ਸਰਬੱਤ ਦਾ ਭਲਾ ਮੰਗਦਾ ਕਾਂ। ਲੋਕ ਜਿਹੜੇ ਸਨ ਸਵੇਰੇ ਉੱਠ ਕੇ ਕੇਵਲ ਅਖਬਾਰ ਵੇਖਣ ਵੱਲ ਧਿਆਨ ਕਰਦੇ ਨੇ, ਸ਼ਾਮ ਪਵੇ ਅੱਜ ਦੀਆਂ ਖਬਰਾਂ ਕੀ ਆਈਆਂ ਉਹਨੂੰ ਤੱਕਦੇ ਨੇ। ਮੇਰੇ ਤੇ ਸਤਿਗੁਰੂ ਨੇ ਕਿਹੜੀ ਮਿਹਰ ਕੀਤੀ, ਮੈਨੂੰ ਨਿਤਨੇਮ ਕਰਾਉਣ ਤੋਂ ਬਾਅਦ ਕਹਿੰਦੇ ਅਖਬਾਰ ਪਰਾਂਕਾਰ, ਪਹਿਲਾਂ ਮੈਂ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਦਰਸ਼ਨ ਕਰਨੇ ਅਤੇ ਸੰਗਤ ਦੇ ਦੀਦਾਰ ਕਰਨੇ ਨੇ। ਤੁਸੀਂ ਸੰਗਤ ਵਿੱਚ ਚੱਲ ਕੇ ਆਏ, ਇਹ ਕੋਈ ਘੱਟ ਬਖਸ਼ਿਸ਼ ਹੈ ਪਿਆਰਿਓ? ਜਿੱਥੇ ਆਪਣੇ ਗੁਨਾਹਾਂ ਨੂੰ ਵੇਖ ਕੇ ਆਪਾਂ ਤੁਰਨਾ ਹੈ ਤਾਂ ਕਿ ਦੂਰ ਕਰ ਸਕੀਏ, ਉੱਥੇ ਉਹਦੀ ਬਖਸ਼ਿਸ਼ ਨੂੰ ਨਾ ਕਦੇ ਅੱਖੋਂ ਪਰੋਖੇ ਕਰੀਏ। ਜੇ ਅਸੀਂ ਉਹਦੀ ਬਖਸ਼ਿਸ਼ ਨੂੰ ਸਾਹਮਣੇ ਰੱਖਾਂਗੇ ਨਾ, ਇੱਕ ਤਰੀਕਾ ਜੇ ਥੋੜ੍ਹਾ ਇਸ ਨੂੰ ਵਿਚਾਰਨਾ, ਔਗਣਾਂ ਨੂੰ ਜਦੋਂ ਅਸੀਂ ਕਿਸੇ ਚੀਜ਼ ਨੂੰ ਚੇਤਾ ਕਰਦੇ ਹਾਂ ਨਾ, ਉਹ ਚੀਜ਼ ਸਾਡੇ ਸਾਹਮਣੇ ਪਿਕਚਰ ਬਣ ਕੇ ਵਾਰ ਵਾਰ ਆ ਖਲੋਂਦੀ ਹੈ। ਕਿਸੇ ਵਿਦਵਾਨ ਇਹਨਾਂ ਸਮਝਾਉਣ ਲਈ ਇੱਕ ਨਿੱਕੀ ਜਿਹੀ ਗੱਲ ਕਹੇ, ਕਿਸੇ ਮਹਾਤਮਾ ਕੋਲ ਚਲਾ ਗਿਆ ਨੌਜਵਾਨ, ਕਹਿਣ ਲੱਗੇ ਮਹਾਤਮਾ ਜੀ ਮੈਂ ਸਿਮਰਨ ਸ਼ੁਰੂ ਕਰਨਾ, ਕੋਈ ਜੁਗਤੀ ਦੱਸੋ। ਕਹਿਣ ਲੱਗੇ ਵੀ ਇਹ ਵੇ ਵੀ ਬਾਂਦਰ ਨੂੰ ਨਾ ਕਦੇ ਚੇਤਾ ਕਰੀ, ਬਾਕੀ ਠੀਕ ਹੈ। ਕਹਿਣ ਲੱਗਾ ਮੇਰਾ ਤਾਂ ਕਦੇ ਵਾਹ ਹੀ ਨਹੀਂ ਪਿਆ, ਇਹ ਕੀ ਆਖਦੇ ਪਏ ਹੋ? ਮੈਂ ਤਾਂ ਆਖਿਆ ਕੋਈ ਦੱਸਣਗੇ ਵੀ ਇਸ ਤਰ੍ਹਾਂ ਗੁਰੂ ਕਹਿਣਾ, ਇਸ ਤਰ੍ਹਾਂ ਉੱਠਣਾ ਬੈਠਣਾ ਬਾਂਦਰ। ਖੈਰ ਉਹ ਕਹਿੰਦੇ ਤੈਨੂੰ ਕਿਹਾ ਬਸ ਠੀਕ, ਜੇ ਤੇਰਾ ਨਹੀਂ ਵਾਹ ਪੈਂਦਾ ਕੋਈ ਗੱਲ ਨਹੀਂ, ਬਾਂਦਰ ਨੂੰ ਨਾ ਆਪਣੇ ਸਾਹਮਣੇ ਲਿਆ ਨਾ ਕਦੇ ਚੇਤਾ ਕਰੀ। ਕਹਿੰਦਾ ਠੀਕ ਹੈ। ਜਦੋਂ ਹੀ ਉੱਥੇ ਤੁਰਿਆ ਨਾ, ਬਸ ਉਦੋਂ ਹੀ ਬਾਂਦਰ ਦੀ ਤਸਵੀਰ ਸਾਹਮਣੇ ਆ ਖਲੋ ਗਈ। ਹੈ ਨਹੀਂ ਸੀ ਕਿਤੇ ਬਾਂਦਰ ਨਾਲ ਵਾਹ, ਪਰ ਬਾਂਦਰ ਜਦੋਂ ਚੇਤਾ ਕਰਾਇਆ, ਉਹ ਹੁਣ ਜਿੱਧਰ ਕਿੱਧਰ ਨੂੰ ਬਾਂਦਰ ਹੀ ਬਾਂਦਰ ਨਜ਼ਰ ਆਉਂਦੇ, ਇੱਧਰੋਂ ਤੇ ਨਹੀਂ ਆ ਗਿਆ, ਖੱਬੇ ਤੋਂ ਨਹੀਂ ਆ ਗਿਆ, ਕਿੱਥੇ ਹੋਏਗਾ, ਕਿਉਂ ਆਇਆ? ਇਹ ਜਿਹੜਾ ਮਨ ਹੈ ਨਾ ਗੁਰੂ ਕੇ ਪਿਆਰਿਓ, ਇਹ ਇਸੇ ਤਰ੍ਹਾਂ ਦਾ ਇਹਦਾ ਸੁਭਾਅ ਹੈ। ਜੇ ਔਗਣ ਚੇਤਾ ਕਰਾਵਾਂਗੇ ਨਾ, ਹਾਏ ਕਿਧਰੇ ਮੈਂ ਕਾਮ ਦੀ ਅੱਗ ਵਿੱਚ ਨਾ ਸੜ ਮਰਾਂ, ਮੈਂ ਲਾਲਚੀ ਨਾ ਬਣ ਜਾਵਾਂ, ਮੈਂ ਹੰਕਾਰੀ ਨਾ ਹੋ ਜਾਵਾਂ। ਔਗਣਾਂ ਦੇ ਬਾਂਦਰ ਨੂੰ ਤਾਂ ਖੁਦ ਪਹਿਲਾਂ ਚੇਤਾ ਕਰਕੇ ਅੰਦਰ ਲੈ ਆਉਂਦਾ, ਅਤੇ ਉਹਦੀ ਮਿਹਰ ਕਿੱਥੇ ਟਿਕਾਉ ਹੋ ਗਏ? ਸਤਿਗੁਰੂ ਕਹਿੰਦੇ ਨੇ ਇਸ ਕਰਕੇ ਕੰਮ ਕਰੋ। ਹਜ਼ੂਰ ਜੀ ਦੱਸੋ ਕਿਹੜਾ?

ਸਾਰੇ ਤੂੰ ਨਾ ਰਾਮ ਕਹਿਣ ਤੇ ਜ਼ੋਰ ਦੇ, ਵਾਹਿਗੁਰੂ ਕਹਿਣ ਤੇ ਜ਼ੋਰ ਦੇ। ਉਹਦੀ ਬਖਸ਼ਿਸ਼ ਨੂੰ ਜਦੋਂ ਆਪਾਂ ਗਿਣਾਂਗੇ ਨਾ ਤੇ ਔਗਣਾਂ ਵੱਲ ਜਦੋਂ ਧਿਆਨ ਹੀ ਨਹੀਂ ਜਾਣਾ ਤੇ ਔਗਣ ਕਰਨੇ ਕਿੰਨੇ ਨੇ ਇਹ ਦੱਸੋ। ਸੁਰਤੀ ਰੱਬ ਨੇ ਇੱਕ ਦਿੱਤੀ ਸਾਰਿਆਂ ਨੂੰ, ਦੋ ਤਿੰਨ ਨਾ ਦਿੱਤੀਆਂ, ਸਾਡੀ ਇੱਕ ਸੁਰਤੀ ਇਹ। ਜਦੋਂ ਇੱਕ ਸੁਰਤੀ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਤੇਰੀ ਮਿਹਰ, ਤੇਰੀ ਬਾਣੀ, ਤੇਰਾ ਦਿੱਤਾ ਆ ਸਰੀਰ, ਨੈਣ ਪ੍ਰੈਣ ਇੰਨੀਆਂ ਬਖਸ਼ਾਂ, ਜਦੋਂ ਗੁਰੂ ਨਾਨਕ ਸਾਹਿਬ ਸਾਹਮਣੇ ਰਹਿਣਗੇ ਸੁਰਤੀ ਤੇ ਜੁੜੀ ਹੋਈ ਹੈ ਗੁਰੂ ਕੀ ਬਖਸ਼ਿਸ਼ ਵੇਖਣ ਲਈ, ਵਿਕਾਰ ਤੇ ਔਗਣ ਕਿਹੜਾ ਆ ਕੇ ਕਰ ਲੈਗਾ ਬਈ। ਅਸੀਂ ਖੁਦ ਨਾ ਇੱਧਰ ਤੁਰੀਏ ਸਤਿਗੁਰੂ ਜੀ। ਇਹ ਕਾਰਨ ਜਦੋਂ ਵੀ ਗੁਰਬਾਣੀ ਦਾ ਕਿਸੇ ਸ਼ਬਦ ਤੇ ਦਰਸ਼ਨ ਕਰੋਗੇ ਕਿ ਉਹਦੇ ਪੂਰੀ ਪੰਕਤੀਆਂ ਵੱਲ ਧਿਆਨ ਕਰਿਆ ਜੇ, ਅੱਜ ਵੀ ਕਰਾਂਗੇ, ਜਿਵੇਂ ਇਸੇ ਤਰ੍ਹਾਂ ਦੇ ਸ਼ਬਦ ਬੇਅੰਤ ਨੇ, ਜਿਵੇਂ ਸਾਹਿਬ ਕਹਿੰਦੇ ਖਾਮ ਮੈਲੇ ਇਹਨਾਂ ਇਹਨਾਂ ਬਾਤ ਪਰ ਨਾਲ ਇਕਦਮ ਤੁਮ ਉਜਲ ਕਰਤੇ ਜੀ। ਤੁਸੀਂ ਉਜਲ ਕਰਨ ਵਾਲੇ ਹੋ, ਸਾਡਾ ਧਿਆਨ ਕੇਂਦਰਿਤ ਹੋਵੇ, ਤੁਸੀਂ ਮੇਰੀ ਮੈਲ ਧੋ ਸਕਦੇ ਹੋ ਜੀ ਕਿਰਪਾ ਕਰਕੇ, ਫੇਰ ਉਹ ਸੱਚਮੁੱਚ ਧੋਵੇਗਾ। ਤੇ ਜੇ ਇਕੱਲਾ ਇਹ ਕਹੀਏ ਕੰਮ ਮੈਲੇ ਕੰਮ ਮੈਲੇ ਹਮ ਮੈਲੇ ਕੰਮ ਮੈਲੇ, ਫਿਰ ਮੈਲ ਹੀ ਚੇਤਾ ਕੀਤੀ ਹੈ ਨਾ ਸਤਿਗੁਰੂ ਜੀ ਨੇ ਇਸ ਤਰ੍ਹਾਂ ਕਰਦੇ ਕਿਰਪਾ ਕਰਕੇ। ਹਜ਼ੂਰ ਤਾਂ ਕਹਿੰਦੇ ਕੰਮ ਨਿਰਗੁਣ ਤੂੰ ਦਾਤਾ, ਠੀਕ ਹੈ ਮੈਂ ਨਿਰਗੁਣਾ ਵਾਂ ਪਰ ਤੁਸੀਂ ਦਾਤੇ ਹੋ, ਮੈਨੂੰ ਤੁਹਾਡੇ ਦਾਤੇਪਨ ਤੇ ਭਰੋਸਾ ਏ। ਤੁਹਾਡੇ ਸਾਹਮਣੇ ਵੱਡੇ ਤੋਂ ਵੱਡੇ ਔਗਣ ਤੇ ਗੁਣਾ ਕੀ ਕਹਿਣਾ ਰੱਖਦੇ ਨੇ ਜੀ, ਤੁਸੀਂ ਬਖਸ਼ਿਣ ਦਿਓ। ਮੈਂ ਤਾਂ ਬੇਨਤੀ ਕੀਤੀ ਗੁਰੂ ਕੇ ਪਿਆਰਿਓ, ਜਦੋਂ ਔਗਣਾਂ ਦੀ ਆਪਣੇ ਅੰਦਰ ਨੂੰ ਅਹਿਸਾਸ ਹੋਣਾ ਇਹ ਭਲੀ ਗੱਲ ਜੇ ਵੀ ਮੈਂ ਚੰਗਾ ਨਹੀਂ ਅੱਜ ਬਣਿਆ, ਮੈਂ ਚੰਗਾ ਬਣਨ ਆਈ, ਪਰ ਚੰਗਾ ਬਣਨ ਤੇ ਜ਼ੋਰ ਲਗਾਉਣਾ ਨਾ ਕਿ ਆਪਣੇ ਔਗਣਾਂ ਦੀ ਲਿਸਟ ਹੀ ਆਪਣੇ ਸਾਹਮਣੇ ਰੱਖੀ ਰੱਖਣੀ। ਗੁਰੂ ਸਵਾਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਨੇ, ਸੁਣਦੇ ਹੋ ਨਾ, ਬਹੁਤਾ ਕਹੀਏ ਬਹੁਤਾ ਹੋਏ, ਉਹਦੀਆਂ ਬਖਸ਼ਾਂ ਨੂੰ ਵੇਖਿਆ ਕਰੀਏ ਤੇ ਬਖਸ਼ਾਂ ਵਿਖਾਉਣ ਦੇ ਸਤਿਗੁਰੂ ਜੀ ਦੇ ਆਪਣੇ ਢੰਗ ਤਰੀਕੇ ਨੇ। ਕਹਿੰਦੇ ਸਵੇਰੇ ਉੱਠਦੇ ਹੋ ਨਾ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਪਰਮੇਸ਼ਰ ਦੀ ਬਖਸ਼ਿਸ਼ ਦੇ ਦਰਸ਼ਨ ਕਰਨੇ ਹੋਣ ਤੇ ਕਿੱਥੋਂ ਕਰੋਗੇ? ਕਹਿੰਦੇ ਬਾਹਰ ਨਹੀਂ ਜਾਣਾ ਮੰਜੇ ਤੋਂ ਉੱਠ ਕੇ, ਜਿਸ ਮੰਜੇ ਤੇ ਸੁੱਤੇ ਹੋ, ਜਿਹੜੇ ਆਸਣ ਤੇ ਪਏ ਹੋ, ਉੱਠਦਿਆਂ ਸਾਰ ਆਪਣੇ ਸਵਾਸ ਚੱਲਦੇ ਜਦੋਂ ਤੱਕੋਗੇ, ਮੈਂ ਜਿਉਂਦਾ ਵਾਂ, ਮੇਰੇ ਸਵਾਸ ਚੱਲ ਰਹੇ ਨੇ, ਇਹ ਕਿੰਨੇ ਚਲਾਏ ਨੇ? ਨਿਰੰਕਾਰ ਤੋਂ ਮਿਹਰ ਕੀਤੀ, ਮੈਂ ਤਾਂ ਸੌਂ ਗਿਆ ਸਾਂ, ਤੂੰ ਸੁੱਤੇ ਦੀ ਵੀ ਇਹ ਜਿੰਦ ਚਲਾਈ ਦਿੱਤੀ ਤੇ ਸਵਾਸ ਦਿੱਤੇ, ਵੇਖ ਫਿਰ ਮੈਨੂੰ ਕੁਝ ਭੁੱਲਿਆ ਵੀ ਨਹੀਂ, ਸਗੋਂ ਤਰੋ ਤਾਜ਼ਾ ਹੋ ਗਿਆ ਵਾਂ, ਏਡੀ ਤੇਰੀ ਵੱਡੀ ਮਿਹਰ। ਗੁਰੂ ਕੇ ਪਿਆਰਿਓ, ਜੇ ਇਸ਼ਨਾਨ ਕਰਕੇ ਸ਼ੀਸ਼ੇ ਸਾਹਮਣੇ ਖਲੋਤੇ ਆਪਣੀ ਨੈਣ ਪ੍ਰੈਣਾਂ ਨੂੰ ਟੱਕਾਂਗੇ, ਸਾਹਿਬ ਕਹਿੰਦੇ ਉਹਦੀ ਵੱਡੀ ਮੇਰੀ ਆ ਜਿਹੜੇ ਤੇਰੇ ਨੈਣ ਪ੍ਰੈਣ ਤੇਰੇ ਸਹੀ ਸਲਾਮ ਤੇਰੇ ਸਾਹਮਣੇ ਨਜ਼ਰ ਆ ਰਹੇ ਨੇ, ਉਹਦੀ ਬਖਸ਼ਿਸ਼ ਤੋਂ ਬਗੈਰ ਇਹ ਮਿਲਦੇ ਨੇ। ਤਾਂ ਹੀ ਸਤਿਗੁਰੂ ਜੀ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਬੜੀ ਪ੍ਰਚਲਿਤ ਹੈ, ਜੇ ਕਿਧਰੇ ਉਹ ਪਾਕ ਪਵਿੱਤਰ ਬਾਣੀ ਦੇ ਅਰਥਾਂ ਵੱਲ ਖਲੋ ਕੇ ਸਤਿਗੁਰੂ ਜੀ ਨੂੰ ਪਿਆਰ ਕਰੀਏ ਤੇ ਆਨੰਦ ਬੜਾ ਆਵੇ। ਸਾਹਿਬ ਆਖਦੇ ਨੇ ਨਾ ਸੁਖਮਨੀ ਸਾਹਿਬ ਜੀ ਦੇ ਅੰਦਰ ਕਿਧਰੇ ਤੇ ਕਹਿੰਦੇ ਰਮਈਆ ਕੇ ਗੁਣ ਚੇਤ ਪਰਾਨੀ, ਉਹਦੇ ਗੁਣ ਸਾਹਮਣੇ ਰੱਖੀਏ, ਉਹਦੇ ਪਰਉਪਕਾਰ। ਉਹਦੇ ਪਰਉਪਕਾਰ ਕੀ ਨੇ? ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਨੇ ਸਾਜਿਆ ਸਵਾਰਿਆ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਉਸ ਨੇ ਦੇਖ ਤੇਰੇ ਤੇ ਕਿਤਨੀ ਕਿਰਪਾ ਕੀਤੀ, ਬਲ ਦੀ ਅੱਗ ਵਿੱਚੋਂ ਤੈਨੂੰ ਬਚਾ ਲਿਆ। ਪਿਆਰਿਓ, ਇੱਕ ਤਾਂ ਹੈ ਨਾ ਵੀ ਮੈਂ ਰੱਬ ਨੂੰ ਮੰਨਦਾ ਖਾਂ, ਇਹ ਗੱਲ ਕੋਈ ਬਹੁਤੀ ਕੀਮਤ ਨਹੀਂ ਰੱਖਦੀ, ਕੀਮਤ ਇਹ ਰੱਖਦੀ ਏ ਗੁਰੂ ਅਰਜਨ ਸਾਹਿਬ ਕਹਿੰਦੇ ਸੀ ਇਸ ਤਰ੍ਹਾਂ ਰੱਬ ਨਾਲ ਰੋਜ਼ ਗੱਲਾਂ ਕਰਿਆ ਕਰੀਏ, ਉਹਦੇ ਨਾਲ ਬਾਤਾਂ ਪਾਇਆ ਕਰੀਏ। ਗੁਰਬਾਣੀ ਨਾਲ ਜਦੋਂ ਪਿਆਰ ਪੈਂਦਾ ਏ ਨਾ ਤੇ ਉਦੋਂ ਇਹ ਭੁੱਲ ਜਾਂਦਾ ਮੈਂ ਪਾਠ ਕਰਦਾ ਵਾਂ, ਫਿਰ ਇਹ ਚੇਤਾ ਰਹਿੰਦਾ ਏ ਮੇਰੀ ਰਸਨਾ ਤੇ ਬੈਠ ਕੇ ਵੇਖੋ ਨਿਰੰਕਾਰ ਨਾਲ ਸਤਿਗੁਰੂ ਮੇਰੀਆਂ ਤੇ ਉਹਦੀਆਂ ਗੱਲਾਂ ਕਰਾਈ ਜਾ ਰਹੇ ਨੇ। ਹੁਣ ਜਦੋਂ ਕੀਰਤਨੀ ਇਹ ਸ਼ਬਦ ਪੜ੍ਹਦੇ ਇਸ ਤਰ੍ਹਾਂ, ਉਹ ਕਿੱਥੇ ਰਹਿ ਗਿਆ ਦੂਜਾ ਤੀਜਾ ਭਾਵ? ਉਹ ਤਾਂ ਆਪਣੇ ਸਾਈਂ ਨੂੰ ਕਹਿ ਰਹੇ ਨੇ ਨਾ, ਕਰੀਮਾ ਰਕੀਮਾ ਅੱਲਾ ਤੂੰ ਗਨੀ, ਇਹ ਉਹਨੂੰ ਕਹਿ ਜਾ ਰਹੇ, ਉਹ ਤੇ ਤੁਸੀਂ ਉਹ ਸਤਿਗੁਰੂ ਦੀ ਕਿਰਪਾ ਕਰਨ।
मैं बेनती कर रहा सा जे प्रसाद बसै सुख मंदर किसै त्याय सदा मन अंदर किधरे आखदे ने जे प्रसाद तेरा सुंदर रूप सो प्रभ सिमरो सदा अनूप बख्शिश वेखे न सिमरन करना ओदा शुकर करना ये नहीं कि वेखी जाइए चार बंदिया नू मिले ते ओनू कहना वेख्या रब दा दिता मेरे कोल बहुत कुछ है आ रब ने घर दिता ही बच्चे दिते ने ये अधूरी गल जे सतगुरु जी का हुक्म है इन्हां नू वेख के सो प्रभ सिमरो सदा अनूप सिमरन करना है ओदा शुकर करना तां ओ दाता रहनगियां जे ओदा शुकर ना कीता गुरु के प्यारियो ओदी याद ओदा सिमरन विच ना जुड़े ये चीजा खोली खोली अंकार दा रूप बन जांदियां ने। मान कल कहिंदा मैं इन्नी जायदाद बनाई मेरे कोल इन्ना कुछ शब्द वरते रब दा दिता पर कह रहा ये मैं बनाया आखै उस मैं नू मुकाए का नाम मैं नू मुकाए का गुरु का शब्द सुनना आपा प्यार नाल नाल नाल तुरदी गुरु के शब्द दे नाम देव जी 727 सतगुरु जी का अंग तिलंग राग दे अंदर वाहगुरु वाल संबोधन हो के असी आपे नू किवें तकना ते साईं दी बख्शिश ते मेहर नू किवें तकना।

ਹੁਣ ਬੇਨਤੀ ਇਸ ਹੈ ਵੀ ਮੈਂ ਅੰਧਲੇ ਕੀਤੇ ਤੇ ਕਹਿੰਦੀ ਆਸਰਾ ਤੇਰਾ ਨਾਮ ਖੁੰਦਕਾਰਾ ਖੁੰਦਕਾਰਾ ਸਕਾਰਾ ਅਸੂ ਸੋਟੀ ਦਾ ਸਹਾਰਾ ਕਹਿ ਜਾਂ ਉਹਨੂੰ ਕਿਸੇ ਵਿਅਕਤੀ ਦਾ ਸਹਾਰਾ ਲੈਣਾ ਪੈਂਦਾ ਏ। ਸਾਹਿਬ ਕਹਿਣ ਲੱਗੇ ਆਤਮਕ ਤੌਰ ਤੇ ਸਾਡੇ ਕੋਲ ਗਿਆਨ ਦੀਆਂ ਅੱਖਾਂ ਨਾ ਹੋਣ ਕਾਰਨ ਸਾਨੂੰ ਪੂਰੀ ਜ਼ਿੰਦਗੀ ਗੁਰੂ ਨਾਨਕ ਪਿਤਾ ਦੇ ਸ਼ਬਦ ਦੀ ਡੰਗੋਰੀ ਤੇ ਟੇਕ ਲੈਣ ਦੀ ਲੋੜ ਪੈਂਦੀ ਹੈ।

ਟੁੱਟੀ ਜੇ ਕਹਿਣ ਲੱਗੇ ਆਵਾਜ਼ ਆਈ ਰੱਬ ਕਹਿੰਦਾ ਏ ਉਹ ਸਾਰੀ ਜ਼ਿੰਦਗੀ ਮੇਰਾ ਸਹਾਰਾ ਲੈ ਕੇ ਕਦਮ ਪੁੱਟੇ ਤੇ ਬੁਢਾਪੇ ਵੇਲੇ ਸੋਟੀ ਦਾ ਸਹਾਰਾ ਲੈ ਰਹੇ ਇੱਕਦਮ ਸੋਟੀ ਸੁੱਟ ਦਿੱਤੀ ਇਹ ਨੀ ਵੀ ਅਸੀਂ ਕੱਲ ਨੂੰ ਸੋਟੀ ਪਕੜਨੀ ਨਹੀਂ ਗੱਲ ਇਹ ਵੀ ਅੰਦਰ ਦੀ ਪੇਟ ਤੇ ਸਹਾਰਾ ਕਿਹਦਾ ਲੈਣਾ ਏ ਪ੍ਰੋਫੈਸਰ ਪੂਰਨ ਸਿੰਘ ਜੀ ਬੱਚੀ ਨੂੰ ਵਿਆਹਿਆ ਡੋਲੀ ਚ ਬਿਠਾਇਆ ਬਿਠਾ ਕੇ ਜਦੋਂ ਤੁਰਨ ਲੱਗੀ ਤੇ ਰੋਈ ਬਾਬਲ ਤੇ ਗੱਲ ਲੱਗ ਕੇ ਰੋਣ ਲੱਗੀ ਤੇ ਬਾਬਲ ਪ੍ਰੋਫੈਸਰ ਪੂਰਨ ਸਿੰਘ ਨੇ ਰੋਕ ਦਿੱਤਾ ਕਹਿਣ ਲੱਗੇ ਧੀਏ ਰੋ ਨਾ ਆਖਿਆ ਬੇਵਾਸਾ ਪੇਕਿਆ ਤੋਂ ਵਿਛੜਨ ਲੱਗੀ ਕਹਿੰਦੇ ਵਿਛੜਨ ਦਾ ਸਵਾਲ ਤੂੰ ਬੱਚੀਏ ਤੈਨੂੰ ਤੇਰਾ ਪਤੀ ਮਿਲ ਗਿਆ ਏ ਤੂੰ ਖੁਸ਼ ਹੋ ਜਿਹੜੇ ਪਤੀ ਪਰਮੇਸ਼ੁਰ ਨੂੰ ਮੈਂ ਮਿਲਣਾ ਚਾਹੁੰਦਾ ਵਾਂ ਅਜੇ ਮੈਨੂੰ ਮਿਲਿਆ ਨਹੀਂ ਜੇ ਉਹਦੇ ਵਿਛੋੜੇ ਦੀ ਦਰਦ ਸ਼ੁਰੂ ਹੋ ਗਈ ਮੈਂ ਸਾਰੀ ਜ਼ਿੰਦਗੀ ਰੋਵਾਂਗਾ ਤੇ ਰੋਏ ਨੂੰ ਕਿਸੇ ਨੇ ਬੰਦ ਨਹੀਂ ਕਰਾਉਣਾ ਪਿਆਰਿਓ ਜਦੋਂ ਜਾਗਾਂਗੇ ਨਾ ਖਰਚੀ ਦੇ ਅਰਥ ਸਤਿਗੁਰੂ ਬਦਲ ਦੇਣਗੇ ਹੁਣ ਆਨੰਦ ਕਾਰਜ ਕੌਣ ਖੈਰ ਆਪਣੇ ਇੰਡੀਆ ਵਿੱਚ ਤਾਂ ਕੰਮ ਮੁੱਕ ਗਿਆ ਹੈ ਨਾ ਫਿਰ ਰਿਸ਼ਤੇਦਾਰਾਂ ਨੂੰ ਖਾਣ ਲਈ ਬੁਲਾਵੋ ਉਹਨਾਂ ਨੂੰ ਗੁਰਦੁਆਰੇ ਤੇ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨਹੀਂ ਅਸੀਂ ਆਉਣ ਦੇਣਾ ਡਾਂਗ ਲੈ ਕੇ ਖਲੋਨੇ ਸਿੱਧੇ ਪੈਲਸ ਇੱਧਰ ਨਾ ਆਇਆ ਜੇ ਮਾਮਾ ਭੂ ਆਪ ਪੜ ਆਵੇ ਬਸ ਹੋਰ ਨਹੀਂ ਕਿਸੇ ਆਉਣਾ ਖਬਰਦਾਰ ਜੇ ਗੁਰੂ ਗ੍ਰੰਥ ਸਾਹਿਬ ਕੋਲ ਆ ਗਏ ਤੇ ਕਹਿਣਾ ਆਨੰਦ ਕਾਰਜ ਕਮਾਲ ਦੀ ਗੱਲ ਏ ਬਾਹਰਲੇ ਮੁਲਕਾਂ ਚ ਭਲਾਏ ਵਿਆਹ ਵੇਲੇ ਹਰ ਜੀਵ ਗੁਰੂ ਕੀ ਸੰਗਤ ਵਿੱਚ ਬੈਠੇਗਾ ਭਾਵੇਂ 2 ਘੰਟੇ ਲੱਗਣ ਤੇ ਭਾਵੇਂ 2.5 ਲੱਗਣ ਖੈਰ ਬੇਨਤੀ ਮੈਂ ਕਰਨ ਲੱਗਾ ਸਾਂ ਕਿ ਗੁਰੂ ਕੀ ਸੰਗਤ ਨੇ ਅਸੀਸ ਦੇਣੀ ਸੀ ਰਲ ਕੇ ਉਦੋਂ ਬੱਚਿਆਂ ਨੂੰ ਪਰ ਉਹਦੇ ਤੋਂ ਤਾਂ ਦੂਰ ਕਰ ਦਿੱਤਾ ਹੋਰ ਅਰਥ ਇੱਕ ਮਜਬੂਰੀ ਏ ਵੀ ਫਿਰ ਇਹ ਦਵਾਈਆਂ ਪੈਣੇ ਨੇ ਹੋਰ ਕੋਈ ਮਰਿਆਦਾ ਨਹੀਂ ਪਰ ਜੇ ਪਿਆਰ ਇਹਨੇ ਤੇ ਕੀ ਕਹਾਣੀ ਅਸਲੀਅਤ ਇਹ ਸੀ 4 ਲਾਵਾਂ ਦਾ ਇੱਕ ਪਾਸੇ ਸੰਬੰਧ ਸੀ ਇਸ ਦੁਨੀਆਂ ਵਿੱਚ ਆਪਾਂ ਨੇ ਕਿਵੇਂ ਰਹਿਣਾ ਹੈ ਦੂਸਰੇ ਪਾਸੇ ਸੀ ਉਪਦੇਸ਼ ਗੁਰੂ ਕੇ ਪਿਆਰਿਓ ਇਸ ਆਤਮਾ ਨੂੰ ਨਿਰੰਕਾਰ ਦਾ ਸਹਾਰਾ ਟੇਕ ਕਿਵੇਂ ਦੇ ਕੇ ਉਹਦੇ ਘਰ ਕਿਵੇਂ ਪਹੁੰਚਣਾ ਹੈ ਉਹਦੀ ਟੇਕ ਸੀ ਤੇ ਜਦੋਂ ਨਾ ਜਦੋਂ ਅਸੀਂ ਇਹ ਜਾਗਦੇ ਨੇ ਤੇ ਵੱਧ ਤੋਂ ਵੱਧ ਇਹ ਹੋਏਗਾ ਕਿ ਆਨੰਦ ਕਾਰਜ ਹੋਏ ਨੇ ਲਾਵਾਂ ਦਾ ਪਾਠ ਬੜਾ ਸੋਹਣਾ ਹੋ ਗਿਆ ਏ ਕੀਰਤਨੀਆਂ ਨੇ ਬਾਹਲਾ ਸੋਹਣੀ ਆਵਾਜ਼ ਵਿੱਚ ਅੱਜ ਕੀਰਤਨ ਸੁਣਾਇਆ ਚੰਗਾ ਲੱਗੇਗਾ ਬਹੁਤ ਭਲਾ ਪਰ ਜਿਸ ਦਿਨ ਅੰਦਰ ਜਾਗੇਗਾ ਇਸ ਤੋਂ ਉੱਚੀ ਖੇਡ ਵਰਤੇਗੇ ਉਸ ਦਿਨ ਅੰਦਰ ਕਹੇਗਾ ਪੂਰਨ ਸਿੰਘ ਵਾਂਗ ਹੇ ਨਿਰੰਕਾਰ ਅੱਜ ਮੈਂ ਇਹਨਾਂ ਬੱਚਿਆਂ ਦੀਆਂ ਲਾਵਾਂ ਤੇ ਪੜ੍ਹ ਦਿੱਤੀਆਂ ਨੇ ਆਨੰਦ ਕਾਰਜ ਵੇਲੇ ਮੇਰੇ ਤੇ ਕਦੋਂ ਉਹ ਘੜੀ ਆਏਗੀ ਜਦੋਂ ਨਿਰੰਕਾਰ ਮੇਰੇ ਆਤਮਾ ਦੀਆਂ ਤੇਰੇ ਨਾਲ ਲਾਵਾਂ ਹੋਣਗੀਆਂ ਗੁਰੂ ਕੇ ਪਿਆਰਿਓ ਇੱਕ ਸ਼ਬਦ ਖਿਲਾਫ ਰੱਖ ਦੇਵੇਗਾ ਅੰਦਰ ਨੂੰ ਸਤਿਗੁਰੂ ਜੀ ਮਿਹਰ ਕਰ ਰਹੇ ਨੇ ਕਹਿੰਦੇ ਅਸੀਂ ਅੰਧੇ ਹਾਂ ਅੰਧੇ ਮਨ ਨੂੰ ਦਿਸਦਾ ਨਹੀਂ ਨਾ ਠੀਕ ਪਿਆਰਿਓ ਜੇ ਠੀਕ ਦਿਸਦਾ ਹੋਵੇ ਅਸੀਂ ਕਦੇ ਰੱਬ ਤੇ ਦਿਲਾ ਕਰੀਏ ਹੀ ਨਾ ਇੰਨਾ ਕੁਝ ਘਰ ਸਾਡੇ ਤੈ ਤਾਂ ਕੁਝ ਨਹੀਂ ਦਿੱਤਾ ਅੰਧੇ ਇੰਨੇ ਹਾਂ ਪਿਆਰਿਓ ਕਿਸੇ ਦੀ ਮੌਤ ਹੋ ਜਾਵੇ ਭਾਵੇਂ ਉਮਰ 5 ਸਾਲ ਦੀ ਕਿਸੇ ਦੀ ਹੋਵੇ ਪਰ ਜਵਾਨੀ ਬੁਢਾਪੇ ਵਿੱਚ 100 ਸਾਲ ਦਾ ਵੀ ਜਦੋਂ ਬੰਦੇ ਦੀ ਮੌਤ ਹੁੰਦੀ ਹੈ ਨਾ ਤੇ ਉਹ ਬੰਦਾ ਬਿਮਾਰ ਵੀ ਰਿਹਾ ਹੋਵੇ ਬਹੁਤ ਦੁਖੀ ਵੀ ਹੋਣ ਕਰਦੇ ਪਰ ਜਿਸ ਦਿਨ ਮੌਤ ਹੋਣੀ ਅੰਧੇਪਣ ਦਾ ਅਸੀਂ ਖੁੱਲ੍ਹਾ ਪ੍ਰਗਟਾਵਾ ਕਰਦੇ ਹਾਂ ਸਭ ਤੋਂ ਪਹਿਲਾਂ ਅਗਲੇ ਦੇ ਘਰ ਜਾ ਕੇ ਰੱਬ ਦੇ ਸ਼ਰੀਕ ਨਹੀਂ ਬਣਦੇ ਰੱਬ ਦੇ ਦੁਖੀ ਬਣਦੇ ਹਾਂ ਰੱਬ ਨੇ ਤੁਹਾਡੇ ਨਾਲ ਬਹੁਤ ਹੀ ਮਾੜਾ ਕੀਤਾ ਹੈ ਇਹਨਾਂ ਗੱਲਾਂ ਦੀ ਕੋਈ ਕੀਮਤ ਹੈ ਪਿਆਰਿਓ ਜਿਸ ਨਿਰੰਕਾਰ ਦੀ ਮਿਹਰ ਵੱਲ ਧਿਆਨ ਕਰਨਾ ਸੀ ਅੰਧਾਪਨ ਇਹਨਾਂ ਕੱਲ ਤੱਕ ਕਹਿ ਰਹੇ ਸਨ ਜੇ ਇਹਦਾ ਅੰਤ ਹੋ ਜਾਵੇ ਚੰਗਾ ਏ ਅੱਜ ਉਹ ਲੈ ਗਿਆ ਤੇ ਕਹਿੰਦੇ ਰੱਬ ਨੇ ਮਾੜਾ ਕੀਤਾ ਏ ਜੇ ਤਾਂ ਕੋਈ ਜਵਾਨੀ ਵਿੱਚ ਹੋਵੇ ਤਾਂ ਵੀ ਇਹ ਸ਼ਬਦ ਜੇਕਰ ਕੋਈ ਗੁਰੂ ਕੇ ਪਿਆਰ ਬੁਢਾਪੇ ਵਿੱਚ ਗਿਆ ਤਾਂ ਵੀ ਸਾਡੇ ਅੰਧੇਪਨ ਦੀ ਕਿਹੜੀ ਕਿਹੜੀ ਗੱਲ ਕਰੀਏ ਮਨ ਨੂੰ ਸਹੀ ਦਿਸਦਾ ਨਹੀਂ ਕਹਿ ਇਹਨੇ ਐਵੇਂ ਹਨੇਰੇ ਵਿੱਚ ਇੱਧਰ ਉੱਧਰ ਡਿੱਗਣਾ ਢਹਿਣਾ ਤਾਂ ਹੀ ਤੇ ਆਪਣੇ ਆਪ ਉੱਤੇ ਅਸੀਂ ਕਿੰਨੇ ਪਾਪਾਂ ਦਾ ਹੋਰ ਭਾਰ ਪਾ ਲੈਂਦੇ ਹਾਂ ਸਾਹਿਬ ਆਖਦੇ ਨੇ ਹਾਂ ਜਦੋਂ ਨਾਮ ਦੀ ਟੇਕ ਲਈਏ ਤੇ ਸਹੀ ਸਾਨੂੰ ਦਿਸਣ ਲੱਗ ਪੈਂਦਾ ਏ ਤੇਰਾ ਨਾਮ ਖੁੰਦਕਾਰ ਆ ਉਹਦੇ ਨਾਮ ਦਾ ਸਹਾਰਾ ਲਈਏ ਇੱਕ ਛੋਟੀ ਜਿਹੀ ਗੱਲ ਨਾਲ ਪਿਆਰਿਓ
ਗੁਰੂ ਸ਼ਬਦ

ਇਹ ਵਿਚਾਰ ਵਿੱਚ ਤਾਂ ਜਦੋਂ ਸਤਿਗੁਰੂ ਤਰਸ ਕਰਦੇ ਨੇ ਬਹੁਤ ਹੈ। ਜੀ ਚਾਹੁੰਦਾ ਏ ਭਈ ਆਪਣੇ ਜੀਵਨ ਨਾਲ ਹੀ ਸੰਬੰਧਿਤ ਇਹਨਾਂ ਸਤਿਗੁਰੂ ਨੂੰ ਹੁਕਮ ਤੇ ਉਹ ਕੀਤੇ ਨੇ ਵੀ ਜਿਹੜੇ ਕੰਮ ਨਹੀਂ ਕਰਨੇ ਪਤਾ ਲੱਗੇਗਾ ਤੇ ਤਾਂ ਹੀ ਇਹਨਾਂ ਸਾਹਿਬ ਕਹਿੰਦੇ ਨਾਮ ਨਾਲ ਜਦੋਂ ਅੱਖਾਂ ਖੁੱਲਦੀਆਂ ਨੇ ਨਾ ਸੁਜਾਖਾਪਨ ਆਉਂਦਾ ਹੈ। ਕਰਤਾਰਪੁਰ ਸਿੰਘ ਪਾਕਿਸਤਾਨ ਵਾਲਾ ਤੇ ਆ ਕੇ ਕਹਿਣ ਲੱਗਾ ਸਿੱਖ ਸਤਿਗੁਰੂ ਗੁਰੂ ਨਾਨਕ ਸਾਹਿਬ ਕਮਾਲ ਹੋ ਗਏ। ਕਰਤਾਰਪੁਰ ਵਿੱਚ ਤਾਂ ਕਰਤਾਰ ਤੇ ਬੰਦੇ ਤੁਸੀਂ ਬਣਾਏ ਨੇ ਰੱਬ ਵਰਗੇ, ਪਰ ਇੱਥੇ ਵੀ ਚੋਰੀ ਚੱਲਦੀ ਜੇ, ਇੱਥੇ ਵੀ ਚੋਰੀ ਚੱਲਦੀ ਜੇ ਪਿਆਰਿਓ। ਉਹ ਮਹਾਰਾਜ ਕਹਿਣ ਲੱਗੇ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਕਹਿੰਦੇ ਮੈਂ ਆਪ ਅੱਖਾਂ ਨਾਲ ਵੇਖਿਆ ਸੱਚ, ਅੱਖਾਂ ਨਾਲ ਵੇਖਿਆ ਸੱਚ। ਇੱਕ ਬੰਦਾ ਰਾਤ ਨੂੰ ਕਣਕ ਦੇ ਬੋਲ ਵਿੱਚੋਂ ਦਾਣੇ ਚੁੱਕ ਚੁੱਕ ਕੇ ਦੂਸਰੇ ਆਪਣੇ ਬੋਲ ਵਿੱਚ ਪਾ ਰਿਹਾ ਸੀ। ਸਤਿਗੁਰ ਕਹਿੰਦੇ ਨਹੀਂ, ਕਹਿਣ ਲੱਗਾ ਮੈਂ ਅੱਖੀਂ ਵੇਖ ਕੇ ਆਇਆ ਵਾਂ, ਅੱਖੀਂ ਵੇਖਿਆ ਸੱਚ ਹੁੰਦਾ। ਨਹੀਂ, ਅੱਖਾਂ ਨਾਲ ਵੇਖ ਕੇ ਕੋਈ ਸੱਚ ਨਹੀਂ ਵੇਖ ਸਕਦਾ ਪਿਆਰਿਓ। ਅੱਖਾਂ ਵਿੱਚ ਕੋਈ ਸ਼ਕਤੀ ਨਹੀਂ ਇਹ ਸੱਚ ਵੇਖ ਸਕਣ। ਇਹ ਕੂੜ ਵੇਖ ਸਕਦੀਆਂ ਨੇ, ਕੂੜ ਦੀ ਬਣਾਈ ਦੁਨੀਆਂ ਬਾਹਰਲੀ ਉਹ ਵੇਖ ਸਕਦੀਆਂ ਨੇ। ਸਾਹਿਬ ਕਹਿੰਦੇ ਚੰਗਾ, ਕੱਲ ਨੂੰ ਫੇਰ ਵੇਖੇ। ਇੱਕ ਹੋਰ ਸੱਜਣ ਵੇਖਿਆ, ਉਹ ਵੀ ਬੋਲ ਚੁੱਕ ਕੇ ਦੂਸਰੇ ਚ ਪਾ ਰਿਹਾ ਸੀ। ਕਹਿਣ ਲੱਗਾ ਸਤਿਗੁਰੂ ਦੋ ਵੇਖ ਲੈ ਜੇ। ਸਾਹਿਬ ਕਹਿੰਦੇ ਠੀਕ ਏ, ਜਾਣਦੇ ਸਨ ਅੰਤਰਜਾਮੀ ਆਪ ਹੀ ਖੇਡ ਵਰਤਾ ਰਹੇ ਸੀ। ਬੁਲਾ ਲਿਆ ਦੋਨਾਂ ਨੂੰ ਵਾਰੀ ਵਾਰੀ, ਇਕੱਲੇ ਇਕੱਲੇ ਇੱਕ ਨੂੰ ਪੁੱਛਿਆ ਵੀ ਤੂੰ ਦਾਣੇ ਚੋਰੀ ਕਰਦਾ ਸੈ ਰਾਤੀ? ਕਹਿਣ ਲੱਗਾ ਗਰੀਬ ਨਵਾਜ, ਨਹੀਂ ਦੋ ਵੀਰ ਹਾਂ ਅਸੀਂ। ਗਰੀਬ ਨਵਾਜ, ਮੇਰੇ ਘਰ ਦੇ ਅੰਦਰ ਸੰਤਾਨ ਕੋਈ ਨਹੀਂ, ਮੇਰੇ ਦੂਸਰੇ ਵੀਰ ਦੇ ਘਰ ਸੰਤਾਨ, ਬਾਲ ਬੱਚੇ ਨਿੱਕੇ ਨਿੱਕੇ, ਮੈਂ ਚਾਹੁੰਦਾ ਸਾਂ ਉਹਦੀ ਮਦਦ ਕਰਾਂ, ਉਹਦੇ ਬੱਚੇ ਰੱਜ ਕੇ ਰੋਟੀ ਖਾਣਗੇ ਸੀ ਤੇ ਦੋ ਜੀਆਂ ਥੋੜੀ ਚ ਵੀ ਗੁਜ਼ਾਰਾ ਕਰ ਲਾਂਗੇ, ਪਰ ਉਹਦੀ ਮਦਦ ਕਰਨੀ ਸੀ। ਖੁਰੇ ਉਹ ਲੈਂਦਾ ਜਾਂ ਨਾ ਉਹਨੂੰ ਚੰਗਾ ਨਾ ਲੱਗਦਾ, ਮੈਂ ਰਾਤ ਦੇ ਹਨੇਰਿਆਂ ਵਿੱਚ ਕਿਸੇ ਆਪਣੇ ਵੀਰ ਦੇ ਬੋਲ ਵਿੱਚ ਆਪਣੇ ਵੱਲੋਂ ਦਾਣੇ ਪਾ ਕੇ ਆ ਰਿਹਾ ਸਾਂ। ਆਖਿਆ ਵਾਹ, ਸਾਨੂੰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵਾਹ ਸਿੱਖੀ। ਜਦੋਂ ਦੂਸਰੇ ਨੂੰ ਪੁੱਛਿਆ ਤੂੰ ਕੀ ਕਰਦਾ ਸੀ, ਕਹਿਣ ਲੱਗਾ ਮੈਂ ਆਪਣੇ ਵੀਰ ਦੇ ਬੋਲ ਵਿੱਚ ਦਾਣੇ ਪਾ ਕੇ ਆਉਂਦਾ ਸੀ, ਇਸ ਲਈ ਮੇਰੇ ਵੀਰ ਘਰ ਬੱਚੇ ਨੇ, ਪਰ ਉਹ ਸੇਵਾ ਦਾ ਉਹਨੂੰ ਬੜਾ ਚਾਅ ਏ, ਰੋਜ਼ ਹੀ ਦੋ ਆਏ ਚਾਰ ਆਏ, ਸਾਰਾ ਦਿਨ ਲੰਗਰ ਪੱਕਦੇ ਨੇ। ਮੈਂ ਸੋਚਿਆ ਅਸੀਂ ਗ੍ਰਿਸਤੀ ਹਾਂ, ਸੋ ਆਪਾਂ ਰੁੱਖੀ ਮਿੱਸੀ ਵੀ ਖਾ ਕੇ ਗੁਜ਼ਾਰਾ ਕਰ ਲਾਂਗੇ, ਪਰ ਮੇਰੇ ਵੀਰ ਦੇ ਘਰੋਂ ਰੱਬ ਜਿਨ੍ਹਾਂ ਨੂੰ ਭੇਜਦਾ ਹੈ ਕੋਈ ਭੁੱਖਾ ਤੇ ਪਿਆਸਾ ਨਾ ਚਲਾ ਜਾਵੇ। ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਦੇ ਬਚਨ ਸੁਣ ਕੇ ਤੇ ਉਸ ਪਿਆਰਿਆਂ ਦੇ ਸਵਾਲ ਕਰਨ ਵਾਲਾ ਜਿਹੜਾ ਕਹਿੰਦਾ ਸੀ ਮੈਂ ਸੱਚ ਵੇਖ ਕੇ ਆਇਆ ਵਾਂ, ਉਹਦਾ ਸਿਰ ਚੁੱਕ ਗਿਆ। ਕਹਿਣ ਲੱਗੇ ਉਹ ਸੱਚ ਅੱਖਾਂ ਵੇਖ ਕੇ, ਅੱਖਾਂ ਨਾਲ ਨਹੀਂ ਸੱਚ ਵੇਖੀ ਦਾ, ਗੁਰੂ ਨਾਨਕ ਸਾਹਿਬ ਜੀ ਦਾ ਨਾਮ ਦਾ ਸਹਾਰਾ ਜਦੋਂ ਲਈਏ ਅੰਦਰੋਂ ਅੱਖਾਂ ਖੁੱਲਦੀਆਂ ਨੇ, ਸੱਚ ਨਾਲ ਜੁੜ ਕੇ ਸੱਚ ਨੂੰ ਵੇਖ ਸਕੀ ਦਾ। ਅੱਜ ਜਿੰਨੇ ਝਗੜੇ ਨੇ ਬਸ ਇੱਥੇ ਖਲੋਤੇ, ਜੇ ਘਟਨਾ ਹੋਰ ਹੁੰਦੀ ਏ, ਅੱਖਾਂ ਨਾਲ ਵੇਖ ਕੇ ਫੈਸਲੇ ਅਸੀਂ ਕੁਝ ਹੋਰ ਬਣਾ ਲੈਂਦੇ ਹਾਂ। ਸਾਹਿਬ ਕਹਿੰਦੇ ਸੱਚ ਨਾਲ ਜੁੜੋ, ਜੁੜਨ ਦਾ ਮਤਲਬ ਸੀ ਨਾਮ ਨਾਲ ਜੁੜੋ। ਅੱਜ ਦਾ ਬੱਚੇ ਨੇ ਤੇਰਾ ਨਾਮ ਖੁੰਦ ਕਾਰਾਂ, ਉਹ ਨਾਮ ਦਾ ਸਹਾਰਾ ਲੈ ਕੇ ਨਾਮ ਅੰਧਲੇਪਨ ਨੂੰ ਇਸ ਤਰ੍ਹਾਂ ਦੂਰ ਕਰਦਾ ਜੇ ਅੱਖਾਂ ਖੁੱਲ ਜਾਂਦੀਆਂ ਨੇ। ਤਾਂ ਹੀ ਤੇ ਸਾਹਿਬ ਕਹਿੰਦੇ ਨੇ ਇਹ ਅੱਖਾਂ ਡਾਕਟਰ ਨੇ ਨਹੀਂ ਦੇਣੀਆਂ, ਇਹ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨੇ ਦੇਣੀਆਂ ਨੇ, ਜਿਨ੍ਹਾਂ ਨਾਲ ਉਹਨੂੰ ਵੇਖੀਦਾ ਏ ਸੱਚ ਨੂੰ। ਤੇ ਉਹ ਸੱਚ ਕਿੱਥੇ ਰਹਿੰਦਾ ਏ? ਇਹ ਸਾਰਿਆਂ ਦੇ ਵਿੱਚ, ਇਹ ਹੁਣ ਨਹੀਂ ਨਾ ਦਿਸਦੇ ਸਾਰਿਆਂ ਚ ਸੱਚ, ਉਦੋਂ ਦਿਸੇਗਾ ਜਦੋਂ ਉਹ ਅੱਖਾਂ ਦੇਣਗੇ। ਤਾਂ ਹੀ ਤੇ ਮੇਰੇ ਖਜੂਰ ਕਹਿੰਦੇ ਨਾਨਕ ਸੇ ਅੱਕੜੀਆਂ ਬਿਆਨ, ਜਿੰਨੀ ਦਸਨ ਦੋ ਮਾਂ ਪਿਰੀ। ਅੱਖਾਂ ਖੋਰ ਨੇ ਜਿਨ੍ਹਾਂ ਨਾਲ ਉਸ ਮੇਰੇ ਪਿਆਰੇ ਪਰਮਾਤਮਾ ਨੂੰ ਤੱਕੀਦਾ ਹੈ। ਸਤਿਗੁਰੂ ਗਰੀਬ ਨਿਵਾਜ ਪਿਤਾ ਜੀ ਆਖਦੇ ਪਾਈ ਮੈਂ ਅੰਦੁਲੇ ਕੀ ਤੇਕ ਤੇਰਾ ਨਾਮ ਖੁੰਦ ਕਾਰ ਆ, ਵਾਹਿਗੁਰੂ ਤੁਹਾਡਾ ਨਾਮ ਦਾ ਸਹਾਰਾ ਲੈ ਕੇ ਮੈਂ ਤੁਰਾਂ, ਤਾਂ ਹੀ ਮੈਂ ਡੋਲਣ ਡਿੱਗਣ ਤੋਂ ਬਚਦਾ ਤੇ ਫੈਸਲੇ ਸਹੀ ਕਰ ਸਕਦਾ, ਨਹੀਂ ਤੇ

ਰਹਾਉ ਦੀਆਂ ਪੰਕਤੀਆਂ ਸੰਦੋਸ਼ ਤੋਂ ਬਾਅਦ ਹੁਣ ਵਾਹਿਗੁਰੂ ਜੀ ਵੱਲ ਦੇਖੋ ਧਿਆਨ, ਜਿਹੜਾ ਮੈਂ ਪ੍ਰਾਰੰਭ ਵਿੱਚ ਕਿਹਾ ਸੀ, ਕਰੀਮਾ ਵਾਹਿਗੁਰੂ ਕਰਮ ਕਰਤਾ ਬਖਸ਼ਿਸ਼, ਰਕੀਮਾ ਉਹ ਰਹਿਮਤਾਂ ਹੀ ਰਹਿਮਤਾਂ ਕਰਦਾ ਏ। ਜੇ ਸਾਨੂੰ ਇਹ ਗੱਲਾਂ ਚੇਤਾ ਹੋਣ, ਅੱਲਾ ਤੂੰ ਗਣੀ ਸਭ ਤੋਂ ਵੱਡਾ ਏ, ਤੂੰ ਨਿਰੰਕਾਰ ਬਹੁਤ ਅਮੀਰ ਤੇ ਸ਼ਬਦ ਛੋਟਾ ਜਿਹਾ ਭਾਵ ਸਭੋ ਕੁਝ ਏ। ਜੇ ਪਤਾ ਹੋਵੇ ਕਿ ਉਹ ਕੇਵਲ ਬਖਸ਼ਿਸ਼ ਹੀ ਕਰਦਾ ਏ, ਰਹਿਮਤ ਕਰਦਾ ਏ, ਤੇ ਸਾਡੇ ਅੰਦਰੋਂ ਕਦੇ ਉਹਦੇ ਲਈ ਗਿਲਾ, ਸ਼ਿਕਵਾ, ਅਫਸੋਸ ਨਿਕਲੇਗਾ? ਨਹੀਂ ਨਿਕਲੇਗਾ ਕਦੇ ਵੀ, ਕਿਉਂਕਿ ਉਹਨੇ ਕਰਮ ਕੀਤਾ, ਬਖਸ਼ਿਸ਼ ਕੀਤੀ ਏ। ਜਦੋਂ ਪਿਆਰੋ ਉਹਨੂੰ ਪਿਆਰ ਨਾ ਕਰੀਏ, ਉਹਦੀਆਂ ਬਖਸ਼ਿਸ਼ਾਂ ਨੂੰ ਵੀ ਅਸੀਂ ਸਰਾਪ ਸਮਝਦੇ ਹਾਂ, ਪਰ ਜਦੋਂ ਉਸ ਨਾਲ ਜੁੜ ਜਾਈਏ, ਦੁਨੀਆ ਜਿਨ੍ਹਾਂ ਨੂੰ ਸਰਾਪ ਸਮਝਦੀ ਏ, ਰੱਬ ਦੇ ਪਿਆਰੇ ਉਹਨਾਂ ਨੂੰ ਮਿਹਰ ਜਾਣ ਕੇ ਆਪਣੇ ਅੰਦਰ ਪ੍ਰਵਾਨ ਕਰਦੇ ਨੇ। ਦੁੱਖ ਨੂੰ ਕੋਈ ਪ੍ਰਵਾਨ ਕਰਦਾ ਏ? ਪਰ ਜਪਜੀ ਸਾਹਿਬ ਸਤਿਗੁਰੂ ਕਹਿੰਦੇ, ਜੁੜੀਆਂ ਆਤਮਾਵਾਂ ਦੁੱਖ ਨੂੰ ਵੀ ਦਾਤ ਸਮਝਦੀਆਂ ਤੇ ਭੁੱਖ ਨੂੰ ਵੀ ਉਹਦੀ ਦਾਤ ਸਮਝ ਕੇ ਪ੍ਰਵਾਨ ਕਰਦੀਆਂ ਨੇ। ਹੁਣ ਨਹੀਂ, ਹੁਣ ਤੇ ਆਪਾਂ ਕੇਵਲ ਸੁੱਖ ਨੂੰ ਸਮਝਦੇ ਹਾਂ, ਉਦੋਂ

ਕਿ ਜੀ ਤੁਹਾਡੀ ਦਾਤ ਏ ਔਰ ਉਹਦੇ ਤੱਕ ਨਾਮ ਪਹੁੰਚਾਏਗਾ, ਉਹ ਸਦਾ ਬਖਸ਼ਿਸ਼ ਕਰਦਾ, ਰਹਿਮਤ ਕਰਦਾ, ਸਭ ਤੋਂ ਵੱਡਾ ਏ। ਤੇ ਵੱਡਿਆਂ ਕੋਲ ਜਾ ਕੇ ਫਿਰ ਨਿੱਕਿਆਂ ਮੋਟਿਆਂ ਦਾ ਡਰ ਕਾਹਦਾ ਭਾਈ? ਕਹਿੰਦੇ ਵੱਡਾ ਏ ਨਾਮ, ਵੱਡੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਵੱਡਾ ਏ ਪਰਮੇਸ਼ਰ, ਉਹਦੇ ਨਾਲ

ਹਾਜ਼ਰ ਅੱਛੇ ਪੈਰ ਹੈ ਦਰ ਦਰ ਚੁੰਡੇ ਵਿੱਚ ਪੇਸ਼ਦਾਰ ਚੇ ਸਾਹਮਣੇ ਮਨੀਦਾਰ ਚੇ ਮੇਰੇ ਗੁਰੂ ਕੇ ਪਿਆਰਿਓ ਅਰਥ ਕਹਿ ਕੇ ਨਿਰੰਕਾਰ ਤੂੰ ਮੇਰੇ ਅੱਛੇ ਪੈਰ ਸਾਹਮਣੇ ਕਹਿ ਦਰ ਤੂੰ ਮੇਰੇ ਵਿੱਚ ਵੀ ਕਹਿ ਤੇ ਮੇਰੇ ਸਾਹਮਣੇ ਵੀ ਕਹਿ ਨਿਰੰਕਾਰ ਅੰਦਰ ਵੀ ਅਸੀਂ ਦੋ ਜਗ੍ਹਾ ਵੇਖਦੇ ਹਾਂ ਜਾਂ ਅੱਖਾਂ ਬੰਦ ਕਰਾਂਗੇ ਅੰਦਰ ਵੇਖਾਂਗੇ ਖੋਲਾਂਗੇ ਤੇ ਸਾਹਮਣੇ ਵੇਖਾਂਗੇ ਸਾਹਿਬ ਕਹਿੰਦੇ ਸਾਹਮਣੇ ਵੀ ਉਹ ਜੇ ਤੇ ਅੰਦਰ ਅੱਖ ਬੰਦ ਕਰੋਗੇ ਉਹ ਜੇ ਉਹ ਖਾਜਰ ਨਾਜ਼ਰ ਕਹਿ ਪਰ ਪਿਆਰਿਓ ਅਸੀਂ ਨਹੀਂ ਖਾਜਰ ਨਾਜ਼ਰ ਹੁੰਦੇ ਸਾਡਾ ਧਿਆਨ ਹਮੇਸ਼ਾ ਗੈਰ ਖਾਜਰ ਹੀ ਰਹਿੰਦਾ ਹੈ ਇਹ ਨਾ ਖਾਜਰ ਨਾਜ਼ਰ ਇਹ ਨਹੀਂ ਰਹਿੰਦਾ ਸਤਿਗੁਰੂ ਕਹਿੰਦੇ ਹਾਜ਼ਰ ਨਾਜ਼ਰ ਨਾਮ ਲਿਆਉਂਦਾ ਹੈ ਸਾਨੂੰ ਆਪਣੇ ਕੋਲ ਨਾਮ ਖਿੱਚ ਕੇ ਲੈ ਤਾਂ ਸਾਡੀ ਸੁਰਤੀ ਸਾਡਾ ਧਿਆਨ ਫਿਰ ਬਾਹਰ ਕਿਧਰੇ ਇੰਜ ਨਹੀਂ ਕਹਿਣਾ ਪਵੇਗਾ ਰੱਬਾ ਕਿੱਥੇ ਕੂਏ ਮੇਰੀ ਸੁਣਦਾ ਨਹੀਂ ਉੱਚਾਸ ਕਰਨ ਦੀ ਲੋੜ ਨਹੀਂ ਫਿਰ ਤਾਂ ਗੁਰੂ ਕੇ ਪਿਆਰਿਓ ਉਹ ਸਾਹਮਣੇ ਵੀ ਤੁਸੀਂ ਹੌਲੀ ਬੋਲੋਗੇ ਤੁਸੀਂ ਆਪਣੇ ਜੇ ਨਾ ਵੀ ਬੋਲੋਗੇ ਤੁਹਾਡਾ ਅੰਦਰ ਬੋਲੇਗਾ ਤੇ ਅੰਦਰ ਉਹ ਬੈਠ ਕੇ ਸੁਣ ਰਿਹਾ ਉਹਨੂੰ ਇਹੀ ਹੈ ਨਾ ਜਦੋਂ ਕਿਸੇ ਮਹਾਂਪੁਰਖ ਕੋਲ ਜਾਂਦੇ ਹੋ ਤੁਸੀਂ ਬੋਲਦੇ ਨਹੀਂ ਪਰ ਤੁਹਾਡਾ ਅੰਦਰ ਬੋਲ ਰਿਹਾ ਹੁੰਦਾ ਹੈ ਜੋ ਤੁਹਾਡੇ ਅੰਦਰ ਹੈ ਉਹੀ ਮਹਾਂਪੁਰਖ ਉਹਦਾ ਜਵਾਬ ਦਿੰਦੇ ਕਹਿੰਦੇ ਜੀ ਅੰਤਰ ਜਾਮੀ ਹੈ ਉਹ ਘਟਨਾ ਕਿਵੇਂ ਵਾਪਰੇ ਉਹ ਜਿਹੜੇ ਬੋਲ ਸਾਡੇ ਅੰਦਰ ਖਿਆਲ ਸਨ ਅਸੀਂ ਅਜੇ ਉਹਨੂੰ ਕੋਈ ਸ਼ਬਦਾਂ ਦਾ ਜਾਮਾ ਨਹੀਂ ਦਿੱਤਾ ਸਾਡੀ ਜ਼ੁਬਾਨ ਨੇ ਸਾਡੇ ਹੋਠਾਂ ਨੇ ਸਾਡੇ ਇਸ ਮੂੰਹ ਦੇ ਸਿਸਟਮ ਨੇ ਪਰ ਅੰਦਰ ਉਹ ਖਿਆਲ ਬਣ ਚੁੱਕੇ ਨੇ ਉਹ ਖਿਆਲ ਜੇ ਸਾਨੂੰ ਸੁਣਦੇ ਨੇ ਯਾਦ ਰੱਖਣਾ ਤੇ ਉਹ ਨਿਰੰਕਾਰ ਤੇ ਉਹਦੇ ਬਖਸ਼ੇ ਨੂੰ ਕਿਉਂ ਨਹੀਂ ਸੁਣਦੇ ਕਹਾਉਣਗੇ ਤਾਂ ਹੀ ਨਾ ਪੰਚਮ ਪਿਤਾ ਜੀ ਸ਼ਬਦ ਵਰਤਦੇ ਨੇ ਕਹਿੰਦੇ ਸੇਵਕ ਕੋ ਨਿਕਤੀ ਕੋਏ ਦਿਖਾਵੇ ਨਿਰੰਕਾਰ ਦਾ ਜਦੋਂ ਕੋਈ ਸੇਵਕ ਬਣ ਜਾਏ ਨਾ ਉਹਨੂੰ ਫਿਰ ਵਾਹਿਗੁਰੂ ਆਪਣਾ ਆਪ ਨੇੜੇ ਖੋ ਕੇ ਦਿਖਾਉਂਦਾ ਰਹਿੰਦਾ ਜੀ ਆਪ ਦੇਖ ਮੈਂ ਇੰਨਾ ਨੇੜੇ ਵਾਂ ਤਾਂ ਹੀ ਇੱਕ ਬਚਨ ਇਹ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਜਾਵੇ ਉਹ ਜ਼ੁਬਾਨ ਤੋਂ ਨਹੀਂ ਕਹਿਣਾ ਜੋ ਉਹਦੇ ਅੰਦਰ ਜੁੜੀਆਂ ਆਤਮਾਵਾਂ ਦੇ ਜੋ ਅੰਦਰ ਖਿਆਲ ਆਇਆ ਨਿਰੰਕਾਰ ਤਤਕਾਲ ਉਹ ਕੰਮ ਕਰ ਦਿੰਦਾ ਕਹਿ ਕੋਲ ਹੀ ਬੈਠਾ ਸੀ ਪਰ ਅਸੀਂ ਇਸ ਗੱਲ ਨੂੰ ਬਹੁਤਾ ਕਬੂਲ ਨਹੀਂ ਕਰਦੇ ਸਾਡਾ ਧਿਆਨ ਦੂਰ ਜਾ ਕੇ ਬੜਾ ਖੁਸ਼ ਹੈ ਸਾਹਿਬ ਕਹਿੰਦੇ ਨੂੰ ਨੇੜੇ ਲਿਆਓ ਉਹ ਖਾਜਰ ਨਾਜ਼ਰ ਹੈ ਤੁਸੀਂ ਉਹਦੀ ਖਜੂਰੀ ਵਿੱਚ ਬੈਠ ਕੇ ਨਾਮ ਜਪੋ ਖਜੂਰੀ ਵਿੱਚ ਬਾਣੀ ਪੜ੍ਹੋ ਉਹਦੀ ਖਜੂਰੀ ਵਿੱਚ ਬੈਠ ਕੇ ਕੰਮ 'ਤੇ ਜਾਓ ਉਹ ਨਾਲ ਕੋਈ ਉਹ ਮੇਰੇ ਅੰਗ ਸੰਗ ਮੈਨੂੰ

ਹਥਿਆਰ ਦਾ ਅਰਥ ਹੁੰਦਾ ਬਹੁਤਾ, ਧਨੀ ਦਾ ਅਰਥ ਜਿਹਦੇ ਕੋਲ ਬਹੁਤ ਧਨ ਦੇ ਭੰਡਾਰ ਨੇ। ਪਿਆਰਿਓ ਦਰਿਆਓ ਤੂੰ ਦਿਖੰਦ ਤੋ, ਵਾਹਿਗੁਰੂ ਜੀ ਤੁਸੀਂ ਦਰਿਆਓ, ਦਿਖੰਦ ਦਾ ਅਰਥ ਤੁਸੀਂ ਦਿੰਦੇ ਹੋ। ਇਹ ਗੱਲ ਅਸੀਂ ਪੱਕੀ ਕਰ ਲਈਏ ਤੇ ਕਿਸੇ ਹੋਰ ਕੋਲ ਮੰਗਾਂਗੇ? ਨਹੀਂ ਜੀ, ਉਹ ਦਿੰਦੇ ਹੋ ਤੁਸੀਂ ਤੇ ਮੈਂ ਤੁਹਾਡੇ ਕੋਲ ਲਵਾਂਗਾ। ਤੁਸੀਂ ਕੇਵਲ ਦੇਣਾ ਜਾਣਦੇ ਹੋ, ਲੈਂਦੇ ਤੇ ਕੁਝ ਵੀ ਨਹੀਂ। ਉਹ ਕੀ ਲੈਂਦੇ ਨੇ? ਅਸੀਂ ਨਿੱਕੀ ਜਿਹੀ ਚੀਜ਼ ਦਾ ਤਿਆਗ ਕਰਦੇ ਹਾਂ ਨਾ, ਥੋੜਾ ਜਿਹਾ ਸਮਾਂ, ਤੇ ਸਾਨੂੰ ਮਾਣ ਹੁੰਦਾ, ਦੇਖੋ ਜੀ ਮੈਂ ਤੇ ਸਮਾਂ ਕੱਢ ਦਾਵਾਂ ਰੱਬ ਲਈ, ਬਹੁਤ ਵੱਡਾ ਕਰਮ ਕੀਤਾ। ਕਈ ਵਾਰ ਹੁੰਦਾ ਹੈ ਕੋਈ ਚਾਰ ਪੌੜੀਆਂ ਛੱਡ ਦਿੰਦਾ ਹੈ ਵੀ ਹੁਣ ਕੇਵਲ ਸੇਵਾ ਸਿਮਰਨ ਕਰਨੀ ਹੈ, ਉਹਨੂੰ ਹੁੰਦਾ ਹੈ ਕਿ ਮੈਂ ਬਹੁਤ ਕੁਝ ਛੱਡਿਆ ਹੈ। ਪਿਆਰਿਓ ਜਿਹੜਾ ਤੁਸੀਂ ਕੁਝ ਛੱਡਿਆ, ਤੁਹਾਡਾ ਕਈ ਨਈ ਚੀਜ਼ ਨੂੰ ਤੁਸੀਂ ਛੱਡ ਕੇ ਆਇਓ। ਤੁਸੀਂ ਧੱਕੇ ਨਾਲ ਪਕੜਿਆ ਸੀ ਉਹ ਚੀਜ਼ ਨੂੰ, ਛੱਡਣਾ ਛਡਾਉਣਾ ਕਾਹਦਾ ਹੋਇਆ? ਨਹੀਂ, ਗੁਰੂ ਕੀ ਸਾਧ ਸੰਗਤ ਇਹ ਅਗਿਆਨੀ ਮਨ ਵਿੱਚੋਂ ਗੱਲਾਂ ਨਿਕਲਦੀਆਂ ਨੇ। ਉਹ ਦਾਤਾ ਦਿੰਦਾ ਹੀ ਦਿੰਦਾ, ਅਸੀਂ ਕੀ ਦੇਣ ਜੋਗੇ ਹਾਂ? ਇਹ ਜੋ ਸਾਡੇ ਤੋਂ ਸਤਿਗੁਰੂ ਸੇਵਾ ਕਰਵਾਉਂਦੇ ਨੇ, ਕੋਈ ਟਾਈਮ ਦੇ ਸੇਵਾ, ਗੁਰੂ ਕੀ ਸੰਗਤ ਦੀ ਆ ਕੇ ਕਰ, ਗੁਰੂ ਕੀ ਗੋਲਕ ਪਾ ਕਿਸੇ ਗਰੀਬ ਲਈ ਕਰ, ਇਹ ਸਾਰਾ ਕੁਝ ਗੁਰੂ ਕੇ ਪਿਆਰਿਓ ਇਸ ਲਈ ਭਾਈ ਸਾਡੇ ਅੰਦਰੋਂ ਕੁਝ ਪਕੜ ਘਟੇ, ਇਹ ਖਾਲੀ ਖੋਵੇ ਤੇ ਅਸੀਂ ਇਹਦੀ ਝੋਲੀ ਅੰਦਰੋਂ ਭਰੀਏ। ਇਹ ਖਾਲੀ ਨਹੀਂ ਖੁੰਦਾ, ਇਹਦੇ ਅੰਦਰ ਨੂੰ ਖਾਲੀ ਕਰਨ ਲਈ ਉਹ ਮਿਹਰਾਂ ਕਰਦੇ ਕਹਿਣ, ਉਹ ਦਰਿਆ ਬਣ ਕੇ ਵਗਦੇ ਪੈ ਇਹ ਮਿਹਰਾਂ ਦੇ, ਤੇ ਦਰਿਆ ਨੇ ਬੋਲ ਕੇ ਥੋੜਾ ਕਹਿਣਾ ਏ ਜੀ ਆਹ ਦੋ ਕੁ ਬੰਦੇ ਆਇਓ, ਦੋ ਨਾ ਆਇਓ, ਦਰਿਆ ਨੇ ਵਗਣਾ ਏ, ਜਿਹੜਾ ਮਰਜ਼ੀ ਪਾਣੀ ਪੀ ਜਾਏ, ਘੜੇ ਭਰ ਲਜਾਵੇ, ਉਹਦੇ ਵਿੱਚੋਂ ਖੇਤਾਂ ਨੂੰ ਦੇ ਲਵੇ। ਗੁਰੂ ਨਾਨਕ ਸਾਹਿਬ ਦਰਿਆ ਬਣ ਕੇ ਵਗ ਰਹੇ ਨੇ ਪਿਆਰਿਓ, ਨਾਮ ਜਪ ਕੇ ਕੇਵਲ ਉਹਦੇ ਚੋਂ ਲੈਣ ਦੀ ਜਾਚ ਸਿੱਖੀਏ। ਸਾਹਿਬ ਕਹਿੰਦੇ ਨੇ ਦਰਿਆਓ ਤੂੰ ਦਿਖੰਦ ਤੋਂ ਵਿਸਿਆਰ ਤੂੰ ਤਨੀ, ਬਹੁਤ ਵੱਡਾ ਤੂੰ ਤਨੀ ਏ ਜਿਹਦੇ ਕਰ ਘੱਟ

ਮੇਰੇ ਨਾਮੇ ਦੇ ਸਵਾਮੀ ਮਾਲਕਾ ਸਾਈਆਂ, ਤੂੰ ਏ ਬਖਸ਼ੰਦ ਹਰੀ ਸਾਰਾ ਕੁਝ ਖਰਨ ਵਾਲਾ, ਤੇਰੇ ਸਦਕਾ ਇਹ ਸਾਰਾ ਸੰਸਾਰ ਖਰਾ ਭਰਾ ਕੈ ਬਖਸ਼ੰਦ। ਵਾਹਿਗੁਰੂ ਜੀ, ਤੁਸੀਂ ਕੇਵਲ ਬਖਸ਼ਿਆ ਹੀ ਬਖਸ਼ਿਆ ਕਰਦੇ ਹੋ, ਤੁਸੀਂ ਬਖਸ਼ਿੰਦ ਹੋ, ਤੇ ਸਾਡਾ ਮਨ ਕੀ ਕਹਿੰਦਾ, ਮੇਰੇ ਕੋਲ ਪਾਪ ਬੜੇ ਹੋ ਗਏ ਨੇ, ਮੈਂ ਕਿੱਥੇ ਬਖਸ਼ੇ ਜਾਣ, ਮੈਂ ਪਾਪੀ ਹਾਂ। ਜਿੱਥੋਂ ਗੱਲ ਸ਼ੁਰੂ ਹੋਈ ਸੀ, ਸਾਨੂੰ ਪਾਪੀ ਕਹਿ ਕੇ ਸਵਾਦ ਕਿਉਂ ਹੁੰਦਾ ਵੀ ਇਸ ਗੱਲ ਵਿੱਚੋਂ, ਜਿਸ ਦਿਨ ਪਾਪੀ ਮੰਨ ਲਾਂਗੇ ਉਸ ਦਿਨ ਇਸ ਤਰ੍ਹਾਂ ਕਹਿਣਾ ਨਹੀਂ ਪਵੇਗਾ, ਉਸ ਦਿਨ ਅੱਖਾਂ ਰੋਣਗੀਆਂ, ਦਿਲ ਧੜਕੇਗਾ ਪਰ ਸ਼ਬਦ ਨਹੀਂ ਖੋਣਗੇ। ਹੁਣ ਤਾਂ ਅਸੀਂ ਕਿਸੇ ਨੂੰ ਦੱਸਣਾ ਹੁੰਦਾ ਨਾ, ਮੈਂ ਪਾਪੀ ਰੇ ਜੀ, ਮੈਨੂੰ ਬਖਸ਼ ਲਵੋ, ਮੈਂ ਬਹੁਤ ਵੱਡਾ ਗੁਨਾਹਗਾਰ ਹਾਂ। ਨਹੀਂ ਕਹਿੰਦੇ ਵੀ ਆਪਣੇ ਪਾਪਾਂ ਨੂੰ ਨਹੀਂ ਤੱਕਣਾ, ਉਹਦੇ ਬਖਸ਼ਿਸ਼ ਵਾਲੇ ਸੁਭਾਅ ਨੂੰ ਤੱਕ ਕੇ ਅੱਗੋਂ ਤੋਂ ਤੋਬਾ ਕਰੀਏ, ਤਿਆਗੀਏ, ਸਾਹਿਬਾ ਮੇਰੀ ਪਿਛਲੇ ਗੁਨਾਹ ਮੈਨੂੰ ਬਖਸ਼, ਅੱਗੋਂ ਮੈਨੂੰ ਆਪਣੇ ਚਰਨਾਂ ਨਾਲ ਜੋੜ। ਜਿਸ ਦਿਨ ਉਹਦੀ ਬਖਸ਼ਿਸ਼ ਵੱਲ ਤੱਕਾਂਗੇ ਪਿਆਰਿਓ, ਉਹਨੇ ਬਖਸ਼ਦਿਆਂ ਦੇਰ ਨਹੀਂ ਕਰਨੇ, ਇੱਕ ਛਿੰਨ ਦੇ ਅੰਦਰ ਕੀ ਆਉਂਦੀ ਪਿਆਰਿਓ, ਕਲਪਨਾ ਭਾਵ ਇਹ ਸਾਰਾ ਕੁਝ ਉਲਟਾ ਕੇ ਰੱਖ ਦੇਗਾ। ਫਿਰ ਉਸ ਦਿਨ ਕਹਾਂਗੇ, ਜਿਨ੍ਹਾਂ ਬਾਤ ਤੋਂ ਬਹੁਤ ਅੰਦੇ ਸਰੋਤੇ ਮਿਟੇ, ਸਭ ਗਿਆ ਸਹਿਜ ਸਹਿਨ ਅਰ ਸੁਖਮਨ ਨਾਰੀ ਊਂਦ ਕਮਲ ਵਿਗ ਸਿਆ। ਦੇਖੋ ਅਚਰਜ ਪਿਆ ਜੇ ਠਾਕੁਰ ਕੋ ਸੁਣਤ ਅਗਾਧ ਬੋਧ ਸੋ ਹਿਰਦੈ, ਗੁਰ ਦਇਆ ਸਤਿਗੁਰੂ ਮੇਰਾ ਕਰਨ, ਅਸੀਂ ਉਹਦੇ ਬਖਸ਼ਾਂ ਵਾਲੇ ਸੁਭਾਅ ਨੂੰ ਤੱਕੀਏ ਤੇ ਆਪਣੇ ਗੁਨਾਹਾਂ ਨੂੰ ਮੰਨੀਏ, ਇਸ ਲਈ ਵੀ ਉਹਨਾਂ ਨੂੰ ਦੂਰ ਕਰਨ ਵਾਲਾ ਮਿਲ ਗਿਆ, ਉਸ ਦੇ ਹੁਕਮਾਂ ਨੂੰ ਪਾਲ ਕੇ ਲੋਕ ਪਰਲੋਕ ਸੁਖੇਲਾ ਬਣਾਈਏ। ਇੰਨੇ ਬਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ, ਆਓ ਪਾਠ ਸੁਣਨ ਦੋ ਪੰਕਤੀਆਂ ਦਾ, ਫਿਰ ਫਤਿਹ ਬੁਲਾ।

ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵੱਡ ਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਈ, ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ। ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਈ, ਜਿਤ ਮਿਲਿਆ ਤਿਖ ਉਤਰੈ ਤਨ ਮਨ ਸੀਤਲ ਹੋਏ। ਵਾਹ ਵਾਹ ਸਤਿਗੁਰ ਸਤਿਪੁਰਖ ਹੈ ਜਿਸਨੂੰ ਸਮਤ ਸਭ ਕੋਈ। ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸਤ ਤੁਲ ਹੋਈ। ਵਾਹ ਵਾਹ ਸਤਿਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰੂ। ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨ ਪਾਰਾਵਾਰ। ਵਾਹ ਵਾਹ ਸਤਿਗੁਰੂ ਹੈ ਜੇ ਸੱਚ ਦ੍ਰਿੜਾਈ ਸੋਈ, ਨਾਨਕੂ ਸਤਿਗੁਰ ਵਾਹ ਵਾਹ ਜਿਸ ਤੇ ਨਾਮ ਪ੍ਰਾਪਤ ਹੋਏ। ਹਾਰ ਪ੍ਰਭ ਸੱਚਾ ਸੁਹਿਲਾ ਗੁਰਮੁਖ ਨਾਮ ਗੋਬਿੰਦ, ਅਨੰਦਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ। ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ, ਜਨ ਨਾਨਕ ਨਾਮ ਸਲਾਹਿਆ ਬਹੁੜ ਨ ਮਨ ਤਨ ਭੰਗ। ਮੂੰਹ ਪਿਰੀਆ ਸਨੇਹ ਕਿਉਂ ਸੱਜਣ ਮਿਲੈ ਪਿਆਰਿਆ, ਹਉ ਢੁੰਡੇਂਦੀ ਤਿੰਨ ਸੱਜਣ ਸੱਚ ਸਵਾਰਿਆ। ਸਤਿਗੁਰ ਮੈਂਡਾ ਮਿਤ ਹੈ ਜੇ ਮਿਲੈ ਤਾਂ ਹੀ ਮਨ ਵਾਰਿਆ, ਦੇਂਦਾ ਮੂੰਹ ਪਿਰ ਦਸ ਹਰ ਸੱਜਣ ਸਿਰਜਣ ਹਾਰਿਆ। ਨਾਨਕ ਹਉ ਪਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ, ਹਉ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵਈ। ਕੁਵਾਣ ਮਿਲਾਵੇ ਅੱਜ ਮੈਂ ਪਿਰ ਮੇਲ ਮਿਲਾਵਈ, ਹਉ ਜਿਉ ਕਰੀ ਤੈਸ ਬਿਟ ਹਉ ਚੌਖੰਨੀਆ, ਜੋ ਮੈਂ ਕਿਰੀ ਦਿਖਾਵਈ। ਨਾਨਕ ਹਰ ਹੋਏ ਦਿਆਲੂ ਤਾਂ ਗੁਰਪੂਰਾ ਮੇਲਾਵਈ, ਅੰਤਰ ਜੋਰ ਹਉ ਮੈਂ ਮਾਂ ਤਾਨੂੰ ਮਾਇਆ ਕੂੜੀ ਆਵੈ ਜਾਏ। ਸਤਿਗੁਰ ਕਾ ਫੁਰਮਾਇਆ ਮਨ ਨਾ ਸਕੀ ਦੁਤਾਰ ਉਤਰਿਆ ਨਾ ਜਾਈ, ਨਦਰ ਕਰੀ ਜਿਸ ਆਪਣੀ ਸੋ ਚੱਲੈ ਸਤਿਗੁਰ ਪਾਈ। ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛਾ ਸੋ ਫਲ ਪਾਈ, ਜਿੰਨੀ ਸਤਿਗੁਰ ਮੰਨਿਆ ਹਉ ਤਿਨਕਾ ਲਾਗੋਂ ਪਾਈ। ਨਾਨਕ ਤਾਂ ਕਾ ਦਾਸ ਹੈ ਜੇ ਅਣ ਦਿਨ ਰਹੇ ਲਿਵਲਾਈ, ਜਿੰਨਾ ਪ੍ਰੀ ਪਿਆਰੂ ਬਿਨ ਸਤਿਗੁਰ ਕਿਉਂ ਤ੍ਰਿਪਤੀ ਹੈ, ਨਾਨਕ ਮਿਲੈ ਸੁਪਾਈ। ਗੁਰਮੁਖ ਇਹ ਮਨ ਰਹੱਸੀ ਹੈ ਜਿੰਨਾ ਪ੍ਰੀ ਪਿਆਰ, ਕਿਉਂ ਜੀਵਨ ਪਿਰ ਬਾਹਰੀ ਜਾਂ ਸਹੁ ਦੇਖਣ ਆਪਣਾ, ਨਾਨਕ ਥੀਵਨ ਪੀ ਹਰੇ। ਜਿੰਨਾ ਗੁਰਮੁਖ ਅੰਦਰ ਨੇਹ ਤੈ ਪ੍ਰੀਤਮ ਸੱਚੈ ਲਾਇਆ, ਰਾਤੀ ਅਤੈ ਦੇਹ ਨਾਨਕ ਪ੍ਰੇਮ ਸਮਾਇਆ। ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚ ਸੱਚਾ ਪਾਈਐ, ਆਨੰਦ ਦਿਨ ਰਹੇ ਆਨੰਦ ਨਾਨਕ ਸਹਿਜ ਸਮਾਈਐ। ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ, ਕਭੂ ਨਾ ਹੋਵੈ ਭੰਗ ਨਾਨਕ ਹਰ ਗੁਣ ਗਾਈਐ। ਜਿੰਨਾ ਅੰਦਰ ਸੱਚਾ ਨੇਹ ਕਿਉਂ ਜੀਵਨ ਪ੍ਰੀ ਵਿਹੂਣਿਆ, ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੁਨਿਆ। ਜਿਨ ਕਉ ਪ੍ਰੇਮ ਪਿਆਰੂ ਤਉ ਆਪੇ ਲਾਇਆ ਕਰਮ ਕਾਰੂ, ਨਾਨਕ ਲਿਹ ਮਿਲਾਈ ਮੈਂ ਜਾਚਕ ਦੀ ਜੈ ਨਾਮ ਹਾਰ। ਗੁਰਮੁਖ ਹਸਤੈ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੈ, ਗੁਰਮੁਖ ਹੋਵੈ ਸੋ ਕਰੇ ਵਿਚਾਰ। ਨਾਨਕ ਗੁਰਮੁਖ ਨਾਨਕ ਪਾਵੈ ਪਾਰ, ਜਿੰਨਾ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ। ਤਿੰਨ ਕੇ ਮੁਖ ਸਦ ਉਜਲੇ ਤਿਤ ਸੱਚੈ ਦਰਬਾਰ, ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਤਰੈ, ਜੇ ਆਪ ਬਖਸ਼ੇ ਕਰਤਾਰ। ਨਾਨਕ ਗੁਰਮੁਖ ਮਿਲੇ ਨਾ ਵਿਛੜੈ, ਜੇ ਮੇਲੇ ਸਿਰਜਣਹਾਰ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ, ਨਦਰ ਕਰੀ ਜਿਸ ਆਪਣੀ ਤਿਸ ਲਾਏ ਹੇਤ ਪਿਆਰ। ਸਤਿਗੁਰ ਕੀ ਸੇਵਾ ਲੱਗਿਆ ਭਉਜਲ ਤਰੈ ਸੰਸਾਰ, ਮਨ ਚੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ। ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਣ ਹਾਰ। ਮਨਮੁਖ ਸੇਵਾ ਜੋ ਕਰੇ ਦੂਜੈ ਭਾਈ ਚਿੱਤ ਲਾਈ, ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਈ। ਦਰਗਾਹ ਲੇਖਾ ਮੰਗੀਐ ਕੋਈ ਅੰਤ ਨਾ ਸਕੀ ਛਡਾਏ,
ਬਿਨ ਨਾਵੈ ਸਭ ਦੁੱਖ ਹੈ, ਦੁਖਦਾਈ ਮੋਹ ਮਾਈ। ਨਾਨਕ ਗੁਰਮੁਖ ਨਦਰੀ ਆਇਆ, ਮੋਹ ਮਾਇਆ ਵਿਛੜ ਸਭ ਜਾਈ। ਗੁਰਮੁਖ ਹੁਕਮ ਮੰਨੇ ਸਹ ਕੇਰਾ, ਹੁਕਮੇ ਹੀ ਸੁਖ ਪਾਈ। ਹੁਕਮੋ ਸੇਵੇ ਹੁਕਮ ਆਰਾਧੇ, ਹੁਕਮੇ ਸਮੈ ਸਮਾਈ। ਹੁਕਮ ਵਰਤ ਨੇਮ ਸੁਚ ਸੰਜਮ, ਮਨ ਚੰਦਿਆ ਫਲ ਪਾਈ। ਸਦਾ ਸੁਹਾਗਣ ਜੀ ਹੁਕਮੇ ਹੁਕਮੈ ਬੁਝੈ, ਸਤਿਗੁਰ ਸੇਵੈ ਲਿਵ ਲਾਈ। ਨਾਨਕ ਕਿਰਪਾ ਕਰੇ ਜਿਨ ਉਪਰ, ਤਿਨਾ ਹੁਕਮੇ ਲਏ ਮਿਲਾਏ। ਗੁਰ ਮਨਮੁਖ ਹੁਕਮ ਨਾ ਬੁਝੈ ਬਪੜੀ, ਨਿਤ ਹਉਮੈ ਕਰਮ ਕਮਾਏ। ਵਰਤ ਨੇਮ ਸੁਚ ਸੰਜਮ ਪੂਜਾ, ਪਾਖੰਡ ਭਰਮ ਨਾ ਜਾਏ। ਅੰਤਰੋਂ ਕਸੁਧ ਮਾਇਆ ਮੋਹ ਬੇਦੇ, ਜਉ ਹਸਤੀ ਚਾਰ ਉਡਾਈ। ਜਿਨ ਉਪਾਈ ਤਿਸੈ ਨਾ ਚੇਤਹੀਂ, ਬਿਨ ਚੇਤੇ ਕਿਉਂ ਸੁਖ ਪਾਈ। ਨਾਨਕ ਪਰਪੰਚ ਕੀਆ ਤੁਰ ਕਰਤੈ, ਪੂਰਵ ਲਿਖਿਆ ਕਮਾਈ। ਗੁਰਮੁਖ ਪ੍ਰਤੀਤ ਭਈ ਮਨ ਮਾਨਿਆ, ਆਨ ਦਿਨ ਸੇਵਾ ਕਰਤ ਵਿਹਾਈ। ਅੰਤਰ ਸਤਿਗੁਰ ਗੁਰੂ ਸਭ ਪੂਜੇ, ਸਤਿਗੁਰ ਕਾ ਦਰਸ ਦੇਖੈ ਸਭ ਆਏ। ਮੰਨੀਐ ਸਤਿਗੁਰ ਪਰਮ ਵਿਚਾਰੀ, ਜਿਤ ਮਿਲਿਆ ਤਿਸ਼ਨਾ ਭੁੱਖ ਸਭ ਜਾਏ। ਹਉ ਸਦਾ ਸਦਾ ਸ ਬਲਿਹਾਰੀ ਗੁਰ ਆਪਣੇ, ਜੋ ਪ੍ਰਭ ਸੱਚਾ ਦੇ ਮਿਲਾਈ। ਨਾਨਕ ਕਰਮ ਪਾਇਆ ਤਿਨ ਸੱਚਾ, ਜੋ ਗੁਰ ਚਰਨੀ ਲੱਗੇ ਆਏ। ਜਿਨ ਪ੍ਰੀਆ ਸਿਉਨੇ, ਸੇ ਸੱਜਣ ਮੈਂ ਨਾਲ। ਅੰਤਰ ਬਾਹਰ ਹਾਂ ਫਿਰਾ, ਕੀ ਹਿਰਦੈ ਰੱਖਾਂ ਸੰਭਾਲ। ਜਿੰਨਾ ਇੱਕ ਮਨ ਇੱਕ ਚਿੱਤ ਤੇ ਆਇਆ, ਸਤਿਗੁਰ ਸੌ ਚਿੱਤ ਲਾਈ। ਤਿੰਨ ਕੀ ਦੁੱਖ ਭੁੱਖ ਉਥੋਂ ਮੈਂ ਵੱਡਾ ਰੋਗ ਗਿਆ, ਨਿਰਦੋਖ ਭਏ ਲਿਵਲਾਈ। ਗੁਣ ਗਾਵਹੇ ਗੁਣ ਉੱਚ ਰਹੇ, ਗੁਣ ਮਹਿ ਸਭ ਸਮਾਈ। ਇੱਕ ਨਾਨਕ ਗੁਰ ਪੂਰੇ ਤੇ ਪਾਇਆ, ਸਹਿਜ ਮਿਲਿਆ ਪ੍ਰਭ ਆਏ। ਮਨਮੁਖ ਮਾਇਆ ਮੋਹ ਹੈ, ਨਾਮ ਨਾ ਲੱਗੇ ਪਿਆਰ। ਕੂੜ ਕਮਾਵੇ ਕੂੜ ਸੰਗ੍ਰਹੇ, ਕੂੜ ਕਰੇ ਆਹਾਰ। ਵਿਖ ਮਾਇਆ ਤਨ ਸੰਚ ਮਰਹੇ, ਅੰਤ ਹੋਏ ਸਭ ਸਾਰ। ਕਰਮ ਧਰਮ ਸੁਚ ਸੰਜਮ ਕਰਹੇ, ਅੰਤਰ ਲੋਭ ਵਿਕਾਰ। ਨਾਨਕ ਮਨਮੁਖ ਜੀ ਕਮਾਵੇ, ਸੋ ਥਾਏ ਨਾ ਪਵੇ। ਦਰਗਹਿ ਹੋਏ ਖੁਆਰ, ਸਭਨਾ ਰਾਗਾਂ ਵਿੱਚ ਸੁਭਲਾ ਪਾਈ। ਜਿਤ ਵਸਿਆ ਮਨ ਆਏ, ਰਾਗਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ। ਰਾਗ ਨਾਦ ਬਾਹਰਾ, ਇਨੀ ਹੁਕਮ ਨਾ ਬੁਝਿਆ ਜਾਏ। ਨਾਨਕ ਹੁਕਮੈ ਬੁਝ

ਮਤੀ ਉਪਦੇਸ਼ ਵਿੱਚੋਂ ਪਰਮ ਜਾਈ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਛ ਤਿਸ ਦੇ ਵਸ ਦੂਜੀ ਨਾਹੀਂ ਜਾਈ ਨਾਨਕ ਸੁਖ ਆਨੰਦ ਪਏ ਪ੍ਰਭ ਕੀ ਮਨ ਰਜਾਈ ਗੁਰ ਪੂਰਾ ਜਿਨ ਸਿਮਰਿਆ ਸਹੀ ਪਏ ਨਿਹਾਲ ਨਾਨਕ ਨਾਮ ਅਰਾਧਨਾ ਕਾਰਜਿਆ ਵੈਰਾਸ ਪਾਪੀ।

ਰਮ ਰਾਏ ਨਾਮ ਤੇ ਆਇਨ ਸਾਜਨਾ ਜਰਮ ਪਦਾਰਥ ਜੀਤ ਨਾਨਕ ਧਰਮ ਐਸੇ ਚਵਹੇ ਕੀਤੋ ਪਵਨ ਪੁਨੀਤ

ਆਹੀ ਸੁਤੜੇ ਸੁਖੀ ਸਵੰਨ ਜੋ ਰਤੇ ਸਹ ਆਪਣੈ ਪ੍ਰੇਮ ਸ਼ੋਹਾ ਤਣੀ ਸਾਉ ਅਠੇ ਪਹਿਰ ਲਵਨ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਣੇ ਮ੍ਰਿਗ ਤ੍ਰਿਸ਼ਨਾ ਪੇਖ ਭੁੱਲਣੇ ਵੁੱਠੇ ਨਗਰ ਗੰਧਰਬ ਜਿੰਨੀ ਸੱਚ ਅਰਾਧਿਆ ਨਾਨਕ ਮਨ ਤਨ ਪਾਬ ਪਾਤ ਤੇ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਤਿਸਹਿ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਦੂਜੀ ਛੋੜ ਕਵਾਟੜੀ ਇੱਕ ਸਸੌ ਚਿਤ ਲਾਏ ਦੂਜੈ ਭਾਵੀ ਨਾਨਕਾ ਵਾਹਣ ਲੁੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ ਸੱਚ ਵਖਰ ਜਿਨ ਲੱਦਿਆ ਸੇ ਸਚੜੇ ਪਾਸਾਰ ਪੰਥਾ ਪ੍ਰੇਮ ਨਾ ਜਾਣਈ ਭੁੱਲੀ ਫਿਰੈ ਗਵਾਰ ਨਾਨਕ ਹਰ ਬਿਸਰਾਈ ਕੈ ਪਾਉਂਦੇ ਨਰਕ ਅੰਧਿਆਰ ਮਾਇਆ ਮਨ ਹੁਨਾ ਵਿਸਰੈ ਮੰਗੈ ਦਮਾ ਦਮ ਸੋ ਪ੍ਰਭ ਚਿਤ ਨ ਆਵਈ ਨਾਨਕ ਨਹੀਂ ਕਰਮ ਤਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਖੰਭ ਵਿਕਾਂਦੜੇ ਜੇ ਲਾਂ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾ ਸੁਸਜਣ ਟੋਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓ ਸੋਦਾਰ ਰਾਗ ਆਸਾ ਮਹੱਲਾ ਪਹਿਲਾ।

ਧਰਮ ਦੁਆਰੀ ਗਾਵਣ ਤੁਦਨੋਂ ਚਿਤ ਗੁਪਤ ਲਿਖ ਜਾਣਨੋਂ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਦਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਗਾਵਣ ਤੁਦਨੋਂ ਇੰਦਰ ਇੰਦਰਾਸਣ ਬੈਠੇ ਦੇਵ ਧਿਆਨ ਦਰ ਨਾਲੇ ਗਾਵਣ ਤੁਦਨੋਂ ਸਿੱਧ

ਜਿਨ ਸੀ ਮਾਇਆ ਜਿਨੋ ਪਾਈ, ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨ ਹੰਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆਂ।

ਆਖਾਂ ਜੀਵਾਂ ਵਿਸਤਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀ ਹੈ ਮੂਖ।

ਸੁਤ ਬਨਿਤਾਇ ਕੋਈ ਨ ਕਿਸਕੀ ਧਰਿਆਉ। ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੀ ਮਨ ਭਉ ਕਰਿਆ। ਊੜੇ ਊੜ ਆਵੈ ਸਹਿ ਕੋਸਾ, ਤਿਸ ਬਾਛੈ ਬਚਰੇ ਸ਼ਰਿਆ। ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰਤਲ ਤਰਿਆ। ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ।

ਦਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਧਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ।

ਸਾਰ ਜੋ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਸ਼

रतन नाम हर बसया गुर हाथ धरयो मेरा माथा जन्म जन्म के

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਸੁਹਿਲਾ ਰਾਗੋੜੀ ਕੀਤੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾਤੀ ਜੈ ਕਰਤੇ ਕਵੀ ਵਿਚਾਰ ਕਿਤ ਕਰ ਗਾਵੋ ਸੁਹਿਲਾ ਸਿਵਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਮੇਰੇ ਪੌਖ ਸੁਹਿਲਾ ਹੋ ਅਰਿਯਤ ਸੁਹਿਲਾ ਸਦਾ ਸੁਖ ਹੋਏ ਰਾਉ ਨਿਤ ਨਿਤ ਜੀਅੜ ਸੰਭਾਲੀਆਂ ਨੂੰ ਦੇਖਾ ਗਾ ਦੇਵਨਹਾਰ ਤੇਰਾ ਗਾਨ ਕੀਮਤ ਨਾ ਪਵੇ ਕਿਸ ਦਾ ਤੀ ਕਵਨ ਸੁਮਾਰ ਸੰਬਦ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦਿਹ ਸਜਣ ਸੀਸੜੀਆਂ ਜਹੋਵੈ ਸਹਿਬ ਸੁਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਾਨੋ ਸਦਨ ਹਾਰਾ ਸਿਮਰੀਆ ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਾਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਾਰ ਰਾਗ ਵਡਾਈ ਤੋਏ ਰਾਉ ਬਿਸਵੇ ਚਸਿਆ ਘੜੀਆਂ ਪਹਿਰਾਂ ਸਿੱਤੀ ਵਾਰੀ ਮਹ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੀ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਂ ਨਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤ ਸ਼ਬਦ ਵਾਜੰਤ ਤੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਉ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬੈਨੁ ਸਹਿਸ ਤਵ ਗਾਂਧੇ ਵਿਚਲਤ ਮੋਹੀ ਸਭ ਮੈਂ ਜੋ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਣਗਿਨ ਮੋਹਿਆ ਹੀ ਪਿਆਸਾ ਕ੍ਰਿਪਾ ਜਲ ਦੇ ਨਾਨਕ ਸਾਰਿੰ ਕਹੋਏ ਜਾਤੇ ਤੇਰੇ ਨਾਇ ਵਾਸਾਰਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਪਰਿਆ ਮਲ ਸਾਧੂ ਖੰਡਲ ਖੰਡਾਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਾਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵਡਾਹੇ ਕਰ ਡੰਡਾਉਤ ਪੁਨ ਵਡਾਹੇ ਰਹਾਉ ਸਾਗਤ ਹਰ ਸਾਧ ਨ ਜਾਣਿਆ ਦਿਨ ਅੰਤਰ ਹਉ ਮੈਂ ਕੰਡਾਹੇ ਜਿਉਂ ਜਿਉਂ ਚਲਹੇ ਜੁਬ ਦੁਖ ਪਾਵਹੇ ਜਮਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸੁਮਾਣੀ ਦੁਖ ਜਨਮ ਮਰਨ ਪਵ ਖੰਡਾਹੀ ਅਵਨਾਸੀ ਪੁਰਖ ਭੈ ਪਰਮੇਸ਼ਰ ਬਹੁ ਸੋ ਵਖੰਡ ਬ੍ਰਹਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵਡਾਹੀ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਸੁਖ ਮੰਡਾਹੀ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾਂ ਖਾੜ ਚਲੋ ਹਰ ਲਾਹਾ ਆਗਿਆ ਬਸਨ ਸੁਹਿਲਾ ਔਧ ਕਟੈ ਦਿਨ ਸਰਹਿ ਨਾਰੀ ਮਾਨ ਗੋਮਿਲ ਕਾ ਸਵਾਰੀ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਏ ਪਿਆ ਵੈਹਿ ਰਸ ਅਕਥ ਕਥਾ ਦਿਨ ਜਾਨੀ ਜਾ ਕੋ ਆਈ ਸੁਈ ਬਿਹਾਜੋ ਵਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਆ ਗਏ।

ਤੇਗ ਬਹਾਦਰ ਸਿਮਰਿਆਂ ਕਾ ਨਾਮ ਕਾ ਭਾਈ ਸਭ ਸੰਗ ਹੋਏ ਸਭ

0: ਖੇਡੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Shri Vaheguru Jiyo, Rag Jat Shri Mahalla, Chautha Ghar Pehla Chaupade, Ek Omkar Satgur Prasad, ਮੇਰਾ ਹੀਰਾ ਰਤਨ ਨਾਮ ਹਰ ਵਸਿਆ, ਗੁਰਹਾ ਧਰਿਓ ਮੇਰਾ ਮਾਥਾ। ਜੈਤ ਸ੍ਰੀ ਰਾਗ ਵਿੱਚ ਚੌਥੇ ਪਾਤਸ਼ਾਹ ਪਹਿਲੇ ਘਰ 'ਚ ਚਾਰ ਪਦਾਂ ਦਾ ਸ਼ਬਦ ਉਚਾਰਨ ਕਰਦੇ ਹਨ। ਵਾਹਿਗੁਰੂ ਜੀ ਕਹਨ, ਓਮਕਾਰ ਪ੍ਰਕਾਸ਼ ਰੂਪ ਹਨ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਇਹ ਜੈਤ ਸ੍ਰੀ ਰਾਗ ਜਿਹੜਾ ਇੱਕ ਸੰਪੂਰਨ ਜਾਤੀ ਦੀ ਰਾਗਣੀ ਧੌਲ ਬਰਾੜੀ ਦੇਸਕਰ ਤਿੰਨਾਂ ਦੇ ਸੁਮੇਲ ਤੋਂ ਬਣਦੀ ਹੈ। ਦਿਨ ਦੇ ਤੀਜੇ ਪੈਰੀ ਨੂੰ ਗਾਇਆ ਜਾਂਦਾ ਹੈ। ਇਹਦਾ ਮੌਸਮ ਸ਼ੇਸ਼ਰ ਉੱਥੇ ਬਹੁਤ ਖੁਸ਼ੀਆਂ ਨੂੰ ਦੇਣ ਵਾਲਾ ਰਾਗ ਹੈ। ਔਰ ਤਾਲ ਸਮੂਹ ਦੇ ਅੰਦਰ ਇਹਨੂੰ ਮਾਲ ਕੌਣ ਸਰਾਗ ਦੀ ਨਾ ਮੰਨਿਆ। ਨਾਦ ਗੁਣੋ ਦੇ ਅੰਦਰ ਜੈਤ ਸਿੰਘ ਕਾਲੂ ਜਾਤੀ ਦੀ ਰਾਗਣੀ ਲਿਖਿਆ ਗਿਆ। ਧਨਾਸਰੀ ਧਾਨੀ ਮਾਲਸੀ ਦੇ ਮੇਲ ਤੋਂ ਬਣਦੀ ਤੀਜੇ ਪੈਰ ਪਿੱਛੋਂ ਗਾਈ ਜਾਂਦੀ ਹੈ।

ਪੀੜਾ ਮੁੜ ਕੇ ਦੁੱਖ ਨਹੀਂ ਦਿੰਦੀ, ਉਹ ਆਤਮਾ ਆਨੰਦ ਵਿੱਚ ਲੀਨ ਹੋ ਜਾਂਦੇ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵਾਂਗ ਦੀ ਸਹਿਸਾ ਮੈਂ ਸੰਗ ਰਹਿ ਹੈ ਅਲੇਪਾ ਮੈਂ ਵਿਆਪਿਆ ਨਮਾਈ, ਉਹ ਸਰੀਰ ਕਰਕੇ ਸਾਰਿਆਂ ਨਾਲ ਰਹਿੰਦੇ ਹੋਏ ਹਾਂਜੀ ਨਿਵਾ ਤਾਂ ਆਉਂਦੇ ਆ ਪਰ ਮਨ ਕਰਕੇ ਨਿਰਲੇਪ ਰਹਿੰਦੇ, ਕਿਉਂ ਉਹਨਾਂ ਨੂੰ ਮਾਇਆ ਵਿਆਪਦੀ ਨਹੀਂ, ਹੈਂ ਮਾਇਆ ਦਾ ਛਲ ਨਹੀਂ ਵਿਆਪਦਾ। ਜੇ ਮਾਇਆ ਦਾ ਛਲ ਵਿਆਪਦਾ ਫਿਰ ਉਹ ਧਰਮ ਤੋਂ ਡਿੱਗ ਪੈਂਦੇ, ਆਰੇ ਫਰਾ ਲਿਆ ਬੰਦ ਬੰਦ ਕਟਾ ਲਿਆ, ਆਲੂ ਮੰਗ ਦੇਵਗਾਂ ਚੁਬੜਿਆ, ਕੋਪਰੀਆਂ ਲੈ ਗਏ, ਜਗੂਰਾਂ ਨਾਲ ਮਾਸ ਨੋਚੇ, ਪੁੱਤਰਾਂ ਦੇ ਕਾਲਜ ਮੂੰਹ ਚੰਨੇ, ਸਿੰਘਣੀਆਂ ਦੇ ਗਲਾਂ ਟੋਟੇ ਕਰ ਕਰਕੇ ਬੱਚਿਆਂ ਦੇ ਅੰਦਰਾਂ ਦੇ ਹਾਰ ਪਾਏ, ਸਵਾ ਸਮਣ ਪੀਸਣ ਪੀਸੇ, ਬਥੇਰੇ ਲਾਲਚ ਦਿੱਤੇ ਪਰ ਉਹਨਾਂ ਦੇ ਮਨ ਨਹੀਂ ਭਰਮੇ, ਧਰਮ ਦ੍ਰਿੜ ਰਹਿੰਦਿਆਂ ਸ਼ਹੀਦੀਆਂ ਪ੍ਰਾਪਤ ਕਰ ਲਈਆਂ। ਇੱਕ ਰੰਗ ਤੱਤ ਕੇ ਵੇਤੇ ਸਤਿਗੁਰ ਦੇ ਬੁੱਧ ਪਾਈ, ਇੱਕ ਨਿਰੰਕਾਰ ਦੇ ਰੰਗ ਪਿਆਰ ਕਰਕੇ ਉਹ ਤੱਤ ਸਿਧਾਂਤ ਦੇ ਵੇਤੇ ਜਾਣਨ ਵਾਲੇ ਬਣ ਗਏ, ਅਸਲੀ ਬਚਨ ਨੂੰ ਸਮਝ ਲਿਆ। ਕਹਿੰਦੇ ਪਵਿੱਤਰ ਬੁੱਧੀ ਕਿੱਥੋਂ ਪਾਈ ਹੈ, ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਪਾਈ ਹੈ। ਦਇਆ ਮਾਇਆ ਕਿਰਪਾ ਠਾਕਰ ਕੀ ਸਹੀ ਸੰਤ ਸੁਭਾਈ, ਮਨਵਾਣੀ ਸ਼੍ਰੀ ਅਕਾਲ ਕੇ ਜਿਹਨਾਂ ਉੱਤੇ ਨਿਰੰਕਾਰ ਦੀ ਮਿਹਰ ਬਖਸ਼ਿਸ਼ ਹੋ ਗਈ, ਕਿਉਂਕਿ ਦਇਆ ਦੇ ਕਰਨ ਵਾਲਾ ਜਿਹੜਾ ਮਾਇਆ ਦਾ ਸਰੂਪ ਠਾਕਰ ਆ ਮਾਇਆ ਉਹਦੀ ਦਾਸੀ ਹੈ। ਔਰ ਕਹਿੰਦੇ ਉਹਨਾਂ ਦੀ ਜਿਹਨਾਂ ਉੱਤੇ ਮਿਹਰ ਦੀ ਨਜ਼ਰ ਹੋ ਗਈ ਉਹੀ ਸੰਤ ਸੁਭਾਈ ਮੈਨੇ ਸੋਭਾ ਵਾਲੇ ਆ। ਕਿਨਕਾ ਸੰਗ ਨਾਨਕ ਨੇ ਇਸ ਕਰੀ ਹੈ ਜਿਹਨੇ ਰਸ ਰਾ ਸਾਹਿਬ ਗੁਣ ਗਾਈ, ਪਾਤਸ਼ਾਹ ਕਹਿੰਦੇ ਉਹਨਾਂ ਦੀ ਸੰਗਤ ਕਰਕੇ ਸੰਸਾਰ ਸਾਗਰ ਤੋਂ ਤਰਨਾ ਹੁੰਦਾ। ਕਿਹਨਾਂ ਨੇ ਜਿਹਨਾਂ ਨੇ ਰਸ ਪਿਆਰ ਦੇ ਰਸ ਵਿੱਚ ਰਸ ਕੇ ਤਦਾ ਕਰ ਹੋ ਕੇ ਹਾਂਜੀ ਪਰਮਾਤਮਾ ਦੇ ਗੁਣ ਗਾਏ। ਜਿਹੜਾ ਉਪਰੇ ਜਿਹਾ ਮੰਨਾ ਕਰਦਾ ਫਿਰ ਉਹ ਬਰਕਤ ਨਹੀਂ ਮਿਲਦੀ। ਜਦ ਸ੍ਰੀ ਮੱਲਾ ਪੰਜਵਾਂ ਗੋਬਿੰਦ ਜੀਵਨ ਪ੍ਰਾਣ ਧਨ ਰੂਪ, ਹੇ ਗੋਬਿੰਦ ਜੀਵਨ ਜੀਵਾਂ ਦੇ ਜਾਂ ਮੇਰੇ ਜੀਵਨ ਰੂਪੇ ਪ੍ਰਾਣ ਦੇ ਧਨ ਰੂਪ ਆਪ ਜੀ ਹੋ, ਆਪ ਤੋਂ ਬਿਨਾਂ ਕੌਣ ਹੈ, ਅਗਿਆਨ ਮੋਹ ਮਗਨ ਮਹਾ ਪ੍ਰਾਣੀ ਅੰਧਿਆਰੇ ਮੈਂ ਦੀਪ ਰਹਾਓ। ਇਹ ਜਿਹੜੇ ਪ੍ਰਾਣੀ ਆ ਮਹਾ ਮੋਹ ਦੇ ਵਿੱਚ ਮਗਨ ਮਸਤ ਹੋਏ ਫਿਰਦੇ ਆ, ਉਹਨਾਂ ਨੂੰ ਅਗਿਆਨ ਰੂਪੀ ਹਨੇਰੇ 'ਚ ਤੂੰ ਹੀ ਗਿਆਨ ਰੂਪੀ ਦੀਵਾ ਦਿਖਾਲ ਕੇ ਸੰਸਾਰ ਸਾਗਰ ਤੋਂ ਪਾਰ ਕਰਨ ਵਾਲਾ ਹੈ। ਰਹਾਓ ਸਫਲ ਦਰਸ਼ਨ ਤੁਮਰਾ ਪਰਮ ਪ੍ਰੀਤਮ ਚਰਨ ਕਮਲ ਅਨੂਪ, ਇਹ ਪ੍ਰਭੂ ਪ੍ਰੀਤਮ ਤੁਹਾਡਾ ਜਿਹੜਾ ਦਰਸ਼ਨ ਆ ਸਫਲ ਆ ਫਲਾਂ ਦੇ ਸਹਿਤ ਆ, ਔਰ ਆਪ ਜੀ ਦੇ ਜਿਹੜੇ ਚਰਨ ਕਮਲ ਅਨੂਪ ਮੈਨੇ ਉਪਮਾ ਤੋਂ ਰਹਿਤ ਹੈ, ਤੁਹਾਡੇ ਚਰਨਾਂ ਦੀ ਉਪਮਾ ਕੀਤੀ ਨਹੀਂ ਜਾਂਦੀ। ਅਨਕਵਾਰ ਕਰੋ ਤੇ ਬੰਧਨ ਮਨ ਹੈ ਚਰਾਵਾ ਧੂਪ, ਐਸੇ ਚਰਨਾਂ ਤੋਂ ਹੀ ਅਨੇਕਾਂ ਵਾਰੀ ਨਮਸਕਾਰ ਕਰਦੇ ਹਾਂ ਚਰਨਾਂ ਨੂੰ, ਜਿਹੜਾ ਆਪਣਾ ਮਨ ਆ ਇਹ ਤੁਹਾਨੂੰ ਅਰਪਣ ਕਰਦੇ ਹਾਂ, ਇਹ ਧੂਪ ਦਿਖਾਉਂਦੇ ਹਾਂ, ਮਨ ਕੋਲੋਂ ਜਿਹੜਾ ਨਾਮ ਚੜਾਵੋ ਉਚਾਰਨਾ ਕਰਾਉਂਦੇ ਹਾਂ ਇਹ ਧੂਪ ਚੜਾ ਰਹੇ ਹਾਂ, ਜਿਹੜਾ ਹਰ ਵੇਲੇ ਅਸੀਂ ਨਾਮ ਜਪਦੇ ਹਾਂ, ਕਿਉਂਕਿ ਨਾਮ ਦੀ ਵੀ ਸੁਗੰਧੀ ਜਿਹੜੀ ਦੂਰ ਤੱਕ ਫੈਲ ਜਾਂਦੀ ਹੈ। ਹਾਰ ਪਰਿਓ ਤੁਮਰਾ ਪ੍ਰਭ ਦੁਆਰਾ ਦ੍ਰਿੜ ਕਰ ਗਈ ਤੁਮਾਰੀ ਲੋਕ, ਜਿਵੇਂ ਧੂਪ ਦਿਖਾਉਣਾ ਵਾਯੂਮੰਡਲ ਸ਼ੁੱਧ ਹੁੰਦਾ ਆ ਹਾਂਜੀ, ਅਤੇ ਨਾਮ ਜਪਣਾ ਵੀ ਅੰਦਰਲਾ ਵਾਯੂਮੰਡਲ ਸ਼ੁੱਧ ਹੁੰਦਾ, ਉਹ ਧਰਤੀ ਵੀ ਪਵਿੱਤਰ ਹੋ ਜਾਂਦੀ ਹੈ। ਹਾਰ ਪਰਿਓ ਤੁਮਰਾ ਪ੍ਰਭ ਦੁਆਰਾ ਦ੍ਰਿੜ ਕਰ ਗਈ ਤੁਮਾਰੀ ਲੋਕ, ਇਹ ਨਿਰੰਕਾਰ ਹਾਰ ਕੇ ਤੁਹਾਡੇ ਦਰ 'ਤੇ ਆ ਕੇ ਝੁੱਕ ਗਏ ਹਾਂ ਪੈ ਗਏ ਹਾਂ, ਅਤੇ ਦ੍ਰਿੜ ਪੱਕਾ ਇਰਾਦਾ ਕਰਕੇ ਆਪ ਜੀ ਦੀ ਲੋਕ ਮੈਨੇ ਸ਼ਰਨ ਗਈ ਮੈਨੇ ਪਕੜ ਲਈ ਹੈ। ਕਾਢ ਲਿਓ ਨਾਨਕ ਆਪਣੇ ਵਾਹ ਸੰਸਾਰ ਪਾਵਕ ਏਹੂ, ਪਾਸ਼ਾ ਕਿਰਪਾ ਕਰਦੇ ਆਪਣੇ ਦਾਸਾਂ ਨੂੰ ਇਹ ਜਿਹੜੀ ਪਾਵਕ ਅੱਗ ਦਾ ਕੂਪ ਖੂਹ ਆ ਨਾ ਸੰਸਾਰ, ਕੀ ਚੋਂ ਬਾਹਰ ਕੱਢ ਲਓ, ਨਹੀਂ ਤਾਂ ਮੁੜ ਮੁੜ ਕੇ ਜਿਵੇਂ ਭਵੱਕੜੇ ਦੀਵੇ ਦੇ ਸੜ ਸੜ ਮਰ ਜਾਂਦਾ, ਇਸ ਤਰ੍ਹਾਂ ਇਹ ਸੰਸਾਰ ਜਿਹੜਾ ਆ ਕ੍ਰਿਸ਼ਨ ਦੀ ਅੱਗ ਵਿੱਚ ਈਰਖਾ ਦੀ ਅੱਗ 'ਚ ਸੜ ਸੜ ਕੇ ਮਰ ਰਿਹਾ ਹੈ। ਜੈਤ ਸ੍ਰੀ ਮਹੱਲਾ ਪੰਜਵਾਂ, ਕੋਈ ਜਨ ਹਰ ਸੋ ਦੇਵਾ ਜੋਰ, ਕੋਈ ਐਸਾ ਮਹਾਤਮਾ ਹੈ ਜਿਹੜਾ ਸਾਨੂੰ ਨਿਰੰਕਾਰ ਨਾਲ ਮਹਾਤਮਾ ਸੰਤ ਜੋੜ ਦੇਵੇ, ਚਰਨ ਗਵਾ ਬਾਕੋ ਸੁਭ ਰਸਨਾ ਦੀ ਜੈ ਪ੍ਰਾਣਾ ਕੋਰ ਰਹਾਓ। ਕਹਿੰਦੇ ਤੁਸੀਂ ਭੇਟਾ ਕੀ ਦਿਓਗੇ ਜੇ ਮਿਲ ਜਾਏ ਐਸਾ ਮਹਾਤਮਾ, ਕਹਿੰਦੇ ਅਸੀਂ ਉਹਨਾਂ ਦੇ ਚਰਨਾਂ ਨੂੰ ਗਹੋ ਮੈਨੇ ਪਕੜਾਂਗੇ, ਰਸਨਾ ਨਾ ਪਵਿੱਤਰ ਬਾਣੀ ਬਾਕੋ ਬੋਲਾਂਗੇ, ਭਾਵ ਉਹਨਾਂ ਦਾ ਜਸ ਕਰਾਂਗੇ, ਜਸ ਚਰਨ ਕਰਾਂਗੇ, ਅਤੇ ਆਪਣੇ ਪ੍ਰਾਣ ਉਹਨਾਂ ਨੂੰ ਉਹ ਕੋਰ ਭੇਟਾ ਦੇ ਰੂਪ 'ਚ ਚੜ੍ਹਾ ਦਿਆਂਗੇ। ਰਹੋ ਸੰਤ ਮਹਾਂਪੁਰ ਕਹਿਣ ਲੱਗੇ ਮਨ ਤਨ ਨਿਰਮਲ ਕਰਕੇ ਪਿਆਰੋ ਹਰ ਸਿੰਚੈ ਸੁਧਾ ਸੰਜੋਰ, ਕਿ ਜਿਹੜਾ ਅਸਥੂਲ ਸਰੀਰ ਆ ਇਹਨੂੰ ਨਿਰਮਲ ਕਰਨਾ, ਮੈਂ ਸੇਵਾ ਕਰ ਕਰਕੇ ਹੱਥ ਸ਼ੁੱਧ ਕਰਨੇ, ਹਿਰਦਾ ਸ਼ੁੱਧ ਕਰਨਾ, ਔਰ ਬੇਹੇ ਵਿਕਾਰਾਂ ਤੋਂ ਰਹਿਤ ਕਰਨਾ, ਇਹਨੂੰ ਤਾਂ ਇੱਕ ਕਿਆਰਾ ਬਣਾ ਲੈਣਾ ਕਰ, ਜਿਵੇਂ ਕਿਆਰੇ ਬਣਾ ਕੇ ਗੋਡੀ ਤਾਲੀ ਕਰਕੇ ਸਾਫ਼ ਕਰਕੇ ਨਦੀਨ ਵਗੈਰਾ ਕੱਢ ਕੇ ਫਿਰ ਬੀਜ ਬੀਜਿਆ ਜਾਂਦਾ ਨਾ, ਇਹਨੂੰ ਤੂੰ ਸਥੂਲ ਸਰੀਰ ਨੂੰ ਕਿਆਰਾ ਬਣਾ ਲਾ। ਔਰ ਜਿਹੜਾ ਮਨ ਨੂੰ ਪਰਮਾਤਮਾ ਦੇ ਨਾਲ ਸੰਗਦੇ ਨੇ ਭਲੀ ਪ੍ਰਕਾਰ ਜੋੜਨੇ ਨੇ ਜੋੜਨਾ, ਇਹ ਬਲਦਾਂ ਦਾ ਜੋੜਨਾ ਕਰ, ਔਰ ਬੁੱਧੀ ਰੂਪੀ ਧਰਤੀ ਨੂੰ ਨਾਮ ਰੂਪੀ ਜਲ

ਨਾਲ ਗੁਰੂ ਦੇ ਉਪਦੇਸ਼ ਰੂਪੀ ਜਲ ਨਾਲ ਸਿੰਚੇ ਮੈਨੇ ਸਿੰਜਣਾ ਕਰ। ਯਾਰ ਰਸਮੇ ਮਗਨ ਹੋਦ ਕਿਰਪਾ ਦੇ ਮਹਾਂ ਵਿਗਿਆ ਦੇ ਤੋਰ ਨਿਰੰਕਾਰ ਦੀ ਕਿਰਪਾ ਨਾਲ ਜਿਹੜੇ ਮਹਾਨ ਵਿਸ਼ੇ ਵਿਕਾਰਾਂ ਵੱਲ ਬਿਰਤੀ ਨੂੰ ਤੋੜ ਨਾ ਕਰ। ਫਿਰ ਕਹਿੰਦੇ ਇਸ ਆਤਮ ਰਸ ਵਿੱਚ ਮਗਨ ਮੈਨੇ ਮਸਤ ਹੋ ਜਾਏਗਾ ਕਿ ਜਿੱਥੇ ਇਹ ਕਾਮ ਰਸ ਹੈ ਉੱਥੇ ਨਾਮ ਰਸ ਨਹੀਂ ਆ ਸਕਦਾ, ਅਤੇ ਨਾਮ ਰਸ ਲੈਣ ਲਈ ਵੀ ਕਾਮ ਰਸ ਛੱਡਣਾ ਪੈਣਾ। ਆਇਓ ਸਰਨ ਦੀਨ ਦੁੱਖ ਭੰਜਨ ਚਤਵਾ ਤੁਮਰੀ ਔਰ, ਇਹ ਦੀਨਾਂ ਦੇ ਦੁੱਖਾਂ ਨੂੰ ਭੰਜਨ ਕਰਨ ਲਈ ਪਰਮੇਸ਼ੁਰ ਤੁਹਾਡੀ ਸ਼ਰਨ ਚਾਹੇ ਹਾਂ। ਆਪ ਦੀ ਔਰ ਤਰਫ ਚਤਵਾ ਦੇਖਦੇ ਹਾਂ, ਕਦੋਂ ਤੁਸੀਂ ਮਿਹਰ ਕਰੋਗੇ, ਕਦੋਂ ਬਖਸ਼ਿਸ਼ ਕਰੋਗੇ। ਅਭੈ ਭੈ ਦਾਨ ਸਿਮਰਨ ਸਵਾਮੀ ਕੋ, ਪ੍ਰਭ ਨਾਨਕ ਬੰਧਨ ਛੋਰ, ਪਾਤਸ਼ਾਹ ਦੇ ਸਵਾਮੀ ਮਾਲਕ, ਆਪ ਦਾ ਜਿਹੜਾ ਸਿਮਰਨ ਆ ਅਭੈ ਪਦ ਨਿਰਭੈ ਪਦਵੀ ਨੂੰ ਦੇਣ ਵਾਲਾ, ਇਸ ਕਰਕੇ ਇਹ ਨਿਰੰਕਾਰ ਆਪਣੇ ਸਿਮਰਨ ਦਾ ਦਾਨ ਦੇ ਕੇ ਮੇਰੇ ਜਿਹੜੇ ਬੰਧਨ ਛੋਰ ਮੈਨੂੰ ਖੋਲ੍ਹ ਦਿਓ, ਬੰਧਨ ਨੂੰ ਕੱਟ ਦਿਓ, ਬੰਧਨਾਂ ਦੇ ਛੋੜ ਕੱਟ ਦੇਣਾ ਕਰੋ। ਜੈ ਸ੍ਰੀ ਮਹਲਾ ਪੰਜਵਾ। 702 ਅੰਗ 'ਤੇ ਵਿਚਾਰ ਚੱਲ ਰਹੀ ਹੈ, ਹੁਣ 3 ਦ੍ਰਿਸ਼ਟਾਂਤ ਦੇ ਕੇ ਹਾਂਜੀ ਪ੍ਰੀਤੀ ਦਾ ਸਮਝਾਉਣਾ ਕਰਨਗੇ। ਚਾਤਰਕ ਚਿਤਵਤ ਵਰਸਤ ਮੀਂਹ, ਜਿਸ ਤਰ੍ਹਾਂ ਪਪੀਹਾ ਜਿਹੜਾ ਜਦੋਂ ਬੱਦਲਾਂ ਦਾ ਵਰਸਣ ਚਿਤ ਵਧਾਇਆ ਅਤੇ ਹੁਣੇ ਮੀਂਹ ਪਏਗਾ, ਅਤੇ ਇਹ ਕਹਿੰਦੇ ਮੈਂ ਵੀ ਪਰਮੇਸ਼ੁਰ ਆਪ ਨੂੰ ਚੇਤੇ ਕਰਦਾ ਰਹਿੰਦਾ, ਉਹਨੂੰ ਹੁੰਦਾ ਸੁਆਤੀ ਬੂੰਦ ਮੈਨੂੰ ਮਿਲੇਗੀ, ਮੈਨੂੰ ਸ਼ਾਂਤੀ ਮਿਲੇਗੀ। ਕਿਰਪਾ ਸਿੰਧ ਕਰਨਾ ਪ੍ਰਵਤਾਰੋ ਹਰ ਪ੍ਰੇਮ ਭਗਤ ਕੋ ਨਹੀਂ ਹੈ। ਰਾਵ ਦਿਸ ਰਾਮ ਦੇ ਕਹਿੰਦੇ ਹੈ ਕਿਰਪਾ ਦੇ ਸਿੰਧੂ ਸਾਗਰ ਸਮੁੰਦਰ ਆਪ ਕਰਨ ਮੇਰ ਦੀ ਨਜ਼ਰ ਕਰ ਧਾਰਨਾ ਕਰੋ। ਫਿਰ ਕਹਿੰਦੇ ਹਨ ਹਰੀ ਤਰ੍ਹਾਂ ਨਾਲ ਸਾਨੂੰ ਪ੍ਰੇਮਾ ਭਗਤੀ ਦਾ ਨੇਹ ਮੈਨੇ ਪ੍ਰੇਮ ਬਖਸ਼ ਦਿਓ। ਰਾਹੋ ਅਨਕ ਸੁਖ ਚੱਕ ਵੀ ਨਹੀਂ ਜਾਤ, ਅਨੰਦ ਪੂਰਨ ਵੇਖਦੇ ਹੈ ਜਿਸ ਤਰ੍ਹਾਂ ਚੱਕ ਵੀ ਹੈ, ਕਈ ਤਰ੍ਹਾਂ ਦੇ ਸੁੱਖਾਂ ਨੂੰ ਨਹੀਂ ਉਹ ਚਾਹੁੰਦੀ। ਦੇਹ ਮੈਨੇ ਸੂਰਜ ਨੂੰ ਵੇਖ ਕੇ ਫਿਰ ਉਹ ਪੂਰਨ ਤੌਰ 'ਤੇ ਆਨੰਦਿਤ ਹੋ ਜਾਂਦੀ ਹੈ। ਇਸ ਤਰ੍ਹਾਂ ਜਗਿਆਸੂ ਰੂਪ ਚੱਕ ਵੀ ਸੰਸਾਰ ਸੁੱਖਾਂ ਨੂੰ ਨਹੀਂ ਚਾਹੁੰਦੀ, ਗੁਰੂ ਰੂਪ ਸੂਰਜ ਨੂੰ ਦੇਖ ਕੇ ਪੂਰਨ ਆਨੰਦ ਨੂੰ ਪ੍ਰਾਪਤ ਹੋ ਜਾਂਦੀ ਹੈ, ਕਿਉਂਕਿ ਬ੍ਰਹਮ ਰੂਪੀ ਚੱਕ ਬਿਨਾਂ ਉਹਦਾ ਫਿਰ ਮਿਲਾਪ ਹੋ ਜਾਂਦਾ ਹੈ। ਅਨ ਭਾਵਨਾ ਜੀਵਤ ਮਿਹਨਾ ਬਿਨ ਜਲ ਮਰਨਾ ਤੇ ਹੀ, ਜਿਸ ਤਰ੍ਹਾਂ ਮੱਛੀ ਹੈ ਕਿਸੇ ਭਾਵਨਾ ਜੀਂਦੀ ਨਹੀਂ ਰਹਿ ਸਕਦੀ ਪਾਣੀ ਤੋਂ ਬਿਨਾਂ ਤੇ ਹੀ, ਹਾਂਜੀ ਕਹਿੰਦੇ ਫਿਰ ਉਹਦਾ ਮਰਨਾ ਹੁੰਦਾ, ਤੇ ਮੈਨੇ ਉਸਦਾ ਮਰਨਾ ਹੁੰਦਾ। ਇਸ ਤਰ੍ਹਾਂ ਜਗਿਆਸੂ ਰੂਪ ਮੱਛੀ ਦਾ ਨਾਮ ਜਲ ਗੁਰੂ ਦੇ ਉਪਦੇਸ਼ ਰੂਪੀ ਜਲ ਤੋਂ ਬਿਨਾਂ ਮਰਨਾ ਹੁੰਦਾ, ਨਾਮ ਉਹਨਾਂ ਦਾ ਜੀਵਨ ਆਧਾਰ ਬਣ ਜਾਂਦਾ ਹੈ। ਅਮਰਨਾਥ ਨਾਥ ਹਰ ਸਰਣੀ ਆਪਣੀ ਕਿਰਪਾ ਕਰੇ ਹੈ, ਇਹ ਸਾਰਿਆਂ ਦੇ ਨਾਥ ਮਾਲਕ ਅਸੀਂ ਅਨਾਥ ਹਾਂ, ਤੁਹਾਡੀ ਚਰਨ ਚ ਆ ਗਏ ਹਾਂ, ਆਪ ਫਿਰ ਸਾਡੇ 'ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਹੈ, ਮੈਨੇ ਕਰ ਦੇਣਾ ਕਰੋ। ਚਰਨ ਕਮਲ ਨਾਨਕ ਆਰਾਧ ਅਤੇ ਸਿਵਨਿਹਾਨ ਕਹੇ। ਪਾਤਸ਼ਾਹ ਕਹਿੰਦੇ ਅਸੀਂ ਆਪਦੇ ਚਰਨ ਕਮਲ ਆਉਂਦੇ ਨੂੰ ਰਾਤ ਚੇਤੇ ਕਰਦੇ ਹਾਂ, ਔਰ ਤਿਸ ਆਪ ਜਦੋਂ ਬਿਨਾਂ ਆਉਣ ਮੈਨੇ ਹੋਰ ਕਹੇ ਹੈ, ਕੁਝ ਸਾਨੂੰ ਨਹੀਂ ਪਾਉਂਦਾ, ਚੰਗਾ ਨਹੀਂ ਲੱਗਦਾ, ਆਪ ਜੀ ਤੋਂ ਬਿਨਾਂ ਸਾਡਾ ਕੋਈ ਹੋਰ ਰਾਖਾ ਹੈ ਹੀ ਨਹੀਂ, ਰਖਵਾਲਾ ਕਿਹਦੇ ਕੋਲ ਜਾਈਏ। ਹਾਂਜੀ ਬਾਬਾ ਭਾਗ ਸਿੰਘ ਜਿਹੜੇ ਗੁਰੂ ਸਾਹਿਬ ਗਏ ਕੁਰੀ ਵਾਲੇ ਉਹਨਾਂ ਸਾਹਿਬ, ਅਤੇ ਉਹਨਾਂ ਨੇ ਬੜੀਆਂ ਪ੍ਰੀਖਿਆ ਲਈਆਂ, ਇੱਕ ਵਾਰੀ ਕੁੱਟ ਕੇ ਕਹਿੰਦੇ ਕੱਢ ਦਿੱਤਾ ਦੌੜ ਜਾ, ਬੜੀ ਮਿਹਨੇਰੀ ਸੰਗਤਾਂ ਨੇ ਬੇਨਤੀ, ਕਹਿੰਦੇ ਮਤਾਂ ਕੋਈ ਫਰਿਆਦ ਕਰਿਓ, ਇਹ ਮਹਾਂਪੁਰ ਕਹਿੰਦੇ ਇੱਥੇ ਵੀ ਕਰਦਾ ਦੌੜ ਜਾ, ਕਹਿੰਦੇ ਜਾਵਾਂ ਕਿੱਥੇ, ਕੋਈ ਹੈ ਹੀ ਨਹੀਂ ਤੇਰੇ ਬਿਨਾਂ, ਕੋਈ ਥਾਂ ਹੀ ਹੈ ਨਹੀਂ। ਫਿਰ ਕਿਰਪਾ ਕਰਦੀ ਕਹਿੰਦੇ ਜਾਓ ਹੁਣ ਰਾਵਲ ਪਿੰਡੀ ਦੇ ਇਲਾਕੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰੋ, ਧੰਨ ਧੰਨ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਦ੍ਰਿੜ ਕਰਾਓ। ਫਿਰ ਕਿੱਡੀ ਕਿਰਪਾ ਕੀਤੀ, ਜਿਹੜੇ ਪਚਾਦੇ ਕਿਸੇ ਤੋਂ ਕਾਬੂ ਨਹੀਂ ਆਉਂਦੇ, ਬਾਬਾ ਜੀ ਕੋਈ ਛੋਟੀ ਹੁੰਦੀ ਇਉਂ ਕਰਦੇ ਸੀ ਅਤੇ ਡਰਦੇ ਹੁੰਦੇ ਸੀ, ਜਿਵੇਂ ਉਹ ਬਿਜਲੀ ਦੀ ਰੋਡ ਤੋਂ ਸਰਕਸ ਦਾ ਸ਼ੇਰ ਡਰਦਾ। ਜੈ ਸ੍ਰੀ ਮਹਲਾ ਪੰਜਵਾ। ਮੰਤਨ ਬਸ ਰਹੇ ਮੇਰੇ ਪ੍ਰਾਣ, ਉਹ ਮੇਰੇ ਪ੍ਰਾਣਿਆਂ ਦਾ ਆਸਰਾ ਰੂਪੀ ਪਰਮੇਸ਼ੁਰ, ਹਾਂਜੀ ਮੇਰੇ ਮਨ ਵਿੱਚ ਵੀ ਤਨ 'ਚ ਨਿਵਾਸ ਕਰ ਰਹੇ, ਕਰ ਕਿਰਪਾ ਸਾਧੂ ਸਿੰਘ ਪੇਟੇ ਪੂਰਨ ਪੁਰਖ ਸਜਾਣ ਰਾਓ। ਵਿਸਰਾਮ ਦੇ ਕੇ ਮਹਾਤਮਾ ਦੀ ਸੰਗਤ ਕਰਦੇ ਸਾਧੂਆਂ ਦੀ, ਉਹਨਾਂ ਦੀ ਕਿਰਪਾ ਦੇ ਸਜਾਣ, ਚਤਰ ਜਿਹੜਾ ਪੂਰਨ ਪੁਰਖ ਪਰਮਾਤਮਾ ਉਹ ਮਿਲ ਪਿਆ ਹੈ ਰਾਹੋ। ਪ੍ਰੇਮ ਠਗੋਰੀ ਜਿਨ ਕੋ ਪਾਈ, ਤਿੰਨ ਰਸ ਪੀਓ ਭਾਰੀ, ਜਿਨ੍ਹਾਂ ਨੂੰ ਸਤਿਗੁਰਾਂ ਨੇ ਪ੍ਰੇਮ ਰੂਪੀ ਠੱਗ ਬੂਟੀ ਪਾਈ ਹੈ ਨਾ, ਇਹ ਕਹਿੰਦੇ ਉਹਨਾਂ ਗੁਰੂ ਪਿਆਰਿਆਂ ਨੇ ਇਸ ਭਾਰੀ ਅੰਮ੍ਰਿਤ ਰਸ ਜੀ ਨੂੰ ਪੀਤਾ ਹੈ, ਤਾਂ ਕੀ ਕੀਮਤ ਕਹਿਣ ਨਾ ਜਾਏ ਕੁਦਰਤ ਉਹਨਾਂ ਮਾਰੀ। ਉਹਨਾਂ ਦੀ ਕੀਮਤ ਉਪਮਾਨ ਜਿਹੜੀ ਹੈ ਕਿਸੇ ਤੋਂ ਕਹਿ ਕੇ ਦੱਸੀ ਨਹੀਂ ਜਾਂਦੀ, ਅਤੇ ਸਾਡੀ ਕਵਨ ਕੀ ਕਹਿੰਦੇ, ਕੁਦਰਤ ਮੈਨੇ ਸ਼ਕਤੀ ਤਾਕਤ ਆ, ਅਸੀਂ ਉਹਨਾਂ ਦੀ ਉਪਮਾ ਵਡਿਆਈ ਕਹਿ ਸਕੀਏ। ਲਾਏ ਲੈ ਲੜਦਾਸ ਜਨ ਆਪਣੇ ਉਦਰੇ ਕੁਦਰਨ ਹਾਰੇ, ਆਪਣੇ ਦਾਸਾਂ ਨੂੰ ਦਾਸ ਜਾਣ ਕੇ ਸਤਿਗੁਰਾਂ ਨੇ ਆਪਣੇ ਲੜ ਪੱਲੇ ਨਾਲ ਲਾ ਲਿਆ, ਆਸਰਾ ਦੇ ਦਿੱਤਾ। ਕਹਿੰਦੇ ਉਹ ਜਿਹੜਾ ਉਧਰਨੇ ਵਾਲਾ ਹਾਂਜੀ ਸੰਸਾਰ ਸਮੁੰਦਰ ਆ,
ਉਦੋਂ ਗੁਰੂ ਦੀ ਕਿਰਪਾ ਨਾਲ ਅਸੀਂ ਤਰ ਗਏ ਹਾਂ। ਪ੍ਰਭ ਸਿਮਰ ਸਿਮਰ ਸਿਮਰ ਸੋ ਪਾਇਓ ਨਾਨਕ ਸਰਨ ਦੁਆਰੇ, ਪਾਤਸ਼ਾਹ ਨੇ ਸਾਧੂ ਨੇ ਸ਼ਰਨ ਆ ਕੇ ਮਨ ਕਰਕੇ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਕੀਤਾ, ਬਾਣੀ ਕਰਕੇ ਵੀ ਪਰਮੇਸ਼ੁਰ ਨੂੰ ਚੇਤੇ ਕੀਤਾ, ਤਨ ਕਰਕੇ ਵੀ ਸੇਵਾ ਕਰਦਿਆਂ ਉਹਨੂੰ ਚੇਤੇ ਕੀਤਾ, ਆਤਮਕ ਸੁੱਖ ਨੂੰ ਪਾ ਲਿਆ ਹੈ। ਜੈ ਸ੍ਰੀ ਮਹਲਾ ਪੰਜਵਾਂ। ਇਸ ਸ਼ਬਦ ਵਿੱਚ ਮਾਲਕ ਦੇ ਅੱਗੇ ਬੇਨਤੀ ਕਰਨ ਦੀ ਜਾਂਚ ਦੱਸਦੇ ਹੈ। ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ, ਆਏ ਅਣਕ ਜਨਮ ਭਰਮ ਸਰਣੀ। ਇਹ ਗਰੀਬਾਂ ਨੂੰ ਨਿਵਾਜਣ ਵਾਲੇ ਪਾਤਸ਼ਾਹ ਬਹੁਤ ਜਨਮਾਂ 'ਚ ਭਟਕਦੇ ਭਟਕਦੇ ਘੁੰਮਦੇ ਘੁੰਮਦੇ ਤੁਹਾਡੀ ਸ਼ਰਨ ਆ ਗਏ ਹਨ। ਉਧਰ ਦੇਹੇ ਅੰਧ ਫਿਲਾਬ ਹੋ ਆਪਣੀ ਚਰਨੀ ਰਹਾਓ, ਉਧਰ ਦੇ ਅੰਧ ਗੂਬਤੇ ਇਹ ਸੰਨੇ ਕੁ ਸੰਸਾਰ ਸਾਗਰ ਤੋਂ ਆਧਾਰ ਤੇ ਹੋ। ਕਿਰਪਾ ਕਰ ਦਿਓ, ਕਲਿਆਣ ਕਰ ਦਿਓ, ਆਪਣੇ ਚਰਨਾਂ ਨਾਲ ਸਾਨੂੰ ਲਾ ਲਿਓ, ਚਰਨਾਂ ਦੀ ਪ੍ਰੀਤੀ ਬਖਸ਼ ਦਿਓ। ਰਹੋ ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਨਾਇਣ ਨਿਰਮਲ ਕਰਨੇ, ਗਿਆਨ ਧਿਆਨ ਸਾਧਨ ਕਰਨੇ, ਇਹ ਨਹੀਂ ਮਹਾਰਾਜ ਜਾਣਦੇ। ਕੋਈ ਚੰਗੇ ਕਰਮ ਨਹੀਂ ਜਾਣਦੇ, ਔਰ ਸਾਡੀ ਨਾ ਕੋਈ ਜਿਹੜੀ ਕਰਨੀ ਆ, ਸਾਡੇ ਕਰਮ ਆ ਕਰਤੱਵਤਾ, ਇਹ ਵੀ ਚੰਗੀ ਨਹੀਂ। ਹਰ ਵੇਲੇ ਨੀਚ ਕਰਮ ਨਹੀਂ ਕਰਦੇ ਹਾਂ। ਸਾਧ ਸੰਗਤ ਗਏ ਅੰਚਲ ਲਾਭ ਬੇਗਮਨ ਅਰੀਜਾ ਤਨ, ਕਿਰਪਾ ਕਰਕੇ ਸਾਨੂੰ ਸਤਸੰਗਤ ਦੇ ਅੰਚਲ ਪੱਲੇ ਨਾ ਲਾ ਲਓ, ਜਿਹਦੇ ਕਰਕੇ ਆਸਾ ਤ੍ਰਿਸ਼ਨਾ ਰੂਪੀ ਇਸ ਸੰਸਾਰ ਅਤੇ ਮਾਇਆ ਰੂਪੀ ਜਿਹੜੀ ਬੇਗਮ ਕਠਿਨ ਨਦੀ ਆ ਨਾ, ਤਰਨੀ ਹੈ, ਤਰੀ ਜਾ, ਤੁਹਾਡੀ ਕਿਰਪਾ ਬਿਨਾਂ ਨਹੀਂ ਤਰੀ ਜਾਣੀ। ਸੁੱਖ ਸੰਪਤ ਮਾਇਆ ਰਸ ਮਿੱਠੇ, ਇਹ ਨਹੀਂ ਮਨ ਮੈਂ ਤਰਨੀ, ਇਹ ਜਿਹੜੀ ਸੁੱਖਾਂ ਦੀ ਸੰਪਤੀ ਮਾਇਆ, ਔਰ ਪਦਾਰਥਾਂ ਦੇ ਮਿੱਠੇ ਰਸ, ਇਹਨਾਂ ਦੀ ਪ੍ਰੀਤੀ ਮਨ 'ਚ ਨਹੀਂ ਧਾਰਨ ਕੀਤੀ। ਹਰ ਦਰਸ਼ਨ ਤ੍ਰਿਪਤ ਨਾਨਕ ਦਾ ਸਵਾਗਤ, ਹਰ ਨਾਮ ਰੰਗ ਆਭਰਣੀ। ਪਾਤਸ਼ਾਹ ਕਿਰਪਾ ਕਰਦੇ ਆ ਪਿਆਰ ਦੇ ਨਾਲ, ਨਿਰੰਕਾਰ ਦੇ ਨਾਮ ਦਾ ਸਿਮਰਨ ਕਰਨ ਰੂਪੀ ਆਭਰਣੀ, ਗਹਿਣਿਆਂ ਨੂੰ ਪਾ ਕੇ ਇਹ ਨਿਰੰਕਾਰ ਪਤੀ ਪਰਮੇਸ਼ੁਰ ਤੇਰੇ ਦਰਸ਼ਨ ਕਰਕੇ ਅਸੀਂ ਤ੍ਰਿਪਤੀ ਨੂੰ, ਸ਼ਾਂਤੀ ਨੂੰ, ਸੰਤੋਖ ਨੂੰ ਪਾਉਂਦੇ ਹਾਂ। ਇਹ ਸਤਸੰਗਤ ਰੂਪੀ ਆਭਰਣੀ ਮੱਟੀ ਹੈ, ਪਰਮਾਤਮਾ ਦਾ ਨਾਮ ਉਪਦੇਸ਼ ਰੂਪੀ ਜਲ ਹੈ, ਭਗਤੀ ਰੂਪੀ ਰੰਗ ਆ, ਇਹਦੇ 'ਚ ਮਨ ਰੂਪੀ ਕੱਪੜੇ ਨੂੰ ਰੰਗ ਦੇ, ਨਿਰੰਕਾਰ ਦੇ ਦਰਸ਼ਨ ਨੂੰ ਕਰਕੇ ਇਹ ਦਾਸਾਂ ਨੂੰ ਜਿਹੜੀ ਤ੍ਰਿਪਤੀ ਹੈ, ਤ੍ਰਿਪਤ ਅਵਸਥਾ ਉਹ ਪ੍ਰਾਪਤ ਹੋ ਜਾਂਦੀ ਹੈ, ਤ੍ਰਿਪਤੀ ਨੂੰ ਪਾ ਲੈਂਦੇ ਹਾਂ। ਜਿਵੇਂ ਲਲਾਰੀ ਸੀ ਨਾ, ਅਤੇ ਉਹ ਬੀਬੀਆਂ ਕਹਿੰਦੀਆਂ ਸਾਡੇ ਦੁਪੱਟੇ ਰੰਗ ਦੇ, ਕਹਿੰਦੇ ਵੀ ਇਹ ਤਾਂ ਲਾਹ ਕੇ ਦੇਣੇ ਨੇ, ਕਹਿੰਦੇ ਵੀ ਲਾਹ ਕੇ ਨਹੀਂ ਦਿਓਗੇ ਫਿਰ ਮੈਂ ਕਿਵੇਂ ਰੰਗਾਂਗਾ। ਇਹਦਾ ਮਤਲਬ ਇਹ ਹੈ ਵੀ ਅਸੀਂ ਆਪਣਾ ਮਨ ਜਿਹੜਾ ਉਹ ਗੁਰੂ ਨੂੰ ਦਿੰਦੇ ਨਹੀਂ, ਕਿ ਜਿੰਨਾ ਚਿਰ ਮਨ ਗੁਰੂ ਨੂੰ ਦਿੰਦੇ ਫਿਰ ਇਹ ਕਿਵੇਂ ਭਗਤੀ ਦੀ ਰੰਗਣ 'ਚ ਰੰਗਿਆ ਜਾਏਗਾ। ਮਨ ਵਿੱਚ ਸਤਿਗੁਰ ਕੇ ਪਾਸ ਅਤੇ ਸਤਿਗੁਰ ਕੇ ਕਾਰਜ ਰਾਸ, ਅਤੇ ਜੇ ਮਨ ਗਿੱਦੜ ਵਾਂਗ ਪਿੱਛੇ ਨੂੰ ਝਾਕ ਕਰਦਾ ਫਿਰ ਵੀ ਮਿਲਣਾ, ਉਹਨੂੰ ਜਿਹੜਾ ਸ਼ੇਰ ਆ ਉਹ ਫਿਰ ਗਾਂ ਦੇਖਦਾ, ਅਤੇ ਜਿਹੜਾ ਫਿਰ ਗਿੱਦੜ ਆ ਉਹ ਪਿੱਛੇ ਨੂੰ ਮੁੜ ਮੁੜ ਦੇਖੂਗਾ, ਅਤੇ ਜਿਹੜਾ ਪਿੱਛੇ ਨੂੰ ਦੇਖਦਾ ਹਾਂਜੀ ਫਿਰ ਘਰਦਿਆਂ ਦਾ ਮੋਹ ਪੈਦਾ ਹੁੰਦਾ, ਉਹਨੇ ਫਿਰ ਪ੍ਰਾਪਤ ਕੀ ਕਰਨਾ। ਜੈ ਸ੍ਰੀ ਮਹਲਾ ਪੰਜਵਾਂ। ਹਰ ਜਨ ਸਿਮਰਾ ਹਿਰਦਾ ਰਾਮ। ਹੇ ਹਰੀ ਦੇ ਜਨੋ, ਮਹਾਤਮਾ ਜਨੋ, ਗੁਰਮੁਖ ਜਨੋ, ਭਗਤ ਜਨੋ, ਆਪਣੇ ਹਿਰਦੇ ਪਰਮੇਸ਼ੁਰ ਦੇ ਨਾਂ ਦਾ ਸਿਮਰਨ ਕਰੋ। ਹਰ ਜਨ ਕੋ ਆਪਦਾ ਨਿਕਟ ਨਾ ਆਵੇ, ਪੂਰਨ ਦਾਸ ਕੇ ਕੰਮ ਰਹੋ। ਜਿਹੜੇ ਹਰੀ ਦੇ ਜਨ ਦਾਸ ਆ ਕੋ ਉਹਨਾਂ ਦੇ ਨੇੜੇ ਕਿਸੇ ਤਰ੍ਹਾਂ ਦੀ ਆਪਦਾ ਮੈਨੇ ਬਿਪਤਾ ਨੇੜੇ ਨਹੀਂ ਆਉਂਦੀ। ਔਰ ਪੂਰਨ ਦਾਸ ਕੇ ਕੰਮ, ਜਿਹੜੇ ਦਾਸ ਬਣ ਜਾਂਦੇ ਆ ਉਹਨਾਂ ਦੇ ਕਾਰਜ ਸਾਰੇ ਪੂਰੇ ਹੋ ਜਾਂਦੇ ਆ। ਕੋਟ ਬਿਘਨ ਵਿਨਸਾਰ ਸੇਵਾ, ਨਿਸ਼ਚਲ ਗੋਬਿੰਦ ਧਾਮ, ਰੰਗਾ ਦੀ ਸੇਵਾ ਕਰਨ ਕਰੋੜਾਂ ਬਿਘਨ ਪਾਪ ਨਾਸ ਹੋ ਜਾਂਦੇ ਆ। ਉਹ ਜਿਹੜਾ ਅਚਲ ਗੋ ਇੰਦਰੀਆਂ ਦੇ ਬਿੰਦ ਪ੍ਰਕਾਸ਼ਪੂ ਦਾ ਸਰੂਪ ਘਰ ਜਿਹੜਾ ਪ੍ਰਾਪਤ ਹੋ ਜਾਂਦਾ। ਅਤੇ ਬਾਬਾ ਰਾਮ ਸਿੰਘ ਸੀ, ਉਹ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਜਨਮ ਨਗਰ ਦੇ ਸੀ, ਕਾਜ਼ੀਆਂ ਦੇ, ਅਤੇ ਆ ਗਿਆ ਸੇਵਾ ਕਰਦੇ ਰਹੇ। ਉਹ ਘਰਦਿਆਂ ਨੂੰ ਫਿਰ ਹੁੰਦਾ ਇਹਨੂੰ ਲੈ ਜਾਈਏ, ਇਹਦਾ ਵਿਆਹ ਵਿਹੂ ਕਰ ਦੇਈਏ, ਆਹ ਵੱਡਾ ਹੁੰਦਾ ਉਹਨਾਂ ਦਾ। ਅਤੇ ਆ ਗਏ, ਉਹ ਕਹਿੰਦੇ ਦੇ ਲਓ ਭਾਈ, ਕਹਿੰਦੇ ਮਹਾਰਾਜ ਹੁਣ ਛੁੱਟੀ ਦੇ ਦਿਓ, ਹੈਂ, ਅਤੇ ਘਰ ਦੀ ਜ਼ਮੀਨ ਜਾਇਦਾਦ। ਬਾਬਾ ਜੀ ਮਹਾਰਾਜ ਕਹਿੰਦੇ ਜੇ ਤਾਂ ਭਾਈ ਗੁਰੂ ਘਰ ਦੀ ਜਾਇਦਾਦ ਸਾਹਮਣੀ ਤਾਂ ਇੱਥੇ ਬਹਿ ਜਾ, ਘਰ ਦੀ ਸਾਹਮਣੀ ਤਾਂ ਚਲੇ ਜਾ। ਬਸ ਉਹਨਾਂ ਨੂੰ ਵੀ ਸਮਝ ਆ ਗਈ, ਅਤੇ ਫਿਰ ਉਹ ਰਹਿ ਗਏ। ਧੰਨ ਧੰਨ ਬਾਬਾ ਸਿੰਘ ਜੀ ਮਹਾਰਾਜ ਤੋਂ ਬਾਅਦ ਫਿਰ ਉਹ ਸੇਵਾ ਕਰਦੇ ਰਹੇ। ਸੋ ਇਸ ਵਾਸਤੇ ਇਹ ਹੈ, ਅਤੇ ਇਹ ਤਾਂ ਫਿਰ ਜਾਲ ਪਾਉਂਦੇ ਹੀ ਹੈ, ਅਤੇ ਜਿਹਨਾਂ ਦੇ ਜਾਲ 'ਚ ਫਸ ਗਏ, ਅਤੇ ਜਿਹੜੇ ਫਿਰ ਪਿੰਜਰੇ 'ਚ ਤੋਤਾ ਫਸ ਜਾਂਦਾ ਫਿਰ ਨਿਕਲ ਨਹੀਂ ਹੁੰਦਾ। ਇਹ ਤਾਂ ਕਹੋ ਗੰਗਾ ਰਾਮਾ ਰਾਮ ਰਾਮ, ਐਵੇਂ ਸਾਰੀ ਉਮਰ ਬੀਤ ਜਾਂਦੀ ਫਸਿਓ ਜੀ। ਕੋਟ ਬਿਘਨ ਬਿਨਸ ਹਰ ਸੇਵਾ, ਨਿਸਰ ਗੋਬਿੰਦ ਧਾਮ। ਕਰੋੜਾਂ ਜਿਹੜੇ ਬਿਘਨ ਆ ਗੁਰੂ ਘਰ ਦੀ ਸੇਵਾ ਦਾ ਨਾਸ ਹੋ ਜਾਂਦੇ ਆ, ਅਚਲ ਰਹਿਣ ਵਾਲਾ ਜਿਹੜਾ ਨਿਰੰਕਾਰ ਆ ਉਹਦਾ ਘਰ ਪ੍ਰਾਪਤ ਹੋ ਜਾਂਦਾ ਹੈ। ਭਵਨ ਭਗਵਾਨ ਤੋਂ ਭਗਤ ਕੋ ਭਾਉ ਕਿਸ਼ ਨਾ ਆਦਰ ਦੇਵ ਦੇ ਜਾਮ, ਭਗਵਾਨ ਦੇ ਜਿਹੜੇ ਭਗਤ ਆ
उनके हथरां का फिर डर नहीं लगता। प्रहलाद नूं किन्ने संकट दिते, गुरसिखां नूं किन्ने जुल्म कर करके डराउण की कोशिश की, पर गुरसिख चरखड़ियां तुंबे तुंबे हो गए, कोई भाव नहीं व्यापिया, डर नहीं लगता, वह आनंद स्वरूप च मस्त हो जाते। आदर देव जा उन्होंने जमराजा भी आदर सत्कार दिता है, तो जोड़े जुल्म करते हैं फिर उन्होंने कां कुत्ते बन के दुख भोगने, वो गुरसिख का सचखंड चल जाते हैं। ताज गोपाल आम जो करनी सोई सोई बिन सतखान, जड़ा गो पाल पृथ्वी की पालना करने वाला निरंकार दूजे सिंह नूं त्याग के आनवे ने, होर कई तरह के करतब करते हैं, वह खाम उन्होंने करणियां खाम ने कचियां आ, वो फिर साध संगत जी कहते हैं वो जी उन्हों की करणी है नाश हो जाने वाली है। सोई सोई बिन सतखान, सोई सोई मैंने ओहो हो खाम मैंने कची है, फिर पातशाह कहते नाश हो जाने वाली है। चरण कमल हिरदे वा नानक सुख सुख सुख समूह विश्राम, पातशाह दे गुरु प्यारे हिरदे सतगुरां दे चरण कमलों की ओट फल लो ग्रहण कर लो, फिर जिन्ना समूह सुखां दे विच तुहाडा विश्राम टका हो जाएगा। इस वास्ते मास्टर मंत्र नहीं भटकदा, गिदड़ मूंह पिछे नूं नहीं झाकना, सुनदा तीर हाँ, मन नूं पक्का करके लगी है ये कृपा बनती है, तो दो बेड़ियां दा सवार कभी पार नहीं लगता हुंदा। जत श्री महला नावा एक ओंकार सतगुर प्रसाद। धन धन साहिब श्री गुरु तेग बहादुर सच्चे पातशाह जिन्हों की कृपा ना अ हिंदुस्तान च सनातन धर्म बचिया, वो कृपा ना करते दिल्ली बलिदान ना देंदे जिथे कोई अज लजना नहीं सी, ये सब उन्हों की देने पर अकिरत कण बन गए हैं, उन्होंने भुल गए हैं। नौवें पातशाह मेहर करते हैं एक ओंकार सतगुर प्रसाद, वाहगुरु जी कहन ओंकार प्रकाश रूप हैं, मंगल स्वरूप हैं, रक्षा करने वाले हैं, सतगुरां की प्रसाद कृपा ना मिलते हैं, भुल्यो मन माया और जायो। नौवें पातशाह कहते ये जीव स्वरूप तो भुलिया होया, इहदा मन माया विच उर जायो, मैंने भुल ज रहा फस रहा है, जो जो कर्म की वो लालच लगते थे आप बंदा और आओ। विश्राम कहते माया के लालचों च लग के ना जड़े जड़े ने भैड़े माड़े कर्म किए लुट कसुट दे, वो कर्म हैं करके अपने आप नूं बनायो, मैंने बना लिया, वो फिर कर्म जो बना देंगे होना कई करते ना ब्लैक मार्केट अजले फिर फस जाते हैं, तो सिख अंदर बैठे आ बड़े बड़े आते पढ़ रहे हैं रोज़ अखबारों पहला ना गड़प्पे लाते हैं कि कित फस भी जाते हैं। समझना परी बेखारा सरचो जा सार को बेसरा, हाँ जी भले बुरे कमां दी समझ नहीं पई, जो हम संतां दी संगत करदा कथा वार्ता सुनदा फिर हैगा, तो इस वास्ते फिर सोझी जिहड़े ज्ञानवान महापुरख सी तत्वेते सी किसी पखंडी भेदधारियां दी गल नहीं, ये गुरमुख प्यारियां दी गल है, भले बुरे समझ नहीं पई, बकारां दे रस जिहड़े रचे हुए है परमात्मा दा जस करना भला दिता। संग स्वामी सो जाने नान बन को जन को तायो, ओड़ा स्वामी मालको तो हर वेले का संगी नाल ही रहिंदा, उन्हों तो जाने नहीं है, जंगलों में कहिंदे परमात्मा नूं खोजन लभण वास्ते दौड़िया फिरदा है। रतन राम घाटी के पीतर तागो गया ना पायो, हुण 703 अंग ते महाराज कृपा करदे नौवें पातशाह कहिंदे जिहड़ा नाम रूपी रतन वो तो हिरदे विच अंतिश करन चाहिए सी, उहदा ज्ञान तैनु पाया नहीं, बाहरों बहुत खोजां खोजदा रहा, बाहर दीआं खोजां तो बड़ी तरक्की कर ली, अंदर की खोज वाल तो हले जीरो जा उधर तुरदा ही नहीं, वह भागा वाले आ जिहड़े अंदर की खोज करते हैं, चलो बाहर की खोज भी ठीक है संसार च रहिंदे आ चलना, तो अंदर की खोज भी जरूरी है। जन नानक भगवंत भजन बिन बिरथा जन्म गवायो, पातशाह ने भगवान के भजन सिमरन तो बिना यह जिहड़ा जीव सी माड़े कमां च ला के अपना जन्म व्यर्थ गवा लिया। जात्री मला नावा हर जू राख लियो पत मेरी, ये हरि जो निरंकार साडी पत मैंने इज्जत रख लो, पता नहीं किहड़े वेले कलंक लग जाना, कहिंदे ओह संत हुंदे सी ना वेले लंघना वो बेसबान कहना संत जी तेरी दाढ़ी चंगी है कुत्ते की पूछ चंगी है, संतां ने कोई उत्तर ना देना। जिले फिर उन्होंने अंत समा आया सेवादार नूं कहिंदे तूं बेसबान बुलाओ, कहिंदे महाराज तुहाडी सुरती किधर जा रही है, हैं हुण तो भजन नाल सुरती लाओ, कहिंदे जाओ बुलाओ। जिले बुलाया वो आ गई ते दाढ़ी हाथ फेर के कहन लगे अज साडी दाढ़ी तेरे कुत्ते की पूछनों चंगी है, वो बड़ी शर्मिंदी हुई कहिंदे महाराज तुहाडी दाढ़ी तां अगे चंगी है, उन्होंने उत्तर दिता कहिंदे पता नहीं संसार च रहिंदे किहड़े वेले कोई ककर्म ना हो जाए, अज असीं अपना शुद्ध जीवन
لے کے جا رہے ہیں جویں ماتا نے جنم دیتا اویں شدھ جیون لے کے جا رہے ہیں. اج اس نو سمندر کیا جانا کیا ہوئے جویں بیڑی سمندر ٹھیل دیو جا تین پرلا کنارا نہ بھی ڈرے ہی ہے پہ ڈوبنا کی ہونا. کہتے ہوں اج اِسی جا رہے ہیں تیرے کتے کی پوچھ نو ساری داڑھی چنگی جم کو تراس پیو رنتر سن گئی کرپا نے تیری راؤ. جدو ساڈے ہردے جمع کا ڈر ہو رہا سی اس ڈر نو دور کرنے واسطے یہ کرپا دینی دی خزانہ روپی پرمیشر اسی تھی جڑی شرن ہے وہ گئی میں نے پکڑی ہے تاہی تو تاری شرن آئے ہیں جمع کا ڈر دور ہو جائے. راؤ مہا پت مغد لوبی فن کرت پاپا بہارا. کہندے میں مہا پت بہت بڑا بجر پاپی ہیں مورخ ہیں لوبی ہیں اور پاپ کردہ کردہ ہوں تو ہار گیا ہمب گیا تھک گیا میر کر دو پہ مر وے کو بسرت نہ ہونا تو چنتا تن جا رہا ہوں مرن کا ڈر نہیں کھل رہا وہ جی چنتا اس نظارہ میں ساڑ رہی ہے. ہاں جی پاپ کی ہوں ان سکا دتا ہے وہ تن کی چنتا ساڑتا جدوں کی تھوڑی شرن گرہن کر لی ہوں ہی موتا پی رہا تو عام لوگوں ساڑ رہی ہے کی آپ مکت کے کارن دہ دے فٹ سایا مکتی واسطے انیکاں جتن کیتے دس دن چٹ اٹھ کے ہاں جی دوڑیا آیا تاٹھی پیتر وسا نرجن تاکو مرونا پایا. ہاں جی یہ تانوں ساڑ رہی ہے جڑی چنتا آیا پیا مرن کا یہ بھولتا نہیں پر وہ برلے آ جنہوں نے اس چنتا نو ساڑیا کی آپ مکت کے کارن دہ فٹ دہ دس دہ دس کو اٹھتا مکتی واسطے بہت یتن کیتے دساں دن اٹھ اٹھ کے دوڑ کے آیا کاٹی پیتر بسن جنتا کو مرم نہ پایا. تن تن صاحب شری گرو تیغ بہادر صاحب کرپا کر دے نرنجن شدھ سر پرمیشور تو تیرے ہردے بس پیا سی پر کہندے اس مورخ نے وہ مرم بھید پایا ہی نہیں باہر کی دوڑ چ لگا رہا اندر کی یاترا کی نہیں باہر کی یاترا کرتا رہا ناہن گن ناہن کش جپ تپ کون کرما بکیجا ہے. کہندے مالک اگے ہوں بےنتی کرو مہاراج نہ تو میرے کوئی شبھ گونے نہ کوئی جپ تپ کیا ہوں کہڑا کرم کراں نانک ہار پرو سناگت اپے دان پرو دیجے پاشاہ کہندے سنسار ولوں ہار کے ہمب کے تھک کے تھوڑی شرم آ گیا آپ کرپا کر کے مینوں اپے میرے پے پدوی کا دان دے دیو. یت سری ملا ناوا من دے سچا گو بچارا یہ منا سچے بچار نوں گو میں نے پھاڑتی ہیں جھوٹیاں بچارا لئی پھرداں رام نام دن میتھیا منو سگرو سنسارا راؤ پرمیشور کے نام تو سنسار نو میتھیا جھوٹا جان کے من لا یہ موہ چ نہ پھس رہو جا کو جوگی کھوج تہارے پایو نہ تے پارا جڑے جوگی سی انہوں کھوج دے جوگا ویاس کر کے ہار آمب گئے لیکن وہ پارا ورنت نہیں پایا. سو سوامی تم نگٹ پچھانو روپ ریختے نیارا ایسا سوامی مالک جڑا عام روگاں تو رہت ہے ان نےڑے پچھان لینا کرو وہ تو روپاں تو ریخا تو انہوں تو اساں گیا نیارا ہے پاون نام جگت میں ہر کو قبو نہ سنبھارا جڑا سنسار پرمیشور کا نام بڑا پوتر سی ان سنبھارا کدی انہوں چیتے نہیں کیا سنبھالیا ہی نہیں نانک سارن پر جگ بندن رکھا گھر تہارا اے پاتشاہ سنسار دے بندن نمسکار کرنے جو گیا تھی تھوڑی شرن بچا کے پی گئے رکھ لو تھوڑی شرن پہ لاج رکھو یہ تھوڑا برد دھرم ہے سارن کی لاج رکھنی. جت سری ملا پنجواں چند کر پہلا ایک اوہنکار ستگر پرساد جت سری راج پنجویں پاتشاہ سنتان کی بانی جس کرتے ہیں پہلے گھر واحگرو جی کہن اوہنکار پرکاش روپ ستگر پرساد کرپا نہ پراپت ہوں ہیں. سلوک درشن پیاسی دن سرات چتوندن نیت دن رات تھوڑے درشن کے پیاسے ہوئے ہیں یہ نرنکار تھوڑے راہ دن رات ہاں جی چتو دیکھتے رہنے ہیں کہ تھوڑا درشن کدوں ہوے گا کھول کپٹ گر ملیا نانک ہر سنگ میت پاتشاہ کہتے ہوں ستگر پرم روپی پنجاں کوچاں دے کپٹ جڑے بوہے کھول کے سچے پاتشاہ متر سروی پرمیشور نے سانوں ملا دتا ہے بدھی تو مایا کا پردا چکتا وہ درشن کراتے ہیں چند ہوں یار ہمارے سجن کرو بینتی ہے یہ سارے سجن رنکا یار ستگرو ساری بےنتی سنو اسی تھوڑے چرنے بےنتی کرتے ہاں کس موہن لال پیارے ہو پھر وہ کجانتی ہے کوئلہ من موہنے والا نرنکار لال پیارا انہوں کجانتی ہے لجتے پھرتے ہاں پھر وہ پھرتے ہاں کھوجتے پھرتے ہاں تیس دس پیارے سر تری اتارے پوری درسن دی جائے اس پیارے نرنکار کا پتا دس دو.
ਕਹਿੰਦੇ ਭੇਟਾ ਵੀ ਦੇਵੇਗਾ, ਕਹਿੰਦੇ ਸਿਰ ਲਾ ਕੇ ਤੁਹਾਡੇ ਚਰਨਾਂ ਦੇ ਧਰ ਦਿਆਂਗੇ। ਇੱਕ ਭੋਰੀ, ਭੋਲੀ ਨੂੰ ਭੋਰੀ ਥੋੜ੍ਹਾ ਮਾਤਰ ਦਰਸ਼ਨ ਕਰਾ ਦਿਓ, ਹੈਂਜੀ, ਜਿਹਦੇ ਅਗਰ ਗਿਆਨ ਰੂਪੀ ਭੋਰੀ ਦੇਣ ਜਿਹੜਾ ਚੜ੍ਹ ਜਾਏ ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਹੋ ਜਾਏ। ਨੈਣ ਹਮਾਰੇ ਪਿਆਰੇ ਰੰਗ ਰੰਗਾਰੇ ਇੱਕ ਤਿਲ ਭੀਨਾ ਧੀ ਰੀਜਾ, ਸਾਡੇ ਜਿਹੜੇ ਨੇਤਰ ਪਿਆਰੇ ਪਰਮਾਤਮਾ ਦੇ ਰੰਗ ਰੰਗਾਰੇ ਰੰਗੇਗਾ ਆ, ਉਹਨੂੰ ਮਿਲੇ ਤੋਂ ਬਿਨਾਂ ਹੁਣ ਇੱਕ ਖਿਨ ਵੀ ਅਸੀਂ ਧੀਰਜ ਨਹੀਂ ਧਾਰ ਸਕਦੇ। ਬੇਬੇ ਨਾਨਕੀ ਜਿਹੜੇ ਮਹਾਰਾਜ ਚਾਰ ਅਦਾਸੀਆਂ ਕਰਨ ਗਏ, ਕਹਿੰਦੇ ਮਹਾਰਾਜ ਤੁਹਾਡੇ ਰਾਜ ਰੁਕਾਵਟ ਨਹੀਂ ਪਾਉਂਦੀ, ਪਰ ਬੇਨਤੀ ਹੈ ਜਦੋਂ ਮੈਂ ਚੇਤੇ ਕਰਾਂ ਦਰਸ਼ਨ ਦੇਣਾ। ਅਤੇ ਜਦੋਂ ਮਹਾਰਾਜ ਨੂੰ ਬੇਬੇ ਨਾਨਕੀ ਜੀ ਚੇਤੇ ਕਰਦੇ ਸੀ, ਉਦੋਂ ਆ ਕੇ ਹਾਜ਼ਰ ਹੁੰਦੇ ਸੀ, ਦਰਸ਼ਨ ਦਿੰਦੇ ਸੀ। ਪ੍ਰਭ ਸੁਮਨ ਲੀਨਾ ਜਿਉਂ ਜਲ ਮੀਨਾ ਚਾਤਰਕ ਜਿਵੇਂ ਤਸੰਤੀ ਆ, ਇੰਨਾ ਅਹੰਕਾਰ ਸਾਡਾ ਮਨ, ਇਸ ਤਰ੍ਹਾਂ ਹੁਣ ਤੁਹਾਡੇ ਚਰਨਾਂ ਦੀ ਪ੍ਰੀਤੀ ਲੀਨ ਹੋ ਗਿਆ ਜਿਵੇਂ ਮੱਛੀ ਦਾ ਪਾਣੀ ਵਿੱਚ ਲੀਨ ਹੁੰਦਾ। ਪਪੀਹੇ ਵਾਂਗ ਦਰਸ਼ਨਾਂ ਤਸੰਤੀ ਆ, ਹੈ ਪਿਆਸੇ ਹਾਂ ਤਰਸ ਰਹੇ ਹਾਂ, ਤੁਹਾਡੇ ਦਰਸ਼ਨਾਂ ਦੀ ਪਿਆਸ ਵਾਲੇ ਬਣੇ ਹੋਏ ਹਾਂ। ਜਿਵੇਂ ਪਪੀਹਾ ਸੁਆਂਤੀ ਬੂੰਦ ਨੂੰ ਤਰਸਦਾ ਹੈ, ਫਿਰ ਉਹ ਕਰਦਾ ਹੈ, ਜਾਂ ਨਾਨਕ ਗੁਰਪੂਰਾ ਪਾਇਆ ਸਗਲੀ ਦਿਖਾ ਬਜਾਉਂਦੀ ਆ। ਜਿਸ ਵੇਲੇ ਜਨ ਸੇਵਕ ਨੇ ਪੂਰੇ ਸਾਧੂ ਨੂੰ ਪਾ ਲਿਆ, ਸਾਧੂਆਂ ਦੁਆਰੇ ਪੂਰੇ ਨਿਰੰਕਾਰ ਨੂੰ ਪਾ ਲਿਆ, ਪਦਾਰਥਾਂ ਦੀ ਜਿਹੜੀ ਭਟਕਣਾ ਪਿਆਸ ਸੀ ਉਹ ਬੁੱਝ ਗਈ ਹੈ। ਯਾਰ ਬੇਪਰਿਆ ਹੱਬੇ ਸਖੀ ਅੰਬੂ ਕਹੀ ਨਾ ਜਿਹੀ ਆ, ਹੇ ਯਾਰ ਹੇ ਸੰਤ ਜਨੋ ਮਹਾਤਮਾ ਜਨੋ ਸੱਜਣੋ, ਤੁਸੀਂ ਸਾਰੀਆਂ ਸਾਡੇ ਪਿਆਰੇ ਦੀਆਂ ਸਖੀਆਂ ਹੈ। ਮੂਮੈਂ ਨੇ ਮੈਂ ਤੁਹਾਡੇ ਵਿੱਚੋਂ ਕਿਸੇ ਜਿਹੀ ਨਹੀਂ, ਸਾਡੇ ਤਾਂ ਔਗਣ ਹੀ ਔਗਣ ਹੈ। ਯਾਰ ਵੇ ਇੱਕ ਡੂੰ ਇੱਕ ਚਾੜਾ ਹੋ ਕਿਸ ਚਿਤੇ ਹੀ ਆ, ਯਾਰ ਵੇ ਇਹ ਸੰਤ ਜਨੋ ਮਹਾਤਮਾ ਜਨੋ, ਜਦੋਂ ਤੁਸੀਂ ਇੱਕ ਤੋਂ ਇੱਕ ਚੜ੍ਹਨਦੀਆਂ ਹੈ ਅਤੇ ਕਹਿੰਦੇ ਮੈਂ ਹੋ, ਕਿਸ ਤਰ੍ਹਾਂ ਪਿਆਰੇ ਦੇ ਚੇਤੇ ਰਹਿ ਸਕਦੀ ਹੈ, ਸਾਡੇ ਤੋਂ ਕੋਈ ਗੁਣੇ ਹੈ ਨਹੀਂ। ਹਾਂਜੀ, ਇੱਕ ਮੈਂ ਨੇ ਇੱਕ ਇੱਕ ਤੋਂ ਇੱਕ ਡੂ ਇੱਕ ਇੱਕ ਤੋਂ ਇੱਕ ਚੜ੍ਹਨਦੀਆਂ, ਅਤੇ ਅਸੀਂ ਹਾਂਜੀ ਪਿਆਰੇ ਦੇ ਚੇਤੇ ਕਿਵੇਂ ਰਹਿ ਸਕਦੇ ਹਾਂ, ਸਾਡੇ ਤੋਂ ਕੋਈ ਗੁਣ ਹੈ ਹੀ ਨਹੀਂ। ਇੱਕ ਦੂ ਇੱਕ ਚਾੜੇ ਜਾਣ ਪਿਆਰੇ ਨੇ ਕਰਦੇ ਭੋਗ ਵਲਾਸਾ, ਤੁਸੀਂ ਮੈਨੇ ਇੱਕ ਮਹੀਨੇ ਇੱਕ ਤੋਂ ਇੱਕ ਚੜ੍ਹਨਦੇ ਹਾਂ, ਔਰ ਪਿਆਰੇ ਨਿਰੰਕਾਰ ਨਿਤ ਅਨੇਕਾਂ ਤਰ੍ਹਾਂ ਦੇ ਭੋਗ ਵਿਲਾਸ ਕਰਦੇ ਹਾਂ, ਆਤਮਾ ਆਨੰਦ ਲੈਂਦੇ ਹਾਂ, ਤਿੰਨਾਂ ਦੇਖ ਮਨ ਚਾਵਟ ਹੁੰਦਾ ਹੋਂ ਕਦ ਪਾਈ ਬਣਤਾ ਸਾਂ। ਐਸੇ ਜਿਹੜੇ ਆਨੰਦੀ ਕੌਤਕਾਂ ਨੂੰ ਦੇਖ ਕੇ ਸਾਡੇ ਮਨ 'ਚ ਉਤਸ਼ਾਹ ਪੈਦਾ ਹੁੰਦਾ, ਅਤੇ ਇਹ ਗੱਲ ਕਹਿ ਰਹੇ ਹਾਂ ਕਿ ਉਹਦੇ ਸ਼ੁਭ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ, ਜਿਹੜਾ ਸ਼ੁਭ ਗੁਣਾਂ ਦਾ ਖਜ਼ਾਨਾ ਪ੍ਰਭੂ ਆ ਉਹਨੂੰ ਕਦੋਂ ਪ੍ਰਾਪਤ ਕਰਾਂਗੇ। ਗੁਣਾਂ ਦਾ ਤਾਸ ਖਜ਼ਾਨਾ ਜਿਹੜਾ ਰੂਪ ਹੈ, ਉਹਨਾਂ ਦੇ ਮਨ 'ਚ ਚਾਓ ਪੈਦਾ ਹੁੰਦਾ, ਕਦ ਪਾਈ ਗੁਣ ਤਾਸਾ, ਗੁਣਾਂ ਦੇ ਖਜ਼ਾਨੇ ਨੂੰ ਕਦੋਂ ਪਾਵਾਂਗੇ। ਜਿਹਨੇ ਮੈਡਾ ਲਾਲ ਰਿਝਾਇਆ ਹੋ ਅਤੇ ਸਾਗਰ ਮਨ ਡੀਹੀ ਆ, ਜਿਹਨਾਂ ਨੇ ਪਿਆਰੇ ਸਤਿਗੁਰੂ ਨੂੰ ਰਿਝਾਇਆ, ਮੈਨੇ ਪ੍ਰਸੰਨ ਕਰ ਲਿਆ, ਖੁਸ਼ ਕਰ ਲਿਆ, ਉਹਨਾਂ ਦੇ ਅੱਗੇ ਅਸੀਂ ਆਪਣਾ ਮਨ ਡੀਹੀਆਂ ਦਿੰਦੇ ਹਾਂ। ਇਸ ਤਰ੍ਹਾਂ ਕਥਨ ਕਰਦੇ ਹਾਂ, ਨਾਨਕ ਸੁਣ ਬਿਨੋ ਸੁਹਾਗਣ ਮੂਹ ਦਸ ਡਿੱਖਾ ਫਿਰ ਕੇ ਹੀ ਆ। ਇਹ ਮੁਲਤਾਨੀ ਸਿੰਘ ਦੀ ਦੱਖਣੀ ਬੋਲੀ ਹੈ। ਪਾਤਸ਼ਾਹ ਕਹਿੰਦੇ ਆ ਕਿ ਸੁਹਾਗਣੀ ਸਾਡੀ ਬੇਨਤੀ ਸੁਣ ਕੇ ਸਾਨੂੰ ਪਰਮਾਤਮਾ ਦੇ ਮਿਲਣ ਦਾ ਰਾਹ ਦੱਸ ਦਿਓ, ਤਾਂ ਡਿੱਖਾ ਉਹਨੂੰ ਦੇਖ ਲਈਏ, ਔਰ ਪਰਮਾਤਮਾ ਦੀ ਪ੍ਰਾਪਤੀ ਦਾ ਆਨੰਦ ਕਿਹੀ ਆ ਕਿਹੋ ਜਿਹਾ। ਯਾਰ ਵੇ ਪ੍ਰਾਪਣ ਭਾਣਾ ਕਿਸ ਕਿਸ਼ ਨੀਸੀ ਛੰਦਾ, ਯਾਰ ਵੇ ਇਹ ਸੰਤ ਮਹਾਤਮਾ ਜਨੋ, ਉਹ ਪਤੀ ਪਰਮਾਤਮਾ ਆਪਣੇ ਭਾਣੇ ਮੁਤਾਬਕ ਚੱਲਦਾ, ਉਹਨੂੰ ਕਿਸੇ ਦਾ ਵੀ ਕੁਝ ਛੰਦਾ ਮੈਨੇ ਮੁਲਾਜਾ ਨੀਸੀ ਮੈਨੇ ਨਹੀਂ ਹੈ। ਇਹ ਥੋੜ੍ਹੀ ਕਿਸੇ ਨਾਲ ਮੁਲਾਜੇਦਾਰੀ ਕਰਦਾ, ਉਹ ਤਾਂ ਸੁਤੰਤਰ ਆ। ਯਾਰ ਵੇ ਤਹਿਰਾਵਿਆ ਲਾਲਨ ਬੂ ਦੱਸ ਦਿਸਣ ਦਾ, ਇਹ ਯਾਰ ਵੇ ਸੰਤ ਸੱਜਣੋ, ਤੁਸੀਂ ਲਾਲਨ ਪਿਆਰੇ ਦਾ ਆਨੰਦ ਮਾਣਿਆ, ਉਸ ਆਨੰਦ ਨੂੰ ਮਾਣ ਰਹੇ ਹਾਂ। ਮੇਰਾ ਸਵਾਲ ਹੈ, ਮੈਂ ਸਵਾਲੀ ਹਾਂ, ਆਪ ਜੀ ਨੂੰ ਪੁੱਛਦਾ, ਮੈਨੂੰ ਵੀ ਉਹ ਰੱਖ ਦਿਓ, ਰਾਹ ਦੱਸ ਦਿਓ, ਜਿਵੇਂ ਪਰਮਾਤਮਾ ਨੂੰ ਮੈਂ ਮਿਲ ਸਕਾਂ। ਲਾਲਨ ਤਾਂ ਪਾਇਆ ਆਪ ਗਵਾਇਆ, ਜਤਨ ਭਾਗ ਮਥਾਣੇ, ਲਾਲਨ ਮੈਨੇ ਪਿਆਰੇ ਪਰਮੇਸ਼ਵਰ ਨੂੰ ਉਹਨਾਂ ਨੇ ਪਾਇਆ, ਜਿਹਨਾਂ ਨੇ ਆਪ ਮੈਨੇ ਆਪਾ ਭਾਵ ਹੰਕਾਰ ਗਵਾ ਦਿੱਤਾ, ਅਤੇ ਜੈ ਜਿਸ ਜਗਿਆ ਸੁਰੂਪ ਧਨ ਮੈਨੇ ਇਸ ਦੀ ਮਥਾਣੇ, ਮੈਨੇ ਮੱਥੇ ਦੇ ਸ੍ਰੇਸ਼ਟ ਭਾਗ ਹਨ, ਬਾਹ ਪਕੜ ਠਾਕੁਰ ਹੋਂ ਕਿੱਡੀ ਗੁਣੇ ਅਵਗੁਣਾ ਪਛਾਣੇ। ਇਹ ਬੁੱਧੀ ਰੂਪੀ ਮਨ ਬੁੱਧੀ ਰੂਪੀ ਭੋਜਾਂ ਬਾਹਾਂ ਨੂੰ ਫੜ ਕੇ ਠਾਕੁਰ ਨਿਰੰਕਾਰ ਨੇ ਮੈਨੂੰ ਆਪਣੀ ਮਤਲਬ ਘਿੱਦੀ ਮੈਂ ਨਹੀਂ ਹੁੰਦਾ ਖਿੱਚ ਲਿਆ, ਔਰ ਉਹਨਾਂ ਨੇ ਮੇਰਾ ਗੁਣ ਔਗੁਣ ਕੁਝ ਵੀ ਨਹੀਂ ਪਛਾਣਿਆ, ਆਪਣੇ ਮੇਰੇ ਹੀ ਕਰ ਦਿੱਤੀ। ਗੁਣਹਾਰ ਤੈ ਪਾਇਆ ਰੰਗ ਲਾਲ ਬਣਾਇਆ, ਅਤੇ ਸਭ ਹੋ ਕੇ ਸੁਹੰਦਾ ਨਕੌਡੇ ਰੱਖ ਕੇ ਕਿਰਪਾ ਕੀਤੀ ਹੈ, ਭਾਵੇਂ ਮਰਦਾਨਾ ਜੀ ਦੇ ਬਹਾਨੇ ਹੋਈ ਹੈ। ਉਦੋਂ ਦੇਖ ਲਓ ਮਹਾਰਾਜ ਦਇਆ ਦੇ ਘਰ ਚ ਆ ਕੇ ਉਹਦਾ ਵੀ ਜੀਵਨ ਪਲਟ ਦਿੱਤਾ। ਸੱਜਣ ਠੱਗ ਲੈ ਲਓ, ਭੂਮੀਆਂ ਚੋਰ ਲੈ ਲਓ, ਲੱਖੂ ਧਾੜ ਵੀ ਲੈ ਲਓ, ਮੇਰਾ ਹੀ ਕਰ ਦਿੱਤੀਆਂ। ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ, ਅਤੇ ਸਭ ਹੋ ਕੇ ਸੁਹੰਦਾ ਜਿਹਨਾਂ ਨੇ ਸ਼ੁਭ ਗੁਣਾਂ ਦਾ ਹਾਰ ਪਾਇਆ, ਤੈ ਕਹਿੰਦੇ ਉਹਨਾਂ ਨੂੰ ਪਿਆਰੇ ਨਿਰੰਕਾਰ ਦਾ ਰੰਗ ਆਨੰਦ ਬਣ ਆਇਆ, ਉਹ ਆਨੰਦ ਬਣ ਗਿਆ।
اور ادا ابو پورا میں نے ہبو میں نے سارا کچھ سنتا میں نے سونا ہو گیا یا نانک تن سہاگن ساری جی سنگ پتار کو سنتا پاتشاہ دے سہاگن استری پاو جگیاسو تنتا جو گیا جنہوں کا پرماتما نہ ملا پیا جنہوں کے نال نرنکار روپی پتی پرمیشر ہر ویلے نواس کرتا ہے کدی وچھوڑا ہوں ہی نہیں ہے یارویں نت سکھ سفیدی سامیں پائی یارویں نے سنت سجن جہد واسطے نت سکھ نہ سکھ دی سی سفیدی میں نے سکھ دی سی نا مینوں پرمیشر مل جائے وہ واسطو آتما روپی واسطو اج میں پراپت کر لی ہے باہر لوڑی کا آپ جی بدائی جس ویلے پتی پرماتما میں چاہتی سی لوڑی کا میں نے چاہتی سی وہ آ گیا اس واسطے من چ بڑا آنند بدائی دے باجے بجے پیر بدھو شاہ نو دے گھر والی نصیرا کہن لگی کہ تھی کافران دے گرو نے مل کے کی کھٹیا بگانی کے یدھ کنے چیلے مریض کنے پت شہید کرا لے اور کہنے کملی ہے کافر آپ آیا وہ تو مومنا دے گرو ہے ہاں جی پر بدھو یہ پڑھتا سی پھر پھر بدھو شاہ پیر جی نے ارداس کی مہاراج جی مینو سمت دی تھی انہوں نے بھی کرپا کر دو وہ جھاڑو پھیلتی سی ਅਤੇ ਧੰਨ ਧੰਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਦਾ ਦਰਸ਼ਨ ਅਤੇ ਚਾਰੇ ਸਾਹਿਬਜ਼ਾਦੇ ਪੰਜ ਪਿਆਰੇ ਨਾਲੇ ਪੀਰ ਜੀ ਦੇ ਸਪੁੱਤਰ ਆ ਅਤੇ ਮਰੀਦ ਆ ਉਹ ਦੇਖ ਕੇ ਹੈਰਾਨ ਹੋ ਗਈ ਹੈਂ ਕਹਿੰਦੀ ਮੈਂ ਤਾਂ ਕਿਹਾ ਸੀ ਤੁਸੀਂ ਉੱਥੇ ਮਾਰੇ ਗਏ ਆ ਕਹਿੰਦੇ ਮਾਤਾ ਅਸੀਂ ਤਾਂ ਇਸ ਲੋਕ ਦੀ ਪਾਤਸ਼ਾਹੀ ਛੱਡ ਕੇ ਪਰਲੋਕ ਦੀ ਪਾਤਸ਼ਾਹੀ ਪਾ ਲਈ ਹੈ ਬਸ ਇਹ ਤਾਂ ਦਰਸ਼ਨ ਦੇ ਕੇ ਮਾਰ ਨਿਹਾਲ ਕਰਕੇ ਚਲੇ ਗਏ ਹੁਣ ਵਾਹਿਗੁਰੂ ਜਪਦੀ ਫਿਰਦੀ ਲੁੱਡੀਆਂ ਪਾਉਂਦੀ ਬੜੀ ਖੁਸ਼ ਹੈ ਪੀਰ ਜੀ ਕਹਿੰਦੇ ਅੱਜ ਕਿਵੇਂ ਕਹਿੰਦੇ ਮੇਰੀ ਭੁੱਲ ਮਾਫ਼ ਕਰੋ ਉਹ ਤਾਂ ਆਪ ਨਿਰੰਕਾਰ ਪਰਮੇਸ਼ਰ ਦਰਸ਼ਨ ਦੇ ਗਏ ਮੇਰੇ ਪੋਤਾ ਸਦਾ ਸੁਰਜੀਤ ਹੈ ਮਹਾਂ ਮੰਗਲ ਰਹਿਸਤੀਆ ਪਿਰ ਦਿਆਲ ਸਦਨ ਅਮਰੰਗੀਆ ਉਹ ਮਹਾਂ ਮੰਗਲ ਬੜੇ ਉਤਸ਼ਾਹ ਦੇ ਰਹਾਸ ਥੀ ਆ ਆਨੰਦ ਦੇ ਸਹਿਤ ਹੋ ਗਿਆ ਸਿਧਾਂਤ ਸਮਝ ਆ ਗਿਆ ਕਿਉਂਕਿ ਸਦਾ ਹੀ ਉਹ ਨਵੀਨ ਰੰਗ ਦੇਣ ਵਾਲਾ ਦਿਆਲੂ ਸੁਭਾਅ ਵਾਲਾ ਐਸਾ ਨਿਰੰਕਾਰ ਪਰਮੇਸ਼ਰ ਪਰਮਾਤਮਾ ਸਾਰਿਆਂ ਦਾ ਮਾਲਕ ਨਵ ਰੰਗੀ ਆ ਨਵੀਨ ਰੰਗ ਵਿੱਚ ਰਹਿਣ ਵਾਲਾ ਵੱਡ ਭਾਗ ਪਾਇਆ ਗੁਰਮਲਾਇਆ ਸਾਧਕ ਹੈ ਸਤਸੰਗੀ ਆ ਵੱਡੀਆਂ ਭਾਗਾਂ ਕਰਕੇ ਕੋਈ ਪੁੰਨ ਜਾ ਗਿਆ ਸੰਤਾਂ ਦੇ ਸਤਸੰਗੀ ਬਣ ਗਏ ਅਤੇ ਗੁਰੂ ਨੇ ਕਿਰਪਾ ਕਰਕੇ ਹਾਂਜੀ ਸਾਨੂੰ ਮਿਲਾ ਲਿਆ ਹੁਣ ਤਾਂ ਮਨਸਾ ਸਗਲ ਪੂਰੀ ਕਰਿਆ ਅੰਕ ਅੰਕ ਮਿਲਾਈ ਮੇਰੀ ਜਿਹੀ ਮਨਸਾ ਬੁੱਧੀ ਸੀ ਉਹਦੀ ਆਸਥਾ ਸਾਰੀ ਤਰ੍ਹਾਂ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਪੂਰੀ ਕਰਦੀ ਪੂਰੀ ਹੋ ਗਈ ਹੈ ਪੀਰੀ ਨੇ ਅੰਕ ਉਹ ਪੀਰੀ ਪਰਮਾਤਮਾ ਨੇ ਅੰਕ ਮੈਨੇ ਇੱਥੇ ਕੱਕੇ ਨੂੰ ਅੰਕੜਿਆ ਪੱਖ ਕਰਕੇ ਆਪਣੇ ਅੰਕ ਇੱਥੇ ਕੱਕੇ ਨੂੰ ਸਿਹਾਰੀ ਅੰਕ ਇੱਥੇ ਅੰਕ ਸਰੂਪ ਦਾ ਵਾਚ ਕਿਹਾ ਆਪਣੇ ਸਰੂਪ ਨਾਲ ਮਿਲਾ ਲਿਆ ਇਹ ਨਹੀਂ ਤੇ ਔਂਕੜ ਸਿਹਾਰੀਆਂ ਐਵੇਂ ਲਾਈਆਂ ਇਹਨਾਂ ਦੇ ਭਾਵ ਵੱਖਰੇ ਆ ਬਿਨਵੰਤ ਨਾਨਕ ਸੁੱਖ ਸੁਖੇ ਦੀ ਸਾਹਮਣੇ ਗੁਰਮੁਖ ਪਾਈ ਪਾਤਸ਼ਾਹ ਜੀ ਬਿਨਵੰਤ ਮੈਨੇ ਕਥਨ ਕਰਦੇ ਜਿਹੜੀ ਗੱਲ ਨੂੰ ਮੈਂ ਚਾਹੁੰਦਾ ਸੀ ਸੁੱਖ ਸੁੱਖਣਾ ਸੁੱਖੇ ਦੀ ਸੁੱਖ ਦੀ ਸੀ ਸਤਿਗੁਰ ਸੱਚੇ ਨਾਲ ਮਿਲ ਕੇ ਉਹ ਆਤਮਾ ਰੂਪੀ ਵਸਤੂ ਪਾ ਲਈ ਹੈ ਜੈ ਸ੍ਰੀ ਮਲਾ ਪੰਜਵਾਂ ਕਰ ਦੂਜਾ ਸੰਤੇ ਕੋ ਓਂਕਾਰ ਸਤਿਗੁਰ ਪ੍ਰਸਾਦ ਕਹਿੰਦੇ ਉਹ ਜਿਹੜਾ ਪਰਮੇਸ਼ਰ ਹੈ ਪੰਜਵੇਂ ਪਾਤਸ਼ਾਹ ਮਿਹਰ ਕਰਦੇ ਦੂਜੇ ਘਰ ਸੰਤਾਂ ਦੀ ਬਾਣੀ ਵਾਹਿਗੁਰੂ ਜੀ ਇੱਕ ਹੈ ਓਂਕਾਰ ਪ੍ਰਕਾਸ਼ ਰੂਪ ਸਤਿਗੁਰ ਪ੍ਰਸਾਦ ਕਿਰਪਾ ਨਾਲ ਮਿਲਦਾ ਹੈ ਸਲੋਕ ਦੋਹੇ ਦੀ ਸ਼ਕਲ ਦਾ ਛੰਦ ਆ ਸਲੋਕ ਮੁਕਤੀ ਨੂੰ ਦੇਣ ਵਾਲਾ ਉਹ ਉੱਚਾ ਇਸ ਸਲੋਕ 'ਚ ਮੁਕਤ ਕਰਨ ਵਾਲਾ ਉੱਚਾ ਆ ਅਗੰਮ ਅਪਾਰ ਅਪਾਰ ਗੁਣਾਂ ਵਾਲਾ ਉਹਦੀ ਗਮਤਾ ਨਹੀਂ ਪਾਈ ਜਾਂਦੀ ਵੇਦਾਂ ਸ਼ਾਸਤਰਾਂ ਕਰਕੇ ਗਮ ਬੇਅੰਤ ਆ ਅਕਥ ਸਰੂਪ ਆ ਉਹਦਾ ਜਸ ਕਥਨ ਨਹੀਂ ਕੀਤਾ ਜਾਂਦਾ ਉੱਚਾ ਗੁਣ ਅਪਾਰ ਪ੍ਰਭ ਪ੍ਰਭਤਾ ਸੁਣਚੋ ਕਥਨ ਨਾ ਜਾਏ ਅਕਥ ਅਕਥ ਨਹੀਂ ਹੈ ਕਥਨ ਕਰਕੇ ਦੱਸਿਆ ਨਹੀਂ ਜਾਂਦਾ ਹੁਣ ਗੁੰਗਾ ਗੁੜ ਖਾ ਲੈਂਦਾ ਕੀ ਦੱਸੇਗਾ ਬਦਲ ਦੇ

0: ਉੱਚਾ ਉਹਾਂ ਪਾਰ ਪ੍ਰਭ ਕਥ ਨਾਇਕ ਅਥ ਜੈ ਸ੍ਰੀ ਮਹਲਾ ਪੰਜਵਾਂ ਕਾ ਦੂਜਾ ਚੰਦ ਏਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਉਹਾਂ ਪਾਰ ਪ੍ਰਭ ਕਥ ਨਾਇਕ ਅਥ ਕਥਨੀ ਹੈ ਉੱਚਾ ਆ ਅਗਮਯ ਅਪਾਰ ਆ ਪ੍ਰਭਤਾ ਸੰਯੋਗਤਿਆ ਕਥਨੀ ਦਾ ਜਸ ਸਮਗਰ ਕਥਨ ਨਹੀਂ ਕੀਤਾ ਜਾਂਦਾ ਹੁਣ ਕਿਸੇ ਨੇ ਗੁੜ ਖਾ ਲਿਆ ਭਾਵੇਂ ਬੋਲਦਾ ਵੀ ਹੈ ਗੁੜ ਕਿਹੋ ਜਿਹਾ ਕਹਿੰਦਾ ਮਿੱਠਾ ਜੇ ਕਿਸੇ ਮਿੱਠਾ ਕਿਹੋ ਜਿਹਾ ਇਹ ਨਹੀਂ ਕੋਈ ਵੀ ਦੱਸ ਸਕਦਾ ਮਿੱਠਾ ਕਿਹੋ ਜਿਹਾ ਦੱਸ ਸਕਦਾ ਇੰਨਾ ਹੀ ਕਹੂਗਾ ਮਿੱਠਾ ਬਹੁਤ ਮਿੱਠਾ ਪਰ ਇਹ ਨਹੀਂ ਦੱਸ ਸਕਦਾ ਮਿੱਠਾ ਕਿਹੋ ਜਿਹਾ ਅਤੇ ਪਰਮਾਤਮਾ ਬਾਰੇ ਕਿਵੇਂ ਦੱਸਿਆ ਜਾ ਸਕਦਾ ਨਾਨਕ ਪ੍ਰਭ ਸਰਨਾਗਤੀ ਰਾਖਣ ਕੋ ਸਮਰੱਥ ਉਹ ਪਰਮੇਸ਼ਵਰ ਦੀ ਸ਼ਰਨ ਨੂੰ ਪ੍ਰਾਪਤ ਹੋਣਾ ਕਰੋ ਪਾਤਸ਼ਾਹ ਕਹਿੰਦੇ ਕੋ ਰਾਖਣ ਰੱਖਿਆ ਕਰਨ ਕੋ ਮੈਨੇ ਨੂੰ ਸਮਰੱਥ ਆ ਸਰਬ ਸ਼ਕਤੀ ਮਾਨ ਹੈ ਛੰਦ ਜਿਉਂ ਜਾਣ ਹੋ ਤਿਉਂ ਰਾਖ ਹਰ ਭਾਵ ਮੇਰੇ ਬੇਨਤੀ ਕਰਨ ਹੀ ਨਿਰੰਕਾਰ ਤੇਰੇ ਸੇਵਕਿਆਂ ਜਿਵੇਂ ਵੀ ਜਾਣੋ ਉਵੇਂ ਰੱਖ ਲਓ ਕਿਤੇ ਗਣੋ ਅਸੰਖਾ ਗੁਣ ਮੇਰਿਆ ਸਾਡੇ 'ਚ ਕਿੰਨੇ ਕੁ ਗਣੇ ਕਿੰਨੇ ਕੁ ਗਿਣੋਗੇ ਕਿੰਨੇ ਕੁ ਜਨਮਾਂ ਦੇ ਗਿਣੋਗੇ ਉਹ ਤਾਂ ਅਸੰਖ ਅਣਗਿਣਤੇ ਹੀ ਹੈ ਜੇ ਉਗਣ ਦੇਖਣ ਲੱਗ ਪਿਆ ਫਿਰ ਤਾਂ ਛੁਟਕਾਰਾ ਹੋਣਾ ਹੀ ਨਹੀਂ ਮਿਹਰ ਕਰੋਗੇ ਫਿਰ ਹੀ ਹੈ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਸਾਦ ਭੁੱਲੀਏ ਅਣਗਿਣਤ ਔਗਣੇ ਖਤੇ ਗੁਨਾਹ ਵੀ ਬਹੁਤ ਕਰਦੇ ਫੇਰੇ ਮੈਨੇ ਫਿਰਦੇ ਦਿਨ ਰਾਤ ਪਾਪ ਕਰਦੇ ਫਿਰਦੇ ਹਾਂ ਹਮੇਸ਼ਾ ਹਰ ਰੋਜ਼ ਹਾਂਜੀ ਸਦਾ ਭੁੱਲੇ ਫਿਰਦੇ ਹਾਂ ਕਿਤੇ ਚੇਤੇ ਹੀ ਨਹੀਂ ਤੂੰ ਆਉਂਦਾ ਹੈ ਮੋਹ ਮਗਨ ਬਕਰਾਲ ਮਾਇਆ ਤੋਂ ਪ੍ਰਸਾਦੀ ਕੂਲੇ ਬਕਰਾਲ ਇਹ ਜਿਹੜੀ ਭਿਆਂਕਰ ਡਰ ਦੇਣ ਵਾਲੀ ਮਾਇਆ ਦੇ ਮੋਹ 'ਚ ਦਿਨ ਰਾਤ ਮਸਤ ਹੋ ਰਹੇ ਪਤਾ ਨਹੀਂ ਕਿਹੜੇ ਵੇਲੇ ਮਾਇਆ ਨੇ ਜਾਨ ਲੈ ਲੈਣੀ ਹੈ ਤੇਰੀ ਪ੍ਰਸਾਦੀ ਕਿਰਪਾ ਦੇ ਨਾਲ ਘੂਲੀਏ ਮੈਨੇ ਛੁਟਕਾਰਾ ਹੋਣਾ ਹੋਰ ਛੁਟਕਾਰੇ ਦਾ ਕੋਈ ਵੀ ਸਾਧਨ ਨਹੀਂ ਲੋਕ ਅਰਧ ਵਕਾਰ ਵਿਖੜੇ ਪ੍ਰਭ ਨੇਰੂ ਤੇ ਨੇਰਿਆ ਇਹ ਨਿਰੰਕਾਰ ਤੇ ਤੋਂ ਲੋਕੇ ਲੁਕਾ ਕੇ ਬੜਬੜੇ ਦੁੱਖੇ ਕਰੜੇ ਭੈੜੇ ਵਕਾਰ ਪਾਪ ਕਰਦੇ ਆ ਇਹ ਪਰਮੇਸ਼ਵਰ ਤੋਂ ਨੇੜੇ ਕੋਈ ਦੇਖਦਾ ਇਹ ਕਹਿੰਦਾ ਮੈਨੂੰ ਕੋਈ ਦੇਖਦਾ ਹੀ ਨਹੀਂ ਉਹ ਤਾਂ ਦੇਖ ਰਿਹਾ ਚਾਰ ਸਫੇਰੇ ਬਿਨਵੰਤ ਨਾਨਕ ਦਇਆ ਧਾਰੋ ਕਾਢ ਪਾਓ ਜੇ ਫੇਰਿਆ ਪਾਤਸ਼ਾਹ ਨੇ ਨਿਰੰਕਾਰ ਦਇਆ ਦ੍ਰਿਸ਼ਟੀ ਧਾਰਨਾ ਕਰੋ ਮਿਹਰ ਕਰੋ ਸੰਸਾਰ ਦੇ ਫੇਰਿਆਂ 84 ਲੱਖ ਗੇੜਿਆਂ 'ਚੋਂ ਕੱਢ ਲੈਣਾ ਕਰੋ ਆਵਾਗੁਣ ਮਿਟਾ ਦੇਣਾ ਕਰੋ ਸਲੋ ਨਿਰਤ ਨਾ ਪਵੇ ਅਸੰਖ ਗੁਣ ਉੱਚਾ ਪ੍ਰਭ ਕਾ ਨਾਮ ਇਹ ਨਿਰੰਕਾਰ ਤੂੰ ਅਸੰਖ ਬੇਅੰਤ ਗੁਣ ਵਾਲਾ ਸਾਤੋਂ ਤੇਰਾ ਨਿਰਣਾ ਨਹੀਂ ਹੋ ਸਕਦਾ ਨਿਰੰਕਾਰ ਦਾ ਨਾਮ ਸਾਰਿਆਂ ਤੋਂ ਉੱਚਾ ਵੀ ਹੈ ਅਤੇ ਸੋਚਾ ਵੀ ਹੈ ਨਾਨਕੀ ਬੇਨੰਤੀ ਆ ਮੇਰਾ ਨਥਾਵੇ ਥਾਉ ਪਾਤਸ਼ਾਹ ਸਾਡੀ ਤਾਂ ਬੇਨਤੀ ਆ ਨਾਮ ਜਪਣ ਕਰਕੇ ਜਿਹੜੇ ਨਥਾਵੇਂ ਜਿਹਨਾਂ ਥਾਂ ਨਹੀਂ ਉਹਨਾਂ ਨੂੰ ਮੁਕਤੀ ਰੂਪੀ ਥਾਂ ਮਿਲ ਜਾਂਦੀ ਹੈ ਤੇਰੇ ਨਾਮ ਦੀ ਬਰਕਤ ਆ ਛੰਦ ਦੂਸਰ ਨਾ ਹੀ ਥਾਓ ਕਾਪ ਹੈ ਜਾਈਏ ਦੂਜੀ ਤੁਹਾਡੇ ਚਰਨਾਂ ਬਿਨਾਂ ਜਗ੍ਹਾ ਹੀ ਨਹੀਂ ਕਾਪ ਹੈ ਹੁਣ ਜਾਈਏ ਕਿਸੇ ਕਿਹਦੇ ਵੱਲ ਜਾਣਾ ਕਰੀਏ ਹਾਠ ਸਰ ਕਰ ਜੋੜ ਤੋਂ ਪ੍ਰਭ ਤੇ ਆਈਏ ਅਠੇ ਪਰ ਕਰਮੇ ਨੇ ਹੱਥ ਜੋੜ ਕੇ ਬੇਨਤੀ ਕਰਕੇ ਉਸ ਨਿਰੰਕਾਰ ਤੋਂ ਆਸ਼ੀਰਵਾਦ ਲੈ ਕੇ ਉਹਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ ਧਿਆਏ ਸੋ ਪ੍ਰਭ ਸਦਾ ਆਪਣਾ ਮਨ ਜਿੰਦਿਆ ਪਾਈਏ ਅੱਠੋ ਪੈਰ ਹੱਥ ਜੋੜ ਕੇ ਉਹਨੂੰ ਧਿਆਈਏ ਬੇਨਤੀ ਕਰੀਏ ਪਾਪ ਬਖਸ਼ਾਈਏ ਬਖਸ਼ ਲਓ ਮਹਾਰਾਜ ਅਸੀਂ ਪਾਪੀ ਹਾਂ ਸਾਡੇ ਦੀ ਮਿਹਰ ਕਰੋ ਧਿਆਏ ਸੋ ਪ੍ਰਭ ਸਦਾ ਆਪਣਾ ਮਨ ਜਿੰਦਿਆ ਪਾਈਏ ਸਦਾ ਵਾਸਤੇ ਆਪਣੇ ਪਰਮੇਸ਼ਵਰ ਨੂੰ ਧਿਆਉਣਾ ਕਰੋ ਅਤੇ ਮਨ ਚੰਦਿਆ ਮਨ ਇਸ਼ਤ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਜੀ ਮਾਨ ਮੋਹ ਵਕਾਰ ਦੂਜਾ ਇੱਕ ਸੁਲ ਬੁਲਾਈਏ ਮਾਣ ਮੋਹ ਵਿਸ਼ੇ ਵਕਾਰ ਦੂਜਾ ਜਿਹੜਾ ਦਵੈਸ਼ ਭਾਵ ਇਹਨਾਂ ਨੂੰ ਵਕਾਰ ਰੂਪ ਜਾਣ ਕੇ ਛੱਡ ਦਿਓ ਅਤੇ ਇੱਕ ਨਿਰੰਕਾਰ ਦੇ ਨਾਲ ਆਪਣੀ ਬਿਰਤੀ ਨੂੰ ਲਾਉਣਾ ਕਰੋ ਆਰਪ ਮਾਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਏ ਪ੍ਰਭੂ ਦੇ ਅੱਗੇ ਆਰਪ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਏ ਪਰਮਾਤਮਾ ਦੇ ਅੱਗੇ ਆਪਣਾ ਮਨ ਤਨ ਧਨ ਅਰਪਣ ਕਰਕੇ ਆਪ ਪੱਪੇ ਨੂੰ ਔਂਕੜੇ ਆਪਾ ਭਾਵ ਕੀ ਹੰਕਾਰ ਇਹਨੂੰ ਮਿਟਾ ਦੇਈਏ ਦੂਰ ਕਰ ਦੇਣਾ ਕਰੀਏ ਬਿਨਵੰਤ ਨਾਨਕ ਧਾਰ ਕਿਰਪਾ ਸਾਚਨਾ ਨੂੰ ਸੁਣਾਈਏ ਹੇ ਸੱਚੇ ਪਾਤਸ਼ਾਹ ਆਪ ਸਾਡੇ ਦੀ ਕਿਰਪਾ ਧਾਰੋ ਤੁਹਾਡੇ ਸੱਚੇ ਨਾਮ ਵਿੱਚ ਸਾਡੀ ਸਮਾਈ ਨਾਮੀ ਵਿੱਚ ਹੋ ਜਾਏ ਕਿਰਪਾ ਧਾਰਨ ਵਾਲੇ ਨਿਰੰਕਾਰ ਸੱਚੇ ਨਾਮੀ ਵਿੱਚ ਸਮਾਵਣਾ ਕਰੋ ਚਾਹ ਭੇਦ ਕਰ ਦਿਓ ਸਲੋਕ ਰੇਮਨ ਤਾਗੋ ਧਿਆਈਏ ਸਭ ਲਈ ਜਾ ਕੇ ਹੱਥ ਹੇ ਮਨਾ ਉਸ ਨਿਰੰਕਾਰ ਨੂੰ ਧਿਆਉਣਾ ਕਰੋ ਜਿਹਦੇ ਹੱਥ ਸਾਰੀਆਂ ਵਿਧੀਆਂ ਹੈਗੀਆਂ ਰਾਮ ਨਾਮ ਤਮ ਸਾਂਝੀਏ ਨਾਨਕ ਨੇ ਬਹਿ ਸਾਧ ਪਾਤਸ਼ਾਹ ਨੇ ਪਰਮੇਸ਼ਵਰ ਨਾਮ ਰੂਪੀ ਤੁਹਾਨੂੰ ਸਾਂਝੀ ਇਹਨਾਂ ਨੇ ਇਕੱਠਾ ਕਰੀਏ ਅੰਤ ਵੇਲੇ ਜੀਵ ਦੇ ਨਾਲ ਨਿਭਣ ਵਾਲੀ ਕੀ ਚੀਜ਼ ਕੀ ਹੈ ਜਿਹਦਾ ਨਾਮ ਹੀ ਆ ਪਰਮੇਸ਼ਵਰ ਦਾ ਬਾਕੀ ਦਾ ਫਿਰ ਕਰਮਾਂ ਦੇ ਚੱਕਰ ਆ ਪੁੰਨ ਪਾਪ ਜਿਹੜੇ ਆ ਉਹ ਆਪਣੇ ਪਾਸੇ ਘੜੀਸੀ ਫਿਰਦੇ ਆ ਛੰਦ ਸਾਥੀ ਜਿਹੜਾ ਪਰਬ ਏਕ ਦੂਸਰ ਨਾ ਹੈ ਕੋਈ ਇੱਕ ਨਿਰੰਕਾਰ ਜੀਵ ਦਾ ਸਾਥੀ ਜਿਹੜਾ ਸਾਥੀ ਹੈ ਹੋਰ ਨਾ ਹੀ ਕੋਈ ਹੋਰ ਹੀ ਦਾ ਰਾਖਾ ਕੋਈ ਸਾਥ ਨਿਭਾਉਣ ਵਾਲਾ ਰਾਖਾ ਨਹੀਂ ਹੈ ਥਨ ਥਨੰਤਰ ਆਪ ਜਲ ਥਲ ਪੂਰ ਸੋਏ ਉਹ ਥਾਨਾਂ ਅੰਦਰ ਅਤੇ ਥਾਨਾਂ ਦੇ ਵਿੱਚ ਆਪਣੇ ਆਪੇ ਉਹੀ ਹੈ ਉਹੀ ਜਲਾਂ ਥਲਾਂ ਵਿੱਚ ਪੂਰ ਪੂਰਨ ਹੋ ਰਿਹਾ ਹੈ ਜਲ ਥਲ ਮਹੀ ਪੂਰ ਰਿਹਾ ਸਰਵਦਾਤਾ ਪ੍ਰਭ ਧਨੀ ਜਲਾਂ ਥਲਾਂ ਮਹੀ ਧਰਤੀ ਵੱਲ ਆਕਾਸ਼ ਵਿੱਚ ਪਰਿਪੂਰਨ ਹੋ ਰਿਹਾ ਉਹ ਨਿਰੰਕਾਰ ਸਾਰਿਆਂ ਦਾ ਦਾਤਾ ਸਾਰਿਆਂ ਦਾ ਧਨੀ ਮਾਲਕ ਵੀ ਹੈ ਗੋਪਾਲ ਗੋਬਿੰਦ ਅੰਤ ਨਾਹੀਂ ਬੇਅੰਤ ਗੁਣਾ ਤਾਂ ਕਿ ਗਿਆ ਗਨੀ ਉਹ ਗੋਬਿੰਦ ਗੋਪਾਲ ਦੇ ਵਿੱਚ ਬੇਅੰਤ ਗੁਣ ਆ ਉਹਦਾ ਅੰਤ ਨਹੀਂ ਆਉਂਦਾ ਕਿਹੜੇ ਕਿਹੜੇ ਗੁਣ ਗਣੀ ਮੈਂ ਗਿਣੀਏ ਗਿਣੀਏ ਤੇ ਤਾਂ ਜੇ ਕੋਈ ਅੰਤ ਆ ਜਾਣਾ ਹੋਵੇ ਭਾਈ ਸਾਰਨ ਸੋਮੀ ਸੁੱਖ ਹੈਗਾਮੀ ਤੇ ਇਸ ਦੇ ਨਾਲ ਅੰਨ ਨਾਹੇ ਕੋਏ ਸੁੱਖਾਂ ਦੇ ਵਿੱਚ ਗਮਨ ਕਰਾਉਣ ਵਾਲਾ ਸਵਾਮੀ ਪਰਮੇਸ਼ਰ ਉਹਦੀ ਸ਼ਰਨ ਨੂੰ ਭੱਜ ਮੈਨੂੰ ਪ੍ਰਾਪਤ ਹੋ ਜਾਓ ਉਸ ਨਾਂਕਾਰ ਤੋਂ ਬਿਨਾਂ ਹੋਰ ਕੋਈ ਵੀ ਸੁੱਖਾਂ ਦਾ ਦਾਤਾ ਨਹੀਂ ਇਹ ਭੁੱਲ ਚ ਪਏ ਹਾਂ ਕਿ ਸਾਨੂੰ ਉੱਥੋਂ ਸੁੱਖ ਮਿਲੂ ਫਲਾਣੇ ਤੋਂ ਮਿਲੂਗਾ ਪਰ ਇਹ ਭੁੱਲ ਆ ਪਰ ਸੁੱਖਾਂ ਦਾ ਦਾਤਾ ਉਹੀ ਹੈ ਬਿਨਵੰਤ ਨਾਨਕ ਦਇਆ ਧਾਰ ਹੋ ਤੇ ਇਸ ਪ੍ਰਾਪਤ ਨਾਮ ਹੋਏ ਪਾਤਸ਼ਾਹ ਕਹਿੰਦੇ ਜਿਨ੍ਹਾਂ 'ਤੇ ਉਹ ਦਇਆ ਕਰਦਾ ਉਹਨਾਂ ਨੂੰ ਸਤਿਗੁਰਾਂ ਪਾਸੋਂ ਨਾਮ ਦੀ ਦਾਤ ਵੀ ਅਤੇ ਬਰਕਤ ਵੀ ਪ੍ਰਾਪਤ ਹੁੰਦੀ ਹੈ ਕੋਈ ਅੱਖਰ ਸੁਣਾ ਦੇਣਾ ਤਾਂ ਬਹੁਤ ਸੌਖਾ ਪਰ ਬਰਕਤ ਦੇਣੀ ਪੂਰਾ ਗੁਰੂ ਦੇ ਸਕਦਾ ਹੈ ਸਲੋਕ ਚਿਤ ਜੇ ਚਿਤ ਵਿਆਹ ਸੋ ਮੈਂ ਪਾਇਆ ਸੱਤ ਸੌ ਪੰਜ ਅੰਗੇ ਅੰਗ 'ਤੇ ਕਿਰਪਾ ਕਰਦੇ ਜਿਹੜਾ ਚਿਤ ਚਿਤ ਵਿਆਹ ਸੀ ਉਹ ਮੈਂ ਕਹਿੰਦੇ ਪ੍ਰਾਪਤ ਕਰ ਲਿਆ ਹੈ ਨਾਨਕ ਨਾਮ ਧਿਆਏ ਸੁੱਖ ਸਵਾਇਆ ਪਾਤਸ਼ਾਹ ਕਿਰਪਾ ਕਰਦੇ ਪਰਮੇਸ਼ਰ ਨਾਮ ਧਿਆਉਣ ਕਰਕੇ ਸਵਾਇਆ ਸਾਰੇ ਸੁੱਖਾਂ ਦਾ ਸੁੱਖ ਮੂਲ ਸੁੱਖ ਆਤਮਾ ਸੁੱਖ ਪਾ ਲਿਆ ਛੰਦ ਆਪ ਮਨ ਛੂਟ ਗਿਆ ਸਾਧੂ ਸੰਗ ਮਿਲੇ ਹੁਣ ਸੰਤਾਂ ਦੀ ਸੰਗਤ ਮਿਲਣ ਕਰਕੇ ਮੇਰਾ ਮਨ ਇਹ ਮੋਹ ਦੇ ਬੰਧਨ ਜੰਜਾਲਿਆ ਇਹਨਾਂ ਤੋਂ ਛੁੱਟ ਗਿਆ ਛੁਟਕਾਰਾ ਪ੍ਰਾਪਤ ਕਰ ਲਿਆ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਮੁਖੀ ਸਤਿਗੁਰਾਂ ਤੋਂ ਪਰਮੇਸ਼ਰ ਦਾ ਨਾਮ ਲਿਆ ਇਸ ਕਰਕੇ ਜੋਤੀ ਦੀ ਜੋਤ ਵਿੱਚ ਮਿਲ ਗਏ ਹਰ ਨਾਮ ਸਿਮਰਤ ਮਿਟੇ ਕਿਲ ਬੁਝੀ ਤਬ ਤਕ ਗਾਨੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਸਾਰੇ ਕਿਲ ਵਿੱਚ ਪਾਪ ਜਿਹੜੇ ਮਿਟ ਗਏ ਖਤਮ ਹੋ ਗਿਆ ਤ੍ਰਿਸ਼ਨਾ ਦੀ ਅੱਗ ਦਾ ਜਿਹੜਾ ਸਾੜਾ ਸੀ ਤਪ ਸੀ ਉਹ ਵੀ ਬੁਝ ਗਈ ਅਗਾਨਿਆਂ ਹੁਣ ਰੱਜ ਗਏ ਤ੍ਰਿਪਤ ਹੋ ਗਏ ਹਾਂ ਕਿਸੇ ਚੀਜ਼ ਦੀ ਭੁੱਖ ਰਹਿ ਹੀ ਨਹੀਂ ਗਈ ਜਾਂ ਪੂਜਾ ਲੈਂਦੇ ਦਇਆ ਕਿੰਨੇ ਆਪਣੇ ਕਰਮਾਂ ਨੇ ਸਤਿਗੁਰਾਂ ਨੇ ਮਿਹਰ ਦੀ ਦ੍ਰਿਸ਼ਟੀ ਕਰਕੇ ਬੁੱਧੀ ਰੂਪ ਮਨ ਬੁੱਧੀ ਰੂਪੀ ਬਾਂਹ ਤੋਂ ਗਿਆ ਮੈਨੇ ਫੜ ਲਿਆ ਆਪਣੇ ਦਾਸਾਂ ਨੂੰ ਕਰ ਮੰਨਿਆ ਦਾਸ ਕਰਕੇ ਮੰਨ ਲਿਆ ਭਾਵ ਆਪਣੇ ਦਾਸ ਬਣਾ ਕੇ ਮੰਨਿਆ ਮੈਨੇ ਮਾਣ ਦਿੱਤਾ ਹੈ ਤੂੰ ਤਾਂ ਸਾਡਾ ਦਾਸ ਆ ਜਿਵੇਂ ਭਾਈ ਜੀਵਨ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਸੀਸ ਦਿੱਲੀ ਤੋਂ ਅਨੰਦਪੁਰ ਲਿਆਏ ਅਤੇ ਮਹਾਰਾਜ ਨੇ ਜੱਫੀ ਵਿੱਚ ਲੈ ਕੇ ਗਲ ਲਾ ਲਿਆ ਰਗੜੇਟੇ ਗੁਰੂ ਕੇ ਬੇਟੇ ਮੰਨ ਲਿਆ ਤੂੰ ਮੇਰਾ ਦਾਸ ਹੈ ਲੈ ਅੰਕ ਲਾਏ ਹਰਮ ਲਾਏ ਜਨਮ ਵਰਨਾ ਦੁੱਖ ਚਲੇ ਸਾਧੂ ਸੱਚੇ ਪਾਤਸ਼ਾਹ ਨੇ ਗਏ ਮੈਨੇ ਪਕੜ ਗਲ ਨਾ ਲਾ ਲਿਆ ਔਰ ਪਰਮਾਤਮਾ ਨੇ ਸਰੂਪ ਵਿੱਚ ਮਿਲਾ ਲਿਆ ਆਪਣੇ 'ਚ ਭੇਦ ਕਰ ਲਿਆ ਜੰਮਣ ਮਨ ਦੇ ਦੁੱਖ ਜਲੇ ਮੈਨੇ ਸੜ ਗਿਆ ਅਭਾਵ ਹੋ ਗਿਆ ਨਾਸ ਹੋ ਗਿਆ ਬਿਨਵੰਤ ਨਾਨਕ ਦਇਆ ਧਾਰੀ ਮੇਲ ਲਈ ਨੇ ਇੱਕ ਪਲੇ ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਮਹਾਰਾਜ ਮੇਰ ਦੀ ਨਜ਼ਰ ਧਾਰੀ ਇੱਕ ਪਲ ਵਿੱਚ ਆਪਣੇ ਨੂੰ ਮਿਲਾ ਲਿਆ ਜੈ ਸ੍ਰੀ ਸੰਤ ਮਹਲਾ ਪੰਜਵਾਂ ਪਾਦਾਂ ਨੂੰ ਸੰਸਾਰ ਗਾਰ ਵਟਿਆ ਕਰਤੇ ਪਾਪਾਂ ਨੇ ਇੱਕ ਮਾਇਆ ਰੰਗ ਰਟਿਆ ਇਹ ਸਾਰਾ ਸੰਸਾਰ ਜਿਹਨਾਂ ਦੇਖ ਰਹੇ ਪਧਾਂ ਨੂੰ ਰਾਹੀ ਮੁਸਾਫਰ ਵਾਂਗੂ ਇਹ ਜੀਵ ਮੁਸਾਫਰ ਆ ਸੰਸਾਰ ਇਹ ਸੰਸਾਰ ਸਰਾਇਆ ਇਹ ਪੱਕਾ ਹੀ ਮੇਖਾਂ ਕੱਢ ਕੇ ਬਹਿ ਗਿਆ ਮੈਂ ਜਾਣਾ ਹੀ ਨਹੀਂ ਪਰ ਗਾਰਵ ਹੰਕਾਰ ਕਰੇ ਅਟਿਆ ਮੈਨੇ ਪੂਰਤ ਹੋਇਆ ਹੰਕਾਰ ਦਾ ਲੱਦਿਆ ਮੈਨੇ ਭਰਿਆ ਹੋਇਆ ਹੰਕਾਰ ਦੀਆਂ ਛੱਟਾਂ ਲੱਦੀ ਫਿਰਦਾ ਮਾਇਆ ਦੇ ਰੰਗ ਪਿਆਰ ਦੇ ਵਿੱਚ ਰਟਿਆ ਰੱਪਿਆ ਹੋਇਆ ਅਨੇਕ ਪ੍ਰਕਾਰ ਦੇ ਪਾਪ ਕਰ ਰਿਹਾ ਪਰਮਾਤਮਾ ਅਤੇ ਮੌਤ ਦੋਵੇਂ ਭੁੱਲੇ ਹੋਏ ਆ ਲੋਭ ਹੋਏ ਮਹਾਨ ਬੂਢੇ ਮਰਨ ਚੀਤ ਨਾ ਆਵੇ ਲੋਭ ਦੇ ਵਿੱਚ ਮੋਹ ਦੇ ਵਿੱਚ ਹੰਕਾਰ ਵਿੱਚ ਬੂਢੇ ਮੈਨੂੰ ਡੁੱਬੇ ਹੋਏ ਇਹਨਾਂ ਨੂੰ ਮਰਨਾ ਤਾਂ ਯਾਦ ਹੀ ਨਹੀਂ ਆਉਂਦਾ ਇਹ ਲੇਖਾ ਵੀ ਦੇਣਾ ਪੈਣਾ ਪੁੱਤਰ ਮਿੱਤਰ ਵਿਵਹਾਰ ਬਣਤਾ ਇਹ ਕਰਦ ਵਿਹਾਵੇ ਇਹ ਮੇਰਾ ਪੁੱਤਰ ਆ ਮੇਰਾ ਮਿੱਤਰ ਆ ਇਹ ਇਸਤਰੀ ਹੈ ਇਹ ਜਿਹੜੇ ਵਿਹਾਰ ਆ ਇਹ ਕਰਦਿਆਂ ਕਰਦਿਆਂ ਉਮਰ ਬੀਤ ਜਾਂਦੀ ਹੈ ਬਸ ਆਪਣਾ ਢਿੱਡ ਉਹਨਾਂ ਦੇ ਢਿੱਡ ਭਰਦਾ ਤੁਰ ਜਾਂਦਾ ਹੈ ਅਤੇ ਨਾਮ ਨਹੀਂ ਜਪਦਾ ਕੁਝ ਦਿਵ ਸਿਆਏ ਲੇਖੇ ਮਾਏ ਦੁੱਖ ਧਰਮ ਦੂਤਾ ਡਿੱਠਿਆ ਮਾਏ ਮੈਨੇ ਹੇ ਭਾਈਓ ਲੇਖੇ ਕਰਮਾਂ ਦੇ ਮੁਤਾਬਕ ਜਦੋਂ ਉਮਰ ਦੇ ਦਿਨ ਪੂਰੇ ਹੋ ਜਾਣੇ ਇੱਕ ਦਿਨ ਪੂਰੇ ਹੋਏ ਜਾਣੇ ਰੋਜ਼ ਇਹਦੀ ਉਮਰ ਘੱਟਦੀ ਜਾਂਦੀ ਹੈ ਕਹਿੰਦੇ ਇਸ ਨੇ ਧਰਮ ਰਾਜ ਦੂਤਾਂ ਦਾ ਦੁੱਖ ਡਿੱਠਿਆ ਵੇਖਣਾ ਕੀਤਾ ਪਹਿਲਾਂ ਤਾਂ ਨਹੀਂ ਮੰਨਦਾ ਹੈਂ ਕਿੱਥੇ ਜਮਰਾਜ ਹੈ ਕਿਹੜਾ ਆਪਾਂ ਕੋਈ ਕੋਈ ਪਾਪ ਨਹੀਂ ਕੋਈ ਪੁੰਨ ਨਹੀਂ ਕੋਈ ਸਵਰਗ ਨਹੀਂ ਕੋਈ ਨਰਕ ਨਹੀਂ ਅਤੇ ਜਿਹੜੇ ਫਿਰ ਧਰਮ ਜਾ ਦਿਖਾਲੀ ਦਿੰਦਾ ਸਜਾ ਦਿੰਦਾ ਫਿਰ ਪਤਾ ਲੱਗਦਾ ਵੀ ਹੈਗਾ ਸਭ ਕੁਛ ਕਿਰਤ ਕਰਮ ਨਾ ਮਿਟਿਆ ਨਾਨਕ ਹਰ ਨਾਮ ਤਾਂ ਨਹੀਂ ਹਟਿਆ ਪਾਤਸ਼ਾਹ ਕਹਿੰਦੇ ਜਿਹੜੇ ਕੀਤੇ ਕਰਮ ਭੋਗੇ ਬਿਨਾਂ ਮਿਟਦੇ ਨਹੀਂ ਨਾਮ ਤਾਂ ਜਪਿਆ ਨੇ ਨਾਮ ਜਪਦਾ ਤਾਂ ਛੋਟ ਹੋ ਜਾਂਦੀ ਪਰ ਇਸ ਜੀਵਨ ਐਸਾ ਪਾਪੀ ਭੈੜਾ ਆ ਪਰਮਾਤਮਾ ਦਾ ਨਾਮ ਜਪਣ ਰੂਪੀ ਧਨ ਉਹ ਨਹੀਂ ਖੱਟਿਆ ਉਹਦੀ ਖੱਟੀ ਨਹੀਂ ਹੋਰ ਖੱਟੀਆਂ ਦਾ ਬਹੁਤ ਖੱਟਦਾ ਰਿਹਾ ਇੱਧਰ ਨਹੀਂ ਧਿਆਨ ਦਿੱਤਾ ਉਦਮ ਕਰਿਆ ਅਨੇਕਾਂ ਹਰ ਨਾਮ ਨਾ ਗਾਵੀ ਇਹ ਜੀ ਮਾਇਆ ਪ੍ਰਾਪਤੀ ਵਾਸਤੇ ਬੜੇ ਉਦਮ ਕਰਦਾ ਦੇਸਾਂ ਪ੍ਰਦੇਸਾਂ ਕਿੰਨੀ ਮਿਹਨਤ ਮਜ਼ਦੂਰੀ ਕਰਦਾ ਆ ਅਤੇ ਨਾਮ ਜਪਣ ਦਾ ਉਦਮ ਨਹੀਂ ਕਰਦਾ ਉੱਧਰ ਤਾਂ ਹਰ ਵੇਲੇ ਸੁੱਤਾ ਹੀ ਰਹਿੰਦਾ, ਉੱਧਰ ਤਾਂ ਜਾਗਦਾ ਹੀ ਨਹੀਂ, ਉੱਧਰ ਤਾਂ ਨੀਂਦ ਖੁੱਲਦੀ ਨਹੀਂ, ਪਰਮਾਤਮਾ ਦੇ ਨਾਂ ਨੂੰ ਨਹੀਂ ਗਾਉਂਦਾ, ਗੰਦੇ ਗੀਤ ਬਥੇਰੇ ਦਿਨ ਰਾਤ ਗਾਉਂਦਾ ਫਿਰਦਾ। ਭਰਮ ਜੂਨਾ ਸੰਖ ਮਰ ਜਨਮ ਹੈ ਆਪ ਹੀ ਅਸੰਖ ਅਣਗਿਣਤ ਜੂਨੀਆਂ, ਬਹੁਤ ਜੂਨੀਆਂ 'ਚ ਫਿਰੇਗਾ ਅਤੇ ਜੰਮਣ ਵਣ ਦੇ ਚੱਕਰ 'ਚ ਆਉਂਦਾ ਜਾਂਦਾ ਰਿਹਾ, ਕਦੇ ਮਰ ਗਿਆ, ਕਦੇ ਜੰਮ ਪਿਆ, ਕਦੇ ਜੰਮ ਪਿਆ, ਕਦੇ ਮਰ ਗਿਆ, ਬਸ ਇਵੇਂ ਘੁੰਮਦਾ ਫਿਰਦਾ। ਪਸ਼ੂ ਪੰਖੀ ਸੈਲ ਤਰ ਵਰ ਗੰਧ ਕਸ਼ੂ ਨਾਵ ਹੈ, ਪਸ਼ੂਆਂ ਦੂ ਜੂਨੀ ਪੰਛੀਆਂ ਸੈਲ ਪਹਾੜ ਤਰ ਬ੍ਰਿਕਸ, ਫਿਰ ਜੂਨਾਂ 'ਚ ਭਟਕਦਾ ਫਿਰੇਗਾ, ਜਿਨ੍ਹਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਆਉਂਦੀ। ਬੀਜ ਬੋਸ ਭੋਗ ਭੋਗਿਆ ਕੀ ਆਪਣਾ ਪਾਵੇ, ਜਿਹੋ ਜਿਹਾ ਕਰਮ ਰੂਪੀ ਬੀਜ ਨੂੰ ਬੋਸ ਬੀਜੇਗਾ ਉਹੋ ਜਿਹਾ ਫਲ ਭੋਗੇਗਾ। ਹਰ ਇੱਕ ਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਪਾਉਣਾ ਪੈਂਦਾ ਹੈ, ਪਾਉਂਦਾ ਹੈ। ਰਤਨ ਜਨਮ ਹਾਰ ਅੰਤ ਜੂਆ ਪ੍ਰਭੂ ਆਪ ਨਾ ਭਾਵੇ, ਇਹ ਸੰਸਾਰ ਜੂਏ 'ਚ ਰਤਨ ਵਰਗਾ ਹੀਰਾ ਅੰਬੋਲਕ ਜਨਮ ਸੀ, ਇਹਨੂੰ ਹਰ ਅੰਤ ਹਾਰ ਕੇ ਬਹਿ ਗਿਆ, ਇਸ ਵਾਸਤੇ ਆਪਣੇ ਮਾਲਕ ਨੂੰ ਪਾਉਂਦਾ ਨਹੀਂ ਹੈ। ਬਿਨਵੰਤ ਨਾਨਕ ਭਰਮੈ ਭਰਮਾਏ ਖਿਨੇਕ ਟਿਕਣਾ ਪਾਵੇ, ਪਾਤਸ਼ਾਹ ਕਥਨ ਕਰਦੇ ਆ ਕਿ ਭਰਮ ਦੇ ਭਰਮਾਏ ਜੀਵ ਦਿਨ ਰਾਤ ਭਾਉਂਦੇ ਫਿਰਦੇ ਆ, ਘਟੀ ਜੰਤਰ ਦੀ ਨਹੀਂ ਟਿਕਦੇ ਨਹੀਂ, ਇੱਕ ਖਿਨ ਮਾਤਰ ਵੀ ਟਿਕਣਾ ਨਹੀਂ ਪਾਉਂਦੇ। ਰਾਤ ਵੀ ਸੁਪਨਿਆਂ 'ਚ ਰਾਤ ਬੀਤਦੀ ਹੈ, ਸੁਪਨਿਆਂ 'ਚ ਸੁੱਤਿਆਂ ਵੀ ਟਿਕਾ ਨਹੀਂ ਬਣਦਾ। ਜੋਗਨ ਗਿਆ ਬਤੀਤ ਜਰਮਲ ਬੈਠੀ ਆ, ਜਿਵੇਂ ਕੋਈ ਆਪਣੇ ਕੱਪੜਾ ਵੇਚਦਾ ਫਿਰਦਾ ਸੀ, ਤੋ ਗਰਮੀ ਬੜੀ ਸੀ, ਦਰਖਤ ਸੀ, ਛਾਂ ਸੀ ਅਤੇ ਖੂਹ ਦੀ ਮਨ, ਉੱਥੇ ਕੋਈ ਆ ਗਿਆ ਕੱਪੜਾ ਖਰੀਦਣਾ, ਉਹ ਕਹਿ ਇੰਨੇ ਦੇਣੇ, ਉਹ ਕਹਿੰਦੇ ਇੰਨੇ, ਹੈਂ, ਅਤੇ ਸੌਦਾ ਹੋਇਆ ਨਾ, ਉਹ ਫਿਰ ਮਨ 'ਤੇ ਸੌ ਗਿਆ ਅਤੇ ਸੁਪਨਾ ਆ ਗਿਆ, ਸੁਪੜਿਆਂ 'ਚ ਹੀ ਹੈਂ ਕੱਪੜਾ ਹੁਣ ਦੇਣ ਲੱਗਾ, ਲੈ ਸੌਦਾ ਹੋ ਗਿਆ, ਪਾੜ ਕੇ ਆਪਣੀ ਧੋਤੀ ਪਾੜਤੀ ਅਤੇ ਕੜੰਮ ਚਾੜੇ ਖੂਹ ਜਿਹੜੇ ਪਿਆ, ਜਿਹੜੇ ਦੇਖਿਆ ਇਹ ਕੀ ਹੋਇਆ, ਉਹ ਸੁਪਨਾ ਵੀ ਆਇਆ, ਸੁਪਨੇ 'ਚ ਵੀ ਬੇਚੈਨੀ ਰਹਿੰਦੀ ਇਹਨਾਂ ਲੋਕਾਂ ਨੂੰ। ਜੋਗਨ ਗਿਆ ਬਤੀਤ ਜਰਮਲ ਬੈਠੀ ਆ, ਜੋਗਨ ਜਵਾਨੀ ਬਤੀਤ ਹੋ ਗਈ, ਜਰ ਬੁਢਾਪਾ, ਇਹ ਸਰੀਰ ਜਿਹੜਾ ਸਥਾਨ ਨੂੰ ਮਲ ਕੇ ਬਹਿ ਗਿਆ, ਮੌਤ ਜਿਹੜਾ ਬੁਢਾਪਾ ਸੀ ਹੁਣ ਸਰੀਰ ਦੇ ਉੱਤੇ ਹੁਣ ਆਪਣਾ ਕਬਜ਼ਾ ਕਰ ਲਿਆ, ਇਹਨੂੰ ਮਲ ਕੇ ਬਹਿ ਗਿਆ, ਜਵਾਨੀ ਨੂੰ ਖਾ ਗਿਆ ਬੁਢਾਪਾ, ਬੁਢਾਪੇ ਦਾ ਮੌਤ ਖਾ ਜਾਂਦੀ ਹੈ, ਹੈਂ, ਬਾਲਕਪਨ ਨੂੰ ਜਵਾਨੀ ਖਾ ਜਾਂਦੀ, ਜਵਾਨੀ ਨੂੰ ਬੁਢਾਪਾ, ਬੁਢਾਪਾ ਮੌਤ ਖਾ ਜਾਂਦੀ ਹੈ, ਬਸ ਫਿਰ ਜਲ ਫੂਕ ਲੈਂਦੇ ਆ ਅਤੇ ਰਾਖ ਬਣ ਕੇ ਉੱਡਦੀ ਫਿਰਦੀ ਹੈ। ਜਿਹੜੇ ਗੁਰਮੁਖ ਆ ਉਹ ਤਾਂ ਭਾਈ ਸੱਚਖੰਡ ਜਾਂਦੇ, ਦੁਨੀਆਂ ਦੀ ਦੁਰਦਸ਼ਾ ਇਹੀ ਹੈ, ਕਰ ਕੰਪਿਆ ਸਿਰ ਡੋਲ ਨੈਣਾ ਡਿਠਿਆ, ਕਰ ਹੱਥ ਕੰਬਣ ਲੱਗ ਪਾਉਂਦੇ, ਕੰਪਿਆ ਮੈਂ ਨਹੀਂ ਕੰਬਦੇ, ਸਿਰ ਡੋਲਦਾ, ਝੋਲੇ ਦੀ ਬਿਮਾਰੀ ਹੋ ਜਾਂਦੀ ਹੈ, ਅੱਖਾਂ ਤੋਂ ਵੀ ਡਿਠਿਆ ਨਜ਼ਰ ਨਹੀਂ ਆਉਂਦਾ, ਅਤੇ ਹੱਥ ਜਿਹਾ ਰੱਖ ਕੇ ਮੈਂ ਪਛਾਣੇ ਨਹੀਂ, ਦੱਸ ਕੌਣ ਤੂੰ, ਆਵਾਜ਼ ਤੋਂ ਸਿਆਣੇ ਹੋ, ਹੈਂ, ਸੁਣਦਾ ਵੀ ਨਹੀਂ, ਉਹ ਵੀ ਕਹਿੰਦੇ ਤੂੰ ਤਾਂ ਬਾਬਾ ਹੁਣ ਚੁਬਾਰੇ ਚੜ੍ਹ, ਕਿਹੜਾ ਮਗਜ਼ ਮਾਰੇ ਤੈਨੂੰ ਸੁਣਦਾ ਤਾਂ ਹੈ ਨਹੀਂ, ਮੈਂ ਨੈਣ ਦੀ ਸੇਵਨ ਭਜਨੀ ਸਾ ਛੋਟ ਮਾਇਆ ਚੱਲਿਆ ਚੱਲਿਆ, ਅੱਖਾਂ ਤੋਂ ਨਜ਼ਰ ਨਹੀਂ ਆਉਂਦਾ, ਪਰਮਾਤਮਾ ਦੇ ਭਜਨ ਸਿਮਰ ਤੋਂ ਬਿਨਾਂ ਹੋਣ ਕਰਕੇ ਮਾਇਆ ਨੂੰ ਇੱਥੇ ਛੱਡ ਕੇ ਤੁਰ ਪੈਂਦਾ ਹੈ। ਕਹਿਆ ਨੂੰ ਮਨ ਸਿਰ ਖਾ ਪਛਾਣਿਆ, ਜਿਨ ਸੰਗ ਮਨ ਤਨ ਜਾਲਿਆ, ਜਿਨ੍ਹਾਂ ਇੰਦਰੀਆਂ ਦੀ ਸੰਗਤ ਕਰਕੇ ਤਨ ਮਨ ਨੂੰ ਜਾਲਿਆ ਸਾੜਿਆ ਸੀ, ਵਿਸ਼ੇ ਵਿਕਾਰਾਂ 'ਚ ਲਗਾਇਆ ਸੀ, ਉਹ ਇੰਦਰੇ ਵੀ ਹੁਣ ਇਹਦਾ ਕਹਿਣਾ ਨਹੀਂ ਮੰਨਦੇ, ਸਗੋਂ ਇਹਦੇ ਸਿਰ ਉੱਤੇ ਖਾਕ ਮਿੱਟੀ ਛਾਣਦੇ ਆ, ਅਥਵਾ ਪ੍ਰਲੋਕ 'ਚ ਇੰਦਰੇ ਜੀਵ ਦੀ ਸਹਾਇਤਾ ਨਹੀਂ ਕਰਦੇ, ਬਲਕਿ ਦੁਸ਼ਮਣ ਬਣ ਕੇ ਇਹਦੀ ਬਦਨਾਮੀ ਕਰਕੇ ਉਹ ਵੀ ਪਿੱਛੇ ਅੜ ਜਾਂਦੇ ਆ। ਹਾਂਜੀ, ਫਿਰ ਜਿਹਨਾਂ ਸੰਬੰਧੀਆਂ ਨਾਲ ਮਿਲ ਕੇ ਆਪਣੇ ਤਨ ਮਨ ਨੂੰ ਸਾੜਦਾ ਸੀ, ਬੁਢਾਪੇ ਜੋ ਸੰਬੰਧੀ ਵੀ ਇਹਦਾ ਕਿਹਾ ਨਹੀਂ ਮੰਨਦੇ, ਉਹ ਵੀ ਫਿਰ ਸਿਰ ਵਿੱਚ ਕਵਚਨਾਂ ਦੇ ਬੋਲਣ ਰੂਪੀ ਖਾਕ ਸੁਆਹ ਛਾਣਦੇ ਪਾਉਂਦੇ ਆ। ਹਾਂਜੀ, ਕਹਿੰਦੇ ਬੁੱਢਿਆ ਹੁਣ ਤੈਨੂੰ ਤਾਂ ਵਿਹਲੇ ਨੂੰ ਕੰਮੇ ਕੋਈ ਨਹੀਂ, ਸ੍ਰੀ ਰਾਮ ਰੰਗ ਅਪਾਰ ਪੂਰਨ ਨਿਮਕ ਮਨ ਮੈਂ ਬੂਠਿਆ, ਸ੍ਰੀ ਜਿਹੜਾ ਸੋਭਾ ਵਾਲਾ ਅਪਾਰ ਜਿਹਦਾ ਪਾਰਾ ਉਹਨੇ ਭਾਵੇਂ ਪੂਰਨ ਪਰਮੇਸ਼ਰ ਦਾ ਰੰਗ ਜਿਹੜਾ ਪਿਆਰ ਸੀ ਨਿਮਕ ਥੋੜ੍ਹਾ ਮਾਤਰ ਵੀ ਇਹਦੇ ਮਨ 'ਚ ਆ ਕੇ ਬੁੱਠਿਆ ਮੈਨੇ ਵਸਿਆ ਹੀ ਨਹੀਂ, ਉਦੋਂ ਦੁਨੀਆਂ ਦੀ ਪ੍ਰੀਤੀ ਦੀਆਂ ਗੰਢਾਂ ਹੀ ਬੰਦਾ ਰਿਹਾ, ਬਿਨਵੰਤ ਨਾਨਕ ਕੋਟ ਕਾਗਰ ਬਿਨ ਸਵਾਰ ਨਾ ਝੂਠਿਆ। ਪਾਤਸ਼ਾਹ ਕਹਿੰਦੇ ਇਹ ਝੂਠਿਆ, ਇਹ ਕਾਗਰ, ਕਾਗਰ ਦਾ ਕੋਟ ਕਿਲਾ ਸਰੀਰ ਆ, ਇਹ ਪਾਣੀ ਦੀ ਚਿੱਟ ਪੈ ਜਾਂ ਕਾਗਜ਼ ਗਲ ਜਾਂਦਾ ਨਾ, ਇਹ ਸਰੀਰ ਦੇ ਰਹਿਣਾ, ਇਹਦੇ ਬਿਨ ਸੁਨਾਸ ਹੁੰਦਿਆਂ 12 ਮਹੀਨੇ ਦੇਰ ਨਹੀਂ ਲੱਗਣੀ, ਹੈਂ, ਉਦੋਂ ਤਾਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਨਿਕਲ ਜਾਂਦੀ ਫੂਕ। ਕਹਿੰਦੇ ਇਹ ਝੂਠਿਆ ਪੁਰਖਾ, ਇਹ ਕਾਗਜ਼ਾਂ ਦੇ ਕੋਟ ਕਿਲੇ ਵਾਂਗ ਝੂਠੇ ਪਦਾਰਥਾਂ ਦੇ ਨਾਸ ਹੁੰਦੇ ਆ, ਦੇਰ ਨਹੀਂ ਲੱਗਣੀ, ਜਿਹਨਾਂ ਦੇ ਮੋਹ 'ਚ ਫਸਿਆ ਹੋਇਆ ਅਤੇ ਬਹੁਤੇ ਪਰਪੰਚ ਹੇਰਾ ਫੇਰੀਆਂ ਕਰ ਕਰ ਇਕੱਠੇ ਕੀਤੇ, ਚਰਨ ਕਮਲ ਸਰਣ ਆਏ ਨਾਨਕ ਆਇਆ। ਧੰਨ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਸਿਧਾਂਤ ਦੱਸਦੇ 5ਵੇਂ ਪਾਤਸ਼ਾਹ, ਜਿਹੜਾ ਪੁਰਖ ਨਿਰੰਕਾਰ ਦੇ ਚਰਨ ਕਮਲਾਂ ਦੀ ਸ਼ਰਨ ਵਿੱਚ ਆ ਗਿਆ, ਦੋਤਰ ਪੈ ਸੰਸਾਰ ਪ੍ਰਾਪਤ ਆਇਆ, ਇਹ ਦੋਸਤਰ ਜਿਹੜਾ ਭੈਦਾ ਸੰਸਾਰ ਕਠਿਨ ਸੀ, ਇਹ ਸੰਸਾਰ ਸਾਗਰ ਤੋਂ ਮਾਰਨ ਤਾਰ ਲਿਆ, ਜਿਹੜੇ ਉਹਦੀ ਸ਼ਰਨ 'ਚ ਆਏ, ਮੇਰੇ ਸਾਧ ਸੰਗੇ ਭਜੇ ਸਿਰ ਦਰ ਕਰ ਅੰਗ ਪ੍ਰਭੂ ਜੀ ਤਾਰਿਆ। ਕਹਿੰਦੇ ਜਿਹਨਾਂ ਗੁਰਮੁਖਾਂ ਨੇ ਸਤਸੰਗਤ ਵਿੱਚ ਮਿਲ ਕੇ ਸ੍ਰੀ ਧਰ ਪਰਮਾਤਮਾ ਨੂੰ ਭਜੋ ਭਜਣਾ ਕੀਤਾ, ਹੈਂ, ਬਿਲ ਸਾਧ ਸੰਗੇ ਭਜੇ ਸ੍ਰੀ ਧਰ, ਭਜੇ ਜਾ ਕੇ ਭਜੋ ਆ, ਉਸ ਨਿਰੰਕਾਰ ਨੂੰ ਭਜਣਾ ਕੀਤਾ, ਯਾਦ ਕੀਤਾ। ਪਰਮਾਤਮਾ ਨੂੰ ਅੰਗ ਪਾਕ ਕਰਕੇ ਸੰਸਾਰ ਸਾਗਰ ਤੋਂ ਤਾਰ ਲਿਆ ਹੈ, ਪਰ ਮੰਨ ਲਈਏ ਨਾਮ ਦੀ ਅਵਰਕਸ਼ ਨੂੰ ਵਿਚਾਰਿਆ। ਜਿੰਨੇ ਸਵਾਸ ਨਿਰੰਕਾਰ ਨੇ ਦਿੱਤੇ ਆ ਉਹ ਨਾਮ ਸਿਮਰਨ ਲਈ ਦਿੱਤੇ ਆ, ਉਹ ਪਰਮਾਤਮਾ ਨੇ ਮੰਨ ਲਿਆ। ਜਿਹੜੇ ਸਿਮਰਨ 'ਚ ਗੁਜ਼ਾਰੇ ਆ ਉਹਨਾਂ ਨੂੰ ਪ੍ਰਵਾਨ ਕਰ ਲਿਆ। ਅਵਰ ਜਿਹੜੇ ਹੋਰ ਕੁਛ ਗੁਣ ਔਗਣ ਸੀ, ਕਹਿੰਦੇ ਜਦੋਂ ਨਾਮ ਜਪਣ ਲੱਗ ਪਿਆ ਤਾਂ ਪਰਮਾਤਮਾ ਨੇ ਵਿਚਾਰਿਆ ਨਹੀਂ, ਮੇਰੇ ਹੀ ਕਰ ਦਿੱਤੀ। ਹਰ ਮੰਨ ਲਈਏ ਨਾਮ ਦੀ, ਹਰੀ ਦਾ ਨਾਮ ਸਿਮਰਨ ਦਿੱਤਾ, ਜਿਹਨੇ ਨਾਮ ਜਪਿਆ ਪ੍ਰਵਾਨ ਕਰ ਲਿਆ, ਫਿਰ ਉਹਦੇ ਗੁਣ ਔਗਣ ਹੀ ਵਿਚਾਰੇ। ਲਕੀਰੇ ਫੇਰਤੀ ਗੁਣ ਦਾ ਉਹਨਾਂ ਪਾਲ ਠਾਕਰ ਮਨ ਲੋੜੀ ਦਾ ਪਾਇਆ। ਉਹ ਪਾਲ ਠਾਕਰ ਜਿਹੜਾ ਸ਼ੁਭ ਗੁਣਾਂ ਦਾ ਨਿਧਾਨ ਮੈਨੇ ਖਜ਼ਾਨਾ ਰੂਪ ਸੀ, ਕਹਿੰਦੇ ਜਿਸ ਨੇ ਆਪਣੇ ਮਨ ਵਿੱਚ ਲੋੜੀ ਦਾ ਜਿਹਨੂੰ ਚਾਹੁੰਦਾ ਸੀ ਉਸ ਨਿਰੰਕਾਰ ਨੂੰ ਪਾ ਲਿਆ ਤਾਂ ਪਿਆਸ ਹੋ ਜਾਏ ਨਾ, ਫਿਰ ਇਹ ਖੂਹ ਵੱਲ ਦੌੜਦਾ, ਜੇ ਪਿਆਸ ਨਹੀਂ ਤਾਂ ਡੰਗ ਨਾ ਸ਼ਿਓ ਕਹੀਏ ਫਿਰ ਨਹੀਂ ਪੀਂਦਾ। ਅਤੇ ਰੱਬ ਦੇ ਮਿਲਣ ਦੀ ਪਿਆਸ ਹੋਵੇ ਤਾਂ ਹੀ ਮਿਲੂ, ਉਹ ਪਿਆਸ ਤਾਂ ਹੈ ਹੀ ਨਹੀਂ। ਪਿਆਸ ਤਾਂ ਮਾਇਆ ਪਦਾਰਥ ਵਿਸ਼ੇ ਵਿਕਾਰਾਂ ਦੀ ਹੈ, ਫਿਰ ਉਹ ਰੱਬ ਕਿੱਥੋਂ ਮਿਲ ਜੂਗਾ। ਬਿਨਵੰਤਨਾਂ ਨੂੰ ਸਦਾ ਤ੍ਰਿਪਤ ਹਰਨਾਮ ਭੋਜਨ ਖਾਇਆ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਨਾਮ ਰੂਪੀ ਭੋਜਨ ਨੂੰ ਛਕ ਲਿਆ ਉਹ ਸਦਾ ਵਾਸਤੇ ਤ੍ਰਿਪਤ ਹੋ ਗਿਆ, ਰੱਜ ਗਏ, ਉਹਨਾਂ ਦੇ ਮਨ 'ਚ ਕੋਈ ਭਟਕਣਾ ਨਹੀਂ ਰਹਿੰਦੀ। ਉਹ ਤਾਂ ਫਿਰ ਆਨੰਦ ਸਰੂਪ ਹੋ ਗਿਆ, ਆਤਮਾ ਆਨੰਦ ਵਿੱਚ ਲੀਨ ਹੋ ਜਾਂਦੇ। ਇਹ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ ਹੈ। ਅੱਗੇ ਹੁਣ ਜੈਤ ਸ੍ਰੀ ਵਾਰ ਜਿਹੜੀ ਹੈ ਜਿੱਥੇ ਮੱਧ ਦੀ ਅਰਦਾਸ ਹੁੰਦੀ ਹੈ ਆਰੰਭ ਹੋਵੇਗੀ। ਗੁਰੂ ਮਹਾਰਾਜ ਕਿਰਪਾ ਕਰਨ, ਇਸ ਪਵਿੱਤਰ ਬਾਣੀ ਦੇ ਵਿਚਾਰ ਹਿਰਦੇ ਨਿਵਾਸ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੈਨੂੰ
1: ਕਰ ਸਿਮਰਨ ਸੱਚੇ ਸਤਿਗੁਰ ਦਾ ਸਿਮਰਨ ਸੱਚੇ ਸਤਿਗੁਰ ਦਾ ਸ਼ੁਭ ਕਰਮ ਕਮਾ ਬੰਦਿਆ ਨਾਮ ਗੁਰਾਂ ਦਾ ਜਪ ਕੇ ਇਹ ਜੀਵਨ

ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਕੁਝ ਸਮੇਂ ਲਈ ਆਪ ਜੈਸੀਆਂ ਰੱਬ ਸਰੂਪ ਸੰਗਤਾਂ ਦੇ ਦਰਸ਼ਨ ਦੀਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤ ਦੇ ਵਿਚਾਰਾਂ ਦੀ ਸਾਂਝ ਕਰੀਏ ਅਤੇ ਇਸ ਸੁਭਾਗੀ ਮੌਕੇ ਤੇ ਆਪ ਜੀ ਦੇ ਸਨਮੁਖ ਗੁਰਮਤ ਦੀ ਵਿਚਾਰਧਾਰਾ ਮੁਤਾਬਕ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀਵਨ ਇਤਿਹਾਸ ਦੇ ਕੁਝ ਹਰਫ ਆਪ ਜੀ ਨਾਲ ਸਾਂਝੇ ਕਰੀਏ। ਸਾਥੀ ਕਵਿਤਾ ਦੀ ਸ਼ਕਲ ਵਿੱਚ ਕਹਿ ਰਹੇ ਸਨ, ਇਹ ਮਨੁੱਖ ਜੇ ਤੇ ਆਪਣੇ ਜਨਮ ਨੂੰ ਸਫਲਾ ਕਰਨੇ ਫਿਰ ਬਾਣੀ ਪੜ੍ਹ, ਨਾਮ ਜਪ, ਵਾਹਿਗੁਰੂ ਦਾ ਸਿਮਰਨ ਕਰ। ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੈ ਸਮੇਂ ਦਾ ਬਤੀਤ ਹੋ ਜਾਣਾ ਅਤੇ ਇੱਕ ਹੈ ਸਮੇਂ ਦਾ ਸਫਲਾ ਹੋਣਾ। ਜਿੱਥੋਂ ਤੱਕ ਸਮੇਂ ਦੇ ਬਤੀਤ ਹੋਣ ਦਾ ਸੰਬੰਧ ਹੈ, ਸਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ, ਇਹ ਸਮਾਂ ਆਪਣੇ ਆਪ ਬਤੀਤ ਹੋਈ ਜਾਂਦਾ, ਲੰਘੀ ਜਾਂਦਾ ਸਮਾਂ, ਕੁਝ ਵੀ ਕਰਨ ਦੀ ਲੋੜ ਨਹੀਂ। ਪਰ ਜੇ ਸਮੇਂ ਨੂੰ ਸਫਲਾ ਕਰਨਾ ਤਾਂ ਮਨੁੱਖ ਨੂੰ ਕੁਝ ਉੱਦਮ ਕਰਨਾ ਪੈਂਦਾ। ਉਸ ਸਮੇਂ ਨੂੰ ਸਫਲਾ ਕਰਨ ਵਾਸਤੇ ਉਸ ਸਮਾਂ ਸਫਲਾ ਉਹ ਗਿਣਿਆ ਜਾਂਦਾ ਜਿਸ ਸਮੇਂ ਵਿੱਚ ਅਸੀਂ ਉਸ ਪਰਮਾਤਮਾ ਨੂੰ, ਪਰਿਪੂਰਨ ਪਰਮਾਤਮਾ ਨੂੰ ਯਾਦ ਕਰਦੇ ਹਾਂ। ਤੇ ਸਵਾਸ ਉਹ ਸਫਲੇ ਹੁੰਦੇ ਨੇ ਜਿਹਨਾਂ ਸਵਾਸਾਂ ਨਾਲ ਅਸੀਂ ਵਾਹਿਗੁਰੂ ਸ਼ਬਦ ਆਖਦੇ ਹਾਂ, ਬਾਣੀ ਪੜ੍ਹਦੇ ਹਾਂ। ਮਨੁੱਖ 24 ਘੰਟੇ ਵਿੱਚ 4000 ਸਾਹ ਲੈਂਦੇ ਤੇ ਹੁਣ ਦਿਨ ਚੜਿਆ ਕਿਤਨੇ ਘੰਟੇ ਹੋ ਗਏ, ਇਹਨਾਂ ਘੰਟਿਆਂ ਵਿੱਚ ਕਿੰਨੇ ਸਾਹ ਲਏ, ਉਹਨਾਂ ਸਾਹਾਂ ਨਾਲ ਕਿੰਨੀ ਵਾਰੀ ਵਾਹਿਗੁਰੂ ਆਖਿਆ, ਜਿਹਨਾਂ ਨਾਲ ਵਾਹਿਗੁਰੂ ਆਖ ਲਿਆ ਉਹ ਸਵਾਸ ਸਫਲੇ ਹੋ ਗਏ, ਜਿਹਨਾਂ ਸਵਾਸਾਂ ਨਾਲ ਬਾਣੀ ਪੜ੍ਹ ਲਈ ਉਹ ਸਵਾਸ ਸਫਲੇ ਹੋ ਗਏ, ਬਾਕੀ ਸਵਾਸ ਵਿਅਰਥ ਚਲੇ ਗਏ। ਜਿਹੜੇ ਮੋੜੇ ਨਹੀਂ ਜਾ ਸਕਦੇ, ਜੋ ਚਲੇ ਗਏ ਸੋ ਚਲੇ ਗਏ, ਪਰ ਜਿਹੜੇ ਸਵਾਸ ਲੈਣੇ ਨੇ ਆਓ ਉਹਨਾਂ ਨੂੰ ਸਫਲਾ ਕਰੀਏ। ਮੈਂ ਆਪ ਜੀ ਨੂੰ ਫਤਿਹ ਅਰਜ਼ ਕਰਨ ਲੱਗਾ, ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ। ਜਦੋਂ ਸਿੱਖ ਫਤਿਹ ਦੇ ਸਿਮਰਨ ਦੀ ਸਾਂਝ ਕਰਦਾ ਹੈ, ਇਸ ਫਤਿਹ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ। ਅਤੇ ਜਦੋਂ ਅਸੀਂ ਫਤਿਹ ਬੁਲਾਉਂਦੇ ਹਾਂ, ਇਹ ਇੱਕ ਸਾਹ ਵਿੱਚ ਬੁਲਾਈ ਨਹੀਂ ਜਾਂਦੀ, ਇਹਦੇ ਵਾਸਤੇ ਦੋ ਸਾਹਾਂ ਦੀ ਲੋੜ ਪੈਂਦੀ। ਫਤਿਹ ਹਮੇਸ਼ਾ ਦੋ ਸਾਹਾਂ ਨਾਲ ਬੁਲਾ ਹੁੰਦੀ ਅਤੇ ਦੋ ਵਾਰੀ ਇਹਦੇ ਵਿੱਚ ਵਾਹਿਗੁਰੂ ਸ਼ਬਦ ਹੈ। ਅਸੀਂ ਜਦੋਂ ਦੋ ਵਾਰੀ ਵਾਹਿਗੁਰੂ ਸ਼ਬਦ ਆਖਾਂਗੇ ਤਾਂ ਦੋ ਸਵਾਸ ਸਾਡੇ ਸਫਲੇ ਹੋ ਜਾਣਗੇ। ਆਓ ਦੋ ਸਵਾਸ ਸਫਲੇ ਕਰੀਏ ਅਤੇ ਫਤਿਹ ਦੇ ਸਿਮਰਨ ਦੀ ਸਾਂਝ ਕਰੀਏ। ਸਾਰੀ ਸੰਗਤ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿੰਦੇ ਦੀਵਾਨ ਸਮੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਇਤਿਹਾਸ ਦੇ ਕੁਝ ਪੰਨੇ ਪੜ੍ਹ ਰਹੇ ਸੀ। ਦੁਨੀਆਂ ਦੇ ਲੋਕ

ਤੇਰੇ ਧਰਮ ਵਿੱਚ ਪਖੰਡ ਆ ਜਾਏ, ਇਹ ਮਨੁੱਖਤਾ ਵਾਸਤੇ ਸਭ ਤੋਂ ਵੱਧ ਨੁਕਸਾਨਦਾਇਕ ਹੁੰਦੇ। ਉਹ ਲੋਕ ਜਿਹੜੇ ਮੰਦਰਾਂ ਉੱਤੇ ਕਾਬਜ਼ ਸਨ, ਉਹ ਆਰਤੀ ਉਤਾਰ ਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਸਨ, ਪਰ ਗੁਰੂ ਬਾਬੇ ਨੇ ਆਖਿਆ ਆਹ ਜਿਹੜੀ ਤੁਸੀਂ ਆਰਤੀ ਕਰ ਰਹੇ ਹੋ ਇਹ ਆਰਤੀ ਅਸਲ ਵਿੱਚ ਆਰਤੀ ਨਹੀਂ, ਉਸ ਕਾਇਨਾਤ ਦੀ ਉਸ ਪਰਿਪੂਰਨ ਪਰਮਾਤਮਾ ਦੀ ਆਰਤੀ ਤੇ ਸੁਭਾਵਿਕ ਤੌਰ ਤੇ ਹੋ ਰਹੀ ਹੈ। ਗੁਰੂ ਬਾਬੇ ਦਾ ਵਚਨ ਸੀ ਗਗਨ ਮਹਿਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜੰਤ ਮੋਤੀ। ਆਹ ਪੂਰੀ ਕਾਇਨਾਤ ਵਿੱਚ ਜੋ ਕੁਝ ਹੋ ਰਿਹਾ ਬਨਸਪਤੀ ਦੀ ਮਹਿਕ ਉਸ ਪਰਮਾਤਮਾ ਨੂੰ ਸਗਨ ਦੀ ਦੇ ਰਹੀ, ਉਹਦੀ ਯਾਦ ਵਿੱਚ ਕੀਰਤਨ ਹੋ ਰਿਹਾ। ਅਸਮਾਨ ਦੇ ਤਾਰੇ ਇਹ ਥਾਲ ਵਿੱਚ ਪਾਏ ਮੋਤੀਆਂ ਵਰਗੇ ਨੇ, ਚੰਦ ਅਤੇ ਸੂਰਜ ਇਹਦੇ ਵਿੱਚ ਦੋ ਦੀਵੇ ਨੇ, ਤੇ ਗੁਰੂ ਗ੍ਰੰਥ ਮਹਾਰਾਜ ਉਸ ਉਪਦੇਸ਼ ਨੂੰ ਗਾਂਹ ਤੋਰ ਰਹੇ ਨੇ, ਅੱਗੇ ਤੋਰ ਰਹੇ ਨੇ। ਗੁਰੂ ਗ੍ਰੰਥ ਮਹਾਰਾਜ ਦੀ ਬਾਣੀ ਦਾ ਇੱਕ ਸ਼ਬਦ ਹੈ, ਮਹਾਰਾਜ ਕਹਿੰਦੇ ਨੇ ਗੁਰਬਾਣੀ ਇਸ ਜੱਗ ਮਹਿ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਦੁਨੀਆਂ ਵਿੱਚ ਚਾਨਣ ਹੈ, ਤਵੱਜੋ ਦੇਣੀ ਗੱਲ ਜਰਾ ਸਮਝਣ ਵਾਲੀ ਹੈ, ਵਰੀਕ ਗੱਲ ਹੈ, ਸਮਝ ਆ ਜਾਏ ਤੇ ਅਸੀਂ ਫਿਰ ਇਸ ਸ਼ਬਦ ਨਾਲ ਪੱਕੇ ਤੌਰ ਤੇ ਜੁੜ ਜਾਵਾਂ। ਹੁਣ ਜਦੋਂ ਅਸੀਂ ਚਾਨਣ ਦੀ ਗੱਲ ਕਰਦੇ ਹਾਂ, ਸਤਿਗੁਰੂ ਮਹਾਰਾਜ ਦੇ ਸ਼ਬਦ ਨੇ ਇਹ ਗੱਲ ਗਿਆਨ ਦੇ ਦਿੱਤਾ ਕਿ ਗੁਰਬਾਣੀ ਇਸ ਦੁਨੀਆਂ ਵਿੱਚ ਚਾਨਣ ਹੈ, ਤੇ ਸੁਣਨ ਵਾਲਾ ਬੰਦਾ ਸਵਾਲ ਕਰੇਗਾ ਵੀ ਚਾਨਣ ਤੇ ਬਲਬਾਂ ਦਾ ਵੀ ਹੈ, ਚੰਦ ਤੇ ਬਾਹਰ ਚਾਨਣ ਹੈ ਜਿਹੜਾ ਉਹ ਤਾਰਿਆਂ ਦਾ ਵੀ ਚਾਨਣ ਹੁੰਦਾ। ਅੱਜ ਪੂਰਨਮਾਸੀ ਦਾ ਦਿਨ ਹੋਵੇਗਾ, ਮੇਰੇ ਹਿਸਾਬ ਨਾਲ ਚੰਦ ਦਾ ਬੜਾ ਚਾਨਣ ਹੈ, ਸੂਰਜ ਦਾ ਬੜਾ ਚਾਨਣ ਹੈ, ਤੇ ਸਤਿਗੁਰੂ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਗੁਰਬਾਣੀ ਇਸ ਜੱਗ ਮਹਿ ਚਾਨਣ, ਸੰਸਾਰ ਵਿੱਚ ਚਾਨਣ, ਸੰਸਾਰ ਦੇ ਇੱਕ ਹਿੱਸੇ ਵਿੱਚ ਨਹੀਂ ਸੰਸਾਰ ਵਿੱਚ ਚਾਨਣ, ਪੂਰੀ ਕਾਇਨਾਤ ਵਿੱਚ ਮਿਲਦਾ ਕਿਹਨਾਂ ਨੂੰ ਇਹ ਚਾਨਣ ਪ੍ਰਾਪਤ ਉਹਨਾਂ ਨੂੰ ਹੁੰਦਾ ਜਿਹਨਾਂ 'ਤੇ ਗੁਰੂ ਦਾ ਕਰਮ ਹੋ ਜਾਏ, ਕਰਮ ਵਸੈ ਮਨ ਆਏ। ਕਰਮ ਕਹਿੰਦੇ ਨੇ ਰਹਿਮਤ ਨੂੰ, ਬਖਸ਼ਿਸ਼ ਨੂੰ, ਕਿਰਪਾ ਨੂੰ, ਮਿਲਦਾ ਉਹਨਾਂ ਨੂੰ ਜਿਹਨਾਂ 'ਤੇ ਗੁਰੂ ਦੀ ਕਿਰਪਾ ਹੋ ਜਾਏ। ਹੁਣ ਆ ਬਲਵਾ ਦਾ ਚਾਨਣ ਹੈ, ਲੇਕਿਨ ਇਹ ਚਾਨਣ ਇਹ ਚਾਰ ਦੀਵਾਰੀ ਤੋਂ ਕੰਧਾਂ ਤੋਂ ਬਾਹਰ ਨਹੀਂ ਜਾ ਸਕਦਾ, ਅੰਦਰ ਚਾਨਣ ਹੋਏਗਾ ਬਾਹਰ ਹਨੇਰਾ। ਤੁਸੀਂ ਆਖੋਗੇ ਤਾਰਿਆਂ ਦਾ ਚਾਨਣ ਹੁੰਦਾ, ਤਾਰਿਆਂ ਦੇ ਚਾਨਣ ਨੂੰ ਲੁਕੋ ਲੈਂਦੇ ਨੇ ਜੇ ਬੱਦਲ ਪੈਦਾ ਹੋ ਜਾਣ, ਬੱਦਲ ਆ ਜਾਣ ਤੇ ਤਾਰਿਆਂ ਦਾ ਚਾਨਣ ਆਪਣੇ ਆਪ ਅਲੋਕ ਹੋ ਜਾਣ। ਤੁਸੀਂ ਆਖੋਗੇ ਚੰਦ ਦਾ ਚਾਨਣ ਹੈ, ਪੂਰਨਮਾਸੀ ਦਾ ਚੰਦ ਬਹੁਤ ਚਾਨਣ ਦਿੰਦਾ, ਲੇਕਿਨ ਚੰਦ ਦਾ ਚਾਨਣ ਹੈ ਜਿਹੜਾ ਇਹ 15 ਦਿਨਾਂ ਵਾਸਤੇ ਆਉਂਦਾ ਤੇ 15 ਦਿਨਾਂ ਬਾਅਦ ਇਹ ਖਤਮ ਹੋ ਜਾਂਦਾ। ਤੇ ਤੁਸੀਂ ਅਗਲਾ ਸਵਾਲ ਕਰੋਗੇ ਵੀ ਸੂਰਜ ਦਾ ਚਾਨਣ ਬਹੁਤ ਹੈ, ਆਪਾਂ ਸਹਿਮਤ ਹੋ ਜਾਂਦੇ ਵੀ ਸੂਰਜ ਦਾ ਚਾਨਣ ਬਹੁਤ ਚਾਨਣ ਹੈ ਵੱਡਾ, ਇਹਦੀ ਕਿਰਨਾਂ, ਇਹਦੀ ਤੇਜ਼ੀ। ਪਰ ਨੋਟ ਕਰਿਓ ਗੱਲ, ਸੂਰਜ ਦਾ ਚਾਨਣ ਵੀ ਪੂਰੀ ਦੁਨੀਆਂ ਵਿੱਚ ਨਹੀਂ, ਪੂਰੇ ਜੱਗ ਵਿੱਚ ਸੂਰਜ ਦਾ ਚਾਨਣ ਨਹੀਂ। ਤੁਸੀਂ ਆਖੋਗੇ ਕਿਵੇਂ, ਅੱਜ ਦਿਨ ਨੂੰ ਜਦੋਂ ਅਸੀਂ ਸੂਰਜ ਵੇਖ ਰਹੇ ਸਾਂ ਕਨੇਡਾ ਵਿੱਚ, ਕਨੇਡਾ ਵਿੱਚ ਸੂਰਜ ਦਾ ਚਾਨਣ ਸੀ, ਐਨ ਉਸੇ ਸਮੇਂ ਸਾਡੇ ਹਿੰਦੁਸਤਾਨ ਵਿੱਚ ਪੰਜਾਬ ਵਿੱਚ ਹਨੇਰਾ ਸੀ। ਇਹਦਾ ਮਤਲਬ ਹੈ ਕਿ ਸੂਰਜ ਦਾ ਚਾਨਣ ਵੀ ਪੂਰੇ ਜੱਗ ਵਿੱਚ ਨਹੀਂ, ਹਰ ਸੰਸਾਰ ਦੇ ਇੱਕ ਹਿੱਸੇ ਵਿੱਚ ਹੈ। ਅਤੇ ਹੁਣ ਪੰਜਾਬ ਵਿੱਚ ਦਿਨ ਚੜਿਆ ਹੋਏਗਾ, ਜਿਹੜੇ ਪੰਜਾਬ ਤੋਂ ਆਪਾਂ ਆਏ ਹਾਂ ਉੱਥੇ ਚਾਨਣ ਹੋਏਗਾ, ਸੂਰਜ ਦਾ ਚਾਨਣ ਹੋਏਗਾ, ਪਰ ਕਨੇਡਾ ਵਿੱਚ ਰਾਤ ਹੈ, ਇੱਥੇ ਸੂਰਜ ਦਾ ਚਾਨਣ ਨਹੀਂ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੁਨੀਆਂ ਵਿੱਚ ਚਾਨਣ ਹੈ, ਗੁਰਬਾਣੀ ਇਸ ਜੱਗ ਮਹਿ ਚਾਨਣ, ਪਰ ਮਿਲਣਾ ਕਿਹਨਾਂ ਨੂੰ? ਕਿਉਂਕਿ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਮਹਾਨ ਅਵਤਾਰ ਦਿਹਾੜਾ ਆਗਮਨ ਪੁਰਬ ਮਨਾ ਰਹੇ, ਮਿਲਣਾ ਉਹਨਾਂ ਨੂੰ ਜਿਹਨਾਂ 'ਤੇ ਗੁਰੂ ਦੀ ਕਿਰਪਾ ਹੋ ਜਾਏ, ਬਖਸ਼ਿਸ਼ ਹੋ ਜਾਏ, ਕਰਮ ਹੋ ਜਾਏ, ਅਤੇ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਸਦਾ ਵਾਸਤੇ ਗੁਰਦੇਵ ਨਾਲ ਜੁੜ ਜਾਂਦੇ। ਜੁੜਦੇ ਕਿਵੇਂ ਨੇ? ਜਦੋਂ ਅਸੀਂ ਇਹ ਸੁਭਾਵਿਕ ਤੌਰ 'ਤੇ ਸੰਗਤ ਵਿੱਚ ਆਉਂਦੇ, ਗੁਰੂ ਕੀ ਸੰਗਤ ਵਿੱਚ ਆਉਣਾ ਇਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਬਿਨ ਭਾਗਾ ਸਤਸੰਗ ਨਾਲ, ਬਿਨਾਂ ਕਰਮਾਂ ਤੋਂ ਮਿਲਦਾ ਨਹੀਂ, ਕਿਉਂਕਿ ਦੁਨੀਆਂ ਦੇ 4 ਸੁੱਖ ਨੇ ਦੁਨਿਆਵੀ ਤੌਰ 'ਤੇ, ਅਤੇ 4 ਪਦਾਰਥ ਨੇ ਪਰਮਾਰਥ ਤੌਰ 'ਤੇ ਅਧਿਆਤਮਕ ਬਾਦ ਦੇ ਤੌਰ 'ਤੇ। ਜਦੋਂ ਅਸੀਂ ਅਧਿਆਤਮਕ ਬਾਦ ਵਿੱਚ ਆਉਂਦੇ ਹਾਂ ਰੱਬ ਦੀ ਦੁਨੀਆਂ ਵਿੱਚ, ਉੱਥੇ ਇਹਨਾਂ ਦੇ ਅਰਥ ਨੇ ਧਰਮ, ਅਰਥ, ਕਾਮ, ਮੋਖ। ਜਦੋਂ ਦੁਨਿਆਵੀ ਜ਼ਿੰਦਗੀ ਵਿੱਚ ਆਉਂਦੇ ਹਾਂ ਉੱਥੇ ਇਹਨਾਂ ਨੂੰ 4 ਸੁੱਖ ਆਖਿਆ ਜਾਂਦਾ, 4 ਖੁਸ਼ੀਆਂ ਆਖਿਆ ਜਾਂਦਾ, 4 ਖੁਸ਼ੀਆਂ ਹਰ ਬੰਦੇ ਨੂੰ ਨਹੀਂ ਮਿਲਦੀ, ਤੇ ਉਹਨੂੰ ਮਿਲਦੀਆਂ ਨੇ ਜਿਹਦੇ 'ਤੇ ਗੁਰੂ ਕਿਰਪਾ ਕਰ ਦੇਵੇ। ਤੇ ਆਹ ਜਿਹੜਾ ਸੁਭਾਗਾ ਸਮਾਂ ਹੈ ਇਹ ਵੀ ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਇਸ ਸੁਭਾਗਾ ਸਮਾਂ ਪ੍ਰਾਪਤ ਹੋਇਆ। ਤੇ ਸੁਭਾਗੇ ਸਮੇਂ ਦੀ ਗੱਲ, ਜੋ ਇੱਥੇ ਸੇਵਾ ਕਰ ਰਹੇ ਨੇ ਗੁਰੂ ਕੇ ਵਜ਼ੀਰ ਵਜੋਂ, ਉਹਨਾਂ ਦਾ ਹੁਕਮ ਸੀ ਕਿ ਮੈਂ ਕਵਿਤਾ ਜ਼ਰੂਰ ਸੁਣਾਉਣੀ ਹੈ, ਇਕੱਲਾ ਇਕੱਲਾ ਸ਼ਬਦ ਗੌਰ ਨਾਲ ਸੁਣਿਓ। ਇਹ ਸੁਭਾਗਾ ਸਮਾਂ ਜਿਹਨੂੰ ਅਸੀਂ ਸਤਸੰਗਤ ਆਖਦੇ ਹਾਂ, ਕਿਵੇਂ ਕਰਮਾਂ ਨਾਲ ਪ੍ਰਾਪਤ ਹੁੰਦਾ, ਇਹ ਦੱਸ ਤਾਂ ਮੇਰੇ ਸਾਥੀ ਆਪਦੇ ਸਾਹਮਣੇ ਕਿਉਂ ਕਰ।

0: ਅੱਗੇ ਬਸ ਇਹੋ ਹੀ ਨਿਸ਼ਾਨੀ
1: ਚੰਗੀ ਚੰਗੀ ਲੱਗਦੀ ਗੁਰਾਂ ਦੀ ਮਿੱਠੀ ਬਾਣੀ
0: ਮਨ ਜਦੋਂ ਜਾਗੇ ਬਸ ਇਹੋ ਹੀ ਨਿਸ਼ਾਨੀ
1: ਚੰਗੀ ਚੰਗੀ ਲੱਗਦੀ ਗੁਰਾਂ ਦੀ ਮਿੱਠੀ ਬਾਣੀ
0: ਮਨ ਸਾਫ ਸ਼ੁੱਧ ਹੁੰਦਾ।

ਇੱਕ ਵਾਰੀ ਸਾਰੀ ਸੰਗਤ ਰਸਨਾ ਕਰੋ, ਪਵਿੱਤਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਨਾਨਕ ਦੇਵ ਮਹਾਰਾਜ ਤੋਂ ਪਹਿਲਾਂ ਜੇ ਰੱਬ ਦੀ ਪ੍ਰਾਪਤੀ ਦਾ ਕੋਈ ਮਾਰਗ ਸੀ ਤੇ ਸਾਨੂੰ ਇਤਿਹਾਸ ਦੇ ਪੰਨਿਆਂ ਤੋਂ ਦੋ ਮਾਰਗ ਮਿਲਦੇ, ਇੱਕ ਹੈ ਹੱਠ ਯੋਗ ਤੇ ਦੂਜਾ ਹੈ ਕਰਮ ਯੋਗ। ਹੱਠ ਯੋਗ ਕੀ ਸੀ? ਸੰਖੇਪ ਦੇ ਸ਼ਬਦ ਨੇ, ਧੂਣੇ ਤਾਂ ਆਪਣੇ ਜਲ ਧਾਰੇ ਕਰਨੇ, ਆਪਣੇ ਸਰੀਰ ਨੂੰ ਕਸ਼ਟ ਦੇਣਾ, ਪੁੱਠਿਆਂ ਲਮਕਣਾ, ਇਹ ਹੱਠ ਯੋਗ ਸੀ। ਯੋਗੀ ਕਹਿੰਦੇ ਸਨ ਜੇ ਰੱਬ ਨੂੰ ਪ੍ਰਾਪਤ ਕਰਨੇ ਤੇ ਹੱਠ ਯੋਗ ਰਾਹੀਂ ਕੀਤਾ ਜਾ ਸਕਦਾ। ਕੰਨ ਪੜਵਾਉਣੇ, ਪਿੰਡੇ ਤੇ ਸਵਾਹ ਮਿਲ ਲੈਣੀ, ਨਗਨ ਅਵਸਥਾ ਵਿੱਚ ਰਹਿਣਾ। ਉਹ ਕਹਿੰਦੇ ਸਨ ਪਰਮਾਤਮਾ ਦੀ ਪ੍ਰਾਪਤੀ ਕੇਵਲ ਇਹਨਾਂ ਮਾਰਗਾਂ ਰਾਹੀਂ, ਇਹਨਾਂ ਸਾਧਨਾਂ ਰਾਹੀਂ ਹੋ ਸਕਦੀ, ਇਸ ਤੋਂ ਬਿਨਾਂ ਤੁਹਾਨੂੰ ਰੱਬ ਨਹੀਂ ਪ੍ਰਾਪਤ ਹੋਏਗਾ। ਉਹ ਕਹਿੰਦੇ ਸਨ ਜਿਹੜੇ ਗ੍ਰਿਸ਼ੀ ਨੇ ਨਾ, ਇਹ ਰੱਬ ਨੂੰ ਪ੍ਰਾਪਤ ਨਹੀਂ ਕਰ ਸਕਦੇ। ਰੱਬ ਨੂੰ ਪ੍ਰਾਪਤ ਕਰਨ ਵਾਸਤੇ ਘਰ ਛੱਡਣਾ ਪਏਗਾ। ਜਿਸ ਮਾਂ ਨੇ ਜਨਮ ਦਿੱਤਾ ਉਹ ਮਾਂ ਛੱਡਣੀ ਪਏਗੀ, ਜਿਸ ਬਾਪ ਨੇ ਪਾਲਿਆ ਬਾਪ ਛੱਡਣਾ ਪਏਗਾ। ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਨਹੀਂ, ਇਹ ਦੁਨੀਆਦਾਰੋ, ਰੱਬ ਨੂੰ ਪ੍ਰਾਪਤ ਕਰਨ ਵਾਸਤੇ ਘਰ ਛੱਡਣ ਦੀ ਲੋੜ ਨਹੀਂ। ਉਹ ਕਹਿੰਦੇ ਸਨ ਘਰ ਛੱਡਣਾ ਜ਼ਰੂਰੀ ਹੈ। ਅੱਜ ਵੀ ਕਈ ਵਾਰ ਅਸੀਂ ਬਹੁਤ ਸਾਰੇ ਵਿਦਵਾਨਾਂ ਕੋਲ ਜਾਂਦੇ ਹਾਂ ਜਾਂ ਮਹਾਂਪੁਰਖ ਜਿਹਨਾਂ ਨੂੰ ਅਸੀਂ ਸ਼ਬਦ ਵਰਦੇ ਹਾਂ, ਉਹਨਾਂ ਕੋਲ ਬੈਠੇ ਕਈ ਬੰਦਿਆਂ ਨੂੰ ਤੁਸੀਂ ਕਹਿੰਦੇ ਸੁਣਿਆ ਹੋਵੇਗਾ, ਅਸੀਂ ਤਾਂ ਜੀ ਗ੍ਰਿਸ਼ਤੀ ਹਾਂ, ਅਸੀਂ ਤਾਂ ਜੀ ਪਾਪੀ ਹਾਂ, ਕਹਿ ਦਿੰਦੇ ਹਾਂ ਨਾ, ਕਿਉਂਕਿ ਸਾਡੇ ਜਿਹਨ ਵਿੱਚ ਇਹ ਗੱਲ ਪਾ ਦਿੱਤੀ ਕਿ ਵੀ ਗ੍ਰਿਸ਼ਤੀ ਹੋਣਾ ਪਾਪੀ ਹੋਣਾ, ਇਹਨੂੰ ਨਰਕ ਦਾ ਦੁਆਰਾ ਆਖਿਆ ਗਿਆ। ਪਰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਗ੍ਰਿਸ਼ਤੀ ਨਾਲੋਂ ਵੱਡਾ ਕੋਈ ਧਰਮੀ ਹੋ ਨਹੀਂ ਸਕਦਾ। ਸਭ ਤੋਂ ਵੱਡਾ ਧਰਮੀ ਗ੍ਰਿਸ਼ਤੀ ਹੈ, ਜਿਹੜਾ ਦਸਾਂ ਨਾਲੋਂ ਦੀ ਕਿਰਤ ਵੀ ਕਰਦਾ। ਕਿਉਂਕਿ ਗੁਰਮਤਿ ਦੇ ਤਿੰਨ ਸਿਧਾਂਤ ਨੇ, ਉਹਨਾਂ ਵਿੱਚੋਂ ਇੱਕ ਸਿਧਾਂਤ ਹੈ ਕਿਰਤ ਕਰਨੀ, ਦਸਾਂ ਨਾਲੋਂ ਦੀ ਕਿਰਤ ਕਰਨੀ, ਮਿਹਨਤ ਕਰਨੀ। ਜਿੰਨਾ ਕੁ ਮੈਨੂੰ ਕਿਹਾ ਨਾ ਗੁਰੂ ਨਾਨਕ ਦੇਵ ਮਹਾਰਾਜ ਨੇ, ਕਿਤੇ ਸ਼ਬਦ ਨਹੀਂ ਲਿਖਿਆ ਕਿ ਵਿਹਲੇ ਬਹਿ ਕੇ ਨਾਮ ਜਪੋ, ਕਿਤੇ ਵੀ ਨਹੀਂ ਲਿਖਿਆ। ਮਹਾਰਾਜ ਨੇ ਆਖਿਆ ਦਸਾਂ ਨਾਲੋਂ ਦੀ ਕਿਰਤ ਕਰਨੀ। ਅੱਜ ਜਿਹੜੇ ਪੰਜਾਬ ਤੋਂ ਮੈਂ ਆਇਆ ਹਾਂ, ਉੱਥੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਲੜਾਈਆਂ ਹੁੰਦੀਆਂ। ਗੱਲ ਮੇਰੀ ਜਰਾ ਕੌੜੀ ਹੈ ਪਰ ਹਕੀਕਤ ਹੈ। ਸੰਪਰਦਾਵਾਂ ਬਹੁਤ ਵੱਡੀਆਂ ਵੱਡੀਆਂ ਨੇ, ਉਹਨਾਂ ਦੇ ਮਹਾਂਪੁਰਖਾਂ ਦਾ ਯੋਗਦਾਨ ਬਹੁਤ ਵੱਡਾ, ਇਹਦੇ ਵਿੱਚ ਕੋਈ ਦੋਰਾਵਾਂ ਨਹੀਂ, ਉਹ ਪੂਜਣ ਯੋਗ ਨੇ। ਪਰ ਉਹਨਾਂ ਦੀ ਯਾਦ ਵਿੱਚ ਜਿਹੜੇ ਗੁਰਦੁਆਰੇ ਬਣੇ ਨੇ, ਉੱਥੇ ਗੋਲੀਆਂ ਚੱਲਦੀਆਂ ਨੇ, ਲੜਾਈਆਂ ਹੁੰਦੀਆਂ ਨੇ, ਮੁਕੱਦਮੇ ਦਰਜ ਹੁੰਦੇ ਨੇ। ਕਿਉਂ ਹੁੰਦੇ ਨੇ? ਕਿਉਂਕਿ ਅੱਜ ਪੰਜਾਬ ਦੇ ਗੁਰਦੁਆਰਿਆਂ ਵਿੱਚ ਵਿਹਲੇ ਬੰਦਿਆਂ ਦਾ ਇਕੱਠ ਹੋ ਗਿਆ। ਕਰਨਾ ਕੁਝ ਨਹੀਂ, ਖਾਣ ਵਾਸਤੇ ਚੰਗਾ ਮਿਲਣਾ, ਪਹਿਨਣ ਵਾਸਤੇ ਚੰਗਾ ਮਿਲਣਾ, ਅਤੇ ਸਵਾਰੀ ਕਾਰ ਹੈ ਜਿਹੜੀ ਬਹੁਤ ਬਹੁਤ ਮਹਿੰਗੀ ਮਹਿੰਗੀ ਮਿਲ ਜਾਣੀ, ਅਤੇ ਵਿਹਲਾ ਮਨ ਸ਼ੈਤਾਨ ਦੀ ਟਕਸਾਲ ਹੁੰਦੀ। ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਸਿੱਖ ਨੂੰ ਤਿੰਨ ਸਿਧਾਂਤ ਦਿੱਤੇ, ਮੋਟੇ ਤੌਰ 'ਤੇ ਕਿਰਤ ਕਰਨੀ, ਜਿਹਨੂੰ ਅਸੀਂ ਮਿਹਨਤ ਕਰਨੀ, ਖੇਤੀ ਕਰਨੀ, ਵਪਾਰ ਕਰਨਾ, ਨੌਕਰੀ ਕਰਨੀ, ਟਰਾਂਸਪੋਰਟ ਦੇ ਕਿੱਤੇ ਵਿੱਚ ਜਾਣਾ, ਬਿਜ਼ਨਸ ਕਰਨਾ, ਇਹ ਕਿਰਤ ਦਾ ਇੱਕ ਰੂਪ ਹੈ। ਗੁਰੂ ਨਾਨਕ ਦਾ ਸਿੱਖ ਕਿਰਤੀ ਸਿੱਖ ਹੈ। ਭਾਈ ਲਾਲੋ ਨੂੰ ਸਤਿਕਾਰ ਦੇਣ ਦੀ ਕਹਾਣੀ, ਭਾਈ ਲਾਲੋ ਇੱਕ ਕਿਰਤੀ ਸਿੱਖ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਉਹਦਾ ਨਾਂ ਲੈ ਕੇ ਬਾਣੀ ਦਾ ਸ਼ਬਦ ਉਚਾਰਿਆ। ਕਿਉਂ? ਕਿਉਂਕਿ ਕਿਰਤੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਦਾ ਕਰੀ ਗਿਆਨ ਬੇ ਲਾਲੋ। ਇਹ ਕਿਰਤੀ ਨੂੰ ਮਾਣ ਦੇਣ ਵਾਲੀ ਗੱਲ ਹੈ। ਇੱਕ ਵੱਡਾ ਪ੍ਰਮਾਣ ਗੁਰਮਤ ਵਿੱਚ ਇਸ ਕਹਿ ਰਹੀ ਤੋਂ ਪ੍ਰਾਪਤ ਹੋਵੇ। ਤੇ ਦੂਜੀ ਗੱਲ ਮਹਾਰਾਜ ਦੇ ਜੀਵਨ ਦੀ, ਉਹ ਹੈ ਨਾਮ ਜਪਣਾ। ਤੇ ਸਤਿਗੁਰੂ ਮਹਾਰਾਜ ਨੇ ਨਾਮ ਜਪਣ ਵਾਸਤੇ ਅਸੰਗਤ ਦਾ ਮਾਧਿਅਮ ਦਿੱਤਾ, ਸੰਗਤੀ ਰੂਪ ਵਿੱਚ ਜਪਣਾ। ਤੇ ਤੁਸੀਂ ਆਖੋਗੇ ਜੇ ਘਰ ਬਹਿ ਕੇ ਨਾਮ ਜਪਿਆ ਜਾਏ ਫਿਰ ਕੀ ਮਾੜਾ ਹੈ? ਸੁਖਮਨੀ ਸਾਹਿਬ ਦਾ ਪਾਠ ਘਰ ਬਹਿ ਕੇ ਵੀ ਹੋ ਸਕਦਾ, ਜਪਜੀ ਸਾਹਿਬ ਦਾ ਪਾਠ ਘਰ ਬਹਿ ਕੇ ਵੀ ਹੋ ਸਕਦਾ। ਫਿਰ ਅਸੀਂ ਗੁਰਦੁਆਰਾ ਸਾਹਿਬ ਕਿਉਂ ਆਉਂਦੇ ਹਾਂ? ਗੁਰੂ ਗ੍ਰੰਥ ਮਹਾਰਾਜ ਦੇ ਚਰਨਾਂ ਵਿੱਚ ਸੰਗਤ ਰੂਪ ਵਿੱਚ ਕਿਉਂ ਬਹਿੰਦੇ ਹਾਂ? ਜੇ ਘਰ ਬਹਿ ਕੇ ਕਦੇ ਜਪਜੀ ਸਾਹਿਬ ਦਾ ਪਾਠ ਕਰਾਂਗੇ, ਸੁਖਮਨੀ ਸਾਹਿਬ ਦਾ ਪਾਠ ਕਰਾਂਗੇ, ਮਨ ਬਰੀਕ ਜੀ ਹੰਕਾਰ ਵਿੱਚ ਆ ਜਾਏਗਾ, ਸੁਖ ਮਹੋਮੇ ਵਿੱਚ ਆਏਗਾ, ਸੁਖਮਨੀ ਸਾਹਿਬ ਮੈਂ ਕੀਤੇ, ਜਪਜੀ ਸਾਹਿਬ ਦਾ ਪਾਠ ਮੈਂ ਕੀਤੇ। ਪਰ ਜਦੋਂ ਅਸੀਂ ਸੰਗਤ ਰੂਪ ਵਿੱਚ ਕਰਦੇ ਹਾਂ, ਇਹਦੇ ਵਿੱਚੋਂ ਜਿਹੜੀ ਸੁਖ ਮਹੋਮੇ ਆ ਅਲੋਪ ਹੋ ਜਾਂਦੀ। ਬੜੀ ਵਿਉਂਟਬੰਦੀ ਨਾਲ ਮਹਾਰਾਜ ਨੇ ਸੰਗਤੀ ਰੂਪ ਦੋਨਾਂ ਹਿੱਸਿਆਂ ਵਿੱਚ ਸੇਵਾ ਲਈ ਵੀ ਅਤੇ ਸਿਮਰਨ ਵਾਸਤੇ ਵੀ ਮਹਾਰਾਜ ਨੇ ਸੰਗਤੀ ਰੂਪ ਆਖਿਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਨਾਲ ਮਿਲ ਕੇ ਨਾਮ ਜਪ। ਜੇ ਸੇਵਾ ਕਰਨੀ ਹੈ, ਮਹਾਰਾਜ ਦੀ ਬਾਣੀ ਦਾ ਬਚਨ ਹੈ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਜੇ ਦਾਨ ਕਰਨਾ ਫਿਰ ਵੀ ਸੰਗਤ ਨਾਲ ਮਿਲ ਕੇ ਕਰ, ਜੇ ਨਾਮ ਜਪਣਾ ਫਿਰ ਵੀ ਸੰਗਤ ਨਾਲ ਮਿਲ ਕੇ ਕਰ। ਇਹ ਗੁਰਮਤਿ ਦਾ ਸਿਧਾਂਤ ਹੈ। ਸੱਚ ਸੰਖੇਪ ਕਰਾਂ ਗੱਲ ਨੂੰ। ਦੂਜਾ ਸੀ ਕਰਮ ਯੋਗ। ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਖ ਨੂੰ ਸਿਧਾਂਤ ਦਿੱਤੇ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ, ਤਿੰਨਾਂ ਨੂੰ ਸੰਗਤੀ ਰੂਪ ਦੇਣਾ। ਕਿਰਤ ਦੁਨਿਆਵੀ ਹੈ ਤੇ ਨਾਮ ਜਪਣਾ ਸੰਗਤੀ ਰੂਪ ਵਿੱਚ, ਸੇਵਾ ਕਰਨੀ ਹੈ ਸੰਗਤੀ ਰੂਪ ਵਿੱਚ। ਤੇ ਦੂਜਾ ਜਿਹੜਾ ਮਾਰਗ ਸੀ ਉਹਨਾਂ ਲੋਕਾਂ ਨੇ ਦੱਸਿਆ, ਇੱਕ ਸੀ ਹੱਥ ਯੋਗ, ਧੂਣੇ ਤਾਂ ਆਪਣੇ ਜਲ ਧਾਰੇ ਕਰਨੇ, ਸਮਾਧੀਆਂ ਲਾਉਣੀਆਂ, ਤੇ ਦੂਜਾ ਸੀ ਕਰਮ ਯੋਗ। ਇਹ ਹਿੰਦੂ ਸਮਾਜ ਵਿੱਚ ਜ਼ਿਆਦਾ ਪ੍ਰਚਲਿਤ ਸੀ, ਜੱਗ ਕਰਨੇ, ਹਵਨ ਕਰਨੇ,
ਉਹ ਕਹਿੰਦੇ ਸਨ ਇਹ ਕਰਾਓ ਤੁਸੀਂ ਪੈਸੇ ਦਿਓ ਅਸੀਂ ਤੁਹਾਡੇ ਨਾਂ ਤੇ ਜੱਗ ਕਰਾਂਗੇ ਅਸੀਂ ਤੁਹਾਡੇ ਨਾਂ ਤੇ ਹਵਨ ਕਰਾਂਗੇ ਲੇਕਿਨ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਨੇ ਨਹੀਂ ਇਹਨਾਂ ਦੋਨਾਂ ਮਾਰਗਾਂ ਦੀ ਗੱਲ ਹੈ ਜਿਹੜੀ ਉਹ ਆਮ ਮਨੁੱਖ ਦੀ ਪਹੁੰਚ ਤੋਂ ਦੂਰ ਹੈ ਹੁਣ ਦਾਨਪੁਰ ਤੇ ਉਹੀ ਕਰ ਸਕੇਗਾ ਜਿਹੜਾ ਬਹੁਤ ਵੱਡਾ ਅਮੀਰ ਹੋਏਗਾ ਜੱਗ ਕਰਾਉਣਾ ਕੋਈ ਮਾਮੂਲੀ ਬਾਤ ਨਹੀਂ ਲੇਕਿਨ ਗੁਰੂ ਨਾਨਕ ਦੇ ਲੰਗਰਾਂ ਵਿੱਚ ਆ ਕੇ ਭਾਵੇਂ ਕੋਈ ਇੱਕ ਕਿਲੋ ਆਟਾ ਪਾ ਜਾਵੇ ਭਾਵੇਂ ਕੋਈ ਮੁੱਠੀ ਚਾਵਲ ਦੇ ਜਾਵੇ ਸੰਗਤੀ ਰੂਪ ਹੈ ਤੇ ਗੁਰੂ ਨਾਨਕ ਦੇ ਮਹਾਰਾਜ ਨੇ ਆਪ ਕਿਰਤ ਕੀਤੀ ਉਹਨਾਂ ਨੇ ਮੱਝਾਂ ਚਾਰਨ ਦੀ ਗੱਲ ਬੜੀ ਵਾਰ ਪੜ੍ਹੀ ਹੈ ਤੇ ਉਹਨਾਂ ਦੇ ਜੀਵਨ ਦਾ ਬਹੁਤ ਨਵੇਕੜਾ ਤੇ ਖਾਸ ਤੱਕ ਹੈ ਮੋਦੀ ਖਾਨੇ ਦੀ ਦਿਓ ਹੁਣ ਮਹਾਰਾਜ ਮੋਦੀ ਖਾਨੇ ਵਿੱਚ ਲਗਭਗ ਮੇਰੇ ਗਿਆਨ ਮੁਤਾਬਕ 10 ਸਾਲ ਉਹਨਾਂ ਨੇ ਸੇਵਾ ਕਰੀ ਇੱਕ ਦੋ ਚਾਰ ਦਿਨ ਦੀ ਗੱਲ ਨਹੀਂ ਲੇਕਿਨ ਸਮਾਂ ਆ ਗਿਆ ਗੁਰਦੇਵ ਪਾਤਸ਼ਾਹ ਨੇ ਮੋਦੀ ਖਾਨੇ ਦੇ ਇਸ ਸੇਵਾ ਦੇ ਮਾਧਿਅਮ ਰਾਹੀਂ ਦੁਨੀਆਂ ਦੇ ਲੋਕਾਂ ਨੂੰ ਇੱਕ ਗਿਆਨ ਦੇ ਸੌਦਾ ਲੈਣ ਵਾਲਾ ਆਇਆ ਮਹਾਰਾਜ ਨੇ ਧੜੀ ਪਾ ਦਿੱਤੀ ਆਖਿਆ ਇੱਕ ਹੈ ਫਿਰ ਧੜੀ ਪਾ ਦਿੱਤੀ ਫਿਰ ਆਖਿਆ ਇੱਕ ਹੈ ਫਿਰ ਧੜੀ ਪਾ ਦਿੱਤੀ ਫਿਰ ਆਖਿਆ ਇੱਕ ਹੈ ਹੁਣ ਮਹਾਰਾਜ ਧੜੀਆਂ ਪਾਉਂਦੇ ਨੇ ਲੇਕਿਨ ਸ਼ਬਦ ਕਹਿੰਦੇ ਨੇ ਇੱਕ ਹੈ ਕਿਉਂਕਿ ਪਰਮਾਤਮਾ ਹੀ ਇੱਕ ਹੈ ਤੇ ਸੌਦਾ ਲੈਣ ਵਾਲਾ ਕਹਿੰਦਾ ਭੋਲੇ ਨਾਨਕ ਧੜੀਆਂ 'ਚ 6 ਪੈ ਗਈਆਂ ਤੇ ਤੂੰ ਹਾਲੇ ਇੱਕ ਦੀ ਗਿਣਤੀ ਕਰਦੇ ਘਾਟਾ ਪੈ ਜਾਏਗਾ ਮਹਾਰਾਜ ਨੇ ਫਿਰ ਅਗਲਾ ਸ਼ਬਦ ਆਖਿਆ ਸੱਤ ਹੈ ਸੱਤ ਹੈ ਜਦੋਂ ਸੱਤ ਹੈ ਆਖਿਆ ਧੜੀ ਪਾਉਂਦੇ ਨੇ ਕਹਿ ਦਿੰਦੇ ਨੇ ਸੱਤ ਹੈ ਤੇ ਯਾਦ ਰੱਖਿਓ ਕੇਵਲ ਪਰਮਾਤਮਾ ਨਾਮ ਹੀ ਪਰਮਾਤਮਾ ਦਾ ਨਾਮ ਹੀ ਸੱਤ ਹੈ ਬਾਕੀ ਕੁੱਲ ਤਮਾਮ ਪਸਾਰਾ ਝੂਠ ਹੈ ਇਸੇ ਕਰਕੇ ਉਹਦਾ ਨਾਮ ਸੱਤ ਨਾਮ ਹੈ ਪਰਮਾਤਮਾ ਹੀ ਸੱਤ ਹੈ ਸੱਤ ਸੀ ਸੱਤ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਹ ਸੱਤ ਰਹੇਗਾ ਕਿਉਂਕਿ ਇਹਦਾ ਨਾਮ ਹੀ ਸਤਨਾਮ ਹੈ ਇਹ ਸੌਦਾ ਲੈਣ ਵਾਲਾ ਕਹਿਣ ਲੱਗਾ ਭੋਲੇ ਨਾਨਕ ਘਾਟਾ ਪੈ ਜਾਏਗਾ ਘੜੀਆਂ ਤੇ 12 ਪੈ ਗਈਆਂ ਤੇ ਮਹਾਰਾਜ ਨੇ ਅਗਲਾ ਸ਼ਬਦ ਵਰਤਿਆ 13 ਕਹਿ ਕੇ ਮਹਾਰਾਜ ਮੋਦੀ ਖਾਨੇ ਦੀ ਜੋਟੀ ਨਿਭਾ ਰਹੇ ਨੇ ਤੋੜ ਰਹੇ ਨੇ ਅਸੀਂ ਕਿੱਥੇ ਖਲੋਤੇ ਹਾਂ ਅਸੀਂ ਕਹਿੰਦੇ ਹਾਂ ਇਹ ਮਕਾਨ ਮੇਰਾ ਹੈ ਇਹ ਟਰੱਕ ਮੇਰਾ ਹੈ ਇਹ ਜਾਇਦਾਦ ਮੇਰੀ ਹੈ ਲੇਕਿਨ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਮਨੁੱਖ ਨੂੰ ਸੋਝੀ ਦਿੰਦੇ ਨੇ ਮੇਰਾ ਮੁੱਢ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਕੀ ਲੈ ਕੇ ਆਏ ਤੇ 13 ਕਹਿ ਕੇ ਮਹਾਰਾਜ ਜਿਵੇਂ ਮੋਦੀ ਖਾਨਾ ਤੋੜ ਰਹੇ ਨੇ ਉਹ ਕਵਿਤਾ ਆਖਰੀ ਕਵਿਤਾ ਮੇਰੇ ਸਾਥੀ ਆਪ ਜੀ ਦੀ ਸੇਵਾ ਵਿੱਚ ਕੁਝ ਕੁ ਪੰਕਤੀਆਂ ਕਿਉਂ ਕਰਨ

0: ਸਹੀ ਉਹ ਬੜਾ ਹੀ ਹਸੀਨ ਉਹਦਾ ਮੁੱਖ ਨੀ ਉਹਨੂੰ ਵੇਖ ਵੇਖ ਲੱਤ ਦੀ ਭੁੱਖ ਨੀ
1: ਸਹੀ ਉਹ ਬੜਾ ਹੀ ਹਸੀਨ ਉਹਦਾ ਮੁੱਖ ਨੀ ਉਹਨੂੰ ਵੇਖ ਵੇਖ ਲੱਤ ਦੀ ਭੁੱਖ ਨੀ
0: ਸਹੀ ਉਹ ਬੜਾ ਹੀ ਹਸੀਨ ਉਹਦਾ ਮੁੱਖ ਨੀ ਉਹਨੂੰ ਵੇਖ ਵੇਖ ਲੱਤ ਦੀ ਭੁੱਖ ਨੀ
1: ਸਹੀ ਉਹ ਬੜਾ ਹੀ ਹਸੀਨ

0: ਉਹਰੇ ਦਾ ਹੱਟ ਤੇ ਇਕੱਠੇ ਹੁਣ ਟੋਲੀਆਂ ਨੀਆਂ ਤੋਰੀ ਜਾਵੇ ਭਰ ਭਰ ਚੋਲੀਆਂ
1: ਹੱਟ ਤੇ ਇਕੱਠੇ ਹੁਣ ਟੋਲੀਆਂ ਨੀਓ ਤੋਰੀ ਜਾਵੇ ਭਰ ਭਰ ਚੋਲੀਆਂ
0: ਹੱਟ ਤੇ ਇਕੱਠੇ ਹੁਣ ਟੋਲੀਆਂ ਨੀਓ ਤੋਰੀ ਜਾਵੇ ਭਰ ਭਰ ਚੋਲੀਆਂ
1: ਹੱਟ ਤੇ ਇਕੱਠੇ ਹੁਣ ਟੋਲੀਆਂ ਨੀਓ ਤੋਰੀ ਜਾਵੇ ਭਰ ਭਰ ਚੋਲੀਆਂ
0: ਵੇਖ ਚੁੱਕੀ ਅੱਖੀਆਂ ਮੰਗੋਲੀਆਂ ਜਦੋਂ ਵੇਖ ਚੁੱਕੀ ਅੱਖੀਆਂ ਮੰਗੋਲੀਆਂ
1: ਉਹ ਸ਼ਾਂਤੀ ਦੇ ਕਟੋਰੇ ਡੋਲਦਾ ਉਹ ਸ਼ਾਂਤੀ ਦੇ ਕਟੋਰੇ ਡੋਲਦਾ ਮੋਦੀ ਨਵਾਂ ਹੀ ਲਿਆਂਦਾ ਇੱਕ ਖਾਨ ਨੇ ਉਹ ਤੇਰਾ ਤੇਰਾ ਤੋਲ ਤੋਲਦਾ ਉਹ ਤੇਰਾ

0: ਉਹਦੇ ਡੁੱਲਦਾ ਏ ਮੁੱਕੜੇ ਤੋਂ ਨੂਰ ਨੀ, ਉਹਦੇ ਡੁੱਲਦਾ ਏ ਮੁੱਕੜੇ ਤੋਂ ਨੂਰ ਨੀ, ਆਪਾਂ ਇੱਕ ਵਾਰ ਵੇਖੀਏ ਜ਼ਰੂਰ ਨੀ,
1: ਉਹਦੇ ਡੁੱਲਦਾ ਏ ਮੁੱਕੜੇ ਤੋਂ ਨੂਰ ਨੀ, ਆਪਾਂ ਇੱਕ ਵਾਰ ਵੇਖੀਏ ਜ਼ਰੂਰ ਨੀ,
0: ਉਹਦੇ ਡੁੱਲਦਾ ਏ ਮੁੱਕੜੇ ਤੋਂ ਨੂਰ ਨੀ, ਆਪਾਂ ਇੱਕ ਵਾਰ ਵੇਖੀਏ ਜ਼ਰੂਰ ਨੀ,
1: ਉਹਦੇ ਡੁੱਲਦਾ ਏ ਮੁੱਕੜੇ ਤੋਂ ਨੂਰ ਨੀ, ਆਪਾਂ ਇੱਕ ਵਾਰ ਵੇਖੀਏ ਜ਼ਰੂਰ ਨੀ,
0: ਕਰੇ ਰਹਿਮਤਾਂ ਦੇ ਨਾਲ ਭਰਪੂਰ ਨੀ, ਰਹਿਮਤਾਂ ਦੇ ਨਾਲ ਭਰਪੂਰ ਨੀ,
1: ਵਹੀ ਨਾ ਕੋਈ ਖਾਤਾ ਖੋਲਦਾ, ਵਹੀ ਨਾ ਕੋਈ ਖਾਤਾ ਖੋਲਦਾ,
0: ਮੋਦੀ ਨਵਾਂ ਹੀ ਲਿਆਂਦਾ ਇੱਕ ਸਿਆਣੇ ਉਹ ਤੇਰਾ

ਦੇਖੇ ਗੁਰਗੱਦੀ ਗੁਰੂ ਹਰਗੋਬਿੰਦ ਕਾਏ ਸੰਗਤ ਨੂੰ ਆਰਤੀ ਸੁਣਾ ਲਿਆ। ਲੰਘ ਗਿਆ ਸਮਾਂ ਜਿਹੜਾ ਸੰਗਤ ਉਹ ਆਪਾਂ ਬੜਾ ਸ਼ਾਂਤੀ ਦੇ ਨਾਲ ਹੈ ਬਿਠਾ ਲਿਆ। ਉਹ ਗਊ ਤੇ ਗਰੀਬ ਦੀ ਕਰਨੀ ਹਮੇਸ਼ ਰੱਖ, ਗਊ ਤੇ ਗਰੀਬ ਦੀ ਕਰਨੀ ਹਮੇਸ਼ ਰੱਖ, ਸਭ ਨਾਲ ਕਰਿਓ ਪਿਆਰ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Guru Nanak Dev Ji Maharaj Ji Dusri Jo, Guru Angad Dev Ji. Bhai Jodhe Kolon, Sahib Shri Guru Nanak Dev Ji Maharaj Da Kalam Aapne Sarvan Kita, Ta Guru Nanak Dev Ji Maharaj Ji Sangat Karanda, ਆਪ ਦੇ ਅੰਦਰ ਸ਼ੌਕ ਪੈਦਾ ਹੋਇਆ, ਚਾਹ ਪੈਦਾ ਹੋਇਆ। ਆਪ ਦਾ ਪ੍ਰਕਾਸ਼, ਆਪ ਦਾ ਜਨਮ ਮੱਤੇ ਕੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ, ਲੇਕਿਨ ਕੁਛ ਔਕੜਾਂ ਕਾਰਨ ਆਪ ਉੱਥੋਂ ਛੱਡ ਕੇ ਔਰ ਟਿਕਾਣੇ ਬਦਲੇ। ਥਾਂ ਥਾਂ 'ਤੇ ਆਪ ਨੇ ਵਪਾਰ ਹੀ ਕੀਤਾ, ਦੁਕਾਨਦਾਰੀ ਕੀਤੀ। ਦੁਕਾਨਦਾਰੀ ਆਪ ਨੂੰ ਪਿਤਾ ਦੇ ਚੋਂ ਹੀ ਵਿਰਾਸਤ ਚੋਂ ਮਿਲੀ। ਪਿਤਾ ਦੇ ਬਣੇ ਹੋਏ ਸੰਸਕਾਰਾਂ ਕਰਕੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਣਾ, ਇਹ ਵੀ ਆਪ ਦੇ ਸੁਭਾਅ ਵਿੱਚ ਆਇਆ, ਇਹ ਵੀ ਆਪ ਦੇ ਸੰਸਕਾਰਾਂ ਵਿੱਚ ਆਇਆ। ਲੇਕਿਨ ਅੱਜ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਇਹ ਪੰਕਤੀਆਂ ਸਰਵਣ ਕੀਤੀਆਂ ਕਿ ਜਿਤ ਕੀਤਾ ਪਾਈਏ ਆਪਣਾ ਸਾਧਾਲ ਬੁਰੀ ਕਿਉਂ ਗਾਲੀਏ, ਭਾਈ ਜੋਧਾ ਕੁਝ ਇਸ ਮਸਤੀ ਨਾਲ ਪੜ ਰਿਹਾ ਸੀ, ਇਸ ਰਸ ਨਾਲ ਪੜ ਰਿਹਾ ਸੀ ਕਿ ਸੁਣਦਿਆਂ ਭਾਈ ਲਹਿਣੇ ਦੇ ਕਦਮ ਰੁਕ ਗਏ। ਆਪ ਸੁਣਦੇ ਹੀ ਰਹੇ, ਸੁਣਦੇ ਹੀ ਰਹੇ ਤੇ ਫਿਰ ਜੋਧੇ ਕੋਲੋਂ ਪੁੱਛਿਆ, ਇਹ ਨਾਨਕ ਜੀ ਕੌਣ, ਇਹ ਕਲਾਮ ਕਿਸ ਦਾ, ਔਰ ਇਹ ਕਿੱਥੋਂ ਦੇ ਵਾਸੀ? ਤਾਂ ਸਾਰੀ ਗੱਲ ਜਦ ਆਪ ਨੇ ਭਾਈ ਜੋਧੇ ਪਾਸੋਂ ਜਾਣੀ ਤਾਂ ਆਪ ਕਰਤਾਰਪੁਰ

0: درخت تے چڑھدے ہو یا کہن لگے درخت تو مٹھائی ٹپکے بھاوے نہ ٹپکے ایدے نال ساڈا کوئی مدعا مقصد نہیں اسی کیول گرو دا حکم مننا ہے آپ دی زندگی حکم منن دے آلے دوالے ہی گھم دیئے حکم منیے ہووے پروان تاں خسمے کا محل پائے سے محل دی پراپتی تے تاں ہی ہو سکدی ہے جی حکم من ہے تے منکھ دے اندر حکم کرن دا اتنا پربل مادہ ہے کہ حکم مننا ہی بھول جاندا ہے تے دراصل جنوں پرماتما دا تے گرو دا حکم مننا آ گیا ہے او دا حکم سمچی پرتھوی تے چلدا ہے ذرے ذرے تے چلدا ہے اس بندے دا حکم کدی خالی نہیں جائے گا جو پرماتما دے حکم وچ جیندا ہے جو گرو دے حکم وچ جیندا ہے جو گرو دے حکم نو سرمستک تے رکھ دیندا ہے او دا ہے آپ نے او چکڑ دے چھٹ دیتا ایسے سروور دے جیہدے وچ پانی گھٹ سی پر چکڑ زیادہ سی تے آکھیا سری چند نو اے لوٹا کڈ کے لیاؤ تے بابا سری چند کہن لگے گردیو پتا جے کڈ کے لیانا سی تاں پھر سٹیا ہی کیوں ہے سٹنا نہیں اور جے ہن ضروری کڈنا ہے تاں آپ کسے سیوک نو آکھو آپ کسے چیلے نو آکھو بہت سارے کھڑے نے اسی آپ دے صاحبزادے ہیں تے جے ہن چکڑ دے چوں لوٹا کڈیا ساڈے کپڑے گندے ہو جان گے اسی چکڑ آلود ہو جاواں گے دراصل کسے نو وی چکڑ دے چوں کڈنا ہوئے تاں منکھ نو چکڑ آلود ہونا ہی پیندا ہے جو گندا ہون تو ڈردا ہے وہ کسے نو گندگی دے چوں نہیں کڈ سکے گا جو سیک تو ڈردا ہے تپش تو ڈردا ہے وہ کسے نو بلدی ہوئی اگ دے چوں نہیں کڈ سکے گا پروکار بہت کٹھن ہے بہت کٹھن ہے کہ کسوٹی تے پرکھ رہے نے گرو نانک دیو جی مہاراج اپنے بچیاں سنسار وچ ایسا دیکھا گیا کہ بچہ لائق بھی نہیں نالائق ہے تاں وی ماں باپ گدی دے دیندے نے چاہے اس سماجک تل دی گدی ہے چاہے راجنیتک تل دی گدی ہے یا دھارمک دنیا دی گدی ہے نالائق تو نالائق پتر نو بھی دے دیتی جاندی ہے کیونکہ پتر نال موہ ہے گدی نال موہ ہے تو ہن گدی تے بھی بیٹھے تے پتر ہی بیٹھے پر صاحب شری گرو نانک دیو جی مہاراج دے من وچ موہ نہیں جگت دی تعمیر دا جذبہ ہے سچائی ہے حقیقت ہے آپ نے اپنے دوسرے صاحبزادے بابا لکھمی داس نو آواز ماری پترا کہ لوٹا تو کڈ کے لیا تے لکھمی داس وی کہن لگے گردیو پتا وڈے براسا ٹھیک ہی کہندے نے کہ لوٹا کڈ کے ہی لیانا سی تے سٹیا کیوں آپ نے کپڑے گندے ہو جان گے ساڈے اسی چکڑ آلود ہو جاواں گے اور یہ حقیقت ہے جو چکڑ تو ڈردا ہے کیویں کسے نو چکڑ چوں کڈے گا جو اگنی تو ڈردا ہے تپش تو ڈردا ہے کیویں کس نو اگ دے چوں کڈے گا صاحب گرو نانک دیو جی مہاراج نے ہن پچھے چلے آ رہے بھائی لینے نو آواز ماری آکھیا پرکھا توں کڈ لیا بھجیا ہویا گیا لینا گوڑے گوڑے چکڑ سی شریر گندا ہو گیا کپڑے چکڑ آلود ہو گئے تے جد لوڈا کڈ کے ستگرو دیو جی مہاراج دا سٹیا ہویا او خوبصورت لوٹا کڈ کے جد اس چکڑ دے چوں کڈ کے باہر لے آیا تا چکڑ آلود بھائی لینے نو گرو نانک نے گلوکڑی چ لے لیا آکھیا پرکھا توں اے لوٹا نہیں کڈیا چکڑ دے چوں ساری مخلوق نو چکڑ وچوں کڈیا ہے مینو اسے دی لوڑ ہے میں تے اسے دی تلاش وچ ہاں جو منکھتا نو چکڑ وچوں کڈ سکے जो एक लोकटे नू चिक्कड़ दे चो नहीं कट सकता, मुश्किल है वो मनुखता नू चिक्कड़ दे चो कट सके। जो मेरा इतना ही हुक्म नहीं मन सकता, इस तो वड्डा हुक्म मेरा किस तरह कोई मनेगा। लेकिन साहिब श्री गुरु नानक देव जी महाराज की प्रिख्या अजे खत्म नहीं हुई। आप फिर लैने नू कसौटी ते परख रहे ने, फिर प्रिख्या लै रहे ने। एक दिन महाराज ने धानक रूप धारण किया, भयानक, पंच सत कुत्ते पिछे ला लए और हाथ दे चिक सोटा एक झोला धारण किया। बहुत वड्डी भीड़ आप दे पिछे सी। आपने पहले ते पत्थर मारने शुरू किए ते जैसे जैसे लोगों नू पत्थर लगे, लोग गुरु नानक दा संग छड़ दे गए। जब सतगुरु ने मुड़के देखा, अजे भी कुछ है गए ने जो मेरे पिछे आ रहे ने, तो हाथ दे जो सोटा से वो वगाना शुरू किया, वो मारना शुरू किया। इहदे नाल जो बचे कुछ सन वो भी भज उठे। सिर्फ चार शरीर रह गए जो अजे भी गुरु नानक देव जी महाराज के नक्शे कदम से चल रहे हैं। महाराज ने झोले विचों सोने दियां मोरां कढ़ियां ते सुटियां, ते जब सुटियां तो जो बाकी बचे कुछ अजे नाल आ रहे सन पत्थरां दी मार खा के, सोटियां दी मार खा के, पर सोने दी मार ना सहार सके, मोरां चुक के जेब विच पा लईआं और गुरु नानक तो बेमुख होके वापस मुड़ गए। दरअसल कई दफा दुख दी मार बंदा सार लैंदा है ते दुख करके धर्म मंदिर दे द्वार ते बैठा रहिंदा है, प्रभु दी इबादत करदा रहिंदा है, पर सुख ते आलसी बना देंदा है, सुख दलिद्री बना देंदा है, सुख बिल्कुल दिल दिमाग नूं ठोस कर देंदा है। यह हकीकत है, बहुत वड्डी सच्चाई है। तदी ते गुरु नानक देव जी महाराज ने अपने एक शब्द विच कहा है कि दुख दारू सुख रोग भया जां सुखता मना होई। जीवां लई जो दुख है ये दारू है, इस तो बिना कई जीवदे नहीं, जागदे नहीं, समझदे नहीं, बोध नहीं उन्नत होंदा, अंदर चानना नहीं पैदा होंदा, अंदर संघर्ष की वृत्तियां नहीं जन्म लैंदियां, दुख की चोट के नाल ही वो जागदे ने। तो सोने दियां मोरां जेब विच पा के वापस चले गए। हुण जद गुरु नानक देव जी महाराज मुड़ के वेखदे ने पिछे, तो केवल इक्को ही बचर है, इक्को ही एक मनुख जो चले आ रहे, जिन्हें पत्थर भी खा लए, जिन्हें सोटियां भी खा लईआं, पर जिन्हें सोने दी मोहरां नूं भी पैरां थले लताड़ दिता, आ रहे आ रहे। गुरु नानक देव जी महाराज रुक के इस एक मनुख नूं कहिंदे ने, सारे मैनूं छड़ के चले गए, तू नहीं गया। हथ जोड़ के पुरश कहण लगा, महाराज सारिआं दे अपने अपने घर सन, अपने अपने टिकाणे सन, सारे अपने टिकाणिआं ते चले गए, मैं ते निथावां, मैं निथावां, किथे जावां। तो गुरु नानक कहण लगे, नहीं तू निथावां नहीं, मैं निथावां, मैनूं अपना घर चाहिदा सी, मैनूं अपना टिकाणा चाहिदा सी। हुण दुनिया देखेगी कि तेरा हिरदा ही मेरा घर है, आज तो बाद मैं तेरे हिरदे च वासा कीता, मैं तेरे हिरदे दे च टिकया। शरीर करके गुरु नानक देव जी महाराज ब्रह्मंड दे चलीन हो गए, पर जोत करके भाई लैणे दे चलीन हो गए। और इन गुरु नानक दी जोत छोई लैणे नाल तो आप अंगद बने, क्योंकि गुरु नानक दा अंग छोया तो लैणा गुरु नानक बन गया। ਸੱਤੇ ਬਰਵੰਡੇ ਨੇ ਆਪਣੀ ਵਾਰ ਵਿੱਚ ਬੜੇ ਕੀਮਤੀ ਬੋਲ ਲਿਖੇ ਨੇ, ਲੈਣੇ ਦੀ ਫਿਰ ਆਯਨ ਨਾਨਕਾ ਦੋਹੀ ਖੱਟੀ ਹੈ। ਕੱਲ ਤੱਕ ਐਸਾ ਸੀ ਕਿ ਭਾਈ ਲੈਣਾ ਗੁਰੂ ਨਾਨਕ ਦੀ ਪਰਿਕਰਮਾ ਕਰਦੇ ਸਨ, ਮਸਤਕ ਝੁਕਾਉਂਦੇ ਸਨ ਕਦਮਾਂ ਤੇ, ਪਰ ਅੱਜ ਗੱਲ ਉਲਟੀ ਹੋ ਗਈ। ਅੱਜ ਗੁਰੂ ਨਾਨਕ ਨੇ ਪਰਿਕਰਮਾ ਕੀਤੀ, ਅੱਜ ਗੁਰੂ ਨਾਨਕ ਨੇ ਆਪਣਾ ਮਸਤਕ ਲੈਣੇ ਦੇ ਕਦਮਾਂ ਤੇ ਰੱਖ ਦਿੱਤਾ। ਲੈਣੇ ਦੀ ਫੈਰਾਇਨ ਨਾਨਕਾ ਦੋਹੀ ਖੱਟੀਏ, ਨਾਨਕ ਦੀ ਗੱਦੀ ਦੇ ਵਾਰਸ, ਉਸ ਜੋਤ ਦੇ ਵਾਰਸ ਜਿਸ ਜੋਤ ਦਾ ਨਾਂ ਸੀ ਗੁਰੂ ਨਾਨਕ, ਵਾਰਸ ਬਣ ਗਏ। ਭਾਈ ਲੈਣਾ ਅੰਗ ਛੁਆ ਕੇ ਆਪ ਬਣੇ ਗੁਰੂ ਅੰਗਦ ਦੇਵ ਜੀ ਮਹਾਰਾਜ। ਖੰਡੂਰ ਸਾਹਿਬ ਦੇ ਵਿੱਚ ਆਪ ਜੋਤ ਜਗਾਉਂਦੇ ਰਹੇ, ਜਗਤ ਨੂੰ ਪ੍ਰੇਰਨਾ ਦਿੰਦੇ ਰਹੇ, ਔਰ ਸੱਤਾ ਤੇ ਬ੍ਰਹਮੰਡ ਕਹਿੰਦੇ ਨੇ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਦਿਆਲੀ। ਆਪ ਦਾ ਲੰਗਰ ਜੋ ਆਏ ਹੋਏ ਯਾਤਰੂਆਂ ਲਈ, ਲੋੜਵੰਦਾਂ ਲਈ ਬਣਦਾ ਸੀ, ਉਹ ਬੱਧਾ ਚੱਟੀ ਦਾ ਲੰਗਰ ਨਹੀਂ ਸੀ। ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਦਿਆਲੀ। ਕਿਉਂ ਪਾ ਕੇ ਖੀਰ ਵੰਡੀ ਜਾ ਰਹੀ ਹੈ, ਲੋੜਵੰਦਾਂ ਨੂੰ ਦੌਲਤ ਦਿੱਤੀ ਜਾ ਰਹੀ ਹੈ, ਲੋੜਵੰਦਾਂ ਨੂੰ ਬਸਤਰ ਦਿੱਤੇ ਜਾ ਰਹੇ ਨੇ, ਔਰ ਆਏ ਹੋਏ ਯਾਤਰੂਆਂ ਨੂੰ, ਸਿੱਖਾਂ ਨੂੰ, ਦਰਸ਼ਨ ਕਰਨ ਆਏ ਪ੍ਰੇਮੀਆਂ ਨੂੰ ਇਸ ਢੰਗ ਨਾਲ ਭੋਜਨ ਛਕਾਇਆ ਜਾ ਰਿਹਾ, ਜਿਵੇਂ ਕਿਸੇ ਦੇ ਘਰ ਕੋਈ ਅਜ਼ੀਜ਼ ਪਿਆਰਾ ਮਹਿਮਾਨ ਆਉਂਦਾ ਹੈ, ਔਰ ਉਨੇ ਹੀ ਸਨਮਾਨ ਨਾਲ, ਉਤਨੇ ਹੀ ਸਤਿਕਾਰ ਦੇ ਨਾਲ ਛਕਾਇਆ ਜਾ ਰਿਹਾ। ਔਰ ਜੈਸੇ ਸੰਗਤਾਂ ਛਕਦੀਆਂ ਨੇ, ਸਤਿਗੁਰ ਪ੍ਰਸੰਨ ਹੁੰਦੇ ਨੇ ਕਿ ਛਕਾਉਣ ਵਿੱਚ ਬਹੁਤਾ ਸਹਿਯੋਗ ਦੇ ਰਹੀਆਂ ਨੇ। ਆਪ ਜੀ ਦੀ ਸੁਪਤਨੀ ਜਗਤ ਮਾਤਾ ਸਾਡੀ ਮਾਤਾ ਥੀ, ਜੋ ਸੇਵਾ ਦੀ ਮੂਰਤੀ ਸੀ, ਪ੍ਰੇਮ ਦੀ ਮੂਰਤੀ ਸੀ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕੁਛ ਵਾਕ ਵੀ, ਕੁਛ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮੌਜੂਦ ਨੇ। ਆਪ ਇੱਕ ਥਾਂ ਤੇ ਕਹਿੰਦੇ ਨੇ ਕਿ ਜਿਸ ਪਿਆਰੇ ਸਿਉਂ ਨੇ ਤਿਸ ਆਗੇ ਮਰ ਚੱਲੀਏ, ਦ੍ਰਿਗ ਜੀਵਨ ਸੰਸਾਰ ਨਾਨਕ ਤਾਂ ਕੇ ਪਾਛੇ ਜੀਵਣਾ। ਜਿਸ ਨਾਲ ਸਨੇਹ ਹੈ ਉਸ ਤੋਂ ਤੇ ਬੰਦਾ ਨਿਛਾਵਰ ਹੋ ਜਾਏ, ਉਸ ਤੋਂ ਪਹਿਲੇ ਕੁਰਬਾਨ ਹੋ ਜਾਏ, ਮਿਟ ਜਾਏ। ਦਰਅਸਲ ਇਹ ਆਪ ਦੇ ਅੰਦਰ ਦਾ ਇਸ਼ਕ ਬੋਲ ਰਿਹਾ, ਇਹ ਆਪ ਦੇ ਅੰਦਰ ਦਾ ਪ੍ਰੇਮ ਬੋਲ ਰਿਹਾ। ਔਰ ਤਦੇ ਤੇ ਆਪ ਕਹਿੰਦੇ ਨੇ, ਏਕ ਨੇ ਹੀ ਆਸ ਕੀ ਦੂਜੇ ਲੱਗੇ ਜਾਏ, ਨਾਨਕ ਆਸ਼ਕ ਕਾਂਡੀਏ ਸਦ ਹੀ ਰਹੇ ਸਮਾਏ। ਆਸ਼ਕ ਤੇ ਉਹ ਹੀ ਹੈ ਹਰ ਵਕਤ ਜੁੜਿਆ ਰਹੇ, ਹਰ ਵਕਤ ਲੀਨ ਰਹੇ, ਏਕ ਹੀ ਕਿ ਕਦੀ ਇੱਕ ਨਾਲ ਜੁੜਿਆ ਤੇ ਕਦੀ ਦੂਜੇ ਨਾਲ ਜੋ ਹੈ ਜੁੜਿਆ, ਇਹ ਜੁੜਨਾ ਤੇ ਕੋਈ ਜੁੜਨਾ ਨਹੀਂ। ਇੱਕ ਸੂਫੀ ਆਲਮ ਦਾ ਕਹਿਣਾ ਹੈ, ਮਨ ਤੋ ਸੁਦੀ ਤੋ ਮਨ ਸੁਦਮ, ਮਨ ਜਾਂ ਸੁਦੀ ਤੋ ਤਨ ਸੁਦਮ, ਇਨ ਕਸ ਨ ਗੋਇਦ ਬਾਦ ਅਜ਼ੀ ਮਨ ਦੀਗਰਮ ਤੋ ਦੀਗਰੀ। ਹੇ ਪ੍ਰਮਾਤਮਾ, ਮੈਂ ਤੂੰ ਹੋ ਜਾਵਾਂ, ਤੂੰ ਮੈਂ ਹੋ ਜਾਵਾਂ, ਔਰ ਇਸ ਤਰ੍ਹਾਂ ਲੀਨ ਹੋਈਏ, ਮੈਂ ਤਨ ਹੋ ਜਾਵਾਂ, ਤੂੰ ਜਿੰਦ ਹੋ ਜਾਵੇਂ, ਤੂੰ ਜਿੰਦ ਹੋ ਜਾਵੇਂ, ਮੈਂ ਤਨ ਹੋ ਜਾਵਾਂ, ਤਾਂ ਕਿ ਫਿਰ ਕੋਈ ਇਹ ਨਾ ਆਖੇ ਤੂੰ ਹੋਰ ਹੈ ਮੈਂ ਹੋਰ। ਐਸੇ ਲੀਨ ਹੋਏ ਨੇ ਭਾਈ ਲੈਣਾ, ਹੁਣ ਕੋਈ ਇਹ ਨਹੀਂ ਕਹਿ ਸਕਦਾ ਲੈਣਾ ਜੀ ਹੋਰ ਨੇ, ਨਾਨਕ ਜੀ ਹੋਰ ਨੇ, ਇੱਕਮਿਕ ਹੋ ਗਏ, ਲੀਨਤਾ ਹੋ ਗਈ। ਔਰ ਇਸ ਲੀਨਤਾ ਦਾ ਆਨੰਦ ਜੋ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਮਾਣਿਆ, ਉਹਦਾ ਬਕਾਇਦਾ ਆਪਣੇ ਵਚਨਾਂ ਵਿੱਚ, ਸ਼ਬਦਾਂ ਵਿੱਚ ਜ਼ਿਕਰ ਕੀਤਾ। ਆਪ ਨੇ ਗੁਰਮੁਖੀ ਲਿਪੀ ਦੀ ਬਕਾਇਦਾ ਪੜ੍ਹਾਈ ਆਪਣੇ ਸਮੇਂ ਰਾਇਜ ਕੀਤੀ, ਆਪ ਬੱਚਿਆਂ ਨੂੰ ਪੜ੍ਹਾਉਂਦੇ ਸਨ, ਤਾਂ ਕਿ ਇਸ ਲਿਪੀ ਦਾ ਸਦਕਾ ਲੋਕਾਂ ਨੂੰ ਗੁਰੂ ਨਾਨਕ ਦੀ ਕਲਾਮ ਪੜ੍ਹਨ ਦੀ ਜਾਚ ਆ ਜਾਏ, ਗੁਰੂ ਨਾਨਕ ਦਾ ਸੰਦੇਸ਼ ਆਪ ਥਾਂ ਥਾਂ ਤੇ ਪਹੁੰਚਾ ਰਹੇ। ਐਸਾ ਹੋਇਆ ਇੱਕ ਦਿਨ कनौज शेर शाह सूरी के हथों हार खा के हुमायूं जद अफगानिस्तान की तरफ नसया भजे है। पंजाब विच दाखिल होंदिया किसी ने कहा कि गुरु नानक की गद्दी के दूजे वारस गुरु अंगद देव जी महाराज गद्दी नशीन विराजमान ने, तुसी असीस लेंदे जाओ, आशीर्वाद लेंदे जाओ, ताकि अपने मकसद विच थानू कामयाबी होवे। ए काबुल ते फिर अस्थान ईरान जा रहा सी, उत्थों सेना फिर बना के ते शेर शाह सूरी दे हमला करन दी सोच ते व्योंत बना के जा रहा सी। तो जद ऐसा कईयां ने मशवरा दिता, सलाह दिती, तां सीधे पहुंचे खंडूर साहब। आके की देखते ने कि गुरु अंगद देव जी महाराज बच्चियां नूं पढ़ा रहे ने, और इस ढंग नाल पढ़ा रहे ने कि बच्चियां दा मनोरंजन भी बनिया रहे ते तालीम ए विद्या ए अक्सर बच्चियां दे ज़हन दे विच भी वस जा। हुमायूं कोल खड़ा होया, सोचदा है चलो मैं हार के आया, पर फिर भी मैं हिंदुस्तान दा सम्राट हां, सुल्तान, ताज है मेरे सिर ते, कीमती भूषण मैं पहने हुए ने, कीमती वस्त्र ने मेरे हाथ विच, मेरे तलवार है नाल, मेरे शस्त्रधारी सेना है। गुरु ने, इस फकीर ने खड़े होके मेरा स्वागत नहीं कीता, मेरी आओ भगत नहीं कीती, मैनू बैठन दे वास्ते थां नहीं दित्ती। कहिंदे ने गुस्से दे मारे हुमायूं ने मयान चो तलवार कढ़ी, और जैसे तलवार कढ़ी तो सतगुरु देव जी महाराज अपना सीस उच्चा करके कहन लगे, हुमायूं जिथे तलवार चलानी चाहिदी सी उत्थे ते तू मयान विच पा के आ गए, ते जिथे मयान विच ही रखनी चाहिदी है उत्थे तू कढ लई है। शर्मसार होया, झुक गया, आख्या भूल हो गई महाराज, गलती हो गई, क्षमा करो, माफ करो। दयालु गुरु अंगद देव जी महाराज ने माफ कर दिता, आख्या जाओ। खंडूर साहब दे सेवा ते सिमरन दी जोत जगा के समुची मखलूक नूं आप जोड़ रहे ने निरंकार दे नाल, जोड़ रहे ने उस परवरदिगार दे नाल, गुरु नानक देव जी महाराज की दूसरी जोत जिदा मूल उपदेश ए सी कि ऐ बंदे, ऐ गुरु के सिख, तू रहना है गुरु दे हुक्म दे, ऐसा नहीं कि सलाम जवाब दोवें करे मुंडो गुत्था जाए, तू सजदा भी करें सलाम भी करें पर जवाब देने नूं भी आतर हो जाए, तो फिर इस ढंग दे नाल चुक भी लवें नहीं, उत मुंडो ही गुत्था जाए, उत बुनियादी तौर पर ही भुल रहा है, उन्हूं ते असलियत दा पता ही नहीं, नहीं तू सिर्फ सलाम करना है, तू सिर्फ सजदा ही करना है, तू सिर्फ मस्तक झुकाना है, ते मस्तक झुकाण दा इन्ना ही मतलब है, ऐ गुरु असी तेरी ताबिया विच रहना है, आइंदा तो असी तेरे विचार दे मुताबक अपनी जिंदगी बतीत करनी है, मस्तक दे जो विचारां दा प्रवाह चल रहा है अपने इनू भेट कर देना है गुरु दे अगों, ते गुरु दे जिहड़े विचार ने उन्हूं धारण कर लेना है अपने मस्तक दे। इस तरह दे बंदे नूं कहणा कि गुरमुख है, इन्हें अपनी मत त्याग दित्ती है, इन्हें गुरु की मत ले ली है, ते गुरु अंगद देव जी महाराज का बहुता जोर इसे ही गल से, ऐ बंदे तू गुरु की मत ले, तू गुरु की मत ले, ते गुरु की मत लेंदे आई तैनू परमात्मा की प्राप्ति होगी, गुरु के हुक्म च रेंदे आ तेरा हुक्म कायनात के जर्रे जर्रे ते चलेगा, गुरु की ताबिया च रेंदे आ समग्र पृथ्वी का जर्रा जर्रा फिर तेरी ताबिया विच होवेगा, तेरे जेर होवेगा। गुरु अमरदास जी महाराज गुरु नानक देव जी महाराज की तीसरी जोत हैं, गुरु नानक ज्योति का تیسرا ٹھکانا تیجا محل ہن محلہ تیجا۔ صاحب شری گرو امرداس جی مہاراج دا جنم پنڈ باسر کے غالبن 24 سدھی وساکھ نو آپ جی دا جنم تیج بھان جی دے گھر ماتا لکھمی جی دی کوکھوں ہویا۔ بچپن تو ہی آپ دیاں برتیاں دھارمک سن تے دھرم دی تلاش سچ دی تلاش آپ دے پرانا دا آدھار سن۔ ہر پاسے درشٹی سچ نو ٹولن دی ہی سی اور اسی سچ دی ٹول نے آپ نو غالباً 22 دفعہ ہریدوار دی یاترا کرائی۔ بار بار آپ تیرتھ یاتریاں دے نال تیرتھاں دا رٹن کردے رہے، گنگا اشنان کر کے واپس آندے رہے، لیکن من دے جو ایک طلب سی، پرانا دے جو ایک کھچ سی، آتما دے جو ایک لگن سی، اس دی پورتی نہیں ہو رہی سی۔ ایک دن ہریدوار تو واپس آندے ہیں آپ دے قدماں دیاں ریکھاں نوں چرناں دی ریکھا نوں ایک برامن نے ویکھیا تے ہاتھ جوڑ کے کہن لگا، مہاراج تھوڑے چرناں دے پدم ہے تے پدم کسے پرم پرکھ دے چرناں دے چھوندا ہے، پدم کسے اوتاری پرکھ دے چرناں دے چھوندا ہے، آپ تے کوئی اوتاری پرکھ معلوم ہوندے ہو؟ ستگر کہن لگے، نہیں میں ایک یاتری ہاں، تیرتھ یاتری، سچ دا ڈھونڈاؤ، سچ دی تلاش کرن والا۔ دن بیتتے گئے، مہینے بیتتے گئے، سال لنگے گئے، سچ دی طلب بھی بدلی گئی، سچ دی کھچ بھی بدلی گئی، سچ دی تلاش بھی اندروں ایک مہان امنگ دے راہیں پرگٹ ہوندی گئی۔ آخر ایک دن آپ جی دے بھتیجے دی پتنی آپ جی دی نو سری گرو انگد دیو جی مہاراج دی سپتری بی بی امرو دے مکھار بند تو گرو نانک دیو جی مہاراج دا ایک کلام سنیا۔ کلام سی اے، موتی تا مندر اوسرے، रतनी ता होए जड़ा, कुसकूर कुंगू अगर चंदन लीप आवे जाओ, मत देख भूला विसरे तेरा चित ना आवे नाव, मत देख भूला विसरे तेरा चित ना आवे नाव। इस शब्द दा जा इतने एकागर चित नाल हो रहा सी, गुरु अमरदास जी महाराज सुन के मस्त होए। एकदम अपनी नूह राणी कोल गए ते आख्या, बेटा पुत्री ये किसका कलाम पढ़ रही है, ये किसकी बाणी पढ़ रही है? तो बीबी अमरो कहन लगी, पिता जी ये गुरु नानक देव जी महाराज की बाणी है, ये उना दे अमृतमयी वचन है जिन्हां दी गद्दी दे वारस अजकल मेरे पिता गुरु अंगद देव जी महाराज ने। बस शब्द बाण दी तरह चोट कर गया। इस शब्द दी चोट ने आपनू गुरु दी तलाश से मजबूर कर दिता। आप पहुंचे ने गुरु अंगद देव जी महाराज के चरण हजूरी दे संबंध से आप कुड़म ने, लेकिन कुड़माचारी नु एक पासे रख के सिखी ते गुरु दे रिश्ते नु तरजीह दित्ती। आप भावे उम्र विच वड्डे सन पर अपना मस्तक अपने तथा कथक कुड़म, लेकिन दो जहान दे मालिक गुरु अंगद देव जी महाराज दे कदमा ते रख दिता। गुरु अंगद देव जी महाराज उस तरह ही ਗੁਰੂ ਅਮਰਦਾਸ ਜੀ ਮਹਾਰਾਜ ਦੇ ਸਾਹਮਣੇ ਕਸਵਟੀਆਂ ਰੱਖਦੇ ਗਏ, ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲਹਿਣੇ ਦੇ ਸਾਹਮਣੇ ਰੱਖੀਆਂ ਸਨ ਤੇ ਲਹਿਣਾ ਗੁਰੂ ਅੰਗਦ ਬਣਿਆ। ਦਰਅਸਲ ਕਸਵਟੀ ਇਸ ਗੱਲ ਦੀ ਹੈ ਕਿ ਜਿੱਥੇ ਸ਼ਬਦ ਗੁਰੂ ਨੇ ਟਿਕਣਾ ਹੈ, ਕਮ ਸੇ ਕਮ ਹਿਰਦਾ ਤੇ ਉਸ ਢੰਗ ਦਾ ਚਾਹੀਦਾ। ਔਰ ਹਕੀਕਤ ਹੈ ਸ਼ਬਦ ਟਿਕਿਆ ਲਹਿਣਾ ਗੁਰੂ ਅੰਗਦ ਬਣਿਆ। ਗੱਲ ਸਾਰੀ ਸ਼ਬਦ ਦੀ, ਗੱਲ ਸਾਰੀ ਜੋਤ ਦੀ, ਸਾਰੀ ਸਾਰਿਲ ਦੀ ਫੇਰੀ ਔਰ ਵਿਚਾਰ ਦਿਨ ਰਾਤ ਆਪ ਸੇਵਾ ਦੇ ਚਲੀਨ, ਦਿਨ ਰਾਤ ਦੀ ਮੋਹ ਅੰਮ੍ਰਿਤ ਔਰ ਵਿਰਾ ਵਿਆਸਾ ਤੋਂ ਗੱਲ ਪਾਣ ਚ ਅੰਮ੍ਰਿਤ ਉੱਠ ਆਪਣੇ ਪ੍ਰਾਣਾ ਤਿੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣਾ ਸੁਭਾਵ ਵਿੱਚ ਰਚ ਗਿਆ। ਸੇਵਾ ਦੀ ਆਪ ਮੂਰਤੀ ਹੋ ਗਏ, ਸਿਮਰਨ ਦੇ ਆਪ ਪੁੰਜ ਹੋ ਗਏ। ਸਮਾਂ ਇਸ ਢੰਗ ਨਾਲ ਬਤੀਤ ਹੁੰਦਾ ਗਿਆ। ਇੱਕ ਦਿਨ ਆਪ ਅੱਧੀ ਰਾਤ ਨੂੰ ਉੱਠ ਕੇ ਜਦ ਜਾ ਰਹੇ ਨੇ ਵਿਆਸਾ ਤੇ ਵਾਪਸੀ ਤੇ ਜਦ ਪਾਣੀ ਦੀ ਗਾਗਰ ਭਰ ਕੇ ਲਿਆ ਤਾਂ ਜੁਲਾਹੇ ਦੇ ਬਣੇ ਹੋਏ ਖੱਡ ਦੇ ਵਿੱਚ, ਜਿਹਦੇ ਵਿੱਚ ਉਸਨੇ ਖੱਡੀ ਲਾਈ ਸੀ ਕੱਪੜਾ ਬੁਣਦਾ ਸੀ, ਗਿਰ ਗਏ। ਜੁਲਾਹਾ ਚੌਂਕਿਆ, ਪਤਾ ਨਹੀਂ ਇਸ ਅੱਧੀ ਰਾਤ ਨੂੰ ਕੌਣ ਹੋਵੇਗਾ। ਜੁਲਾਹੀ ਕਹਿਣ ਲੱਗੀ, ਫਿਕਰ ਨਾ ਕਰੋ, ਉਹ ਇਸ ਸਮੇਂ ਤੇ ਅੱਧੀ ਰਾਤ ਨੂੰ ਭਟਕਣ ਵਾਲਾ ਉਹ ਅਮਰੂ ਨਿਥਾਵਾਂ ਹੀ ਹੋਵੇਗਾ। ਬੋਲ ਅਮਰੂ ਨਿਥਾਂ, ਕਰਦੇ ਰਹੇ ਸੇਵਾ, ਕਰਦੇ ਰਹੇ ਸਿਮਰਨ, ਤੇ ਅੱਜ ਗੁਰੂ ਨਾਨਕ ਦੀ ਜੋਤ ਨੇ ਹਿਰਦੇ ਵਿੱਚ ਆ ਕੇ ਵਾਸਾ ਕੀਤਾ, ਉਹ ਅਮਰੂ ਨਿਥਾਵਾਂ ਗੁਰੂ ਅਮਰਦਾਸ ਜੀ ਮਹਾਰਾਜ ਬਣੇ। ਨਿਥਾਵਿਆਂ ਦੀ ਥਾਂ ਨਿਮਾਣਿਆਂ ਦੇ ਮਾਂ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਸਾਰੇ ਵਰ ਤੇ ਸਰਵ ਸ਼ਕਤੀਆਂ ਦੇ ਨਾਲ ਆਪ ਸੰਪੰਨ ਹੋਏ। ਆਪ ਗੱਦੀ ਤੇ ਬਿਰਾਜਮਾਨ ਹੁੰਦੇ ਆਏ ਧਾਰਮਿਕ ਦੁਨੀਆਂ ਦੇ ਤੇ ਸਮਾਜਿਕ ਦੁਨੀਆਂ ਦੇ ਕ੍ਰਾਂਤੀ ਲਾਉਣ ਦਾ ਬਾਇਸ ਬਣੇ। ਹਿੰਦੁਸਤਾਨ ਵਰਨ ਵੰਡ ਦੀ ਵੰਡ ਦੇ ਗਰਕ ਹੋਇਆ ਪਿਆ ਸੀ, ਜਾਤ ਪਾਤ ਦੇ ਬੰਧਨਾਂ ਦੇ ਜਕੜਿਆ ਹੋਇਆ ਸੀ, ਛੂਆ ਛਾਤ ਦੀ ਮਾਰ ਹੇਠ ਆਇਆ ਹੋਇਆ ਸੀ, ਤੇ ਇਸਤਰੀ ਜਾਤੀ ਦਾ ਜ਼ੁਲਮ ਤੇ ਕਥਨ ਤੋਂ ਵੀ ਪਰੇ ਹੈ ਜੋ ਇਸਤਰੀ ਜਾਤੀ ਤੇ ਹੋ ਰਿਹਾ ਸੀ ਤਸ਼ੱਦਦ, ਜੋ ਹੋ ਰਿਹਾ ਸੀ ਜ਼ੁਲਮ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਮਾਮ ਚਲੀਆਂ ਆ ਰਹੀਆਂ ਬੋਸੀ ਦਾ ਰਸਮੋ ਰਿਵਾਜ ਦੀਆਂ ਧਜੀਆਂ ਉੜਾ ਦਿੱਤੀਆਂ। ਆਪ ਨੇ ਸਭ ਤੋਂ ਪ੍ਰਥਮ ਵਰਨ ਵੰਡ ਖਤਮ ਕਰ ਦਿੱਤੀ, ਔਰ ਵਰਨ ਵੰਡ ਨੂੰ ਖਤਮ ਕਰਨ ਦਾ ਬੜਾ ਸੋਹਣਾ ਵਸੀਲਾ ਆਪ ਨੇ ਬਣਾਇਆ ਕਿ ਹਰ ਇੱਕ ਨੂੰ ਪਹਿਲੇ ਪੰਗਤ ਵਿੱਚ ਬੈਠਣਾ ਪਏਗਾ, ਲੰਗਰ ਛਕਣਾ ਪਏਗਾ, ਬਾਅਦ ਵਿੱਚ ਉਸਨੂੰ ਸੰਗਤ ਨਸੀਬ ਹੋਵੇਗੀ, ਸਾਡੀ ਸੰਗਤ ਨਸੀਬ ਹੋਵੇਗੀ, ਸਾਡੇ ਦਰਸ਼ਨ ਨਸੀਬ ਹੋਣਗੇ। ਲੰਗਰ ਬਣਾਉਣ ਵਾਲੇ ਵੀ ਵਰਨ ਵੰਡ ਤੋਂ ਪਰੇ ਸਨ, ਜਾਤ ਪਾਤ ਤੋਂ ਨਿਆਰੇ ਸਨ। ਲੰਗਰ ਬਣਾਉਣ ਵਾਲੇ ਔਰ ਵੰਡਣ ਵਾਲੇ ਇਹਨਾਂ ਹੀ ਚਲੀਆਂ ਆ ਰਹੀਆਂ ਬੋਸੀਦਾ ਰਸਮੋ ਰਿਵਾਜ ਤੋਂ ਬਾਲਾਤਰ ਹੋ ਚੁੱਕੇ ਸਨ। ਇੱਕੋ ਹੀ ਪੰਗਤ ਵਿੱਚ ਬੈਠ ਕੇ ਤੇ ਭੋਜਨ ਛਕਣਾ, ਲੰਗਰ ਛਕਣਾ, ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਰੀਕੇ ਦੇ ਨਾਲ ਜਾਤ ਪਾਤ ਦੇ ਵਿਤਕਰੇ ਤੇ ਵਰਨ ਭੇਦ ਮਿਟਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਬੰਦਾ ਬੰਦੇ ਦੇ ਨੇੜੇ ਆਵੇ। ਜਿਹੜੀਆਂ ਵਿਚਾਰਾਂ ਮਨੁੱਖ ਨੂੰ ਮਨੁੱਖ ਨਾਲੋਂ ਤੋੜਦੀਆਂ ਨੇ, ਉਹ ਵਿਚਾਰਾਂ ਮਨੁੱਖ ਨੂੰ ਮਨੁੱਖ ਨਾਲ ਨਹੀਂ ਜੋੜ ਸਕਣਗੀਆਂ। ਇਹ ਹਕੀਕਤ ਹੈ। ਬਹੁਤ ਵੱਡੀ ਸੱਚਾਈ ਹੈ। ਜਿਹੜੀ ਵਿਚਾਰ ਮਨੁੱਖ ਨੂੰ ਮਨੁੱਖ ਦੇ ਨੇੜੇ ਲਿਆਵੇ, ਉਹ ਵਿਚਾਰ ਫਿਰ ਮਨੁੱਖ ਨੂੰ ਰੱਬ ਦੇ ਵੀ ਨੇੜੇ ਲਿਆਉਂਦੀ ਹੈ, ਪਰਮਾਤਮਾ ਦੇ ਵੀ ਨੇੜੇ ਲਿਆਉਂਦੀ ਹੈ। ਤੇ ਜਿਸ ਵਿਚਾਰ ਦਾ ਸਕਦਾ ਬੰਦਾ ਬੰਦੇ ਦੇ ਨੇੜੇ ਨਹੀਂ ਆ ਸਕਦਾ, ਉਹ ਬੰਦਾ ਰੱਬ ਦੇ ਨੇੜੇ ਕਿਸ ਤਰ੍ਹਾਂ ਜਾਵੇਗਾ, ਉਹ ਪਰਮਾਤਮਾ ਦੇ ਨੇੜੇ ਕਿਸ ਤਰ੍ਹਾਂ ਜਾਵੇਗਾ। ਤੋ ਮਖਲੂਕ ਵਿੱਚ ਨੇੜਤਾ ਪੈਦਾ ਕਰਨ ਦੀ ਖਾਤਰ ਆਪ ਨੇ ਇੱਕੋ ਹੀ ਪੰਗਤ ਤੇ ਇੱਕੋ ਹੀ ਸੰਗਤ ਦਾ ਸਿਲਸਿਲਾ ਰਾਇਜ ਕੀਤਾ। ਵਰਨ ਬਨ ਜ਼ਾਤ ਪਾਤ ਦੇ ਭੇਦ ਆਪ ਨੇ ਦੂਰ ਕੀਤੇ, ਆਪ ਨੇ ਵਿਦਿਆ ਵਿਆਹ ਦੀ ਪ੍ਰਥਾ ਵੀ ਰਾਇਜ ਕੀਤੀ। ਸਾਡੇ ਦੇਸ਼ ਵਿੱਚ ਐਸਾ ਸੀ ਕਿ ਬਾਲ ਵਿਧਵਾਵਾਂ ਦਾ ਢੇਰ ਲੱਗ ਗਿਆ ਸੀ ਔਰ ਵਿਧਵਾ ਨੂੰ ਦੂਸਰਾ ਘਰ ਬਸਾਉਣ ਦੀ ਇਜਾਜ਼ਤ ਨਹੀਂ ਸੀ। ਸਾਰੀ ਜ਼ਿੰਦਗੀ ਤੜਪ ਕੇ ਕੱਟਣੀ ਪੈਂਦੀ ਸੀ, ਸਾਰੀ ਜ਼ਿੰਦਗੀ ਰੋ ਕੇ ਕੱਟਣੀ ਪੈਂਦੀ ਸੀ ਔਰ ਬਾਲ ਵਿਧਵਾ ਇਤਨਾ ਲੰਬਾ ਜੀਵਨ ਤਨਹਾ ਕੱਟਣਾ ਪੈਂਦਾ ਸੀ। ਸਾਰੀ ਜ਼ਿੰਦਗੀ ਦੋਜ਼ਖ ਤੇ ਨਰਕ ਬਣੀ ਹੋਈ ਸੀ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਰ੍ਹਾਂ ਦੀ ਦੋਜ਼ਖਮਈ ਜ਼ਿੰਦਗੀ ਨੂੰ ਸਵਰਗ ਦੇ ਜੰਨਤ ਦੇ ਬਦਲਣ ਦੀ ਕੋਸ਼ਿਸ਼ ਕੀਤੀ। ਆਪ ਨੇ ਵਿਧਵਾ ਵਿਆਹ ਦੀ ਪ੍ਰਥਾ ਜਾਰੀ ਕੀਤੀ। ਦੂਸਰਾ ਸਾਡੇ ਦੇਸ਼ ਵਿੱਚ ਸਤੀ ਪ੍ਰਥਾ ਸੀ। ਪਤੀ ਮਰ ਗਿਆ ਤੋ ਅਕਸਰ ਨਾਰੀਆਂ ਨੂੰ ਜ਼ਿੰਦਾ ਹੀ ਚਿਤਾ ਦੇ ਜਲਣਾ ਪੈਂਦਾ ਸੀ। ਮਹਾਰਾਜ ਨੇ ਆਵਾਜ਼ ਬੁਲੰਦ ਕੀਤੀ, ਸਤੀਆਂ ਇਹ ਨਾ ਆਖੀਆਂ ਜੋ ਮੜੀਆਂ ਲੱਗ ਜਲਨ, ਸਤੀਆਂ ਸੇ ਨਾਨਕਾ ਜੋ ਵੇਹੇ ਚੋਟ ਮਰਨ। ਇਸਤਰੀ ਜਾਤੀ ਨੂੰ ਬਕਾਇਦਾ ਪਰਦਾ ਦਿੱਤਾ ਗਿਆ ਸੀ ਵੀ ਇਹ ਪਰਦੇ ਵਿੱਚ ਰਹੇ, ਇਹਨੂੰ ਢੱਕ ਕੇ ਰੱਖਣਾ। ਜੈਸੇ ਧਨ ਨੂੰ ਛੁਪਾ ਕੇ ਰੱਖਣਾ ਪੈਂਦਾ ਹੈ, ਇਸਤਰੀ ਨੂੰ ਵੀ ਛੁਪਾ ਕੇ ਰੱਖੋ। ਤੋ ਜੇ ਇਸਤਰੀ ਨੂੰ ਛੁਪਾ ਕੇ ਰੱਖੋ ਤੇ ਇਹਦੇ ਪਿੱਛੇ ਇੱਕ ਕਾਰਨ ਹੈ, ਧਨ ਨੂੰ ਛੁਪਾ ਕੇ ਰੱਖਣਾ ਹੈ ਕਿਉਂ ਜਗਤ ਵਿੱਚ ਚੋਰ ਹੈ, ਤੇ ਰੂਪ ਨੂੰ ਛੁਪਾ ਕੇ ਰੱਖਣਾ ਹੈ ਕਿਉਂ ਜਗਤ ਵਿੱਚ ਯਾਰ ਹੈ ਬੇਸ਼ਰਮ ਲੋਕ ਨੇ। ਤੋ ਚਾਹੀਦਾ ਤੇ ਐਸਾ ਸੀ ਕਿ ਜਿਹੜੇ ਬੇਸ਼ਰਮ ਲੋਕ ਨੇ ਉਹ ਆਪਣੀ ਅੱਖਾਂ ਤੇ ਸ਼ਰਮ ਦਾ ਪਰਦਾ ਪਾਣ, ਲੇਕਿਨ ਇਸਤਰੀ ਜ਼ਾਤ ਨੂੰ ਪਰਦਾ ਪਹਿਨਾ ਦਿੱਤਾ ਗਿਆ ਔਰ ਕਿਸੇ ਹੱਦ ਤੱਕ ਪਰਦਾ ਇਸਲਾਮ ਦੇ ਸ਼ਰਅ ਦਾ ਹਿੱਸਾ ਹੈ। ਅਲਾਹਾਬਾਦ ਤੇ ਹੋ ਗੁਜ਼ਰੇ ਸੈਸ਼ਨ ਜੱਜ ਅਕਬਰ ਅਲਾਹਾਬਾਦੀ, ਉਹਨਾਂ ਦਾ ਇੱਕ ਬੜਾ ਕੀਮਤੀ ਸ਼ੇਰ ਹੈ। ਆਪ ਕਹਿੰਦੇ ਨੇ, ਬੇਪਰਦਾ ਆਜ ਜੋ ਨਜ਼ਰ ਆਈ ਚੰਦ ਬੀਬੀਆਂ, ਅਕਬਰ ਜ਼ਮੀਨ ਗੈਰਤ ਕੌਮੀ ਸੇ ਗੜ ਗਿਆ, ਮੈਨੇ ਕਹਾ ਕਿ ਆਪ ਕਾ ਪਰਦਾ ਵੋ ਕਿਆ ਹੁਆ, ਕਹਿਣੇ ਲਗੀ ਕਿ ਅਕਲ ਪੇ ਮਰਦੋਂ ਕੀ ਪੜ ਗਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਪੜਦੇ ਵੀ ਧਜੀਆਂ ਉਡਾਈਆਂ ਨੇ। ਭਗਤ ਕਬੀਰ ਜੀ ਮਹਾਰਾਜ ਦੇ ਵੀ ਬਚਨ ਨੇ, ਆਪ ਕਹਿੰਦੇ ਨੇ, ਰਹੋ ਰਹੋਰੀ ਬਹੁਰੀਆ ਘੁੰਘਟ ਜਿਨ ਕਾੜੇ, ਅੰਤ ਕੀ ਬਾਤ ਲਹੇਗੀ ਨਾ ਆਂਡੇ, ਘੁੰਘਟ ਤੇਰੋ ਤੋਂ ਉੱਪਰ ਸਾਚੇ, ਹਰ ਗੁਣ ਗਾਏ ਕੁਦੇ ਅਰ ਨਾਚੇ। ਜਦ ਮੁਖੜੇ ਤੇ ਸੱਚ ਦਾ ਘੁੰਘਟ ਹੈ ਤੋ ਕੱਪੜੇ ਦੇ ਘੁੰਡ ਦੀ ਲੋੜ ਨਹੀਂ, ਤੂੰ ਕੁਦ ਕੁਦ ਕੇ ਨੱਚ, ਪਰਮਾਤਮਾ ਦਾ ਨਾਮ ਜਪ, ਸੰਗਤ ਦੀ ਸੇਵਾ ਕਰ, ਸਿਮਰਨ ਕਰ, ਕਿਉਂ ਕੱਪੜੇ ਦੇ ਘੁੰਡ ਵਿੱਚ ਆ ਕੇ ਕਿਧਰੇ ਆਪਣੀ ਜ਼ਿੰਦਗੀ ਅਜਾਈ ਨਾ ਗਵਾ ਬੈਠੀ। ਚਿਹਰੇ ਤੇ ਸੱਚ ਦਾ ਘੁੰਡ ਚਾਹੀਦਾ, ਸ਼ਰਮ ਦਾ ਘੁੰਡ ਚਾਹੀਦਾ, ਹਯਾ ਦਾ ਘੁੰਡ ਚਾਹੀਦਾ। ਤੋ ਪਰਦੇ ਦੀ ਪ੍ਰਥਾ ਨੂੰ ਵੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਖਤਮ ਕੀਤਾ, ਵਰਨ ਵੰਡ ਨੂੰ ਖਤਮ ਕੀਤਾ, ਜ਼ਾਤ ਪਾਤ ਦੇ ਵਿਤਕਰਿਆਂ ਨੂੰ ਖਤਮ ਕੀਤਾ ਤੇ ਰਾਣਾ ਤੇ ਰੰਕ ਦਾ ਜਿਹੜਾ ਵਿਤਕਰਾ ਸੀ, ਗਰੀਬ ਤੇ ਅਮੀਰ ਦੇ ਵਿਚਕਾਰ ਜਿਹੜੀ ਦੀਵਾਰ ਸੀ, ਆਪ ਨੇ ਉਸਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ। ਮਿਸਾਲ ਹੈ ਇਤਿਹਾਸਕ ਕਿ ਮੁਗਲੇ ਆਜ਼ਮ ਅਕਬਰ ਜਲਾਲਉਦੀਨ ਆਪ ਦੇ ਦਰਸ਼ਨ ਕਰਨ ਲਈ ਗੋਬਿੰਦਵਾਲ ਸਾਹਿਬ ਆਏ ਤਾਂ ਚੌਕਦਾਰ ਨੇ ਗੁਰਦੇਵ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਆਖਿਆ, ਮਹਾਰਾਜ ਮੁਗਲੇ ਆਜ਼ਮ ਆਏ ਨੇ, ਹਿੰਦੁਸਤਾਨ ਦੇ ਸ਼ਹਿਨਸ਼ਾਹ ਆਏ ਨੇ, ਜਲਾਲਉਦੀਨ अकबर आए ने। सतगुरु कहन लगे साडी बनाई हुई मर्यादा सारिया लई एक है। कह दो अकबर नू पहले पंगत विच बैठे फिर संगत नसीब होवेगी। साडे दर्शन उसे नू नसीब आउंदे ने जो पहले पंगत विच बैठता है। तो अकबर संगत दी लालसा करके पंगत विच बैठ के ओही छकया जो बाकी छक रहे सन, उत्थे ही बैठे जिथे बाकी बैठे सन। लेकिन अकबर नू अज पहली दफा भोजन दे कुछ स्वाद आया, रस आया। अन्न दा इतना भी रस हो सकता है, भोजन दे इतना वड्डा भी आनंद हो सकता है, इस बादशाह नू पहली दफा पता चलिया। हैरान होया, विस्मार होया, ते फिर आपनों संगत नसीब हुई। सतगुरुदेव जी महाराज की संगत, गुरु अमरदास जी महाराज के दर्शन, ते दर्शन करके जद निहाल होया है, ते हाथ जोड़ के बेनती करने लगा, महाराज मैं कुछ जगीर आप दे नां ते ला देना, इतना वड्डा आप लंगर चला रहे हो, हजारा यात्री रोज थकते ने। सतगुरु कहण लगे नहीं, ये लंगर जागीर नाल नहीं चलते, ये लंगर परमात्मा की बख्शिश नाल चलते ने। दसा नवा की किरत जो सिंह करते ने उस दसवंध नाल चलते, और इस वास्ते बरकत है, इस वास्ते स्वाद है। तू जो बिस्माद होया है लंगर का स्वाद माण के, दरअसले भोजन का स्वाद नहीं सी, उन्होंने बनाया है जो भजन की मूर्ति सन। भजन करदे होया जब भोजन बनाया गया है तो भजन का असर भोजन विच मिश्रित होके उन्हें भोजन नू अमृतमय बना दिता है, जिसनू तू छग के विस्मादमय हो रहे हैं, आनंदमय हो रहे हैं। अकबर गदगद होया, निहाल होया, ते गुरु अमरदास जी महाराज की महिमा गायन करता होया वापस होया। वर्ण वण ते जात पात दे वितकरियां नू जद आपने दूर किया है, तो जात पात दे हिमायती ते वर्ण वंड नू मन वालियां ने ते औखा होना ही सी। गुरु अमरदास जी महाराज के खिलाफ मरवाहा मेजरनामा लैके अकबर दे दरबार विच गया, लेकिन फिटकार पई, लानता पईयां। साहिब गुरु अमरदास जी महाराज पै दर पै इसे तरीके दे नाल जात पात दीयां धजियां उड़ांदे गए, और आप दे अमृतमई ए वाक ने जात का गर्व ना कर मूरख गवारा, इस गर्व ते उपजे बहुत बिकारा, गर्ववास में कुल नहीं जाती, ब्रह्म बिन देते सत उत्पाती। उसे ही ब्रह्म तो सब दी उत्पत्ति है जो सारियां दा मूल आधार है, और उस एक नाल जुड़दे ही मनुख दे अंदर एकता दा भाव पैदा होंदा है। दरअसल गुरु अमरदास जी महाराज ने समग्र संसार दीयां समस्यावां दा जो समाधान पेश कीता वो बड़ा कीमती है, ते अज दे राजनीतिक पुरखां नूं भी समझ लेना चाहिए, समाज सुधारकां नूं भी समझ लेना चाहिए, जो जितने चिर तक एक नाल नहीं जुड़िया एकता नूं जन्म नहीं दे सकेगा। अनेकता बनी रहेगी, ते अनेकता ते दुख है, अनेकता ते अंधकार है, अनेकता ते दोजक है, एक स्वर्ग है, एक चानना है, एक प्रकाश है। एक देश जीवना आनंद देश जीवना है, और अनेकता देश जीवना दुख देश जीवना है। जैसे जैसे बंदा अनेकता दी तरफ आउंदा है अंधकार विच फस जांदा है, जैसे जैसे बंदा एक दी तरफ आउंदा है प्रकाश विच लीन हो जांदा है, आनंद दा मुजस्मा बन जांदा है, रस दा स्वरूप बन जांदा है। भट्ट गुरु अमरदास जी महाराज बारे कहंदे ने, हे गुरु अमरदास जी तैं पढ़ियो इक मन धरियो इक कर इक पछाणियो, तुसी जीवन भर पढ़िया तां इक नू ही पढ़िया है, सिर्फ पढ़िया ही नहीं मन दे विच भी इक नू धरिया है, और सिर्फ मन दे विच ही नहीं वसाया बल्कि थानू इक दी पूरी सूझ है, समझ है, इक दी पहचान है, इक नू तुसी जाणिया है। गुरबाणी दा फैसला एक वस्त बूझें तां होवें पाक, ਬਿਨ ਬੂਝੇ ਤੂੰ ਸਦਾ ਨਾ ਪਾਕ। ਜੇ ਤੂੰ ਇੱਕ ਨੂੰ ਜਾਣ ਲਵੇਂ ਪਾਕ ਹੈ, ਪਵਿੱਤਰ ਹੈ, ਪਾਵਨ ਹੈ, ਤੇ ਜੇ ਨਹੀਂ ਜਾਣਿਆ ਤੇ ਗੰਦਗੀ ਦਾ ਢੇਰ, ਗਲਾਜ਼ਤ ਦਾ ਮੁਜੱਸਮਾ, ਅਪਵਿੱਤਰਤਾ ਦੀ ਤੂੰ ਮੂਰਤੀ ਹੈ, ਔਰ ਜਗਤ ਵਿੱਚ ਕਿਸੇ ਤਰੀਕੇ ਨਾਲ ਵੀ ਤੂੰ ਪਵਿੱਤਰ ਨਹੀਂ ਹੋ ਸਕਦਾ, ਪਾਕੀਜ਼ਾ ਨਹੀਂ ਹੋ ਸਕਦਾ। ਤੂੰ ਤਾਂ ਹੀ ਪਾਵਨ ਹੋ ਸਕਦਾ, ਪਵਿੱਤਰ ਹੋ ਸਕਦਾ, ਇੱਕ ਨਾਲ ਜੁੜੇ, ਕਿਉਂਕਿ ਇੱਕ ਨਿਰਮਲ ਹੈ, ਇੱਕ ਸਵੱਛ ਹੈ, ਇੱਕ ਆਨੰਦ ਹੈ, ਇੱਕ ਪਾਵਨ ਹੈ, ਇੱਕ ਪੁਨੀਤ ਹੈ, ਪਰ ਅਨੇਕਤਾ ਦੇ ਅੰਧਕਾਰ ਹੈ, ਘੋਰ ਪਾਪ ਹੈ। ਜੋ ਮਨੁੱਖ ਇੱਕ ਨਾਲ ਜੁੜਦਾ ਹੈ, ਕਹਿ ਦੇਈਏ ਉਹੀ ਪੁਨੀਤ ਹੈ, ਕਿਉਂਕਿ ਉਹ ਜਗਤ ਦੇ ਏਕਤਾ ਪੈਦਾ ਕਰਨ ਦਾ ਬਾਇਸ ਬਣਦਾ। ਜੋ ਇੱਕ ਨਾਲ ਜੁੜਿਆ ਨਹੀਂ, ਅਨੇਕਤਾ ਦੇ ਕਾਰਨ ਕਰਕੇ ਉਹ ਜਗਤ ਵਿੱਚ ਤੋੜ ਫੋੜ ਦਾ ਹੀ ਕੰਮ ਕਰੇਗਾ, ਜੋੜਦਾ ਕਰ ਹੀ ਨਹੀਂ ਸਕਦਾ। ਤੇ ਮਨੁੱਖ ਆਇਆ ਹੈ ਜੁੜਨ ਲਈ, ਤੇ ਜੋੜਨ ਲਈ ਈਰਾਨ ਦੇ ਪ੍ਰਸਿੱਧ ਸੂਫੀ ਫਕੀਰ ਕਹਿੰਦੇ ਨੇ, ਤੂੰ ਬਰਾਏ ਵਸਲ ਕਰਦਨ ਆਮਦੇ, ਨੇ ਬਰਾਏ ਫਸਲ ਕਰਦਨ ਆਮਦੇ। ਇਹ ਬੰਦੇ ਤੂੰ ਇਸ ਦੁਨੀਆਂ ਵਿੱਚ ਲੋਕਾਂ ਦੇ ਦਿਲ ਜੋੜਨ ਲਈ ਆਇਆ, ਨਾ ਕਿ ਤੋੜਨ ਲਈ ਆਇਆ। ਤੋ ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ ਜੀ, ਤੈਂ ਪੜਿਓ ਇੱਕ ਮਨ ਧਰਿਓ ਇੱਕ, ਕਰ ਇੱਕ ਪਛਾਣਿਓ ਨੈਣ ਬੈਣ ਮੋਹ ਇੱਕ, ਇੱਕ ਦੋਏ ਠਾਂ ਨਾ ਜਾਣ। ਤੁਹਾਡੀ ਅੱਖਾਂ ਵਿੱਚ ਇੱਕ ਹੈ, ਤੁਸੀਂ ਜਿੱਥੇ ਤੱਕ ਵੇਖਦੇ ਹੋ ਤੁਹਾਨੂੰ ਇੱਕ ਹੀ ਦਿਖਾਈ ਦਿੰਦਾ ਹੈ, ਕਿਉਂਕਿ ਇੱਕ ਆਧਾਰ ਹੈ, ਇੱਕ ਮੂਲ ਹੈ, ਔਰ ਉਸੇ ਇੱਕ ਦੇ ਆਸਰੇ ਤੇ ਇਹ ਸਾਰੀ ਅਨੇਕਤਾ ਖੜੀ ਹੈ। ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ। ਇਹ ਸਾਰੀ ਅਨੇਕਤਾ ਤੇ ਛਣ ਭੰਗਰ ਹੋ ਜਾਂਦੀ ਹੈ, ਨਾਸ਼ ਹੋ ਜਾਂਦੀ ਹੈ, ਪਰ ਇੱਕ ਨਹਿਚਲ ਹੈ, ਸਦੀਵੀ ਹੈ। ਜੋ ਇੱਕ ਨਾਲ ਜੁੜ ਜਾਂਦਾ ਸਦੀਵੀ ਹੋ ਜਾਂਦਾ, ਅੰਮ੍ਰਿਤਤ ਨੂੰ ਪ੍ਰਾਪਤ ਹੋ ਜਾਂਦਾ, ਪਰਮ ਆਨੰਦ ਨੂੰ ਪ੍ਰਾਪਤ ਹੋ ਜਾਂਦਾ। ਤੋ ਹੇ ਗੁਰੂ ਅਮਰਦਾਸ ਜੀ ਮਹਾਰਾਜ, ਤੁਸੀਂ ਜਿੱਥੇ ਤੱਕ ਵੇਖਦੇ ਹੋ ਇੱਕ ਨੂੰ ਵੇਖਦੇ ਹੋ, ਨੈ ਬੈ ਮੋਹ ਇੱਕ। ਤੁਹਾਡੇ ਬਹਿਣਾਂ ਵਿੱਚ, ਤੁਹਾਡੇ ਬੋਲਾਂ ਵਿੱਚ, ਤੁਹਾਡੇ ਮੂੰਹ ਦੇ ਵਿੱਚ, ਤੁਹਾਡੀ ਰਚਨਾ ਦੇ ਉੱਤੇ ਇੱਕ ਹੈ। ਤੁਸੀਂ ਇੱਕ ਦੀ ਗੱਲ ਕਰਦੇ ਹੋ, ਇੱਕ ਦੀ ਚਰਚਾ ਕਰਦੇ ਹੋ, ਇੱਕ ਤੋਂ ਬਿਨਾਂ ਤੁਸੀਂ ਦੂਜੇ ਨੂੰ ਜਾਣਦੇ ਨਹੀਂ, ਔਰ ਇੱਕ ਤੋਂ ਬਿਨਾਂ ਤੁਸੀਂ ਦੂਜੇ ਨੂੰ ਮੰਨਦੇ ਵੀ ਨਹੀਂ। ਪੁਰਾਣਾ ਉਪਨਿਸ਼ਦਾਂ ਦਾ ਵਾਕ ਹੈ, ਏਕੋ ਬ੍ਰਹਮ ਦੁਤੀਆ ਨਾਸਤੀ, ਦੂਜਾ ਤੇ ਨਾਸ ਤੁਹਾਨੂੰ ਹੈ, ਸਦੀਵੀ ਤੇ ਕੇਵਲ ਬ੍ਰਹਮ ਹੈ, ਇੱਕ ਹੈ, ਉਹ ਇੱਕ ਹੈ। ਤੋ ਹੇ ਗੁਰੂ ਅਮਰਦਾਸ ਜੀ, ਤੁਹਾਡੀ ਅੱਖਾਂ ਵਿੱਚ ਇੱਕ, ਤੁਹਾਡੀ ਰਚਨਾ ਵਿੱਚ ਇੱਕ, ਤੁਸੀਂ ਪੜਿਆ ਇੱਕ ਨੂੰ, ਤੁਸੀਂ ਮਨ ਵਿੱਚ ਧਰਿਆ ਇੱਕ ਨੂੰ, ਤੁਸੀਂ ਜਿੱਥੇ ਤੱਕ ਪਹਿਚਾਣ ਕੀਤੀ ਹੈ ਇੱਕ ਦੀ ਕੀਤੀ, ਤੁਸੀਂ ਇੱਕ ਨੂੰ ਜਾਣਿਆ, ਇੱਕ ਨੂੰ ਸਮਝਿਆ। ਫਿਰ ਭੱਟ ਕਹਿੰਦੇ ਨੇ, ਸੁਪਨ ਇੱਕ ਪਰ ਤੱਖ ਇੱਕ, ਇੱਕ ਸਮੇਂ ਲੀਣਿਓ। ਇਹ ਗੁਰੂ ਅਮਰਦਾਸ ਜੀ, ਜਦ ਤੁਸੀਂ ਜਾਗਰਤ ਅਵਸਥਾ ਵਿੱਚ ਰਹਿੰਦੇ ਹੋ, ਜਾਗਦੇ ਰਹਿੰਦੇ ਹੋ, ਇੱਕ ਦੇ ਚ ਲੀਨ ਰਹਿੰਦੇ ਹੋ, ਪਰ ਜਦ ਆਪ ਸੌ ਜਾਂਦੇ ਹੋ ਤਾਂ ਸੁਪਨੇ ਵਿੱਚ ਵੀ ਇੱਕ ਦੀ ਦੁਨੀਆਂ ਚ ਲੀਨ ਰਹਿੰਦੇ ਹੋ, ਭਾਵ ਤੁਹਾਨੂੰ ਸੁਪਨੇ ਵੀ ਇੱਕ ਦੇ ਆਉਂਦੇ ਨੇ। ਹਕੀਕਤ ਹੈ, ਜਾਗਰਤ ਅਵਸਥਾ ਵਿੱਚ ਜੋ ਕੁਛ ਮਨੁੱਖ ਕਰਦਾ, ਸੋਚਦਾ, ਵਿਚਾਰਦਾ, ਔਰ ਉਹ ਵਿਚਾਰ ਉਹ ਕਰਤਾ ਪਣ ਸਿਰੇ ਨਹੀਂ ਚੜ ਸਕਿਆ, ਫਿਰ ਉਹ ਕੰਮ ਮਨੁੱਖ ਰਾਤ ਨੂੰ ਸੁਪਨਿਆਂ ਚ ਕਰਦਾ। ਸੁਪਨੇ ਦਿਨ ਭਰ ਦੀ ਜਾਗਰਤ ਅਵਸਥਾ ਦੇ ਨਾਲ ਬਕਾਇਦਾ ਸੰਬੰਧਿਤ ਨੇ। ਜਾਗਰਤ ਅਵਸਥਾ ਦੇ ਜੋ ਬੀਜ ਅਸੀਂ ਬੋਂਦੇ ਹਾਂ ਕਰਮਾਂ ਦੇ, ਉਹ ਰਾਤ ਨੂੰ ਸੁਪਨਿਆਂ ਦੇ ਰਾਹੀਂ ਫਲੀਭੂਤ ਆਉਂਦੇ ਨੇ, ਉਜਾਗਰ ਹੁੰਦੇ ਨੇ। ਦਿਨ ਨੂੰ ਚੋਰੀ ਕਰਨੀ ਚਾਹੀਦੀ, ਨਹੀਂ ਕਰ ਸਕਿਆ, ਰਾਤ ਨੂੰ ਸੁਪਨੇ ਵਿੱਚ ਕਰੇਗਾ। ਦਿਨ ਨੂੰ ਦੁਰਾਚਾਰ ਕਰਨਾ ਚਾਹਿਆ ਸੀ, ਨਹੀਂ ਕਰ ਸਕਿਆ, ਰਾਤ ਨੂੰ ਸੁਪਨੇ ਚ ਕਰੇਗਾ। ਦਿਨ ਨੂੰ ਰੱਬ ਦਾ ਸਿਮਰਨ ਕਰਦਾ ਰਿਹਾ, ਮਿਲਾਪ ਨਹੀਂ ਹੋਇਆ, ਰਾਤ ਨੂੰ ਸੁਪਨੇ ਵਿੱਚ ਹੋਵੇਗਾ। ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ ਜੀ, ਤੁਸੀਂ ਸਾਰਾ ਦਿਨ ਇੱਕ ਨਾਲ ਜੁੜੇ ਰਹਿੰਦੇ ਹੋ ਜਾਗਰਤ ਅਵਸਥਾ ਵਿੱਚ, ਪਰ ਜਦ ਸੌਂ ਜਾਂਦੇ ਹੋ ਤਾਂ ਸੁਪਨੇ ਵੀ ਆਪ ਨੂੰ ਇੱਕ ਦੇ ਹੀ ਆਉਂਦੇ, ਔਰ ਇੱਕ ਨਾਲ ਹੀ ਜੁੜੇ ਰਹਿੰਦੇ ਹੋ। ਸੁਪਨ ਇੱਕ ਪਰ ਤੱਥ ਇੱਕ, ਇੱਕ ਸਮੇਂ ਨੀਣਿਓ, ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਿਖੀਣਿਓ। ਇਹ ਪੰਕਤੀ ਬੜੀ ਕੀਮਤੀ ਹੈ, اور یہ بھی سارے آئے ہوئے ہندسیاں دا جوڑ کرنا پے گا، ضرب دینی پے گی، سارے جڑے ہندسے نے انہاں دا یوگ کرنا پے گا، تیس ایک اور پنچ سد پینتیس نے کھینے ہو، تیس تے ایک اکتی، اکتی پنج چھتی، چھتی تے پینتی اکتر، اے گرو امر داس جی تسی اکتر ورے دی اوستھا وچ ایک نو سدھ کیتا، ایک نو جانیا، ایک نو ویکھیا، ایک نو من وچ دھریا، اے ساری پراپتی آپ نو اکتر ورے دی اوستھا وچ ہوئی، تیس ایک اور پنچ سدھ پینتیس نے کھینیو، اکو جے لاکھ لکھو الک ہے ایک ایک کر ورنیو، گرو امر داس کب بھل بھن تم اک لوڑے اک منیو، بھل جی کہہ رہے نے بھٹ تھانوں اک دی لوڑ ہے، اک نو من دے ہو، اک نو ویکھ دے ہو، اک نو سوچ دے ہو، اور سپنے اک دے، جاگرت اوستھا آپ دی اک دی، سمگر زندگی آپ جگت نو اس ایکے دے نال جوڑ دے رہے، جتھے ذات دی دبدا نہیں، ورن دی دبدا نہیں، بھیک دی دبدا نہیں، مذہب دی دبدا نہیں، بادشاہ دی دبدا نہیں، دیش دی دبدا نہیں، پردیش دی دبدا نہیں، اس طریقے نال آپ ساری منکھتا نو ایک جھنڈے دے تلے لیاندے رہے، اور وہ ایک ہے برہم، وہ ایک ہے اکال، ایک کم بڑا مہان سی، معمولی بندے نہیں کر سکتے، بڑی سوربیرتا چاہیے تھی، تو بڑی کٹھن گھالنا گھال گھال کے گرو امر داس جی مہاراج اپنے مقصد دے کامیاب ہوئے، تے بھٹ تدے تے کہندے نے بھلو بحال تیجو تنا، نرپت ناتھ نانک بر تیجو تنا، اے تیج بھان دے نندن، آپ دے پتا دا نا تیج بھان جی، ماتا دا نا لکھمی جن، لکھمی بائی، بھلو بحال تیجو تنا، نرپت ناتھ نانک بر، گرو امر داس کب بھل بھن تین جل دل جتیو ایوں جد کر، تسی اس طرح یدھ کر کے، اس طرح اپنے آپ دے نال جھگڑ کے اپنی سرت نو ایک نال جوڑیا، تے پھر جگت دے سنگرش کر کے سمچی منکھتا نو ایک جھنڈے تھلے لیاندا، جتھے ورن دا وتکرا نہیں، ذات دا وتکرا نہیں، مذہب دا وتکرا نہیں، بھاشا دا وتکرا نہیں، دیش دا وتکرا نہیں، پردیش دا وتکرا نہیں، سب سانجی وال سدائن تو کسے نہ دستے، باہرا جیو ذات دے وتکرے نو پیدا کرن والے جڑا بھی منکھ ہے، گرو امر داس جی کہندے موڑ ہے، مورکھ ہے، نادان ہے، کاڑ ہے، کسے بھی وتکرے نو جنم دین والا منکھ موڑ ہے، اور وتکریاں تو اچا اٹھ کے ایک دیش جین والا جو منکھ ہے، سیاح ہے، مہان ہے، پرکاشمان ہے، ادتی ہے، تو گرو امر داس جی مہاراج دا یہی سندیش، یہی اپدیش آپ نے سکھ نو آدرشوادی بنایا، گرو نانک دی اے تیسری جوت اسی طریقے نال جگمگا کے جگت دے ذات پات تے ورن ون دے وتکریاں نو دور کردی ہوئی جوت دے جوتی مان ہوئی۔
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜੇ ਸਤਿਗੁਰੂ ਸਾਹਿਬ ਸ੍ਰੀ ਹਜ਼ੂਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਉਪਸਥਿਤ ਸੰਤ ਜਣੋ, ਗੁਰੂ ਕੇ ਪਿਆਰਿਓ, ਰਾਜ ਦੁਲਾਰਿਓ ਤਥਾ ਸਰਬ ਉਪਮਾ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਜਦੋਂ ਬਖਸ਼ਿਸ਼ ਕਰਦੇ ਨੇ ਉਦੋਂ ਵਿਛੜੀ ਹੋਈ ਰੂਹ ਨੂੰ, ਜੀਵ ਆਤਮਾ ਨੂੰ ਮਨੁੱਖ ਜਨਮ ਪ੍ਰਾਪਤ ਹੁੰਦਾ। ਮਨੁੱਖ ਜਨਮ ਵੀ ਕਈ ਪ੍ਰਕਾਰ ਦਾ ਹੁੰਦਾ, ਪਰ ਉਹ ਮਨੁੱਖ ਜਨਮ ਵਿੱਚ ਸਮਾਂ ਅਤਿ ਉੱਤਮ ਹੁੰਦਾ ਜਦੋਂ ਸੱਤ ਵਿਚਾਰ ਸਾਨੂੰ ਪ੍ਰਾਪਤ ਹੁੰਦੀ ਏ, ਭਾਵ ਸਤ ਸੰਗ ਦਾ ਸਮਾਂ ਪ੍ਰਾਪਤ ਹੁੰਦੇ। ਜਿਸ ਸੰਗਤ ਵਿੱਚ ਅਸੀਂ ਬੈਠੇ ਹਾਂ ਇਹ ਗੁਰੂ ਨਾਨਕ ਹਜ਼ੂਰ ਮਹਾਰਾਜ ਦੀ ਦੇਣ ਹੈ। ਗੁਰੂ ਨਾਨਕ ਹਜ਼ੂਰ ਨੇ ਸੰਗਤ ਤੇ ਕਿਰਪਾ ਕੀਤੀ ਜੋ ਸਾਧ ਸੰਗਤ ਬਣਾਈ, ਐਸੀ ਸੰਗਤ ਬਣਾਈ ਜਿਸ ਵਿੱਚ ਬੈਠ ਕੇ ਗੁਰਮੁਖ ਪਿਆਰੇ ਵਾਹਿਗੁਰੂ ਜੀ ਦਾ ਨਾਮ ਜਪਦੇ ਸਨ ਤੇ ਅੰਤੋ ਗਤਵਾ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲੈਂਦੇ ਸਨ। ਗੁਰੂ ਨਾਨਕ ਹਜ਼ੂਰ ਨੇ ਦੂਜੀ ਕਿਰਪਾ ਪੰਗਤ ਦੀ ਬਣਾਈ, ਪੰਗਤ ਦੀ ਕੀਤੀ। ਪੰਗਤ ਦਾ ਅਰਥ ਇਹ ਹੈ ਪੰਗਤ ਲਾ ਕੇ ਵਾਹਿਗੁਰੂ ਜੀ ਦੇ ਸ਼ੁਕਰ ਕਰਕੇ ਕੁਦਰਤ ਦੀ ਪੂਰਤੀ ਕਰਨੀ, ਭਾਵ ਭੋਜਨ ਕਰਨਾ। ਗੁਰੂ ਨਾਨਕ ਮਹਾਰਾਜ ਦੇ ਅਨੁਸਾਰ ਵਾਹਿਗੁਰੂ ਜੀ ਨੂੰ ਮਿਲਣ ਦਾ ਜੋ ਸਿੱਧਾ ਰਸਤਾ ਹੈ, ਜੋ ਗੁਰਮੁਖ ਗਾਡੀ ਰਾਹ ਹੈ, ਜੋ ਸਹਿਜ ਸਿਮਰਨ ਦੀ ਪੱਧਤੀ ਹੈ, ਉਹ ਹੈ ਵਾਹਿਗੁਰੂ ਜੀ ਦਾ ਨਾਮ ਜਪਣਾ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਅਕਾਲ ਪੁਰਖ ਅੰਤਰਯਾਮੀ ਵਾਹਿਗੁਰੂ ਜੀ ਦਾ ਨਾਮ ਤੇ ਕੋਈ ਨਹੀਂ ਹੈ, ਨਾ ਉਹਨਾਂ ਦਾ ਆਕਾਰ ਹੈ, ਨਾ ਕੋਈ ਰੰਗ ਰੂਪ ਹੈ। ਐਸੇ ਅਨੰਤ ਵਾਹਿਗੁਰੂ ਜੀ ਨੂੰ ਜੇ ਪ੍ਰਾਪਤ ਕਰਨਾ ਹੋਵੇ ਤਾਂ ਪੂਰਨ ਸਤਿਗੁਰੂ ਜੀ ਆਪਣੇ ਮੁੱਖੋਂ ਜੋ ਵਚਨ ਉਚਾਰਦੇ ਹਨ ਉਹਨੂੰ ਗੁਰਮੰਤਰ ਕਹੀਦਾ ਹੈ।

आया कृष्ण भगवान हजूर महाराज जी होए द्वापर दे समय, फिर हरे हरे जपन होया अंतो गथवा कलयुग दे विच गोविंद हरि नूं जपन वास्ते गग्गा अखर लाया गया। तो वाहिगुरु नाम चौ अखरा नाम एक नाम करके गुरसिखा नूं दिता गया, एक गुरमंत्र है। इस दा अर्थ ए होया कि सतयुग दे समय तो जो विष्णु दे भगत हन ਉਹ ਵੀ ਵਾਹਿਗੁਰੂ ਨਾਮ ਜਪਣ, ਜੋ ਰਾਮ ਜੀ ਦੇ ਭਗਤ ਹਨ ਉਹ ਵੀ ਵਾਹਿਗੁਰੂ ਨਾਮ ਜਪਣ, ਜੋ ਕ੍ਰਿਸ਼ਨ ਭਗਵਾਨ ਮਹਾਰਾਜ ਦੇ ਭਗਤ ਹਨ ਹਰੇ ਹਰੇ ਕਰਨ ਵਾਲੇ ਉਹ ਵੀ ਵਾਹਿਗੁਰੂ ਨਾਮ ਜਪਣ। ਕਲਯੁਗ ਦੇ ਸਮੇਂ ਗੁਰੂ ਨਾਨਕ ਹਜ਼ੂਰ ਦੇ ਅਵਤਰਿਤ ਹੋਣ ਤੋਂ ਪਹਿਲਾਂ ਗੋਬਿੰਦ ਨਾਮ ਜਪਿਆ ਜਾਂਦਾ ਸੀ, ਗੋਬਿੰਦ ਗੋਬਿੰਦ ਆਖਿਆ ਜਾਂਦਾ ਸੀ, ਉਚਾਰਨ ਕੀਤਾ ਜਾਂਦਾ ਸੀ। ਹਜ਼ੂਰ ਨੇ ਉਹਨਾਂ ਨੂੰ ਵੀ ਆਗਿਆ ਕੀਤੀ ਕਿ ਉਹ ਵਾਹਿਗੁਰੂ ਨਾਮ ਜਪਣ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ, ਇਹ ਭਾਈ ਗੁਰਦਾਸ ਜੀ ਆਪਣੀ ਪਵਿੱਤਰ ਬਾਣੀ ਵਿਚ ਲਿਖਦੇ ਹਨ। ਵਾਹਿਗੁਰੂ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਦਾ ਮੰਤਰ ਹੈ, ਇਸ ਦੇ ਜਪਣ ਨਾਲ ਅੰਦਰੋਂ ਮਨ ਦਾ ਹੰਕਾਰ ਟੁੱਟਦਾ, ਮਨ ਦੀ ਹਉਮੈ ਟੁੱਟਦੀ ਏ। ਤੇ ਜਦੋਂ ਮਨ ਹੰਕਾਰ ਤੋਂ ਰਹਿਤ ਹੁੰਦਾ ਤੇ ਇਹਨੂੰ ਵਾਹਿਗੁਰੂ ਜੀ ਦਾ ਦਰਸ਼ਨ ਹੋ ਜਾਂਦਾ। ਅਸੀਂ ਸਾਰੇ ਮਨੁੱਖ ਗੁਰੂ ਨਾਨਕ ਦੇ ਬੱਚੇ ਹਾਂ, ਗੁਰੂ ਨਾਨਕ ਦੀ ਯਾਦ ਵਿੱਚ ਉਹਨਾਂ ਦੀ ਪਵਿੱਤਰ ਬਾਣੀ ਦਾ ਵਿਚਾਰ ਸੁਣਨ ਵਾਸਤੇ ਬੈਠੇ ਹਾਂ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਮਨੁੱਖਾ ਦੇਹੀ ਕੇਵਲ ਵਾਹਿਗੁਰੂ ਜੀ ਦੇ ਨਾਮ ਦੇ ਅਭਿਆਸ ਵਾਸਤੇ ਪ੍ਰਾਪਤ ਹੋਈਏ, ਤਾਂ ਤੇ ਬੱਚਿਓ ਵਾਹਿਗੁਰੂ ਜੀ ਦਾ ਨਾਮ ਜਪੋ। ਭਈ ਪ੍ਰਾਪਤ ਮਾਨੁਕ ਦੇਹੁਰੀਆ, ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਵਜ ਕੇਵਲ ਨਾਮ। ਮਨੁੱਖ ਦਾ ਇਹੀ ਫਰਜ਼ ਹੈ ਕਿ ਉਹ ਵਾਹਿਗੁਰੂ ਜੀ ਦਾ ਨਾਮ ਜਪੇ। ਅਵਰ ਕਾਜ ਦਾ ਅਰਥ ਹੁੰਦਾ ਵਾਹਿਗੁਰੂ ਨਾਮ ਨਾ ਜਪਦਾ ਹੋਵੇ ਤੇ ਬਾਕੀ ਦੇ ਕੰਮ ਕਰਦਾ ਹੋਵੇ। ਵਾਹਿਗੁਰੂ ਨਾਮ ਜਪਣ ਵਾਸਤੇ ਸਾਨੂੰ ਇਹ ਮਨੁੱਖ ਦੇਹੀ ਦਿੱਤੀ ਗਈ ਏ, ਤੇ ਮਨੁੱਖ ਦੇਹੀ ਜਿਹੜੀ ਹੈ ਇਹ ਤਿੰਨਾਂ ਦੇਹੀਆਂ ਦਾ ਮਜਮੂਆ ਹੈ। ਇਸ ਵਿੱਚ ਪਹਿਲੀ ਦੇਹੀ ਹੁੰਦੀ ਏ ਕਾਰਨ ਦੇਹੀ, ਬਾਡੀ ਵਿਦ ਦਾ ਰੀਜ਼ਨ ਉਹਨੂੰ ਆਖੀ ਦੇ, ਇਹ ਬਿੰਦੂ ਮਾਤਰ ਹੁੰਦੀ ਏ, ਬੀਜ ਮੰਤਰ ਮਾਤਰ ਹੁੰਦੀ ਏ। ਉਪਰੰਤ ਇਸ ਤੋਂ ਇਹਦੇ ਅੰਦਰ ਸੂਖਸ਼ਮ ਦੇਹੀ ਬਣਦੀ ਜੋ 17 ਤੱਤ ਦੀ ਹੁੰਦੀ, ਉਹਨੂੰ ਆਸਟਰਲ ਬਾਡੀ ਕਹਿੰਦੇ ਨੇ। ਉਸ ਦੇਹੀ ਅੰਦਰ ਹਵਾ ਦਾ ਤੱਤ ਜ਼ਿਆਦਾ ਹੁੰਦਾ, ਉੱਡ ਜਾਂਦੀ, ਮਨ ਦੇ ਵੇਗ ਨਾਲ ਇੱਧਰ ਉੱਧਰ ਬਹੁਤ ਜਲਦੀ ਚਲੀ ਜਾਂਦੀ, ਉਹਨੂੰ ਵਾਹਣ ਦੀ ਲੋੜ ਨਹੀਂ ਹੁੰਦੀ। ਉਪਰੰਤ ਇਸ ਤੋਂ ਇਹ 5 ਤੱਤ ਦੀ ਦੇਹੀ ਬਣਦੀ, ਇਹਨੂੰ ਐਲੀਮੈਂਟਰੀ ਬਾਡੀ ਆਖਦੇ। ਇਸ ਦੇਹੀ ਦੇ ਵਿੱਚ ਮਿੱਟੀ ਦਾ ਤੱਤ ਜ਼ਿਆਦਾ ਹੁੰਦਾ, ਇਸ ਲਈ ਜ਼ਮੀਨ ਨੂੰ ਛੱਡ ਨਹੀਂ ਸਕਦੀ, ਇਹ ਜ਼ਮੀਨ ਦੇ ਨਾਲ ਸੰਬੰਧ ਬਣਾਈ ਰੱਖਦੀ, ਧਰਤੀ ਦੇ ਨਾਲ ਸੰਬੰਧ ਬਣਾਈ ਰੱਖਦੀ। ਇਹਨਾਂ ਤਿੰਨਾਂ ਦੇਹੀਆਂ ਦੇ ਵਿੱਚ ਇੱਕ ਮਨ ਹੁੰਦਾ ਜੋ ਆਤਮਾ ਦਾ ਇੱਕ ਮੈਲਾ ਰੂਪ ਹੈ। ਮਨ ਕੋਈ ਵਸਤੂ ਹੈ ਨਹੀਂ, ਪਰ ਜਦੋਂ ਆਤਮਾ ਮੈਲੀ ਹੋ ਜਾਵੇ, ਵਿਚਾਰ ਮੈਲੇ ਹੋ ਜਾਣ ਬਾਡੀ ਦੇ ਵਿੱਚ ਰਹਿੰਦਿਆਂ ਰਹਿੰਦਿਆਂ, ਤਾਂ ਉਸ ਦਾ ਮੈਲਾ ਰੂਪ ਜਿਹੜਾ ਆਤਮਾ ਦਾ ਹੈ ਉਸਨੂੰ ਮਨ ਕਹੀਦਾ। ਤੋ ਮਨ ਵਿੱਚ ਜਦੋਂ ਮੈਲ ਆ ਜਾਂਦੀ ਹੈ ਤੇ ਆਪਣਾ ਸਵੈ ਸਰੂਪ ਜਿਹੜਾ ਇਹਦਾ ਆਤਮਾ ਦਾ, ਉਹਦੀ ਇਹਨੂੰ ਪਛਾਣ ਭੁੱਲ ਜਾਂਦੀ, ਸ਼ਨਾਖਤ ਨਹੀਂ ਰਹਿੰਦੀ। ਵਾਸਤਵਿਕ ਸੱਚ ਇਹ ਹੈ ਕਿ ਸਾਡੀ ਇਸ ਬਾਡੀ ਨੂੰ ਆਤਮਾ ਚਲਾ ਰਹੀ, ਪਰ ਮਨ ਕਹਿੰਦਾ ਮੈਂ ਇਸ ਦੇਹੀ ਦਾ ਮਾਲਕ ਹਾਂ, ਇਹ ਦੇਹੀ ਮੇਰੀ ਹੈ, ਇਹ ਆਤਮਾ ਦਾ ਮੈਲਾ ਰੂਪ ਹੈ। ਜਦੋਂ ਮਨ ਮੈਲਾ ਹੋ ਜਾਂਦਾ, ਆਪਣੇ ਸਰੂਪ ਨੂੰ ਪਛਾਣ ਨਹੀਂ ਸਕਦਾ, ਇਹ ਫਿਰ ਆਪ ਹੁਦਰੇ ਕਰਮ ਕਰਨ ਲੱਗ ਪੈਂਦਾ, ਆਪਣੀ ਮਨ ਮਰਜ਼ੀ ਨਾਲ ਦੇਹੀ ਨੂੰ ਪਾਲਦਾ, ਆਪਣੀ ਮਨ ਮਰਜ਼ੀ ਨਾਲ ਦੇਹੀ ਨੂੰ ਵਰਤਦਾ। ਤੋ ਹਜ਼ੂਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਜੋ ਮਤ ਦਾ ਉਪਦੇਸ਼ ਦਿੱਤਾ ਉਹ ਹੈ ਸਹਿਜ ਮਤ, ਸਹਿਜ ਸਿਮਰਨ, ਭਾਵ ਸਹਿਜੇ ਸਹਿਜੇ ਸਿਮਰਨ ਕਰਨਾ, ਵਾਹਿਗੁਰੂ ਦਾ ਨਾਮ ਸਹਿਜੇ ਸਹਿਜੇ ਜਪਣਾ,

ਇਸ ਤਰ੍ਹਾਂ ਸਿਮਰਨ ਕਰਨ ਨਾਲ ਮਨ ਭਿੱਜਦਾ ਹੈ, ਵਾਹਿਗੁਰੂ ਜੀ ਦੇ ਨਾਮ ਵਿੱਚ ਭਿੱਜਦਾ ਹੈ, ਸਹਿਜੇ ਸਹਿਜੇ ਇਸ ਮਨ ਨੂੰ ਰਸ ਪਾਉਣਾ ਸ਼ੁਰੂ ਹੋ ਜਾਂਦਾ। ਇਹ ਸਹਿਜ ਸਿਮਰਨ ਹੈ। ਹਰ ਕਾ ਬਲੋਮਣਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਅਰਥ ਇਹ ਹੈ, ਵਾਹਿਗੁਰੂ ਨਾਮ ਦਾ ਜਿਹੜਾ ਜਪਣਾ ਹੈ, ਦੁੱਧ ਰਿੜਕਣ ਦੇ ਮਾਨਦ ਹੈ, ਸਹਿਜੇ ਸਹਿਜੇ ਪਿਆਰ ਨਾਲ ਰਿੜਕਣਾ ਹੈ, ਤਾਂ ਜੋ ਇਹਦੇ ਅੰਦਰ ਸਾਨੂੰ ਜੋ ਸਾਰ ਵਸਤੂ ਹੈ, ਜਿਸ ਤਰ੍ਹਾਂ ਦੁੱਧ ਨੂੰ ਜਮਾਈਦਾ ਉਹ ਦਹੀਂ ਬਣ ਜਾਂਦਾ, ਦਹੀਂ ਨੂੰ ਰਿੜਕੀਦਾ ਉਹ ਮੱਖਣ ਬਣ ਜਾਂਦਾ। ਮੱਖਣ ਸਾਰ ਵਸਤੂ ਹੈ, ਉਹਨੂੰ ਲੱਸੀ ਤੋਂ ਜੁਦਾ ਕਰ ਲਈਦਾ, ਫਿਰ ਗਰਮ ਕਰਕੇ ਉਸ ਦਾ ਘਿਓ ਬਣਾ ਲਈਦਾ। ਭਾਵ ਮੱਖਣ ਸਾਰ ਵਸਤੂ ਹੈ, ਤੱਤ ਵਸਤੂ ਦੁੱਧ ਦੇ ਅੰਦਰ ਮੱਖਣ ਹੈ, ਘਿਓ ਹੈ। ਇਸੇ ਤਰ੍ਹਾਂ ਸਾਡੀ ਇਸ ਬਾਡੀ ਦੇ ਅੰਦਰ ਜੋ ਸੱਤ ਵਸਤੂ ਹੈ, ਤੱਤ ਵਸਤੂ ਹੈ, ਉਹ ਆਤਮਾ ਹੈ। ਤਾਂ ਤੇ ਭੁੱਲੇ ਹੋਏ ਮਨ ਨੂੰ ਇਹ ਉਪਦੇਸ਼ ਦਿੱਤਾ ਜਾਂਦਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਕਬੀਰ ਸਾਹਿਬ ਕਹਿੰਦੇ ਨੇ, ਇਸ ਮਨ ਕੋ ਕੋਈ ਖੋਜੋ ਪਾਈ, ਇਸ ਮਨ ਕੋ ਕੋਈ ਖੋਜੋ ਪਾਈ, ਤਨ ਛੂਟੇ ਮਨ ਕਹਾਂ ਸਮਾਈ। ਭਈ ਇਸ ਮਨ ਦੀ ਕੋਈ ਖੋਜ ਨਾ ਕਰੇ, ਜਦ ਤਨ ਨਹੀਂ ਰਹੇਗਾ ਮਨ ਦੇ ਕੋਲ, ਫਿਰ ਮਨ ਕਿੱਥੇ ਰਹੇਗਾ। ਮਨ ਜਿੱਥੇ ਹੁੰਦਾ ਉੱਥੇ ਤਨ ਹੁੰਦਾ, ਜਿੱਥੇ ਤਨ ਹੁੰਦਾ ਉੱਥੇ ਮਨ ਵੀ ਹੁੰਦਾ। 84 ਲੱਖ ਜੂਨ ਵਿੱਚ ਜਿਹੜਾ ਮਨ ਹੁੰਦਾ ਭੋਗੀ ਮਨ ਹੁੰਦਾ, ਉਹਨੂੰ ਕਦੀ ਵੀ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕਦੀ ਵੀ ਆਤਮਾ ਦਾ ਗਿਆਨ ਉਸ ਨੂੰ ਨਹੀਂ ਹੋ ਸਕਦਾ। ਜਿਹੜਾ ਮਨੁੱਖ ਵਿੱਚ ਮਨ ਹੁੰਦਾ ਉਸ ਨੂੰ ਗਿਆਨ ਹੋ ਸਕਦਾ, ਸੋਝੀ ਹੋ ਸਕਦੀ ਹੈ, ਤਾਂ ਤੇ ਮਨੁੱਖ ਦਾ ਮਨ ਪੂਰਾ ਹੁੰਦਾ। ਇਸ ਲਈ ਇਹਨੂੰ ਮਨੁੱਖ ਕਹੀਦਾ। ਭਾਵ ਜਿਹਦੇ ਵਿੱਚ ਮਨ ਪੂਰਾ ਹੋਵੇ, ਜਿਸ ਬਾਡੀ ਵਿੱਚ ਮਨ ਪੂਰਾ ਹੋਵੇ ਉਹਨੂੰ ਮਨੁੱਖ ਕਹੀਦਾ। ਤੋ ਇਸ ਮਨ ਨੂੰ ਇਹ ਉਪਦੇਸ਼ ਦਿੱਤਾ ਜਾਂਦਾ, ਐ ਮਨਾ ਤੂੰ ਇਹ ਦੱਸ, ਤੂੰ ਕੌਣ ਹੈ, ਤੂੰ ਕਿੱਥੋਂ ਆਇਆ ਹੈ, ਤੂੰ ਇਸ ਬਾਡੀ ਵਿੱਚ ਰਹਿੰਦਾ ਹੈ, ਬਾਡੀ ਛੁੱਟ ਜਾਏਗੀ ਤੇ ਫਿਰ ਤੂੰ ਕਿੱਥੇ ਰਹੇਗਾ। ਜਿਹੜੇ ਇਸ ਮਨ ਦੀ ਖੋਜਨਾ ਕਰ ਲੈਂਦੇ ਨੇ, ਉਹਨਾਂ ਦੀ ਖੋਜਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਮਨ ਵਰਗੀ ਕੋਈ ਚੀਜ਼ ਨਹੀਂ ਹੈ, ਸ਼ੁੱਧ ਚਿੱਤ ਆਤਮਾ ਹੀ ਹੈ। ਤੋ ਆਤਮਾ ਨਿਰਲੇਪ ਹੈ, ਆਤਮਾ ਨੂੰ ਰਹਿਣ ਵਾਸਤੇ ਕੋਈ ਬਾਡੀ ਦੀ ਲੋੜ ਨਹੀਂ ਹੁੰਦੀ। ਆਤਮਾ ਹੀ ਨਿਰਅੰਜਨ ਰੂਪ ਹੈ, ਬਾਡੀ ਮਾਇਆ ਵਿੱਚ ਹੁੰਦੀ ਹੈ। ਜਿਹੜੀ ਆਤਮਾ ਹੈ ਉਹ ਮਾਇਆ ਤੋਂ ਰਹਿਤ ਹੁੰਦੀ, ਜੋ ਵਾਹਿਗੁਰੂ ਦਾ ਸਰੂਪ ਹੈ ਉਹ ਮਾਇਆ ਤੋਂ ਰਹਿਤ ਹੈ। ਇਸ ਲਈ ਉਸ ਨੂੰ ਨਿਰਅੰਜਨ ਕਹੀਦਾ, ਜਾਂ ਜੋਤ ਨਿਰੰਜਨ ਕਹੀਦਾ, ਜਾਂ ਉਸ ਨੂੰ ਵਾਹਿਗੁਰੂ ਜੀ ਦਾ ਨਾਮ ਦਿੱਤਾ ਗਿਆ ਹੈ। ਮਾਇਆ ਤੋਂ ਰਹਿਤ ਨਿਰਅੰਜਨ, ਕਾਲਕ ਤੋਂ ਰਹਿਤ, ਮਾਇਆ ਤੋਂ ਰਹਿਤ, ਪਰਮ ਜੋਤ, ਪਰਮ ਸੱਤ ਜਿਸ ਨੂੰ ਆਖੀਦਾ। ਤੋ ਮਨ ਜਿਸ ਵੇਲੇ ਉਸ ਸੱਤ ਦੀ ਪਹਿਚਾਣ ਕਰ ਲੈਂਦਾ, ਫਿਰ ਨੂੰ ਰਹਿਣ ਦੀ ਕੋਈ ਪ੍ਰੋਬਲਮ ਨਹੀਂ, ਫਿਰ ਤੇ ਸਰੀਰ ਨਹੀਂ ਚਾਹੀਦਾ ਇਸ ਨੂੰ। ਇਸ ਸਰਬ ਵਿਆਪਕ ਹੈ ਔਰ ਆਤਮਾ ਹੀ ਸਾਰੇ ਪਾਸੇ ਸਮਾਈ ਹੋਈ, ਭਾਵ ਵਾਹਿਗੁਰੂ ਜੀ ਹਨ, ਬਾਕੀ ਹੋਰ ਕੁਛ ਵੀ ਨਹੀਂ ਹੈ। ਇਹ ਜਦੋਂ ਮਨ ਨੂੰ ਗਿਆਨ ਹੋ ਜਾਂਦਾ, ਫਿਰ ਮਨ ਨੂੰ ਕੋਈ ਚਿੰਤਾ ਨਹੀਂ ਰਹਿ ਜਾਂਦੀ। ਜਿੰਨੀ ਦੇਰ ਤੱਕ ਮਨ ਨੂੰ ਇਹ ਗਿਆਨ ਨਹੀਂ ਹੋ ਜਾਂਦਾ ਆਪਣੇ ਸਰੂਪ ਦਾ, ਓਨੀ ਦੇਰ ਤੱਕ ਮਨ ਨੂੰ ਸਰੀਰ ਚਾਹੀਦਾ। ਔਰ ਇਸ ਵੇਲੇ ਜਿਹੜਾ ਸਰੀਰ ਸਾਨੂੰ ਮਿਲਿਆ ਹੈ, ਇਹ ਬੜੇ ਉੱਚਿਆਂ ਭਾਗਾਂ ਵਾਲਿਆਂ ਨੂੰ ਮਿਲਦਾ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਕਬੀਰ ਸਾਹਿਬ ਕਹਿੰਦੇ ਨੇ, ਭਾਈ ਇਹ ਸਤਿਗੁਰਾਂ ਦੀ ਸੇਵਾ ਕਰਨ ਵਾਸਤੇ, ਵਾਹਿਗੁਰੂ ਦਾ ਸਿਮਰਨ ਕਰਨ ਵਾਸਤੇ ਇਹ ਦੇਹੀ ਤੁਹਾਨੂੰ ਮਿਲੀ ਹੈ। ਇਸ ਦੇਹੀ ਕੋ ਸਿਮਰੈ ਦੇਵ, ਦੇਵਤੇ ਵੀ ਚਾਹੁੰਦੇ ਨੇ ਸਾਨੂੰ ਇਹ ਦੇਹੀ ਮਿਲ ਜਾਵੇ। ਦੇਵ ਜੀਵਨ ਵਿੱਚ ਮਨੁੱਖਾਂ ਜੈਸੀ ਹੀ ਦੇਹੀ ਹੁੰਦੀ ਏ, ਖੂਬਸੂਰਤ ਵੀ ਹੁੰਦੇ ਨੇ, ਨਾਮ ਵੀ ਜਪ ਸਕਦੇ ਨੇ, ਪਰ ਉਹਨਾਂ ਨੂੰ ਵਾਹਿਗੁਰੂ ਜੀ ਦਾ ਦਰਸ਼ਨ ਨਹੀਂ ਹੋ ਸਕਦਾ। ਵਾਹਿਗੁਰੂ ਜੀ ਦਾ ਦਰਸ਼ਨ ਕੇਵਲ ਮਨੁੱਖ ਮਾਤਰ ਨੂੰ ਹੋ ਸਕਦਾ। ਇਸ ਲਈ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਇਹ ਮਨੁੱਖ, ਤੂੰ ਤਾਂ ਦੇਵ ਜੀਵਨ ਨੂੰ ਅੱਛਾ ਹੈ, ਦੇਵਤੇ ਚਾਹੁੰਦੇ ਨੇ ਸਾਨੂੰ ਮਨੁੱਖ ਜੀਵਨ ਮਿਲ ਜਾਵੇ, ਤੈਨੂੰ ਮਿਲੀ ਹੋਈ ਏ, ਇਸ ਲਈ ਤੂੰ ਇੱਕ ਕੰਮ ਜ਼ਰੂਰ ਕਰ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹ ਲਾਹ। ਹੁਣ ਮਨੁੱਖ ਜਿਹੜਾ ਹੈ ਉਹ ਵਾਹਿਗੁਰੂ ਨੂੰ ਯਾਦ ਨਹੀਂ ਕਰਦਾ,
ਮਨੁੱਖ ਕੋਲੋਂ ਸਭ ਤੋਂ ਵੱਡੀ ਗਲਤੀ ਇਹ ਹੁੰਦੀ ਹੈ, ਇਹ ਸਭ ਕੁਝ ਕਰਦਾ, ਕਰਮ ਕਰਦਾ, ਧਰਮ ਕਰਦਾ, ਤੀਰਥਾਂ ਤੇ ਜਾਂਦਾ, ਪਾਠ ਕਰਦਾ, ਪੂਜਾ ਕਰਦਾ, ਨਿਮਦਾ ਹੈ, ਬੱਚੇ ਪਾਲਦਾ, ਸੁੱਖ ਦੁੱਖ ਤੋਂ ਨਿਰਲੇਪ ਹੋਣ ਦਾ ਯਤਨ ਵੀ ਕਰਦਾ ਔਰ ਸਾਰੀ ਜ਼ਿੰਮੇਵਾਰੀ ਨਿਭਾਉਂਦਾ। ਪਰ ਇਹ ਜੀਵ ਜਿਹੜਾ ਮਨੁੱਖ ਹੈ ਨਾ, ਇਹ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦਾ, ਭੁੱਲ ਜਾਂਦਾ। ਇਸ ਲਈ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਇਸ ਨੂੰ ਨਾਮ ਦੀ ਦਾਤ ਵੀ ਬਖਸ਼ਦੇ ਨੇ ਤੇ ਨਾਮ ਦ੍ਰਿੜ ਵੀ ਕਰਾਉਂਦੇ ਨੇ। ਸਤਿਗੁਰਾਂ ਦਾ ਨਾਮ ਹੈ ਵਾਹਿਗੁਰੂ, ਸਤਿਗੁਰਾਂ ਨੇ ਵਾਹਿਗੁਰੂ ਨਾਮ ਜਪਣ ਵਾਸਤੇ ਕਿਹਾ। ਸੋ ਵਾਹਿਗੁਰੂ ਨਾਮ ਜਦੋਂ ਅਸੀਂ ਜਪਾਂਗੇ ਤਾਂ ਫਿਰ ਸਾਨੂੰ ਆਤਮਾ ਦਾ ਗਿਆਨ ਹੋ ਜਾਏਗਾ। ਇਹ ਆਤਮਾ ਦਾ ਗਿਆਨ ਮਨੁੱਖ ਜਨਮ ਚ ਹੀ ਹੋ ਸਕਦਾ ਹੈ। ਇਸ ਲਈ ਸਾਨੂੰ ਯਤਨ ਕਰਨਾ ਚਾਹੀਦਾ ਕਿ ਵੱਧ ਤੋਂ ਵੱਧ ਅਸੀਂ ਵਾਹਿਗੁਰੂ ਜੀ ਦਾ ਨਾਮ ਜਪੀਏ। ਹੁਣ ਅਸੀਂ ਇਹ ਵਿਚਾਰ ਕਰਾਂਗੇ ਅੱਜ ਦੇ ਇਸ ਪਾਵਨ ਸ਼ਬਦ ਵਿਚ ਕਿ ਨਾਮ ਕਿਵੇਂ ਜਪਿਆ ਜਾਵੇ। ਇਹ ਤਾਂ ਗੱਲ ਸਾਡੀ ਸਮਝ ਵਿਚ ਆ ਗਈ ਕਿ ਨਾਮ ਜਪਣਾ ਜ਼ਰੂਰੀ ਹੈ, ਪਰ ਹੁਣ ਨਾਮ ਕਿਵੇਂ ਜਪਿਆ ਜਾਏ ਇਸ ਦੀ ਵਿਚਾਰ ਜਿਹੜੀ ਬੜੀ ਜ਼ਰੂਰੀ ਹੈ। ਨਾਮ ਕਿਵੇਂ ਜਪਿਆ ਜਾਵੇ ਇਹ ਉਹੀ ਦੱਸ ਸਕਦੇ ਨੇ ਜਿਹੜੇ ਨਾਮ ਜਪਦੇ ਨੇ। ਆਪ ਜਪੈ ਅਵਰਾ ਨਾਮ ਜਪਾਵੇ, ਜਿਹੜਾ ਆਪ ਨਾਮ ਜਪਦਾ ਹੈ ਉਹੀ ਜਪਾ ਸਕਦਾ ਹੈ। ਔਰ ਆਪ ਨਾਮ ਕਿੰਨਾ ਕੁ ਜਪਦਾ ਹੋਵੇ, ਆਪ ਨਾਮ ਉਹ ਇਤਨਾ ਜਪਦਾ ਹੋਵੇ ਕਿ ਜਪ ਜਪ ਕੇ ਉਹਨੂੰ ਆਪਣੇ ਸਵਾਏ ਸਰੂਪ ਦੀ ਸੋਝੀ ਹੋ ਗਈ ਹੋਵੇ, ਪ੍ਰਥਮੇ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਰਜਾਵੇ। ਪਹਿਲਾਂ ਜਿਸ ਨੂੰ ਆਪਣੇ ਸਰੂਪ ਦਾ ਗਿਆਨ ਹੋ ਗਿਆ, ਜਿਹਨੇ ਇਸ ਤਰ੍ਹਾਂ ਵਾਹਿਗੁਰੂ ਜੀ ਦਾ ਨਾਮ ਜਪਿਆ ਕਿ ਉਹਨਾਂ ਨੂੰ ਆਪਣੇ ਸਵਾਏ ਸਰੂਪ ਦਾ ਗਿਆਨ ਹੋ ਗਿਆ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਨਾਲ ਪੰਜਾਂ ਪਿਆਰਿਆਂ ਨੂੰ ਆਪਣੇ ਸਰੂਪ ਦਾ ਗਿਆਨ ਹੋ ਗਿਆ, ਉਹਨਾਂ ਪੰਜਾਂ ਪਿਆਰਿਆਂ ਨੇ ਵਾਹਿਗੁਰੂ ਨਾਮ ਜਪਿਆ, ਆਪਣੇ ਸਰੂਪ ਦਾ ਗਿਆਨ ਹੋ ਗਿਆ, ਤੇ ਉਹਨਾਂ ਨੇ ਜਿਨ੍ਹਾਂ ਕੋਲੋਂ ਨਾਮ ਜਪਾਇਆ ਉਹਨਾਂ ਨੂੰ ਵੀ ਗਿਆਨ ਹੋ ਗਿਆ। ਇਸ ਲਈ ਵਾਹਿਗੁਰੂ ਜੀ ਦਾ ਨਾਮ ਜਪਣਾ ਜਿਹੜਾ ਹੈ ਉਹ ਗੁਰੂ ਪਿਆਰਿਆਂ ਦੀ ਸੰਗਤ ਵਿਚ ਜਪਿਆ ਜਾ ਸਕਦਾ ਤੇ ਗੁਰੂ ਪਿਆਰਾ ਹੀ ਨਾਮ ਜਪਾ ਸਕਦਾ। ਇਸ ਗੁਰੂ ਪਿਆਰੇ ਨੂੰ ਗੁਰਮੁਖ ਵੀ ਕਹਿੰਦੇ ਨੇ, ਹਰੀਜਨ ਵੀ ਕਹਿੰਦੇ ਨੇ, ਭਗਤ ਵੀ ਕਹੀਦਾ, ਸੰਤ ਵੀ ਕਹੀਦਾ। ਸੰਤ ਬਹੁਤ ਪਿਆਰਾ ਸ਼ਬਦ ਹੈ, ਸੰਤ ਉਭਾਰਨ ਦੁਸ਼ਟ ਸਿੰਗਾਰਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਬਾਣੀ ਵਿਚ ਵਚਨ ਕਰਦੇ ਨੇ ਕਿ ਮੈਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਜਗਤ ਵਿਚ ਇਸ ਲਈ ਭੇਜਿਆ ਹੈ ਕਿ ਮੈਂ ਸੰਤਾਂ ਦਾ ਉਭਾਰ ਕਰ ਦੇਵਾਂ ਤੇ ਦੁਸ਼ਟਾਂ ਦਾ ਸਿੰਘਾਰ ਕਰ ਦੇਵਾਂ। ਤੇ ਦੁਸ਼ਟ ਦਾ ਸਿੰਘਾਰ ਉਦੋਂ ਹੀ ਹੁੰਦਾ ਜਦੋਂ ਸੰਤ ਉੱਭਰ ਜਾਂਦੇ ਨੇ। ਉਹਨਾਂ ਨੇ ਸੰਤਾਂ ਨੂੰ ਉਭਾਰ ਦਿੱਤਾ, ਜਦੋਂ ਸੰਤ ਉੱਚੇ ਹੋ ਜਾਂਦੇ ਨੇ, ਵਾਹਿਗੁਰੂ ਜੀ ਦਾ ਨਾਮ ਜਪ ਜਪ ਕੇ ਜਦੋਂ ਜੀਵ ਉੱਚਾ ਹੁੰਦਾ ਉਹਨੂੰ ਸੰਤ ਕਹੀਦਾ, ਤੇ ਫਿਰ ਦੁਸ਼ਟ ਦਾ ਸਿੰਘਾਰ ਆਪਣੇ ਆਪ ਹੁੰਦਾ। ਦੁਸ਼ਟ ਕੋਈ ਹੁੰਦਾ ਨਹੀਂ, ਦੁਸ਼ਟ ਹੈ ਸਾਡਾ ਮਨ ਜੋ ਮੈਲਾ ਹੋਇਆ ਹੈ, ਜੋ ਆਪਣੀ ਮੰਦੀ ਮਰਜ਼ੀ ਕਰਦਾ, ਜੋ ਕਾਮ ਕ੍ਰੋਧ ਲੋਭ ਵੋ ਹੰਕਾਰ ਵਿਚ ਲਿਬੜਿਆ ਹੋਇਆ, ਨਿੰਦਾ ਚੁਗਲੀ ਕਰਦਾ ਕਰਦਾ ਤੇ ਸਭ ਕੁਛ ਹੀ ਹੈ, ਪਰ ਇੱਕ ਵਾਹਿਗੁਰੂ ਨਾਮ ਨਹੀਂ ਜਪਦਾ। ਸੋ ਸਾਡਾ ਮਨ ਦੁਸ਼ਟ ਹੈ, ਇਸ ਦਾ ਸੰਘਾਰ ਤਦ ਹੀ ਹੋ ਸਕਦਾ ਜੇ ਇਹ ਮਨ ਵਾਹਿਗੁਰੂ ਜੀ ਦਾ ਨਾਮ ਜਪੇ। ਸੋ ਗੁਰਮੁਖੋ ਪਿਆਰਿਓ, ਵਾਹਿਗੁਰੂ ਜੀ ਦਾ ਨਾਮ ਜ਼ਰੂਰ ਜਪਣਾ, ਪਿਆਰਿਆਂ ਦੀ ਸੰਗਤ ਵਿਚ ਜਪਣਾ। ਸੰਤ ਜਨਾ ਮਿਲ ਅਰਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਗੁਰੂ ਅਰਜਨ ਸਾਹਿਬ ਮਹਾਰਾਜ ਦਾ ਗੌੜੀ ਰਾਗ ਵਿਚ ਬੜਾ ਪਵਿੱਤਰ ਸ਼ਬਦ ਹੈ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ, ਪਾਏ ਲੱਗੂ ਮੋਹਿ ਕਰੂੰ ਬੇਨਤੀ, ਕੋ ਸੰਤ ਮਿਲੇ ਵਡਭਾਗੀ। ਮਨ ਅਰਪੋ ਧਨ ਰਾਖੂ ਆਗੇ, ਮਨ ਕੀ ਮਤ ਮੋਹਿ ਸਗਲ ਤੇ ਆਗੀ, ਜੋ ਪ੍ਰਭ ਕੀ ਹਰ ਕਥਾ ਸੁਣਾਵੇ, ਅਨ ਦਿਨ ਫਿਰੋ ਤਿਸ ਪਿੱਛੇ ਬਰਾਗੀ। ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਆ ਪੁਰਖ ਰਸਤ ਬੈਰਾਗੀ, ਨਿਤਿਆ ਅੰਧੇਰ ਮਿਲਤ ਹਰ, ਨਾਨਕ ਜਨਮ ਜਨਮ ਕੀ ਸੋਈ ਜਾਗੀ। ਜਿਨ੍ਹਾਂ ਦੇ ਮਨ ਵਿਚ ਵਾਹਿਗੁਰੂ ਦਾ ਦਰਸ਼ਨ ਕਰਨ ਦਾ ਚਾਓ ਉਤਪੰਨ ਹੁੰਦੇ ਉਹਨਾਂ ਦੇ ਭਾਗ ਅਤਿ ਉੱਤਮ ਭਾਗਾਂ ਵਾਲਾ ਮਨੁੱਖ ਹੁੰਦਾ ਜੋ ਵਾਹਿਗੁਰੂ ਜੀ ਦਾ ਦਰਸ਼ਨ ਚਾਹੁੰਦਾ। ਜਿਹੜਾ ਪ੍ਰੇਮੀ ਵਾਹਿਗੁਰੂ ਜੀ ਦਾ ਦਰਸ਼ਨ ਚਾਹੁੰਦਾ
ਤੇ ਵਾਹਿਗੁਰੂ ਜੀ ਆਪ ਓਹਦੇ ਦਰਸ਼ਨਾਂ ਦਾ ਪ੍ਰਬੰਧ ਕਰ ਦਿੰਦੇ ਨੇ, ਕਿਸੇ ਨਾ ਕਿਸੇ ਪਿਆਰੇ ਨਾਲ ਓਹਨੂੰ ਮੇਲ ਦਿੰਦੇ ਨੇ, ਜੋੜ ਦਿੰਦੇ ਨੇ, ਤਾਂ ਕਿ ਗੁਰੂ ਪਿਆਰਿਆਂ ਦੀ ਸੰਗਤ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਣਾਈ, ਜਿਸ ਨੂੰ ਸੰਗਤ ਕਹੀਦੇ। ਸੰਗਤ ਦੀ ਵਿਆਸਾ ਵੀ ਕੀਤਾ ਵੀ ਸੰਗਤ ਕੈਸੀ ਹੋਵੇ, ਕਬੀਰ ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਖਾਣੀਏ। ਸਤ ਸੰਗਤ ਦਾ ਸਰੂਪ ਕੀ ਏ? ਜਿੱਥੇ ਨਾਮ ਜਪਿਆ ਜਾਂਦਾ ਤੇ ਨਾਮੀ ਵਾਹਿਗੁਰੂ ਦੀ ਪਛਾਣ ਹੁੰਦੀ ਏ, ਭਾਵ ਜਿੱਥੇ ਪਿਆਰੇ ਐਸੇ ਬੈਠੇ ਹੋਣ ਜੋ ਪ੍ਰੇਮ ਨਾਲ ਵਾਹਿਗੁਰੂ ਜੀ ਦਾ ਨਾਮ ਜਪਦੇ ਹੋਣ ਤੇ ਜਪ ਜਪ ਕੇ ਉਹਨਾਂ ਨੂੰ ਆਪਣੇ ਸਰੂਪ ਦੀ ਲਖਤਾ ਹੋ ਗਈ ਹੋਵੇ, ਆਪਣੇ ਸਰੂਪ ਦੀ ਪਹਿਚਾਣ ਹੋ ਗਈ ਹੋਵੇ, ਉਹਨੂੰ ਸਤ ਸੰਗਤ ਕਹੀਦਾ ਹੈ। ਸੋ ਐਸੀ ਸੰਗਤ ਗੁਰੂ ਨਾਨਕ ਮਹਾਰਾਜ ਨੇ ਕਰਤਾਰਪੁਰ ਵਿਖੇ ਬਣਾਈ, ਜੋ ਇਸ ਵੇਲੇ ਸਾਨੂੰ ਨਸੀਬ ਹੈ। ਪਰ ਅਸੀਂ ਯਤਨ ਕਰੀਏ ਕਿ ਇਸ ਸੰਗਤ ਵਿੱਚ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਵੇ। ਸੋ ਪਹਿਲਾਂ ਆਪ ਦੀ ਸ਼ਬਦ ਦੀ ਵਿਆਖਿਆ ਸਰਵਣ ਕਰੋ। ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ ਸਿਮਰਨ ਹੈ, ਜਾਂ ਕੈ ਸਿਮਰਨ ਹੋਏ ਆਨੰਦਾ, ਬਿਨਸੈ ਜਨਮ ਮਰਨ ਪੈ ਦੁਖੀ। ਸਤਿਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਹ ਫਰਮਾਉਂਦੇ ਹਨ ਕਿ ਜਿਸ ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਆਨੰਦ ਹੋਵੇ, ਮਨ ਨੂੰ ਆਨੰਦ ਆ ਜਾਏ। ਆਨੰਦ ਅਵਸਥਾ ਬੜੀ ਉੱਚੀ ਏ, ਔਰ ਜਦੋਂ ਮਨ ਅਡੋਲ ਹੁੰਦਾ ਉਦੋਂ ਆਨੰਦ ਆਉਂਦਾ। ਅਡੋਲ ਅਡੋਲ ਮਨ ਦਾ ਅਰਥ ਇਹ ਹੈ ਕਿ ਮਨ ਚਿੰਤਾ ਤੋਂ ਮੁਕਤ ਹੋ ਜਾਏ, ਮਨ ਭੈ ਤੋਂ ਮੁਕਤ ਹੋ ਜਾਏ। ਮਨ ਨੂੰ ਦੋ ਰੋਗ ਲੱਗੇ ਹੁੰਦੇ ਨੇ, ਮਨ ਚਿੰਤਾ ਕਰਦਾ ਰਹਿੰਦਾ, ਮਨ ਭੈ ਕਰਦਾ ਰਹਿੰਦਾ। ਚਿੰਤਾ ਦਾ ਅਰਥ ਹੈ ਕੁਛ ਨਾ ਕੁਛ ਸੋਚਦਾ ਰਹਿੰਦਾ, ਤੇ ਭੈ ਇਹਨੂੰ ਮੌਤ ਦਾ ਹੁੰਦਾ। ਮਨ ਨੂੰ ਮੌਤ ਦਾ ਭੈ ਹੁੰਦਾ ਕਿ ਮੈਂ ਇੱਕ ਦਿਨ ਮਰ ਜਾਣਾ। ਮਨ ਮਰਨਾ ਨਹੀਂ ਚਾਹੁੰਦਾ, ਇਸ ਲਈ ਮੌਤ ਦਾ ਡਰ ਹੋ ਗਿਆ। ਤੇ ਜਿੰਨਾ ਚਿਰ ਇਹ ਜਿਉਂਦਾ ਉਨੀ ਦੇਰ ਤੱਕ ਕੁਝ ਨਾ ਕੁਝ ਸੋਚਦਾ ਰਹਿੰਦਾ, ਕੁਝ ਨਾ ਕੁਝ ਸੋਚਦਾ ਰਹਿੰਦਾ। ਔਰ ਇਹਦੀ ਸੋਚ ਲੋਭ ਮੋਹ ਕਾਮ ਕ੍ਰੋਧ ਦੇ ਅਧੀਨ ਹੁੰਦੇ। ਮਨ ਹੰਕਾਰੀ ਹੁੰਦੇ, ਹੋਮੇ ਰੋਗ ਮਾਨਸ ਤੋਂ ਦੀਨਾ, ਮਨੁੱਖ ਨੂੰ ਹੰਕਾਰ ਦਾ ਰੋਗ ਬਾਈ ਵਰਤ ਦਿੱਤਾ ਗਿਆ। ਮੈਂ ਕਰਦਾ, ਮੇਰੀ ਮੇਰੀ ਕਰਦਾ, ਇਸ ਲਈ ਕਾਮ ਕ੍ਰੋਧ ਲੋਭ ਮੋਹ ਇਹ ਚਾਰ ਅਵਗਣ ਦੇ ਅਧੀਨ ਇਸ ਮਨ ਦੀ ਸੋਚ ਰਹਿੰਦੀ। ਇਹਨੂੰ ਚਿੰਤਾ ਆਖੀਦਾ। ਮਨ ਚਿੰਤਾ ਵਿੱਚ ਰਹਿੰਦਾ, ਮਨ ਮੌਤ ਦੇ ਡਰ ਤੋਂ ਰਹਿੰਦਾ, ਡਰ ਵਿੱਚ ਰਹਿੰਦਾ, ਇਸ ਲਈ ਮਨ ਅਡੋਲ ਰਹਿੰਦਾ, ਡੋਲਦਾ ਰਹਿੰਦਾ, ਮਨ ਇਕਾਗਰ ਚਿਤ ਨਹੀਂ ਹੁੰਦਾ। ਸਤਿਗੁਰੂ ਜੀ ਫਰਮਾਉਂਦੇ ਨੇ, ਗੁਰੂ ਨਾਨਕ ਸਾਹਿਬ ਪੰਜਵੇਂ ਜਾਮੇ ਗੁਰੂ ਅਰਜਨ ਸਾਹਿਬ ਜੀ ਦੀ ਪਵਿੱਤਰ ਰਸਨਾ ਤੋਂ, ਕਿ ਇਹ ਪ੍ਰਾਣੀ ਜੇ ਕਦੇ ਤੋਂ ਵਾਹਿਗੁਰੂ ਜੀ ਦਾ ਸਿਮਰਨ ਕਰੇ, ਪਹਿਲਾਂ ਤੇਰਾ ਮਨ ਅਡੋਲ ਹੋਵੇ, ਪਹਿਲਾਂ ਤੇਰਾ ਮਨ ਅਡੋਲ ਹੋਵੇਗਾ, ਫਿਰ ਇਹ ਇਸ ਥਾਂ ਪਹੁੰਚ ਜਾਏਗਾ ਜਿਸ ਥਾਂ ਸਤਿਗੁਰੂ ਜੀ ਆਪ ਬੈਠੇ ਹਨ। ਸਤਿਗੁਰਾਂ ਦਾ ਸਰੂਪ ਆਤਮਾ ਹੁੰਦਾ, ਆਤਮਾ ਸਭ ਦੇ ਅੰਦਰ ਬੈਠਾ ਹੈ। ਕਿਉਂਕਿ ਆਤਮਾ ਸਾਨੂੰ ਅਜੇ ਦਿਸਦਾ ਨਹੀਂ, ਇਸ ਵਾਸਤੇ ਅਸੀਂ ਸਤਿਗੁਰੂ ਦਾ ਵਚਨ ਮੰਨ ਕੇ ਵਾਹਿਗੁਰੂ ਨਾਮ ਦਾ ਜਾਪ ਕਰਨਾ। ਵਾਹਿਗੁਰੂ ਨਾਮ ਦਾ ਜਾਪ ਕਰਾਂਗੇ, ਸਹਿਜੇ ਸਹਿਜੇ ਜਾਪ ਕਰਦਿਆਂ ਕਰਦਿਆਂ ਮਨ ਅਡੋਲ ਹੋ ਜਾਂਦਾ, ਮਨ ਡੋਲਣ ਤੋਂ ਰਹਿਤ ਹੋ ਜਾਂਦਾ, ਤੇ ਫਿਰ ਇਕਾਗਰ ਚਿੱਤ ਹੋ ਜਾਂਦਾ, ਸਾਡੀ ਸੁਰਤ ਵਾਹਿਗੁਰੂ ਮੰਤਰ ਨੂੰ ਪਕੜ ਕੇ ਸ਼ਾਂਤ ਹੋ ਜਾਂਦੀ, ਚੁੱਪ ਹੋ ਜਾਂਦੀ ਏ। ਪਹਿਲਾਂ ਨਿੰਦਰਾ ਜੀ ਦੀ ਅਵਸਥਾ ਆਉਂਦੀ ਏ, ਫਿਰ ਚੁੱਪ ਹੋ ਜਾਂਦੀ ਏ, ਫਿਰ ਸਹਿਜੇ ਸਹਿਜੇ ਇਹ ਐਸੇ ਟਿਕਾਓ ਵਿੱਚ ਆਉਂਦੀ ਏ ਕਿ ਮਨ ਨੂੰ ਆਨੰਦ ਆਉਣਾ ਸ਼ੁਰੂ ਹੋ ਜਾਂਦਾ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇੱਕ ਸਿੱਖ ਸੀ, ਸਿਰ ਦਸਮ ਪਾਤਸ਼ਾਹ ਦੇ ਵੇਲੇ ਉਹਨੂੰ ਆਨੰਦ ਆ ਗਿਆ, ਘਰ ਬੈਠ ਗਿਆ, ਗੁਰਾਂ ਦੁਆਰੇ ਨਾ ਆਇਆ, ਸੰਗਤ ਵਿੱਚ ਨਾ ਆਇਆ। ਸੰਗਤਾਂ ਨੇ ਸ਼ਿਕਾਇਤ ਕੀਤੀ, ਮਹਾਰਾਜ ਜੀ ਇੱਕ ਸਿੱਖ ਬਹੁਤ ਪ੍ਰੇਮ ਨਾਲ ਆਉਂਦਾ ਸੀ, ਹੁਣ ਆ ਨਹੀਂ ਰਿਹਾ। ਹਜ਼ੂਰ ਨੇ ਉਹਨੂੰ ਬੁਲਾਇਆ, ਸਿੱਖ ਭੇਜੇ, ਭਾਈ ਭਾਈ ਸਾਹਿਬ ਤੁਸੀਂ ਆਓ। ਸਿੱਖ ਆਇਆ, ਪੁੱਛ ਗਿਆ ਹਜ਼ੂਰ ਨੇ, ਭਾਈ ਤੂੰ ਆਉਂਦਾ ਨਹੀਂ ਸੰਗਤ ਵਿੱਚ, ਕੀ ਵਜ੍ਹਾ ਹੈ? ਉਹ ਆਖਣ ਲੱਗਾ, ਮਹਾਰਾਜ ਮੇਰਾ ਮਨ ਆਨੰਦਿਤ ਹੋ ਗਿਆ,
मेरे अंदर आप दर्शन दे रहे हो, मैं आप जी का निज स्वरूप जान लिया है। मेरा हुण किधरे भी जाण नूं दिल नहीं करता। जिसले मन नूं आनंद आउंदा, मन एक जगह टिक के बैठ जाता है, वह किधरे भी नहीं जा सकता। इसनूं समाधि कहिंदे, इसनूं सहज समाधि कहिंदे। जब मन किधरे भी जाण नूं ना करे, कुछ भी इहनूं अच्छा ना लगे, वाहिगुरु नाम जपद्या जपद्या जदों मन नूं लज्जत आ जाए वाहिगुरु दे नाम दी, उहनूं आनंद कहिंदे ने। सो आनंद पिया मेरी माए सतगुरु ने पाया। उस सिख ने कहा, महाराज जी आनंद साहब दे पाठ विच तुहाडा पहला वचन है कि जिस नूं तुसीं मिल जांदे हो, जिस नूं सतगुरु जी मिल जांदे ने, ओ आनंदित हो जांदा है। जिस नूं आनंद प्राप्त हो जाए, ओ किधरे जाण जोगा ही नहीं रह जांदा। असीं जिथे भी जाने हां, कुछ ऊणताई हुंदी साडे विच, उस ऊणताई नूं पूरिया करन वास्ते जाने। जिथे भी जीव जांदा है, जदों ऊणताई कोल ना रह जावे, फिर जाना उना मुक जांदा है, फिर किधरे भी इसने नहीं जाना है। सो सतगुरु जी कहिंदे ने, गुरु अर्जन साहिब महाराज, जां के सिमरन होए आनंदा, वाहिगुरु जी का नाम जप जप के जदों आनंद आ जांदा है, बिन सह जन्म मरण पै दुखी, जन्म मरण का पै मुक गया, जन्म मरण का दुख मुक गया। क्योंकि मन जिउंदा होया शरीर नूं छड गया, मन शरीर विच रहिंदा होया उहनूं शरीर का ज्ञान ना रह गया, इहनूं तन का योग कहिंदा, तन का योग। ऐसा नाम सिमरन करो, ऐसा वाहिगुरु नाम विच अपनी बिरती लाओ कि यह याद ही ना रह जाए कि असीं कित्थे बैठे हां, सानूं तन दी सोझ ही ना रह जाए। अपने मन नूं किसे दूजे दे तन विच ना रखना, ख्याल रखना, हमेशा मन साडा दूजे दे तन विच रहिंदा है, जां उस्तत करांगे जां निंदा करांगे, जां अपने आप नूं किसे थां लै जावांगे। मन नूं शरीर तों बाहर ना जाण दिओ, इह पहला योग है गुरसिख दा। मन वाहिगुरु वाहिगुरु नाम जपे, अखां बंद करके, शरीर नूं बिना हलाया, आवाज धीमी, बिल्कुल इन्ना क बोलना है जिन्ना क असीं अपने आप सुनीए। अपने बोल नूं आप सुनो ते ए मन के चलो कि वाहिगुरु जी गुरुदेव आप ही वाहिगुरु बुला रहे हन, और कन्ना राही आप ही सुन रहे हन। क्योंकि वाहिगुरु साडे पास हन हवा, पवन गुरु पानी पिता, पवन साडा गुरु है, पवन राही असीं वाहिगुरु बोलांगे, पवन राही सुनांगे। तां ते वाहिगुरु बुला रहे हन, वाहिगुरु ही सुना रहे हैं। असी केवल बोलना है और सुनना है। सहजे सहजे बोलन विच रुचि ना रखदिया होया सुन विच रुचि रखी जानी है। वाहिगुरु वाहिगुरु वाहिगुरु वाहिगुरु वाहिगुरु वाहिगुरु। इस स्पीड नाल ये वाहिगुरु नाम जपना है। शुरू शुरू विच 20 मिनट बैठो, चौंकड़ा मार के, अखां बंद करके, शरीर नूं बिना हलाया, आप वाहिगुरु वाहिगुरु वाहिगुरु खुद जपो और सुनो। हजूर कहिंदे ने, जां के सिमरन होए आनंदा, बिन सह जन्म मरण पै दुखी। जन्म शरीर दा हुंदा, मौत भी शरीर दी हुंदी, मन शरीर नहीं है। जन्म शरीर दा हुंदा, मृत्यु भी शरीर दी हुंदी है। जदों शरीर दी मृत्यु हुंदी, इस नाल मन नहीं जे मरदा। जदों इसका जन्म हुंदा, इनू शरीर मिलदा, उदों भी मन दा जन्म नहीं जे हुंदा। मन आत्मा है, ना उसका जन्म हुंदा ना उसकी मृत्यु हुंदी। ए विचार अच्छी तरह कर लेना, समझ लेना। मन आत्मा है, ना इसका जन्म हुंदा ना ही इसकी मृत्यु होंदी है। मन मैला हो गया, इसलिए इन्हें समझ लिया है कि मैं जन्मया हां। जदों इन्हे ये मन लिया कि मैं जन्मया हां तो मेरा शरीर है, फिर यह मन लेगा कि हुण मेरी मृत्यु होनी है, तो मृत्यु का भय नूं सताउंदा रहिंदा। मृत्यु वेले भी मन रोंदा है, तो जन्म वेले भी मन रोंदा है। मन वाहिगुरु है, मन सत है, मन गुरु है, मन आत्मा है। ए मन के चलना है,
ਹੁਣ ਤੁਸੀਂ ਮੇਰੇ ਨਾਲ ਜਾਪ ਕਰੋ।

ਵਾਹਿਗੁਰੂ ਹੀ ਗੁਰੂ ਨਾਨਕ ਸਾਹਿਬ ਹਨ ਔਰ ਅਸੀਂ ਗੁਰੂ ਨਾਨਕ ਜੀ ਦੇ ਬੱਚੇ। ਗੁਰੂ ਹੀ ਸਾਡਾ ਮਾਂ ਹੈ, ਗੁਰੂ ਹੀ ਸਾਡਾ ਪਿਤਾ ਹੈ, ਗੁਰੂ ਹੀ ਸਾਡਾ ਬੰਧੂ ਹੈ, ਗੁਰੂ ਹੀ ਸਾਡਾ ਪੁੱਤਰ ਹੈ, ਗੁਰੂ ਹੀ ਸਾਡਾ ਮਿੱਤਰ ਹੈ, ਗੁਰੂ ਹੀ ਸਾਡਾ ਸਖਾ ਹੈ। ਅਸੀਂ ਗੁਰੂ ਦੇ ਬੱਚੇ ਹਾਂ, ਹੋਰ ਕੋਈ ਸਾਡਾ ਸੰਬੰਧ ਨਹੀਂ ਹੈ। ਜਿਹੜਾ ਸਰੀਰ ਦਾ ਸੰਬੰਧ ਹੈ ਉਹ ਸਰੀਰਾਂ ਵਿੱਚ ਹੁੰਦਾ ਹੈ ਔਰ ਸਰੀਰ ਕਦੇ ਨਾਲ ਨਹੀਂ ਰਹਿੰਦਾ। ਸਰੀਰ ਦੁੱਖ ਵੰਡਾ ਨਹੀਂ ਸਕਦਾ। ਤੁਸੀਂ ਸਰੀਰ ਹੋ, ਸਰੀਰਾਂ ਵਿੱਚ ਰਹਿੰਦੇ ਹੋ, ਸਰੀਰਾਂ ਨੂੰ ਪਿਆਰ ਵੀ ਬੜੇ ਕਰਦੇ ਹੋ। ਕਿੰਨਾ ਵੀ ਪਿਆਰ ਤੁਸੀਂ ਕਰਕੇ ਵੇਖ ਲਓ, ਤੁਹਾਡਾ ਪਿਆਰਾ ਸਰੀਰ ਤੁਹਾਡੇ ਦੁੱਖ ਨੂੰ ਨਹੀਂ ਵੰਡਾ ਪਾਏ। ਤੁਸੀਂ ਸਤਿਗੁਰੂ ਜੀ ਨੂੰ ਬੇਨਤੀ ਕਰੋ, ਸਤਿਗੁਰੂ ਜੀ ਮੈਂ ਆਪਦਾ ਬੱਚਾ ਹਾਂ, ਮੈਨੂੰ ਇਹ ਦੁੱਖ ਹੈ, ਆਪ ਕਿਰਪਾ ਕਰੋ। ਸਤਿਗੁਰੂ ਜੀ ਤੁਹਾਡੇ ਦੁੱਖ ਨੂੰ ਵੰਡਾ ਲੈਣੇ। ਸਤਿਗੁਰੂ ਜੀ ਸਾਡੇ ਪਿਤਾ ਹਨ, ਸਤਿਗੁਰੂ ਜੀ ਸਾਡੇ ਮਾਤਾ ਹਨ, ਸਤਿਗੁਰੂ ਜੀ ਸਾਡੇ ਬੰਧੂ ਹਨ, ਸਤਿਗੁਰੂ ਜੀ ਸਾਡੇ ਭਰਾਤਾ ਹਨ। ਸਤਿਗੁਰੂ ਦੀ ਅਸੀਂ ਗੋਦ ਵਿੱਚ ਬੈਠੇ ਹਾਂ ਔਰ ਸਤਿਗੁਰਾਂ ਦਾ ਸਰੂਪ ਵਾਹਿਗੁਰੂ ਹੈ ਤੇ ਵਾਹਿਗੁਰੂ ਦਾ ਸਪਰਸ਼ਨ ਸਰੂਪ ਜਿਹੜਾ ਪਵਨ ਹੈ। ਪਵਨ ਜਿਹੜੀ ਬੋਲ ਸਾਡੇ ਅੰਦਰ ਚੱਲ ਰਹੀ ਹੈ ਇਹ ਗੁਰੂ ਦਾ ਸਰੂਪ ਹੈ, ਇਸ ਲਈ ਗੁਰੂ ਹੀ ਬੋਲ ਰਹੇ ਹਨ, ਗੁਰੂ ਹੀ ਸੁਣ ਰਹੇ ਹਨ। ਆਪਣੇ ਮਨ ਨੂੰ ਇੱਥੇ ਲਿਆਓ ਕਿ ਗੁਰੂ ਹੀ ਬੋਲ ਰਿਹਾ ਹੈ, ਗੁਰੂ ਹੀ ਸੁਣ ਰਿਹਾ ਹੈ। ਤੇ ਤੁਸੀਂ ਕੌਣ ਹੋ? ਫਿਰ ਤੁਸੀਂ ਛੋਟੇ ਜਿਹੇ ਬੱਚੇ ਹੋ, ਮਾਂ ਤੁਹਾਨੂੰ ਲੋਰੀ ਸੁਣਾ ਰਹੀ। ਮਾਂ ਲੋਰੀ ਸੁਣਾਉਂਦੀ ਹੈ, ਬੱਚਾ ਗੋਦ ਵਿੱਚ ਪਿਆ ਹੈ, ਬੱਚਾ ਕੁਛ ਨਹੀਂ ਬੋਲਦਾ, ਮਾਂ ਦੀ ਲੋਰੀ ਸੁਣ ਕੇ ਉਹਨੂੰ ਨੀਂਦ ਆ ਜਾਂਦੀ। ਮਾਂ ਨੂੰ ਅੰਦਰੋਂ ਵੀ ਸੰਭਾਲਦੀ ਹੈ, ਬਾਹਰੋਂ ਵੀ ਸੰਭਾਲਦੀ ਹੈ। ਤਾਂ ਵਾਹਿਗੁਰੂ ਨਾਮ ਇੰਨੇ ਪਿਆਰ ਨਾਲ ਜਪੋ ਇੱਕ ਲੋਰੀ ਬਣ ਜਾਏ। ਮਾਂ ਦਾ ਪਿਆਰ ਸਭ ਤੋਂ ਉੱਤਮ ਪਿਆਰ ਹੁੰਦਾ। ਮਾਂ ਗੁਰੂ ਵੀ ਹੁੰਦੀ ਹੈ, ਮਾਤਾ ਨੂੰ ਨਮਨ ਵੀ ਹੁੰਦਾ। ਜਦੋਂ ਤੁਹਾਨੂੰ ਗੁਰੂ ਨਾਨਕ ਬਖਸ਼ੇਗਾ ਪਹਿਲਾਂ ਤੁਹਾਡੀ ਮਾਂ ਬਖਸ਼ੀ ਜਾਏਗੀ। ਧੰਨ ਮਾਤਾ ਜਿਹਨੇ ਬੱਚਾ ਪੈਦਾ ਕੀਤੇ, ਭਗਤ ਪੈਦਾ ਕੀਤੇ। ਮਾਂ ਪਹਿਲੋਂ ਬਖਸ਼ੀ ਜਾਂਦੀ, ਮਾਂ ਦੀ ਮੁਕਤੀ ਪਹਿਲੋਂ ਹੁੰਦੀ ਬੱਚੇ ਨਾਲੋਂ, ਕਿਉਂਕਿ ਉਸ ਮਾਤਾ ਨੇ ਐਸੇ ਬੱਚੇ ਨੂੰ ਜਨਮ ਦਿੱਤਾ ਜਿਹਨੇ ਵਾਹਿਗੁਰੂ ਜੀ ਦਾ ਨਾਮ ਜਪਿਆ। ਸੋ ਸਤਿਗੁਰੂ ਹੀ ਮਾਤਾ ਨੇ, ਸਤਿਗੁਰੂ ਹੀ ਪਿਤਾ ਨੇ, ਸਤਿਗੁਰੂ ਹੀ ਪ੍ਰਾਣਦਾਤਾ ਨੇ, ਸਤਿਗੁਰੂ ਹੀ ਰਾਖੇ ਨੇ, ਸਤਿਗੁਰੂ ਹੀ ਜਨਮਦਾਤੇ ਨੇ। ਜੋ ਕੁਝ ਦਿੱਤਾ ਉਹ ਸਤਿਗੁਰਾਂ ਦਾ ਹੀ ਹੈ। ਅਸੀਂ ਬਾਲਕ ਬਣ ਕੇ, ਨਿੱਕੇ ਜਿਹੇ ਬਾਲਕ ਬਣ ਕੇ ਇਉਂ ਸਤਿਗੁਰਾਂ ਦੀ ਲੋਰੀ ਨੂੰ ਸੁਣਦੇ ਰਹਿਣਾ ਹੈ।

ਬੱਚਾ ਜਦ ਲੋਰੀ ਸੁਣ ਕੇ ਵਾਹਿਗੁਰੂ ਨਾਮ ਸੁਣ ਕੇ ਮਸਤ ਹੋ ਜਾਂਦਾ, ਇਹਨੂੰ ਸਮਾਧੀ ਕਹਿੰਦੇ ਨੇ। ਸਹਿਜੇ ਸਹਿਜੇ ਸਹਿਜ ਸਮਾਧੀ ਵਿੱਚ ਬਦਲ ਜਾਂਦੀ ਹੈ, ਤੇ ਸਹਿਜ ਵਿੱਚ ਜਿਸਲੇ ਮਨ ਟਿਕ ਜਾਂਦਾ ਤੇ ਫਿਰ ਇਹਨੂੰ ਕੁਛ ਨਹੀਂ ਚਾਹੀਦਾ। ਹਜ਼ੂਰ ਅੱਗੇ ਕਹਿੰਦੇ ਨੇ, ਚਾਰ ਪਦਾਰਥ ਨਵ ਨਿਧ ਪਾਵੇ ਬਹੁਰ ਨਾ ਤਿਸ ਨਾ ਭੁੱਖੀ। ਜਦੋਂ ਸਹਿਜ ਵਿੱਚ ਮਨ ਟਿਕ ਜਾਂਦਾ, ਇਹਨੂੰ ਕੁਛ ਨਹੀਂ ਚਾਹੀਦਾ, ਉਸ ਹਾਲਤ ਵਿੱਚ ਚਾਰ ਪਦਾਰਥ, ਇਹ ਦੁਨੀਆਂ ਸਾਰੀ ਚਾਰ ਪਦਾਰਥਾਂ ਵਿੱਚ ਹੈ, ਧਰਮ ਅਰਥ ਕਾਮ ਔਰ ਮੋਕਸ਼, ਚਾਰ ਪਦਾਰਥ, ਨੌ ਨਿਧੀਆਂ 18 ਸਿੱਧੀਆਂ, ਇਹ ਬਰਕਤਾਂ ਨੇ ਸਾਰੀਆਂ। ਜਿੰਨਾ ਮਟੀਰੀਅਲ ਸੁੱਖ ਹੈ ਇਹਦੇ ਵਿੱਚ ਹੀ ਆਉਂਦਾ, ਪਰ ਮਟੀਰੀਅਲ ਸੁੱਖ ਨਾਲ ਮਨ ਨਹੀਂ ਸੁਖੀ ਹੁੰਦਾ। ਮਟੀਰੀਅਲ ਸੁੱਖ ਨੂੰ ਕਹਿੰਦੇ ਭੌਤਿਕ ਸੁਖੀ। ਸਾਡੇ ਪਾਸ ਮਾਇਆ ਵੀ ਹੋਵੇ, ਪੁੱਤਰ ਵੀ ਹੋਣ, ਅਕਲ ਵੀ ਹੋਵੇ, ਜ਼ਮੀਨ ਜਾਇਦਾਦ ਵੀ ਹੋਵੇ, ਅਸੀਂ ਵੇਦਾਂਤ ਵੀ ਜਾਣਦੇ ਹੋਈਏ, ਸਾਰਾ ਵਚਨ ਵੀ ਮਿੱਠਾ ਕਰਦੇ ਹੋਈਏ, ਪਰ ਜੇ ਸਾਡੇ ਕੋਲ ਮਾਨਸਿਕ ਸੁੱਖ ਨਾ ਹੋਵੇ ਫਿਰ ਸਾਡੇ ਕੋਲ ਕੋਈ ਸੁੱਖ ਨਹੀਂ। ਇਸ ਲਈ ਦੁਨੀਆਂ ਦੇ ਪਦਾਰਥ ਦਾ ਸੁੱਖ ਜਿਹੜਾ ਗੁਰੂ ਕੇ ਸਿੱਖਾਂ ਨੇ ਤੁੱਠ ਜਾਣੇ। ਜਦੋਂ ਮਨ ਸਹਿਜ ਵਿੱਚ ਟਿਕ ਜਾਂਦਾ ਫਿਰ ਇਹਨੂੰ ਕੁਛ ਨਹੀਂ ਚਾਹੀਦਾ, ਕੋਈ ਮੰਗ ਨਹੀਂ ਰਹਿ ਜਾ, ਕਿਉਂਕਿ ਇਹਦਾ ਪ੍ਰਤਿਪਾਲਕ ਸਤਿਗੁਰੂ ਹੈ ਔਰ ਸਤਿਗੁਰੂ ਸਭ ਕੁਛ ਦਾਤਾ ਦੇਣ ਵਾਲਾ। ਜਿਵੇਂ ਮਾਂ ਬੱਚੇ ਨੂੰ ਸਭ ਕੁਛ ਦਿੰਦੀ, ਮਾਂ ਦੇ ਪਾਸ ਪ੍ਰਾਣ ਸਭ ਤੋਂ ਕੀਮਤੀ ਹੁੰਦੇ ਨੇ, ਬੱਚੇ ਨੂੰ ਲੋੜ ਪੈ ਜੇ ਤੇ ਆਪਣੇ ਪ੍ਰਾਣ ਵੀ ਨਛਾਵਰ ਕਰ ਦਿੰਦੀ। ਸਤਿਗੁਰੂ ਕੋਲ ਸਭ ਤੋਂ ਕੀਮਤੀ ਚੀਜ਼ ਵਾਹਿਗੁਰੂ ਜੀ ਹੁੰਦੇ ਨੇ, ਜਦੋਂ ਬੱਚੇ ਨੂੰ ਲੋੜ ਹੋਵੇ ਉਦੋਂ ਵਾਹਿਗੁਰੂ ਜੀ ਵੀ ਦੇ ਦਿੰਦੇ ਨੇ। ਸਤਿਗੁਰੂ ਜੀ ਇਹਨੂੰ ਨਾਮ ਕਹਿੰਦੇ ਨੇ, ਇਹਨੂੰ ਨਾਮ ਵੀ ਦੇ ਦਿੰਦੇ ਨੇ, ਔਰ ਇੱਥੇ ਆ ਕੇ ਮਨ ਅਡੋਲ ਹੋ ਜਾਂਦਾ, ਸਹਿਜ ਵਿੱਚ ਟਿਕ ਜਾਂਦਾ, ਤੇ ਫਿਰ ਇਸ ਦੀ ਨਿਸ਼ਾਨੀ ਇਹ ਹੈ ਇਹਨੂੰ ਕੁਛ ਨਹੀਂ ਚਾਹੀਦਾ। ਇਹਨੂੰ ਕੁਝ ਦੇਵੇ ਵੀ ਤਾਂ ਵੀ ਨਹੀਂ ਲੈਂਦਾ, ਜੇ ਕੁਝ ਦੇਵੇ ਵੀ ਤਾਂ ਵੀ ਨਹੀਂ ਲੈਂਦਾ। ਕੋਈ ਐਸਾ ਸਿੱਖ ਲੋੜ ਲੈਣਾ ਜਿਹਦੇ ਅੰਦਰ ਕੋਈ ਮੰਗ ਨਾ ਹੋ, ਉਹਨੂੰ ਕੁਛ ਦਿਓ ਤਾਂ ਵੀ ਨਾ ਉਹ ਲੈਂਦਾ ਹੋ, ਉਹਨੂੰ ਕੋਈ ਇੱਛਾ ਹੀ ਨਾ ਹੋਵੇ, ਜਾਂ ਕੋ ਕਛੂ ਨਾ ਚਾਹੀਏ ਸੋਹੀ ਸ਼ਹਿਨਸ਼ਾਹ। ਗੁਰੂ ਨਾਨਕ ਦਾ ਸਿੱਖ ਤੇ ਐਸਾ ਹੀ ਹੈ ਕਿ ਉਸਦੇ ਅੰਦਰ ਕੋਈ ਮੰਗ ਨਹੀਂ ਹੈ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ, ਗੁਰਵਣ ਤਨ ਹਰਿਆ ਕੀਤਿਆ ਨਾਨਕ ਕਿਆ ਮਾਨੁੱਖ। ਐ ਗੁਰੂ ਜੀ, ਤੁਸੀਂ ਤਾਂ ਵਣਤਨ ਨੂੰ ਹਰਿਆ ਕਰਤਾ, ਤੁਹਾਡੀ ਆਗਿਆ ਵਿੱਚ ਤੇ ਪੱਥਰ ਚੱਲ ਪਏ, ਤੁਹਾਡੀ ਆਗਿਆ ਵਿੱਚ ਬਨਸਪਤੀ ਹਰੀ ਹੋ ਗਈ, ਤੁਹਾਡੀ ਆਗਿਆ ਵਿੱਚ ਸਮੁੰਦਰ ਪਾਉਣ ਪਾਣੀ ਸਭ ਚੱਲ ਰਿਹਾ, ਤੁਹਾਡੀ ਆਗਿਆ ਵਿੱਚ ਸੂਰਜ ਚੰਦਰਮਾ ਸਭ ਚੱਲ ਰਿਹਾ। ਤੁਸੀਂ ਤਾਂ ਸਾਰੀ ਸ੍ਰਿਸ਼ਟੀ ਦੇ ਮਾਲਕ, ਮੈਂ ਤੁਹਾਡਾ ਬੱਚਾ ਹਾਂ, ਇਸ ਲਈ ਮੈਂ ਹੀ ਇਸਦਾ ਮਾਲਕ ਹਾਂ, ਮੈਨੂੰ ਕੁਛ ਨਹੀਂ ਚਾਹੀਦਾ। ਜਿਵੇਂ ਰਾਜੇ ਦਾ ਪੁੱਤਰ ਕਿਸੇ ਕੋਲ ਕੁਝ ਨਹੀਂ ਨਾ ਮੰਗਦਾ, ਏਦਾਂ ਜਦੋਂ ਅਸੀਂ ਗੁਰੂ ਨਾਨਕ ਦੇ ਪੁੱਤਰ ਬਣ ਜਾਵਾਂਗੇ ਫਿਰ ਮੰਗਾਂ ਛੁੱਟ ਜਾਣਗੀਆਂ। ਹਜ਼ੂਰ ਕਹਿੰਦੇ ਨੇ, ਕੁਛ ਨਾ ਮੰਗੋ, ਪਿਆਰ ਨਾ ਆਓ, ਮੱਥਾ ਟੇਕੋ, ਵਾਹਿਗੁਰੂ ਨਾਮ ਜਪੋ, ਸਤਿਗੁਰੂ ਜੀ ਜੋ ਦੇਣਗੇ ਆਪਣੀ ਮਰਜ਼ੀ ਨਾਲ ਦੇਣਗੇ, ਸਤਿਗੁਰੂ ਜੀ ਜੋ ਦੇਣਗੇ ਉਹ ਪਿਆਰ ਨਾਲ ਦੇਣਗੇ, ਉਹ ਸੁੱਖ ਹੋਵੇਗਾ। ਜੋ ਕੁਛ ਵੀ ਹੈ ਉਹ ਸਤਿਗੁਰੂ ਦਾ ਕਰਕੇ ਮੰਨੋ, ਮਨ ਵੀ ਸਤਿਗੁਰੂ ਦਾ, ਤਨ ਵੀ ਸਤਿਗੁਰੂ ਦਾ। ਚਾਰ ਪਦਾਰਥ ਨਵ ਨਿਧ ਪਾਵੇ ਬਹੁਰ ਨਾ ਤ੍ਰਿਸ਼ਨਾ ਭੁੱਖੀ। ਤ੍ਰਿਸ਼ਨਾ ਦੀ ਭੁੱਖ ਜਿਹੜੀ ਏ, ਇਹ ਬੜੇ ਬੜੇ ਯੋਗੀਆਂ ਦੇ ਪਾਸ ਵੀ ਹੁੰਦੀ, ਬੜੇ ਬੜੇ ਸੰਤਾਂ ਦੇ ਪਾਸ ਵੀ ਹੁੰਦੀ, ਬੜੇ ਬੜੇ ਗਿਆਨੀਆਂ ਦੇ ਪਾਸ ਵੀ ਹੁੰਦੀ, ਬੜੇ ਬੜੇ ਯੋਧਿਆਂ ਦੇ ਪਾਸ ਵੀ ਹੁੰਦੀ। ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਵਸਥਾ। ਤ੍ਰਿਸ਼ਨਾ ਬਹੁਤ ਵੱਡਾ ਰੋਗ ਹੈ, ਤ੍ਰਿਸ਼ਨਾ ਕਿਸੇ ਵਿਰਲੇ ਦੀ ਬੁੱਝਦੀ ਏ। ਤ੍ਰਿਸ਼ਨਾ ਬੁੱਝਦੀ ਉਦੋਂ ਹੈ ਜਦੋਂ ਮਨ ਵਾਹਿਗੁਰੂ ਨਾਮ ਜਪ ਕੇ ਆਨੰਦਿਤ ਹੋ ਜਾਂਦਾ, ਸਹਿਜ ਵਿੱਚ ਟਿਕ ਜਾਂਦਾ। ਜਦ ਮਨ ਨੂੰ ਸਹਿਜ ਸਿਮਰਨ ਦਾ ਆਨੰਦ ਆ ਜਾਂਦਾ ਉਸ ਵੇਲੇ ਇਹਦੀ ਤ੍ਰਿਸ਼ਨਾ ਬੁੱਝ ਜਾਂਦੀ। ਜਦੋਂ ਤ੍ਰਿਸ਼ਨਾ ਬੁੱਝ ਜਾਂਦੀ ਇਹ ਮੁਕਤ ਹੋ ਜਾਂਦਾ, ਇਸ ਦਾ ਮਨ ਜਿਹੜਾ ਆਤਮਾ ਵਿੱਚ ਤਬਦੀਲ ਹੋ ਜਾਂਦਾ, ਮਨ ਦੀ ਮੈਲ ਬਿਲਕੁਲ ਨਹੀਂ ਰਹਿ ਜਾਂਦੀ, ਸਾਕਸ਼ਾਤ ਬ੍ਰਹਮੇ ਨੂੰ ਅੰਦਰ ਬਾਹਰ ਨਜ਼ਰ ਆਉਂਦਾ। ਆਪ ਵੇਖ ਸਕੋਗੇ ਆਪਣੀ ਅੱਖਾਂ ਨਾਲ, ਸਭ ਪਾਸੇ ਗੋਬਿੰਦ ਹੀ ਗੋਬਿੰਦ ਹੈ, ਸਭ ਪਾਸੇ ਨਾਰਾਇਣ ਹੀ ਨਾਰਾਇਣ ਹੈ,
ਸਭ ਪਾਸੇ ਨੂਰ ਹੀ ਨੂਰ ਹੈ, ਸਭ ਪਾਸੇ ਰਾਮ ਹੀ ਰਾਮ ਹੈ। ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੋਈ ਉਹਨਾਂ ਨੇ ਕਿਹਾ ਸਭ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਉਹ ਬੋਲੇ। ਭਾਈ ਕਨ੍ਹਈਆ ਨੇ ਕਿਹਾ ਪਾਤਸ਼ਾਹ ਮੈਂ ਪਾਣੀ ਅਵਸ਼ ਪਿਆਉਣਾ ਹਾਂ, ਮੈਂ ਤੇਰਾ ਮਾਸਕੀ ਹਾਂ, ਮੈਂ ਪਾਣੀ ਤੈਨੂੰ ਪਿਆਉਣਾ ਹਾਂ। ਹਰ ਘੱਟ ਵਿਚ, ਹਰ ਬੰਦੇ ਵਿਚ, ਹਰ ਲੋੜਵੰਦ ਵਿਚ ਮੈਨੂੰ ਤੂੰ ਹੀ ਨਜ਼ਰ ਆਉਂਦਾ ਹੈ, ਇਸ ਲਈ ਮੈਂ ਪਾਣੀ ਤੈਨੂੰ ਪਿਆਉਣਾ ਹਾਂ। ਏਡੀ ਉੱਚੀ ਮਨ ਦੀ ਅਵਸਥਾ ਹੋ ਗਈ। ਸਿੱਖ ਨੂੰ ਹਰ ਮਨੁੱਖ ਵਿਚ, ਹਰ ਜੀਵ ਵਿਚ ਗੁਰੂ ਨਾਨਕ ਹੀ ਗੁਰੂ ਨਾਨਕ ਦਿਸਦਾ, ਔਰ ਜਿਸ ਨੂੰ ਇਹ ਦਿਸਦਾ ਉਹੀ ਗੁਰੂ ਨਾਨਕ ਦਾ ਸਿੱਖ ਹੈ, ਉਹੀ ਬ੍ਰਹਮ ਗਿਆਨੀ ਹੈ, ਉਹੀ ਖਾਲਸਾ ਹੈ, ਉਹੀ ਸੰਤ ਹੈ, ਜਿਹਨੂੰ ਹਰ ਮਨੁੱਖ ਵਿਚ ਗੁਰੂ ਨਾਨਕ ਦਿਸਦੇ। ਚਾਰ ਪਦਾਰਥ ਨਵਨਿਜ ਪਾਵੇ ਬਹੁਰ ਨਾ ਤ੍ਰਿਸ਼ਨਾ ਭੁੱਖੀ, ਇਸ ਦਾ ਅਰਥ ਹੈ ਇਹਨੂੰ ਚਾਰੇ ਪਦਾਰਥ ਦੀ ਭੁੱਖ ਨਹੀਂ ਹੈ, ਨਿਧੀਆਂ ਦੀ ਭੁੱਖ ਨਹੀਂ ਹੈ, ਰਿਧੀਆਂ ਦੀ ਭੁੱਖ ਨਹੀਂ ਹੈ, ਕੁਛ ਨਹੀਂ ਇਹਨੂੰ ਚਾਹੀਦਾ। ਜਾਂ ਕੋ ਨਾਮ ਲੈ ਤੂੰ ਸੁਖੀ, ਗੁਰਦੇਵ ਜੀ ਕਹਿੰਦੇ ਨੇ ਜਿਸ ਵਾਹਿਗੁਰੂ ਦਾ ਨਾਮ ਲੈ ਕੇ ਤੂੰ ਇਤਨਾ ਅਮੀਰ ਹੋ ਗਿਆ ਹੈ, ਤੈਨੂੰ ਕੋਈ ਲੋੜ ਨਹੀਂ ਰਹਿ ਗਈ, ਨਾ ਪਦਾਰਥ ਦੀ ਲੋੜ ਰਹਿ ਗਈ ਹੈ, ਨਾ ਮਾਇਆ ਦੀ ਲੋੜ ਰਹਿ ਗਈ ਹੈ, ਨਾ ਜੀਵਨ ਦੀ ਲੋੜ ਰਹਿ ਗਈ ਹੈ, ਨਾ ਕੋਈ ਸਰੀਰ ਦੀ ਲੋੜ ਰਹਿ ਗਈ ਹੈ, ਨਾ ਕੋਈ ਮਨ ਦੀ ਲੋੜ ਰਹਿ ਗਈ ਹੈ, ਨਾ ਕੋਈ ਅੰਦਰ ਨਾ ਕੋਈ ਬਾਹਰ ਕੋਈ ਲੋੜ ਰਹਿ ਨਹੀਂ ਗਈ। ਨਾਮਦੇਵ ਦੀ ਜਦੋਂ ਇਹ ਅਵਸਥਾ ਬਣੀ ਹਜ਼ੂਰ ਉਹਨੂੰ ਮਿਲਣ ਵਾਸਤੇ ਆਏ। ਨਾਮਦੇਵ ਇੰਨਾ ਮਸਤ ਸੀ ਆਦਰ ਵੀ ਨਾ ਕਰ ਸਕਿਆ ਵਾਹਿਗੁਰੂ ਜੀ ਦਾ। ਨਾਰਾਇਣ ਜਦ ਆਪ ਆਏ ਉਹਨਾਂ ਵੇਖਿਆ ਮੈਂ ਬੈਠਾ ਕਿੱਥੇ, ਨਾਮਦੇਵ ਮਸਤੀ ਵਿੱਚ ਨਾਰਾਇਣ ਹਰੀ ਨਾਰਾਇਣ ਹਰੀ ਨਾਰਾਇਣ ਹਰੀ ਨਾਰਾਇਣ ਹਰੀ ਨਾਰਾਇਣ ਹਰੀ ਨਾਰਾਇਣ ਹਰੀ ਨਾਰਾਇਣ ਹਰੀ। ਨਾਰਾਇਣ ਸਾਹਮਣੇ ਖਲੋਤੇ ਨੇ, ਇਹ ਨਾਰਾਇਣ ਹਰੀ ਨਾਰਾਇਣ ਹਰੀ ਹਰੀ। ਭਗਵਾਨ ਇੰਨੇ ਪ੍ਰੇਮ ਵਿੱਚ ਆ ਗਏ, ਇੰਨੇ ਪ੍ਰੇਮ ਵਿੱਚ ਆ ਗਏ, ਪਹਿਲਾਂ ਤਾਂ ਸੋਚਿਆ ਵੀ ਮੈਂ ਇਹਨੂੰ ਥੋੜਾ ਜਿਹਾ ਹਿਲਾਵਾਂ, ਇਹ ਮੈਨੂੰ ਕੋਈ ਆਦਰ ਦੇਵੇ, ਮੈਂ ਬੈਠਾਂ ਕਿੱਥੇ, ਬੈਠਣ ਨੂੰ ਕੋਈ ਸੀਗਾ ਨੀ। ਨਾਮਦੇਵ ਗਰੀਬ ਬੜਾ ਸੀ, ਹਜ਼ੂਰ ਨੇ ਆਪ ਇੱਕ ਮਿੱਟੀ ਥੋੜੀ ਜਿਹੀ ਇਕੱਠੀ ਕੀਤੀ, ਮਿੱਟੀ ਦਾ ਢੇਲਾ ਇਕੱਠਾ ਕਰਕੇ ਨਾਮਦੇਵ ਦੇ ਅੱਗੇ ਬਹਿ ਗਏ। ਨਾਰਾਇਣ ਹਰੀ ਨਾਰਾਇਣ ਹਰੀ ਨਾਰਾਇਣ ਹਰੀ ਨਾਰਾਇਣ ਹਰੀ। ਪਿਆਰ ਨਾਲ ਅੱਖਾਂ ਖੁੱਲ ਗਈਆਂ, ਕੀ ਦੇਖਦੇ ਨੇ ਕਿ ਨਾਰਾਇਣ ਸਾਹਮਣੇ ਬੈਠੇ ਨੇ, ਕੱਚੀ ਮਿੱਟੀ ਦੇ ਢੇਲੇ ਤੇ ਬੈਠੇ। ਨਾਮਦੇਵ ਨੇ ਉਹਨੂੰ ਬੀਠਲ ਬੀਠਲ ਬੀਠਲ ਬੀਠਲ ਬੀਠਲ ਬੀਠਲ ਬੀਠਲ, ਇਹਨੂੰ ਵਿੱਠਲ ਵੀ ਕਹਿੰਦੇ ਨੇ, ਕਹਿਣਾ ਸ਼ੁਰੂ ਕਰ। ਨਾਰਾਇਣ ਹਰੀ ਨੂੰ ਵਿੱਠਲ ਵਿੱਠਲ ਵਿੱਠਲ ਵਿੱਠਲ ਵਿੱਠਲ ਕਹਿ। ਹਜ਼ੂਰ ਕਹਿਣ ਨਾਮਦੇਵ ਕੁਛ ਮੰਗ ਲੈ, ਚੁੱਪ। ਫਿਰ ਕਹਿੰਦੇ ਨੇ ਕੁਛ ਮੰਗ ਲੈ, ਫਿਰ ਚੁੱਪ। ਫਿਰ ਕਹਿੰਦੇ ਨੇ ਤੀਸਰਾ ਵਚਨ ਹੈ, ਤੂੰ ਬੜਾ ਗਰੀਬ ਹੈ, ਮੰਗ ਲੈ ਕੁਛ। ਆਖਣ ਲੱਗੇ ਹਜ਼ੂਰ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਮੰਗਾਂ ਤੇ ਫਿਰ ਮੈਨੂੰ ਇੱਕ ਵਾਰ ਇਹੋ ਜਿਹਾ ਪਿਆਰਾ ਦਰਸ਼ਨ ਦੇ ਜਾਣਾ, ਇਹੋ ਜਿਹਾ ਪਿਆਰਾ ਦਰਸ਼ਨ। ਬੜਾ ਪਿਆਰਾ ਦਰਸ਼ਨ ਨਾਮਦੇਵ ਜੀ ਨੂੰ ਹੋਇਆ, ਸਤਸੰਗ ਬਹੁਤ ਹੀ ਪਿਆਰਾ ਦਰਸ਼ਨ ਨਾਮਦੇਵ ਜੀ ਨੂੰ ਹੋਇਆ। ਬਿਨਾਂ ਕਿਸੇ ਇੱਛਾ ਤੋਂ ਵਾਹਿਗੁਰੂ ਜੀ ਨੇ ਦਰਸ਼ਨ ਦਿੱਤਾ ਤੇ ਬਾਰ ਬਾਰ ਪੁੱਛਦੇ ਨੇ ਕਿ ਨਾਮਦੇਵ ਕੁਛ ਮੰਗ ਲੈ। ਉਹਨੇ ਕਿਹਾ ਫਿਰ ਦਰਸ਼ਨ ਦੇਣਾ ਪਾਤਸ਼ਾਹ, ਫਿਰ ਦਰਸ਼ਨ ਦੇਣਾ, ਫਿਰ ਦਰਸ਼ਨ ਦੇਣਾ। 74 ਟਾਈਮ ਵਾਹਿਗੁਰੂ ਜੀ ਦਰਸ਼ਨ ਦਿੰਦੇ ਰਹੇ, ਨਾਮਦੇਵ ਦਰਸ਼ਨ ਮੰਗਦਾ ਰਿਹਾ। ਅੰਤੋ ਗਤਵਾ ਭਗਵਾਨ ਥੱਕ ਗਏ, ਨਾਰਾਇਣ ਹਰੀ ਥੱਕ ਗਏ ਦਰਸ਼ਨ ਦਿੰਦੇ ਦਿੰਦੇ, ਕਿਉਂਕਿ ਨਾਮਦੇਵ ਦੀ ਪਿਆਸ ਵੱਧਦੀ ਗਈ। ਫਿਰ ਕਹਿਣ ਲੱਗੇ ਨਾਮਦੇਵ ਤੂੰ ਮੇਰੇ ਤੋਂ ਸਵਾ ਹੋਰ ਕੁਛ ਮੰਗਦਾ ਨਹੀਂ, ਮੈਂ ਹੁਣ ਤੇਰੇ ਵਿੱਚ ਸਮਾ ਲਿਆ, ਮੈਂ ਹੁਣ ਤੇਰੇ ਵਿੱਚ ਸਮਾ ਰਿਹਾ, ਔਰ ਮੇਰਾ ਤੈਨੂੰ ਦਰਸ਼ਨ ਹਮੇਸ਼ਾ ਹੁੰਦਾ ਰਹੇ, ਹਮੇਸ਼ਾ ਹੁੰਦਾ ਰਹੇ। ਇਹ ਪਰਮ ਮੋਕਸ ਹੈ, ਇਹ ਖਾਲਸਾ ਪਦ ਹੈ। ਇਸ ਖਾਲਸਾ ਪਦ ਤੇ ਜਿਹੜੇ ਭਗਤ ਗਏ ਹਨ ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਜੀ ਨੇ ਦਰਜ ਕੀਤੀ। ਇਹ ਹਾਂ ਬੈਠਲ, ਉਹ ਹਾਂ ਬੀਠਲ, ਅੰਦਰ ਵੀ ਮੇਰੇ ਵਾਹਿਗੁਰੂ, ਬਾਹਰ ਵੀ ਮੇਰੇ ਵਾਹਿਗੁਰੂ, ਇੱਧਰ ਵੀ ਮੇਰੇ ਵਾਹਿਗੁਰੂ, ਉੱਧਰ ਵੀ ਮੇਰੇ ਵਾਹਿਗੁਰੂ। ਇੰਨਾ ਸ਼ਹਿਨਸ਼ਾਹ ਹੋ ਗਿਆ ਜੋ ਬਿਆਨ ਤੋਂ ਬਾਹਰ ਹੈ।
جو بیان تو بار تو ہی تو تو ہی تو تو ہی تو حضور کہندے نے جان کو نام لے تو سکھی جس واہگرو دا نام لے کے تینو یہ سکھ پراپت ہویا ہے ایسا سکھ پراپت ہویا ہے کہ مڑ کے کدے تو دکھی ہویا ہی نہیں اور نہ تینو کوئی لوڑ پئی ہے خیال رکھنا ساتھ سنگت جس نو کوئی لوڑ ہوندی وہ بندہ دکھی ہوندا ہے جنوں کدی کوئی لوڑ نہیں ہوندی سکھی ہوئی ہوندا ہے جس نو لوڑ ہوندی وہ دکھی ہوندا ہے جس دے اندر منگ ہوندی وہ دکھی ہوندا ہے منگ پوری ہو جان نال بھی وہ دکھی ہوئے گا جس نو کچھ نہیں چاہیے کوئی لوڑ نہیں سکھی ہی وہ ہے اس سکھ دی گل پہ کردے نے جان کو نام لے تو سکھی اے من جس واہگرو دا نام لے کے تو ات سکھی ہو گیا ہے اور تیرا روپ بدل گیا ہے تو ہی تو ہو گیا ہے تو ہی تو ہو گیا ہے تو ہی تو ہو گیا ہے ایسے واہگرو جی دا نام ساس ساس تے آو ٹھاکر کو من تن جی ارے مکھی ایسے واہگرو دا نام تے آو ایسے واہگرو نال پریم پاو واہگرو دا دھیان نہیں جے کیتا جا سکدا کیول نام دے وانگو نارائن ہری نارائن ہری نارائن ہری سک کردا واہگرو واہگرو واہگرو

Saz saz. Saz sazlar se hark tuasnar. Saz saz simran karan naal dhyan lagda hai. Dhyan banda hai. Saz saz simran phir bol ke nahi kita janda. Har tuasnar. Hun khayal na samjhna. Jadon saah lende ho udon waheguru wahe kaho. Jadon saas bahar nikalda hai guru kaho. ਇਹ ਚੁੱਪ ਕਰਕੇ ਕਰੀਦਾ ਬੋਲੀਦਾ ਨਹੀਂ ਇਹਨੂੰ ਮਧਮਾ ਜਾਪ ਕਹੀਦਾ ਇਸ ਵਿੱਚ ਵਾਹਿਗੁਰੂ ਜੀ ਦਾ ਧਿਆਨ ਲੱਗ ਜਾਂਦਾ ਤੁਹਾਨੂੰ ਬੋਲਣਾ ਵੀ ਨਹੀਂ ਪਏਗਾ ਸੁਣਨਾ ਵੀ ਨਹੀਂ ਪਏਗਾ ਹਰ ਸਵਾਸ ਨਾਲ ਹੁਣ ਅੱਖਾਂ ਬੰਦ ਕਰੋ ਤੇ ਆਪਣੇ ਸਵਾਸ ਨੂੰ ਵੇਖੋ ਅੱਖਾਂ ਬੰਦ ਕਰੋ ਆਪਣੇ ਸਵਾਸ ਨੂੰ ਵੇਖੋ ਕਿ ਸਵਾਸ ਜਦੋਂ ਸਵਾਸ ਇਸ ਵੇਲੇ ਆਉਂਦਾ ਹੈ ਵਾਹੇ ਸਵਾਸ ਬਾਹਰ ਜੋ ਨਿਕਲਦਾ ਗੁਰੂ ਜਿਸ ਚਾਲ ਨਾਲ ਸਵਾਸ ਆਉਂਦਾ ਉਸੇ ਚਾਲ ਨਾਲ ਤੁਸੀਂ ਕਹਿਣਾ ਹੈ ਸਾਸ ਆਉਂਦਿਆਂ ਵਾਹੇ ਸਾਹਸ ਬਾਹਰ ਕੱਢਦਿਆਂ ਗੁਰੂ

ਆਸ ਕਰਦੇ ਹਾਂ ਆਪਣੇ ਸਮਝ ਲਿਆ। ਅੱਖਾਂ ਬੰਦ, ਧਿਆਨ ਤੁਹਾਡਾ ਸਵਾਸ ਵਿੱਚ, ਇਹ ਧਿਆਨ ਹੈ, ਇਹ ਧਿਆਨ ਹੈ, ਇਹ ਧਿਆਨ ਦਾ ਪਹਿਲਾ ਸਬਕ ਹੈ। ਗੁਰਮਤਿ ਅਨੁਸਾਰ ਸਹਿਜ ਸਿਮਰਨ ਵਿੱਚ ਤੁਸੀਂ ਆਪਣੇ ਸਵਾਸ ਦਾ ਧਿਆਨ ਰੱਖਣਾ ਹੈ। ਭਾਵ ਪਵਨ ਗੁਰੂ ਹੈ, ਇਹ ਸਵਾਸ ਦਾ ਜਿਹੜਾ ਚੱਲਣਾ ਹੈ ਇਹ ਧਿਆਨ ਹੈ। ਆਪਣੇ ਸਵਾਸ ਦਾ ਧਿਆਨ ਰੱਖਣਾ ਹੈ ਕਿਉਂਕਿ ਸਵਾਸ ਜਿਹੜਾ ਆਦਮੀ ਸਵਸਥ ਹੈ ਉਹਦਾ ਲਗਭਗ 23,000 ਤੋਂ ਉੱਪਰ ਆਉਂਦਾ, ਇਸ ਲਈ 24,000 ਸਵਾਸ ਉਸਦਾ ਮੰਨਿਆ ਗਿਆ। ਜਿਹੜਾ ਬੰਦਾ ਰੋਗੀ ਹੋ ਜਾਂਦਾ, ਰੋਗੀ ਹੁੰਦਾ ਤੰਬਾਕੂ ਨਾਲ, ਸ਼ਰਾਬ ਨਾਲ, ਮੀਟ ਨਾਲ, ਜ਼ਿਆਦਾ ਖਾਣ ਨਾਲ, ਜ਼ਿਆਦਾ ਪੈਰਨ ਨਾਲ, ਜ਼ਿਆਦਾ ਗੱਲਾਂ ਕਰਨ ਨਾਲ। ਰੋਗੀ ਹੁੰਦਾ ਮੀਟ ਖਾਣ ਨਾਲ, ਜ਼ਿਆਦਾ ਗੱਲਾਂ ਕਰਨ ਨਾਲ, ਜਾਂ ਭੋਜਨ ਜ਼ਿਆਦਾ ਖਾਣ ਨਾਲ, ਜਾਂ ਤੰਬਾਕੂ ਨਾਲ। ਇਸ ਚੀਜ਼ ਦਾ ਬਿਲਕੁਲ ਸੇਵਨ ਮਨਾ ਹੈ ਤਾਂ ਸਵਾਸ ਬਿਲਕੁਲ ਠੀਕ ਚੱਲੇਗਾ। ਔਰ ਆਪਣੇ ਸਵਾਸ ਨੂੰ ਆਉਂਦਿਆਂ ਅਤੇ ਜਾਂਦਿਆਂ ਇਹ ਵੇਖਦੇ ਰਹਿਣਾ, ਆਪਣੇ ਸਵਾਸ ਨੂੰ ਆਉਂਦਿਆਂ ਜਾਂਦਿਆਂ ਵੇਖਣਾ ਹੈ, ਮਨ ਨਾਲ ਵੇਖਣਾ ਹੈ, ਅੱਖਾਂ ਨਾਲ ਨਹੀਂ ਵੇਖਣਾ, ਆਪਣੇ ਸਵਾਸ ਨਾਲ। ਔਰ ਉਸ ਸਵਾਸ ਨਾਲ ਹੀ ਵਾਹਿਗੁਰੂ ਜੀ ਦਾ ਨਾਮ ਪਕਾ ਲਓ। ਸਵਾਸ ਨਾਲ ਵਾਹੇ, ਸਵਾਸ ਬਾਹਰ ਜਾਂਦਿਆਂ ਗੁਰੂ। ਬੈਠਕ ਜਿਸ ਤਰ੍ਹਾਂ ਮੈਂ ਬੈਠਿਆ, ਖਿਆਲ ਨਾ ਵੇਖ ਲਓ, ਬਿਲਕੁਲ ਸਿੱਧੇ ਬੈਠਣਾ ਔਰ ਆਪਣੇ ਹੀ ਸਵਾਸ ਨੂੰ ਵੇਖਦੇ ਰਹਿਣਾ, ਸਰੀਰ ਬਿਲਕੁਲ ਨਹੀਂ ਹਿਲਾਉਣਾ। ਇਹ ਬੈਠਕ ਤੁਸੀਂ ਕਿਤੇ 1.5 ਘੰਟਾ ਬਣਾ ਲਓ, 1.5 ਘੰਟਾ ਲਗਾਤਾਰ ਤੁਸੀਂ ਇਸ ਤਰ੍ਹਾਂ ਬੈਠ ਸਕੋ, ਸਰੀਰ ਤੋਂ ਪਰੇ ਹੋ ਜਾਓ, ਇਹ ਸਰੀਰ ਦਾ ਯੋਗ ਬਣ ਜਾਏ। ਇਸ ਨੂੰ ਕਹਿੰਦੇ ਨੇ ਸਾਸ ਸਾਸ ਧਿਆਵੋ ਠਾਕੁਰ। ਕਿਸੇ ਮੂਰਤੀ ਦਾ ਧਿਆਨ ਨਹੀਂ, ਕਿਸੇ ਸ਼ਬਦ ਦਾ ਵੀ ਧਿਆਨ ਨਹੀਂ, ਕਿਸੇ ਗ੍ਰੰਥ ਦਾ ਵੀ ਧਿਆਨ ਨਹੀਂ, ਕਿਸੇ ਧੁੰਨ ਦਾ ਵੀ ਧਿਆਨ ਨਹੀਂ, ਬਿਲਕੁਲ ਆਪਣੇ ਸਵਾਸ ਦਾ ਧਿਆਨ। ਕਿਉਂਕਿ ਸਵਾਸ ਜਿਹੜਾ ਹੈ ਇਹਨੂੰ ਵਾਹਿਗੁਰੂ ਜੀ ਚਲਾ ਰਹੇ, ਆਤਮਾ ਚਲਾ ਰਹੀ, ਸਵਾਸ ਆਤਮਾ ਚਲਾ ਰਹੀ, ਆਤਮਾ ਹੀ ਵਾਹਿਗੁਰੂ ਹਨ ਔਰ ਆਤਮਾ ਹੀ ਗੁਰੂ ਹੈ। ਸਾਨੂੰ ਆਤਮਾ ਦੀ ਜੇ ਪਛਾਣ ਨਹੀਂ ਆਈ, ਇਸ ਲਈ ਅਸੀਂ ਆਪਣੇ ਸਵਾਸ ਦਾ ਧਿਆਨ ਰੱਖਣਾ, ਸਵਾਸ ਚੱਲਦੇ ਦਾ ਧਿਆਨ ਰੱਖਣਾ, ਇਸ ਸਵਾਸ ਨੂੰ ਵੇਖਦੇ ਰਹਿਣਾ ਅਤੇ ਵਾਹਿਗੁਰੂ ਜੀ ਦਾ ਨਾਮ ਇਸ ਸਵਾਸ ਵਿੱਚ ਰਲਾ ਦੇਣਾ। ਮਨ ਮੰਦਰ ਤਨ ਵੇਸ਼ ਕਲੰਦਰ ਘਾਟੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਣ ਵਸ ਹੈ ਬਹੁਤ ਜਨਮ ਨਾਮ। ਗੁਰੂ ਨਾਨਕ ਜੀ ਆਂਦੇ ਨੇ ਤਨ ਜਿਹੜਾ ਏਕ ਮੰਦਰ ਹੈ, ਇਹਦੇ ਵਿੱਚ ਮਨ ਜਿਹੜਾ ਹੈ ਉਹ ਵਾਹਿਗੁਰੂ ਦਾ ਇੱਕ ਆਪਣਾ ਸਰੂਪ ਹੈ ਕਿ ਮਨ ਔਰ ਤਨ ਦੇ ਦਰਮਿਆਨ ਸਵਾਸ ਚੱਲਦਾ ਹੈ, ਉਸ ਵਿੱਚ ਮੈਂ ਵਾਹਿਗੁਰੂ ਮੰਤਰ ਰਲਾ ਦਿੱਤਾ ਹੈ, ਹੁਣ ਮੇਰਾ ਮੁੜ ਕੇ ਜਨਮ ਨਹੀਂ ਹੋਵੇ। ਸਵਾਸ ਸਵਾਸ ਵਾਹਿਗੁਰੂ ਮੰਤਰ ਜਿਹੜਾ ਜਿਹਦਾ ਰਲ ਜਾਵੇ, ਭਾਵ 24 ਘੰਟਿਆਂ ਵਿੱਚ 24,000 ਸਵਾਸ ਵਿੱਚ 24,000 ਵਾਰਾਂ ਜਿਹੜਾ ਵਾਹਿਗੁਰੂ ਮੰਤਰ ਦਾ ਉਚਾਰਨ ਕਰ ਲਵੇ, ਉਹ ਸਰੀਰ ਤੋਂ ਪਰੇ ਹੋ ਜਾਂਦਾ, ਉਸਦਾ ਨਾ ਮੁੜ ਕੇ ਜਨਮ ਹੁੰਦਾ ਨਾ ਉਸਦੀ ਮ੍ਰਿਤਯੂ ਹੁੰਦੀ। ਇਹ ਹੈ ਤਨ ਔਰ ਮਨ ਦਾ ਯੋਗ। ਹਜ਼ੂਰ ਕਹਿੰਦੇ ਸਾਸ ਸਾਸ ਧਿਆਵੋ ਠਾਕੁਰ, ਠਾਕੁਰ ਮੈਨੇ ਵਾਹਿਗੁਰੂ, ਔਰ ਉਹ ਠਾਕੁਰ ਜੋ ਸਾਨੂੰ ਅਜੇ ਦਿਸਦਾ ਨਹੀਂ, ਉਹ ਸਾਡੀ ਨਾਭੀ ਚ ਬੈਠਾ, ਉਹ ਇਸ ਹਵਾ ਨੂੰ ਚਲਾ ਰਿਹਾ, ਪ੍ਰਾਣ ਨੂੰ ਚਲਾ ਰਿਹਾ, ਇਹਨੂੰ ਪ੍ਰਾਣ ਨਾਥ ਕਹੀਦਾ। ਨਾਥ ਮੈਨੂੰ ਨੱਥਿਆ ਹੋਇਆ, ਜਿਸਨੇ ਸਵਾਸ ਨੂੰ ਪਕੜਿਆ ਹੋਇਆ, 84 ਲੱਖ ਜੂਨ ਦੇ ਪ੍ਰਾਣ ਨੂੰ ਜਿਸਨੇ ਪਕੜਿਆ ਹੋਇਆ ਉਹਨੂੰ ਪ੍ਰਾਣ ਨਾਥ ਕਹੀਦਾ, ਉਹ ਹਨ ਵਾਹਿਗੁਰੂ ਆਪ। ਹਰੇਕ ਜੀਵ ਵਿੱਚ ਆਤਮਾ ਹੈ ਔਰ ਹਰੇਕ ਜੀਵ ਵਿੱਚ ਸਵਾਸ ਹੈ। ਜਿੰਨੀ ਦੇਰ ਤੱਕ ਸਵਾਸ ਹੈ ਉਨੀ ਦੇਰ ਤੱਕ ਜੀਵ ਜਿੰਦਾ ਹੈ, ਔਰ ਸਵਾਸ ਨੂੰ ਚਲਾਉਣ ਵਾਲਾ ਵਾਹਿਗੁਰੂ ਆਪ ਹੈ। ਇਸ ਲਈ ਸਾਰਿਆਂ ਜੀਆਂ ਦਾ ਵਾਹਿਗੁਰੂ ਇੱਕ ਹੈ, ਸਭ ਜੀਆਂ ਦਾ ਵਾਹਿਗੁਰੂ ਇੱਕ ਹੈ। ਇਸ ਲਈ ਕਿਸੇ ਜੀਵ ਦਾ ਘਾਤ ਕਰਨਾ, ਕਿਸੇ ਜੀਵ ਨੂੰ ਦੁੱਖ ਦੇਣਾ, ਕਿਸੇ ਜੀਵ ਨੂੰ ਮਨਸਾ ਵਾਚਾ ਕਰਮਣਾ ਕਰਕੇ ਤੰਗ ਕਰਨਾ, ਇਹ ਵਾਹਿਗੁਰੂ ਜੀ ਨੂੰ ਤੰਗ ਕਰਨਾ ਹੈ, ਇਹ ਗੁਰੂ ਘਰ ਦੀ ਮਰਿਆਦਾ ਹੈ। ਤਾਂ ਕਿ ਖਿਆਲ ਰਹੇ ਮਨਸਾ ਵਾਚਾ ਕਰਮਣਾ, ਤੁਸੀਂ ਸ਼ੁੱਧ ਹੋ ਕੇ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਔਰ ਆਪਣੀ ਰਸਨਾ ਨਾਲ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਸਭ ਜੀਆਂ ਦਾ ਭਲਾ। ਗੁਰੂ ਨਾਨਕ ਨਾਮ
ਅੱਖਰ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। 84 ਲੱਖ ਜੋਨ ਦਾ ਅਸੀਂ ਭਲਾ ਮੰਗ ਔਰ ਮਨਸਾ ਵਾਚਾ ਕਰਮਣਾ ਕਿਸੇ ਨੂੰ ਦੁੱਖ ਨਹੀਂ ਦੇਣਾ, ਇਹ ਗੁਰੂ ਘਰ ਦੀ ਸਭ ਤੋਂ ਵੱਡੀ ਮਰਿਆਦਾ ਹੈ। ਜਿਹੜਾ ਇਸ ਮਰਿਆਦਾ ਨੂੰ ਪਾਲ ਲੈਂਦਾ ਹੈ ਉਸ ਨੂੰ ਵਾਹਿਗੁਰੂ ਜੀ ਦਾ ਦਰਸ਼ਨ ਇਸੇ ਜਨਮ ਚ ਹੋ ਜਾਂਦਾ। ਜਿੰਨੀ ਜਲਦੀ ਇਹ ਮਰਿਆਦਾ ਪਾਲਣ ਕਰ ਲਵੋਗੇ ਉਤਨੀ ਜਲਦੀ ਤੁਹਾਨੂੰ ਵਾਹਿਗੁਰੂ ਜੀ ਦਾ ਦਰਸ਼ਨ ਹੋ ਜਾਏ। ਸਾਸ ਸਾਸ ਧਿਆਵੋ ਠਾਕੁਰ ਕਹੋ ਮਨ ਤਨ ਜੀਰੇ ਮੁਖੀ, ਮਨ ਨੂੰ ਤੇ ਤਨ ਨੂੰ ਉਸਦੀ ਇਮਾਨਤ, ਮਨ ਵੀ ਵਾਹਿਗੁਰੂ ਜੀ ਦਾ, ਤਨ ਵੀ ਵਾਹਿਗੁਰੂ ਜੀ, ਸਰੀਰ ਵੀ ਵਾਹਿਗੁਰੂ ਜੀ ਦਾ, ਮਨ ਵੀ ਵਾਹਿਗੁਰੂ ਜੀ ਦਾ। ਹੁਣ ਸਰੀਰ ਜਦੋਂ ਵਾਹਿਗੁਰੂ ਜੀ ਦਾ ਕਰੀਦਾ ਫਿਰ ਅੱਖਾਂ ਵੀ ਵਾਹਿਗੁਰੂ ਜੀ ਦੀਆਂ, ਰਸਨਾ ਵੀ ਵਾਹਿਗੁਰੂ ਜੀ ਦੀ, ਕੰਨ ਵੀ ਵਾਹਿਗੁਰੂ ਜੀ ਦੇ, ਹੱਥ ਵੀ ਵਾਹਿਗੁਰੂ ਜੀ ਦੇ, ਪੈਰ ਵੀ ਵਾਹਿਗੁਰੂ ਜੀ ਦੇ, ਅੰਦਰ ਮਨ ਵੀ ਵਾਹਿਗੁਰੂ ਜੀ ਦਾ, ਤੇ ਗੱਲ ਖਤਮ ਹੋ ਗਈ ਵੀ ਤੁਸੀਂ ਕੌਣ ਹੋ, ਖਤਮ ਹੋ ਗਈ, ਤੁਸੀਂ ਕੁਛ ਵੀ ਨਹੀਂ। ਇਸ ਤਰ੍ਹਾਂ ਮਨ ਦਾ ਹੰਕਾਰ ਮੁੱਕ ਜਾਂਦਾ, ਆਪਣੇ ਆਪ ਮੁੱਕ ਜਾਂਦਾ। ਇਹ ਸਹਿਜ ਸਿਮਰਨ ਹੈ, ਇਹ ਗੁਰੂ ਨਾਨਕ ਦੀ ਮੱਤ ਹੈ। ਓਦਾਂ ਮਨ ਦਿੱਤਾ ਨਹੀਂ ਜਾ ਸਕਦਾ, ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਜ, ਅੱਜ ਤੱਕ ਕੋਈ ਆਪਣੇ ਮਨ ਨੂੰ ਨਹੀਂ ਦੇ ਪਾਇਆ। ਜੇ ਮਨ ਨੂੰ ਸਤਿਗੁਰਾਂ ਨੂੰ ਦਿੱਤਾ ਤੇ ਥੋੜੇ ਸਮੇਂ ਲਈ ਦੇ ਸਕਦਾ, ਫਿਰ ਮਨ ਚ ਇੱਛਾ ਪੈਦਾ ਹੋ ਜਾਂਦੀ ਹੈ, ਫਿਰ ਮਨ ਨੂੰ ਚੁੱਕ ਲੈਂਦਾ। ਸੋ ਮਨ ਦਾ ਜਿਹੜਾ ਦੇਣਾ ਹੈ ਇਹ ਬੜਾ ਕਠਿਨ ਹੈ। ਗੁਰੂ ਨਾਨਕ ਹਜ਼ੂਰ ਗੁਰੂ ਨਾਨਕ ਸਾਹਿਬ ਦਾ ਮਤ ਇਹ ਹੈ ਕਿ ਇਸ ਮਨ ਨੂੰ, ਇਸ ਤਨ ਨੂੰ ਆਪਣੇ ਕੋਲ ਰੱਖੋ, ਗੁਰੂ ਦਾ ਕਰਕੇ ਵਰਤੋ, ਆਪਣਾ ਨਾ ਸਮਝਣਾ। ਨਾ ਮਨ ਆਪਣਾ ਹੈ ਨਾ ਤਨ ਆਪਣਾ ਹੈ। ਦੀਨ ਦਿਆਲ ਪਰੋਸੇ ਤੇਰੇ, ਸਭ ਪਰਿਵਾਰ ਚੜਹਾਇਆ ਵੇਰੇ।

ਗੁਰੂ ਆਪਣਾ ਮਨ ਆਪਣਾ ਤਨ ਸਤਿਗੁਰੂ ਦੀ ਅਮਾਨਤ ਸਮਝ ਕੇ ਵਰਤਣਾ ਔਰ ਇਹਦੇ ਵਿੱਚ ਕੋਈ ਖਿਆਨਤ ਨਹੀਂ ਕਰਨੀ, ਆਪਣੀ ਮਨ ਦੀ ਮਰਜ਼ੀ ਨਹੀਂ ਕਰਨੀ। ਕੋਸ਼ਿਸ਼ ਕਰੋ, ਵਾਹਿਗੁਰੂ ਜੀ ਨਾਮ ਜਪੋ, ਫਿਰ ਮਨ ਦੀ ਹਾਲਤ ਇਹ ਹੋ ਜਾਂਦੀ ਹੈ ਜਿਸ ਤਰ੍ਹਾਂ ਸੁੱਤੇ ਹੀ ਬੱਚਾ ਮਾਤਾ ਦੀ ਗੋਦ ਵਿੱਚ ਬੈਠਾ ਹੈ, ਮਾਤਾ ਕੋਲ ਸਭ ਕੁਛ ਉਹਨੂੰ ਪ੍ਰਾਪਤ ਹੋ ਰਿਹਾ ਹੈ, ਬੱਚੇ ਨੂੰ ਕੋਈ ਚਿੰਤਾ ਨਹੀਂ। ਜਿਵੇਂ ਬੱਚਾ ਮਾਤਾ ਦੀ ਲੋਰੀ ਸੁਣ ਕੇ ਮਸਤ ਹੋ ਜਾਂਦਾ ਹੈ, ਇਸੇ ਤਰ੍ਹਾਂ ਇਹ ਜੀਵ ਬੱਚਾ ਸਤਿਗੁਰੂ ਜੀ ਦਾ ਵਚਨ ਸੁਣਦਿਆਂ ਸੁਣਦਿਆਂ, ਸਤਿਗੁਰੂ ਜੀ ਦਾ ਨਾਮ ਸੁਣਦਿਆਂ ਸੁਣਦਿਆਂ ਮਸਤ ਹੋ ਜਾਂਦਾ ਹੈ। ਇਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਰਹਿ ਜਾਂਦੀ, ਇਹ ਸਹਿਜ ਵਿੱਚ ਟਿਕ ਜਾਂਦਾ। ਰਹਾਓ ਸ਼ਾਂਤ ਪਾਵੇ ਹੈ, ਪਰਮ ਸ਼ਾਂਤੀ ਮਿਲ ਗਈ, ਮਨ ਸ਼ਾਂਤ ਹੋ ਗਿਆ, ਮਨ ਨੂੰ ਆਪਣਾ ਘਰ ਮਿਲ ਗਿਆ, ਮਨ ਨੇ ਜਾਣ ਲਿਆ ਮੈਂ ਹੀ ਆਤਮਾ, ਮੇਰਾ ਕਦੀ ਜਨਮ ਨਹੀਂ ਸੀ ਹੋਇਆ, ਮੇਰਾ ਕਦੀ ਜਨਮ ਨਹੀਂ ਸੀ ਹੋਇਆ, ਮੈਂ ਭੁੱਲ ਕੇ ਮੰਨ ਲਿਆ ਤੇ ਮੇਰਾ ਕਦੀ ਜਨਮ ਹੋਇਆ ਨਾ ਮੇਰੀ ਮ੍ਰਿਤੂ, ਮੈਂ ਤੇ ਆਤਮਾ ਹਾਂ, ਮੈਂ ਤੇ ਕਦੀ ਵਿਛੜਿਆ ਹੀ ਨਹੀਂ ਹਾਂ, ਕਦੀ ਵੀ ਨਹੀਂ ਵਿਛੜਿਆ ਹਾਂ, ਮੈਂ ਤਾਂ ਸੁੱਤੇ ਹੀ ਵਾਹਿਗੁਰੂ ਦਾ ਹੀ ਸਰੂਪ ਹਾਂ, ਮੈਂ ਤੇ ਕਦੀ ਨਹੀਂ ਵਿਛੜਿਆ, ਸਿਰਫ ਸੁਪਨੇ ਮਾਤਰ ਖਿਆਲ ਰਹਿ ਜਾਂਦਾ, ਪਰ ਮਨ ਵਿੱਚ ਇਹ ਦ੍ਰਿੜ ਹੋ ਜਾਂਦਾ ਕਿ ਮੈਂ ਸੱਤ ਹਾਂ, ਮੈਂ ਕਦੀ ਵਿਛੜਿਆ ਨਹੀਂ। ਸ਼ਾਂਤ ਪਾਵੇ ਹੋਵੇ ਮਨ ਸੀਤਲ, ਅਗਨ ਨਾ ਅੰਤਰ ਧੁਖੀ, ਅਗਨ ਦਾ ਅਰਥ ਹੈ ਅਗਨੀ, ਔਰ ਉਹ ਅਗਨੀ ਹੁੰਦੀ ਹੈ ਚਿੰਤਾ ਦੀ, ਚਿੰਤਾ ਦੀ ਅਗਨੀ, ਔਰ ਉਹ ਧੁਖੀ ਨਹੀਂ ਰਹਿੰਦੀ, ਅੰਦਰ ਧੁਖਦਾ ਨਹੀਂ ਰਹੇਗਾ ਸਾਡੇ ਅੰਦਰ, ਸਭ ਦੇ ਨਾ ਚਿੰਤਾ ਦੀ ਅਗਨੀ ਰਹਿੰਦੀ ਹੈ ਜਿਹਦੇ ਨਾਲ ਸਾਡਾ ਮਨ ਕਲੇਸ਼ ਵਿੱਚ ਰਹਿੰਦਾ, ਔਰ ਉਸ ਤੋਂ ਕਾਮ ਬਣਦਾ, ਕ੍ਰੋਧ ਬਣਦਾ, ਲੋਭ ਬਣਦਾ, ਮੋਹ ਬਣਦਾ, ਸ਼ਾਂਤ ਵੀ ਹੋਈ ਜਾਂਦਾ ਨਾਲ ਦੀ ਨਾਲ, ਫਿਰ ਵੀ ਭੁੱਖ ਲੱਗੀ ਰਹਿੰਦੀ, ਮਨ ਦੀ ਭੁੱਖ ਲੱਗੀ ਰਹਿੰਦੀ ਹੈ ਔਰ ਤਨ ਭੁੱਖਾ ਰਹਿੰਦਾ। ਆਪ ਇਹ ਜਾਣਦੇ ਹੋਵੋਗੇ ਕਿ ਤਨ ਸਦਾ ਹੀ ਭੁੱਖਾ ਰਹਿੰਦਾ, ਪ੍ਰੀਦਾ ਸ਼ੱਕਰ ਖੰਡ ਨਿਵਾਸ ਗੁੜ ਮਾਖਿਓ ਮਾਜਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਜਦੋਂ ਫਰੀਦ ਨੂੰ ਇਹ ਵਾਹਿਗੁਰੂ ਦਾ ਨਾਮ ਮਿੱਠਾ ਲੱਗਣ ਲੱਗ ਪਿਆ, ਫਿਰ ਕੀ ਹੋਇਆ, ਫਰੀਦ ਨੇ ਇੱਕ ਵਾਰ ਆਪਣੀ ਬਾਣੀ ਚ ਕਿਹਾ ਸੀ ਬੜੇ ਪਿਆਰ ਨਾਲ, ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤੋਂ ਖਾਏ ਕੇ ਦਿਨ ਚੜ੍ਹੇ। ਮੌਤ ਆ ਜਾਵੇ ਤੇ ਚੰਗਾ, ਉਹ ਇੱਕ ਵਾਰ ਆਵੇਗੀ ਸਰੀਰ ਸਮਾਪਤ ਹੋ ਜਾਏਗਾ, ਪਰ ਜਿਹੜੀ ਮੈਨੂੰ ਭੁੱਖ ਲੱਗਦੀ ਹੈ ਨਾ ਬਾਰ ਬਾਰ ਬਾਰ ਬਾਰ, ਇਸ ਤੋਂ ਮੈਂ ਬਹੁਤ ਦੁਖੀ ਹੋ ਗਈ, ਤਨ ਦੀ ਭੁੱਖ ਨਹੀਂ ਲੱਗੀ, ਤਨ ਦੀ ਭੁੱਖ ਬਿਲਕੁਲ ਨਹੀਂ ਲੱਗੀ, ਬਿਲਕੁਲ ਨਹੀਂ ਲੱਗੀ। ਔਰ ਜਦੋਂ ਤਨ ਦੀ ਭੁੱਖ ਲੱਗੇਗੀ, ਉਹਨੂੰ ਵਾਹਿਗੁਰੂ ਜੀ ਆਪ ਹੀ ਸ਼ਾਂਤ ਕਰ ਦੇਣਗੇ, ਮਨ ਦੀ ਭੁੱਖ ਵੀ ਤੇ ਤਨ ਦੀ ਭੁੱਖ ਵੀ ਸ਼ਾਂਤ ਹੋ ਜਾਏਗੀ। ਇਸ ਨੂੰ ਕਹਿੰਦੇ ਨੇ ਮਨ ਦਾ ਸੀਤਲ ਹੋਣਾ ਔਰ ਅਗਨੀ ਦਾ ਨਾ ਧੁਖਣਾ, ਅਗਨੀ ਦਾ ਨਾ ਬਲਣਾ। ਜਿਸ ਤਰ੍ਹਾਂ ਭੁੱਬਲ ਦੇ ਵਿੱਚ ਅੱਗ ਰਹਿ ਜਾਂਦੀ, ਭੁੱਬਲ ਅਗਰ ਆਪ ਸਮਝਦੇ ਹੋ, ਭੁੱਬਲ ਦੇ ਅੰਦਰ ਅਗਨੀ ਰਹਿ ਜਾਂਦੀ, ਭੁੱਬਲ ਬਾਹਰੋਂ ਸ਼ਾਂਤ ਦਿਸਦੀ ਅੰਦਰ ਅਗਨੀ ਰਹਿ ਜਾਂਦੀ, ਇਸ ਤਰ੍ਹਾਂ ਕਿਸੇ ਮਨ ਦੇ ਤੀਜੇ ਪੜਾਓ ਵਿੱਚ ਜਾ ਕੇ ਅਗਨੀ ਰਹਿ ਜਾਂਦੀ, ਉਹ ਕਿਸੇ ਵੇਲੇ ਵੀ ਛਾਵਾਂ ਬਣ ਕੇ ਬਾਹਰ ਆ ਜਾਂਦੀ। ਹਜ਼ੂਰ ਕਹਿੰਦੇ ਨੇ ਉਹ ਸ਼ਾਂਤ ਹੋ ਜਾਏਗੀ ਜਦ ਤੁਸੀਂ ਸਹਿਜ ਵਿੱਚ ਦੇਖ ਕੇ ਵਾਹਿਗੁਰੂ ਜੀ ਦਾ ਨਾਮ ਜਪੋਗੇ। ਗੁਰੂ ਨਾਨਕ ਕਉ ਪ੍ਰਭੂ ਦਿਖਾਇਆ, ਜਲ ਥਲ ਤਰੇ ਪਵਨ ਰੁੱਖੀ। ਜਲ ਵਿੱਚ ਵੀ ਵਾਹਿਗੁਰੂ ਨੇ, ਥਲ ਵਿੱਚ ਵੀ ਵਾਹਿਗੁਰੂ ਨੇ, ਰੁੱਖਾਂ ਵਿੱਚ ਵੀ ਵਾਹਿਗੁਰੂ ਨੇ, ਪੱਤੇ ਪੱਤੇ ਵਿੱਚ ਵਾਹਿਗੁਰੂ ਨੇ, ਕਣ ਕਣ ਵਿੱਚ ਵਾਹਿਗੁਰੂ ਨੇ। ਜਹਾਂ ਦੇਖਤਾ ਹੂੰ ਵਹਾਂ ਤੂੰ ਹੀ ਤੂੰ ਹੈ, ਜਹਾਂ ਦੇਖਤਾ ਹੂੰ ਵਹਾਂ ਤੂੰ ਹੀ ਤੂੰ ਹੈ, ਜਹਾਂ ਦੇਖਤਾ ਹੂੰ ਵਹਾਂ ਤੂੰ ਹੀ ਤੂੰ ਹੈ, ਜਹਾਂ ਦੇਖਤਾ ਹੂੰ ਵਹਾਂ ਤੂੰ ਹੀ ਤੂੰ ਹੈ, ਵਹਾਂ ਤੂੰ ਹੀ।

0: ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹੋ, ਅਸੀਂ ਆਪ ਦੇ ਬੱਚੇ ਹਾਂ, ਆਪ ਨੇ ਬੜੀ ਕਿਰਪਾ ਕੀਤੀ ਹੈ, ਆਪਣੇ ਚਰਨਾਂ ਵਿੱਚ ਬੁਲਾਇਆ ਹੈ, ਬਿਠਾਇਆ ਹੈ, ਮੇਰ ਕੀਤੀ ਹੈ, ਪਾਤਸ਼ਾਹ ਘੜੀਆਂ ਲੇਖੇ ਲਾਉਣੀ, ਆਪਣੀ ਆਗਿਆ ਵਿੱਚ ਰੱਖਣਾ, ਆਪਣੀ ਮੇਰ ਵਰਤਾਉਣੀ, ਆਪਣੀ ਮੇਰ ਵਰਤਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIS ਦੇ 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Guru Nanak Dev Ji Maharaj Ji Dusri Jo, Guru Angad Dev Ji. Bhai Jodhe Kolon, Sahib Shri Guru Nanak Dev Ji Maharaj Da Kalam, Aapne Sarvan Kita, Ta Guru Nanak Dev Ji Maharaj Ji Sangat Karanda, ਆਪ ਦੇ ਅੰਦਰ ਸ਼ੌਕ ਪੈਦਾ ਹੋਇਆ, ਚਾਹ ਪੈਦਾ ਹੋਇਆ। ਆਪ ਦਾ ਪ੍ਰਕਾਸ਼, ਆਪ ਦਾ ਜਨਮ ਮੱਤੇ ਕੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ, ਲੇਕਿਨ ਕੁਛ ਔਕੜਾਂ ਕਾਰਨ ਆਪ ਉੱਥੋਂ ਛੱਡ ਕੇ ਔਰ ਟਿਕਾਣੇ ਬਦਲੇ। ਥਾਂ ਥਾਂ 'ਤੇ ਆਪ ਨੇ ਵਪਾਰ ਹੀ ਕੀਤਾ, ਦੁਕਾਨਦਾਰੀ ਕੀਤੀ। ਦੁਕਾਨਦਾਰੀ ਆਪ ਨੂੰ ਪਿਤਾ ਦੇ ਚੋਂ ਹੀ ਵਿਰਾਸਤ ਚੋਂ ਮਿਲੀ। ਪਿਤਾ ਦੇ ਬਣੇ ਹੋਏ ਸੰਸਕਾਰਾਂ ਕਰਕੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਣਾ, ਇਹ ਵੀ ਆਪ ਦੇ ਸੁਭਾਅ ਵਿੱਚ ਆਇਆ, ਇਹ ਵੀ ਆਪ ਦੇ ਸੰਸਕਾਰਾਂ ਵਿੱਚ ਆਇਆ। ਲੇਕਿਨ ਅੱਜ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਇਹ ਪੰਕਤੀਆਂ ਸਰਵਨ ਕੀਤੀਆਂ ਕਿ ਜਿਤ ਕੀਤਾ ਪਾਈਏ ਆਪਣਾ ਸਾਧਾਲ ਬੁਰੀ ਕਿਉਂ ਗਾਲੀਏ, ਭਾਈ ਜੋਧਾ ਕੁਝ ਇਸ ਮਸਤੀ ਨਾਲ ਪੜ ਰਿਹਾ ਸੀ, ਇਸ ਰਸ ਨਾਲ ਪੜ ਰਿਹਾ ਸੀ ਕਿ ਸੁਣਦਿਆਂ ਭਾਈ ਲਹਿਣੇ ਦੇ ਕਦਮ ਰੁਕ ਗਏ। ਆਪ ਸੁਣਦੇ ਹੀ ਰਹੇ, ਸੁਣਦੇ ਹੀ ਰਹੇ, ਤੇ ਫਿਰ ਜੋਧੇ ਕੋਲੋਂ ਪੁੱਛਿਆ ਇਹ ਨਾਨਕ ਜੀ ਕੌਣ, ਇਹ ਕਲਾਮ ਕਿਸ ਦਾ, ਔਰ ਇਹ ਕਿੱਥੋਂ ਦੇ ਵਾਸੀ। ਤਾਂ ਸਾਰੀ ਗੱਲ ਜਦ ਆਪ ਨੇ ਭਾਈ ਜੋਧੇ ਪਾਸੋਂ ਜਾਣੀ ਤਾਂ ਆਪ ਕਰਤਾਰਪੁਰ ਵਿੱਚ ਜਾ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਵਿੱਚ ਸਫਲ ਹੋਏ। ਦਰਸ਼ਨ ਕਰਦਿਆਂ ਹੀ ਮਨ ਨਿਹਾਲ ਹੋਇਆ, ਜੈਸੇ ਹਿਮਾਲਿਆ ਪਰਬਤ ਦੇ ਕੋਲ ਬੈਠੀਏ ਠੰਡ ਆਪਣੇ ਆਪ ਮਿਲਦੀ ਹੈ, ਜਲਦੇ ਹੋਏ ਦੀਵੇ ਦੇ ਕੋਲ ਬੈਠ ਜਾਈਏ ਪ੍ਰਕਾਸ਼ ਆਪਣੇ ਆਪ ਮਿਲਦਾ ਹੈ, ਮੰਗਣਾ ਨਹੀਂ ਪੈਂਦਾ, ਔਰ ਖਿੜੇ ਹੋਏ ਫੁੱਲਾਂ ਦੇ ਕੋਲ ਬੈਠ ਜਾਈਏ ਖੁਸ਼ਬੂ ਸੁਗੰਧੀ ਆਪਣੇ ਆਪ ਮੁਯਸਰ ਹੁੰਦੀ ਹੈ, ਆਪਣੇ ਆਪ ਪ੍ਰਾਪਤ ਹੁੰਦੀ ਹੈ। ਇੱਕ ਜੁੜੀ ਹੋਈ ਆਤਮਾ, ਇੱਕ ਰਸਿਕ ਆਤਮਾ, ਇੱਕ ਸੀਤਲ ਆਤਮਾ ਕੋਲ ਜਦ ਕੋਈ ਬੈਠਦਾ ਹੈ ਤੇ ਉਹਨੂੰ ਆਪਣੇ ਆਪ ਦੀ ਕੁਝ ਸੀਤਲਤਾ, ਕੁਝ ਠੰਡਕ, ਕੁਝ ਰਸ ਪ੍ਰਾਪਤ ਹੋਣ ਲੱਗ ਪੈਂਦਾ ਹੈ। ਆਪ ਦੈਨਿਕ ਚਰਿਆ ਜਿਸ ਢੰਗ ਦੇ ਨਾਲ ਉੱਥੇ ਸੇਵਾਦਾਰ ਕਰਦੇ ਸਨ, ਲੀਨ ਹੋ ਗਏ, ਸੇਵਾ ਕਰਦੇ ਨੇ, ਸਹਿਜੇ ਸਹਿਜੇ ਆਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਜ਼ਰਾਂ ਦੇ ਪਾਤਰ ਬਣ ਗਏ। ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਦੇ ਅੰਦਰ ਇੱਕ ਛੁਪੀ ਹੋਈ

ਉਹ ਚਿਨਗਾਰੀ ਵੇਖ ਲਈ ਜੋ ਅਧਿਆਤਮਕ ਮੰਡਲ ਦਾ ਸ਼ੋਲਾ ਬਣ ਸਕਦੀ ਸੀ। ਆਪ ਦੇ ਅੰਦਰ ਇੱਕ ਐਸਾ ਅਸਥਾਨ ਵੇਖ ਲਿਆ ਜਿਹਦੇ ਉੱਤੇ ਜੋਤ ਨੂੰ ਟਿਕਾਇਆ ਜਾ ਸਕਦਾ ਸੀ, ਜੋਤ ਨੂੰ ਬਿਠਾਇਆ ਜਾ ਸਕਦਾ ਸੀ। ਫਿਰ ਵੀ ਪ੍ਰੀਖਿਆ ਤੇ ਲਾਜ਼ਮੀ ਸੀ, ਆਖਿਰ ਵੇਖਣਾ ਤੇ ਸੀ, ਕਸੌਟੀ ਤੇ ਪਰਖਣਾ ਸੀ। ਸਿਆਣਾ ਬੰਦਾ ਤੇ ਕਸੌਟੀ ਤੇ ਪਰਖਦਾ ਹੈ, ਔਰ ਹਰ ਵਸਤੂ ਨੂੰ, ਹਰ ਚੀਜ਼ ਨੂੰ, ਹਰ ਹਸਤੀ ਨੂੰ ਪਰਖਣ ਦੀ ਬਕਾਇਦਾ ਕਸੌਟੀ ਹੈ। ਇਸ ਤਰ੍ਹਾਂ ਇੱਕ ਪਰਮਾਤਮਾ ਦੀ ਵੀ ਕਸੌਟੀ ਹੈ। ਕਬੀਰ, ਕਸੌਟੀ ਰਾਮ ਕੀ, ਜੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੇ, ਜੋ ਮਰ ਜੀਵਾ ਹੋਏ। ਇੱਕ ਦਿਨ ਕਰਤਾਰਪੁਰ ਦੇ ਬਹੁਤ ਵੱਡਾ ਇਕੱਠ ਸੀ, ਔਰ ਬਹੁਤ ਵੱਡੇ ਇਕੱਠ ਨੂੰ ਵੇਖ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਨੂੰ ਆਖਿਆ ਵੀ ਸੰਗਤਾਂ ਨੂੰ ਮਿਠਾਈ ਛਕਾਉਣੀ ਹੈ, ਔਰ ਹੁਣੇ ਛਕਾਉਣੀ ਹੈ। ਬਾਬਾ ਸ੍ਰੀ ਚੰਦ ਕਹਿਣ ਲੱਗੇ, ਮਹਾਰਾਜ ਹੁਣੇ ਇਹ ਹਜ਼ਾਰਾਂ ਦਾ ਇਕੱਠ ਤੇ ਹਜ਼ਾਰਾਂ ਦੇ ਇਕੱਠ ਲਈ ਇੱਕ ਛਿੰਨ ਦੇ ਮਿਠਾਈ ਰਸਦ ਪਾਣੀ ਦਾ ਬੰਦੋਬਸਤ ਕਰਨਾ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਸਤਿਗੁਰ ਕਹਿਣ ਲੱਗੇ, ਜੋ ਜੰਡ ਦਾ ਦਰਖਤ ਹੈ ਇਸ ਤੇ ਚੜ ਗਿਆ, ਇਹਨੂੰ ਜ਼ੋਰ ਦਾ ਹਿਲਾ, ਥੱਲੇ ਚਾਦਰ ਵਿਛਾ ਦੇ, ਮਿਠਾਈ ਟਪਕੇ ਗਈ, ਇਕੱਤਰ ਕਰ ਲਏ, ਇਕੱਠੀ ਕਰ ਲਏ, ਉਹ ਫਿਰ ਅਸੀਂ ਸੰਗਤਾਂ ਦੇ ਵੰਡਾਂਗੇ। ਹੱਸ ਪਏ ਬਾਬਾ ਸ੍ਰੀ ਚੰਦ, ਆਖਣ ਲੱਗੇ, ਬਾਬਾ ਉਮਰ ਦੇ ਵਡੇਰੇ ਹੋਣ ਕਰਕੇ ਆਪ ਅਨਹੋਣੀਆਂ ਗੱਲਾਂ ਕਰਨ ਲੱਗ ਪਏ। ਕਦੀ ਦਰਖਤਾਂ ਤੋਂ ਮਿਠਾਈ ਟਪਕਦੀ ਹੈ, ਔਰ ਉਹ ਵੀ ਦਰਖਤ ਜੰਡ ਦਾ ਜਿਹਨੂੰ ਕੋਈ ਚੰਗੇ ਫਲ ਤੇ ਫੁੱਲ ਵੀ ਨਹੀਂ ਲੱਗਦੇ। ਆਪ ਕਹਿੰਦੇ ਮਿਠਾਈ ਟਪਕੇਗੀ, ਸ੍ਰੀ ਚੱਕ ਪਾਸੇ ਬੈਠ ਗਏ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਕਾਇਦਾ ਦੂਸਰੇ ਸਾਹਿਬਜ਼ਾਦੇ ਭਾਈ ਬਾਬਾ ਲਖਮੀ ਦਾਸ ਨੂੰ ਆਵਾਜ਼ ਮਾਰੀ, ਬੇਟੇ ਤੂੰ ਇਸ ਦਰਖਤ ਤੇ ਚੜ ਜਾ, ਇਹਨੂੰ ਜ਼ੋਰ ਦਾ ਹਿਲਾ, ਮਿਠਾਈ ਟਪਕੇਗੀ, ਆਪਾਂ ਸੰਗਤਾਂ ਦੇ ਚ ਵੰਡਣੀ ਹੈ। ਲਖਮੀ ਦਾਸ ਵੀ ਕਹਿਣ ਲੱਗੇ, ਗੁਰਦੇਵ ਪਿਤਾ ਦਰਖਤਾਂ ਤੋਂ ਮਿਠਾਈ ਨਹੀਂ ਟਪਕਦੀ, ਵੱਡੇ ਬਿਰਾਸਾ ਠੀਕ ਕਹਿੰਦੇ ਨੇ, ਇਹ ਅਨਹੋਣੀ ਗੱਲ ਹੈ ਕਿ ਜੇ ਜੰਡ ਦੇ ਦਰਖਤ ਦਿੱਤੇ ਚੜ ਕੇ ਮੈਂ ਹਿਲਾਉਣ ਲੱਗਾ ਤੇ ਮਿਠਾਈ ਦੀ ਇੱਛਾ ਕੀਤੀ ਤੇ ਲੋਕੀ ਮਜ਼ਾਕ ਉਡਾਉਣਗੇ, ਜਗਤ ਹੱਸੇਗਾ, ਤੇ ਮੈਨੂੰ ਇਸ ਹਾਸੋਹੀਣੀ ਤੋਂ ਬਚਾ ਹੀ ਲਓ। ਤੋ ਇੱਕ ਪਾਸੇ ਲਖਮੀ ਦਾਸ ਬੈਠ ਗਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੁਣ ਪ੍ਰੀਖਿਆ ਲੈਣੀ ਚਾਹੀ ਲੈਣੀ, ਕਸੌਟੀ ਪਰਮ ਪੁਰਖ ਦੀ ਕਸੌਟੀ ਬੜੀ ਕਰੜੀ ਆਉਂਦੀ ਹੈ, ਔਰ ਉਸ ਕਸੌਟੀ ਤੇ ਕੋਈ ਪੂਰਾ ਉਤਰ ਜਾਏ ਉਹੀ ਕੁੰਦਨ ਹੈ, ਉਹੀ ਕੰਚਨ ਹੈ, ਉਹੀ ਪਾਵਨ ਹੈ, ਉਹੀ ਪਵਿੱਤਰ ਹੈ। ਭਾਈ ਲੈਣੇ ਨੂੰ ਆਵਾਜ਼ ਮਾਰੀ ਤੇ ਆਖਿਆ, ਚੜ ਜਾਓ ਇਸ ਦਰਖਤ ਤੇ, ਝਾੜੋ ਮਿਠਾਈ ਤੇ ਵੰਡੋ ਸੰਗਤਾਂ ਵਿੱਚ, ਥੱਲੇ ਚੱਦਰ ਵਿਛਾ ਕੇ। ਜਦ ਭਾਈ ਲੈਣਾ ਉੱਪਰ ਚੜ੍ਹਨ ਲੱਗੇ ਤਾਂ ਬਾਬਾ ਸ੍ਰੀ ਚੰਦ ਨੇ ਰੋਕਿਆ, ਆਖਿਆ, ਲੈਣਿਆ ਦਰਖਤਾਂ ਤੋਂ ਮਿਠਾਈ ਨਹੀਂ ਟਪਕਦੀ, ਔਰ ਦਰਖਤ ਵੀ ਜੰਡ ਦਾ, ਲੋਕੀ ਮਜ਼ਾਕ ਉਡਾਉਣਗੇ, ਲੋਕੀ ਮਖੌਲ ਕਰਨਗੇ। ਭਾਈ ਲੈਣਾ ਦਰਖਤ ਤੇ ਚੜ੍ਹਦਿਆਂ ਹੋਇਆ ਕਹਿਣ ਲੱਗੇ, ਦਰਖਤ ਤੋਂ ਮਿਠਾਈ ਟਪਕੇ ਭਾਵੇਂ ਨਾ ਟਪਕੇ, ਇਹਦੇ ਨਾਲ ਸਾਡਾ ਕੋਈ ਮੁੱਦਾ ਮਕਸਦ ਨਹੀਂ, ਅਸੀਂ ਕੇਵਲ ਗੁਰੂ ਦਾ ਹੁਕਮ ਮੰਨਣਾ। ਆਪ ਦੀ ਜ਼ਿੰਦਗੀ ਹੁਕਮ ਮੰਨਣ ਦੇ ਆਲੇ ਦੁਆਲੇ ਹੀ ਘੁੰਮਦੀ ਹੈ। ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ। ਮਹਿਲ ਦੀ ਪ੍ਰਾਪਤੀ ਤੇ ਤਾਂ ਹੀ ਹੋ ਸਕਦੀ ਹੈ ਜੇ ਹੁਕਮ ਮੰਨਣਾ ਹੈ। ਤੇ ਮਨੁੱਖ ਦੇ ਅੰਦਰ ਹੁਕਮ ਕਰਨ ਦਾ ਇਤਨਾ ਪ੍ਰਬਲ ਮਾਦਾ ਹੈ
के हुक्म मनना ही भुल जांदा है। ते दरअसल जिन्हों परमात्मा दा ते गुरु दा हुक्म मनना आ गया ओदा हुक्म समुची पृथ्वी ते चलदा है, जर्रे जर्रे ते चलदा है। उस बंदे दा हुक्म कदी खाली नहीं जाएगा जो परमात्मा दे हुक्म दे जीवदा है, जो गुरु दे हुक्म दे जीवदा है, जो गुरु दे हुक्म नूं सिरमस्तक ते रख लैंदा है। ओदा आपने वो चिक्कड़ दे छुट दिता, ऐसे सरोवर दे जिहदे च पानी घट सी पर चिक्कड़ ज्यादा सी, ते आखिया श्री चंद नूं ए लोटा कढ के लियाओ। ते बाबा श्री चंद कहण लगे, गुरदेव पिता जे कढ के लियाना सी तां फिर सुटिया ही क्यों है, सुटना नहीं, और जे हुण जरूरी कढना है तां आप किसे सेवक नूं आखो, आप किसे चेले नूं आखो, बहुत सारे खड़े ने, असीं आप दे साहिबजादे हां। ते जे हुण चिक्कड़ दे चों लोटा कढ़िया साडे कपड़े गंदे हो जाणगे, असीं चिक्कड़ आलूद हो जावांगे। दरअसल किसे नूं भी चिक्कड़ दे चों कढ़णा होवे तां मनुख नूं चिक्कड़ आलूद होना ही पैंदा है। जो गंदा होण तों डरदा है वो किसे नूं गंदगी दे चों नहीं कढ सकेगा। जो सेक तों डरदा है, तपस तों डरदा है, वो किसे नूं बलदी होई अग दे चों नहीं कढ सकेगा। परोपकार बहुत कठिन है, बहुत कठिन है, ते कसौटी ते परख रहे ने गुरु नानक देव जी महाराज अपने बच्चिआं नूं। संसार विच ते ऐसा देखिआ गया है कि बच्चा लायक भी नहीं, नालायक है, तां वी मां बाप गद्दी दे देंदे ने, चाहे उस समाजिक तल दी गद्दी है, चाहे राजनीतिक तल दी गद्दी है, या धार्मिक दुनिया दी गद्दी है। नालायक तो नालायक पुत्र नूं भी दे दित्ती जांदी है, क्योंकि पुत्र नाल मोह है, गद्दी नाल मोह है। तो हुण गद्दी ते भी बैठे ते पुत्र ही बैठे, पर साहिब श्री गुरु नानक देव जी महाराज दे मन विच मोह नहीं, जगत दी तामीर दा जज्बा है, सच्चाई है, हकीकत है। आपने अपने दूसरे साहिबजादे बाबा लखनीदास नूं आवाज मारी, पुत्रा ये लोटा तू कढ के लिया। ते लखनीदास भी कहण लगे, गुरदेव पिता वड्डे भराता ठीक ही कहंदे ने, ये लोटा कढ के लियाना सी ते सुटिया क्यों आपने, कपड़े गंदे हो जाणगे साडे, असीं चिक्कड़ आलूद हो जावांगे। और ये हकीकत है, जो चिक्कड़ तो डरदा है किवें किसे नूं चिक्कड़ चो कढेगा, जो अग्नि तो डरदा है, तपस तो डरदा है, किवें किस नूं अग दे चों कढेगा। साहिब गुरु नानक देव जी महाराज ने हुण पिछे चले आ रहे भाई लैणे नूं आवाज मारी, आख्या पुरखा तूं कढ लिया, भजिया होया गया लैणा, गोडे गोडे चिक्कड़ सी, शरीर गंदा हो गया, कपड़े चिक्कड़ आलूद हो गए। ते जद लोटा कढ के सतगुरु देव जी महाराज दा सुटिया होया ओ खूबसूरत लोटा कढ के जद उस चिक्कड़ दे चों कढ के बाहर ले आया, तां चिक्कड़ आलूद भाई लैणे नूं गुरु नानक ने गलवकड़ी च लै लिया। आख्या पुरखा तूं ये लोटा नहीं कढ़िया चिक्कड़ दे चों, सारी मखलूक नूं चिक्कड़ दे चों कढ़िया, मैनू उसे दी लोड़ है, मैं ते उसे दी तलाश च हां जो मनुखता नूं चिक्कड़ दे चों कढ सके, जो एक लोकटे नूं चिक्कड़ दे चों नहीं कढ सकदा, मुश्किल है वो मनुखता नूं चिक्कड़ दे चों कढ सके। जो मेरा इतना ही हुक्म नहीं मन सकदा, इस तों वड्डा हुक्म मेरा किस तरह कोई मनेगा। लेकिन साहिब श्री गुरु नानक देव जी महाराज की प्रीख्या अजे खत्म नहीं हुई, आप फिर लैने नूं कसौटी ते परख रहे हैं, फिर प्रीख्या लै रहे हैं। एक दिन महाराज ने धानक रूप धारण किया, भयानक, पंज सत कुत्ते पिछे ला लए,
ਔਰ ਹੱਥ ਵਿੱਚ ਇੱਕ ਟੋਟਾ ਇੱਕ ਝੋਲਾ ਧਾਰਨ ਕੀਤਾ। ਬਹੁਤ ਵੱਡੀ ਭੀੜ ਆਪ ਦੇ ਪਿੱਛੇ ਸੀ। ਆਪ ਨੇ ਪਹਿਲੇ ਤੇ ਪੱਥਰ ਮਾਰਨੇ ਸ਼ੁਰੂ ਕੀਤੇ ਤੇ ਜੈਸੇ ਜੈਸੇ ਲੋਕਾਂ ਨੂੰ ਪੱਥਰ ਲੱਗੇ, ਲੋਕ ਗੁਰੂ ਨਾਨਕ ਦਾ ਸੰਗ ਛੱਡਦੇ ਗਏ। ਜਦ ਸਤਿਗੁਰ ਨੇ ਮੁੜ ਕੇ ਦੇਖਿਆ, ਅਜੇ ਵੀ ਕੁਛ ਹੈਗੇ ਨੇ ਜੋ ਮੇਰੇ ਪਿੱਛੇ ਆ ਰਹੇ ਨੇ, ਤਾਂ ਹੱਥ ਦੇ ਜੋ ਸੋਟਾ ਸੀ ਉਹ ਵਗਾਉਣਾ ਸ਼ੁਰੂ ਕੀਤਾ, ਉਹ ਮਾਰਨਾ ਸ਼ੁਰੂ ਕੀਤਾ। ਇਹਦੇ ਨਾਲ ਜੋ ਬਚੇ ਕੁਚੇ ਸਨ ਉਹ ਵੀ ਭੱਜ ਉੱਠੇ। ਸਿਰਫ ਚਾਰ ਸਰੀਰ ਰਹਿ ਗਏ ਜੋ ਅਜੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਕਸ਼ੇ ਕਦਮ ਤੇ ਚੱਲ ਰਹੇ ਸਨ। ਮਹਾਰਾਜ ਨੇ ਝੋਲੇ ਵਿੱਚੋਂ ਸੋਨੇ ਦੀਆਂ ਮੋਹਰਾਂ ਕੱਢੀਆਂ ਤੇ ਸੁੱਟੀਆਂ, ਤੇ ਜਦ ਸੁੱਟੀਆਂ ਤਾਂ ਜੋ ਬਾਕੀ ਬਚੇ ਕੁਚੇ ਅਜੇ ਨਾਲ ਆ ਰਹੇ ਸਨ, ਪੱਥਰਾਂ ਦੀ ਮਾਰ ਖਾ ਕੇ, ਸੋਟਿਆਂ ਦੀ ਮਾਰ ਖਾ ਕੇ, ਪਰ ਸੋਨੇ ਦੀ ਮਾਰ ਨਾ ਸਹਾਰ ਸਕੇ, ਮੋਹਰਾਂ ਚੁੱਕ ਕੇ ਜੇਬ ਵਿੱਚ ਪਾ ਲਈਆਂ ਔਰ ਗੁਰੂ ਨਾਨਕ ਤੋਂ ਬੇਮੁਖ ਹੋ ਕੇ ਵਾਪਸ ਮੁੜ ਗਏ। ਦਰਅਸਲ ਕਈ ਦਫ਼ਾ ਦੁੱਖ ਦੀ ਮਾਰ ਬੰਦਾ ਸਾਰ ਲੈਂਦਾ ਤੇ ਦੁੱਖ ਕਰਕੇ ਧਰਮ ਮੰਦਰ ਦੇ ਦੁਆਰ ਤੇ ਬੈਠਾ ਰਹਿੰਦਾ, ਪ੍ਰਭੂ ਦੀ ਇਬਾਦਤ ਕਰਦਾ ਰਹਿੰਦਾ, ਪਰ ਸੁੱਖ ਤੇ ਆਲਸੀ ਬਣਾ ਦਿੰਦਾ, ਸੁੱਖ ਦਲਿਦਰੀ ਬਣਾ ਦਿੰਦਾ, ਸੁੱਖ ਬਿਲਕੁਲ ਦਿਲ ਦਿਮਾਗ ਨੂੰ ਠੋਸ ਕਰ ਦਿੰਦਾ। ਇਹ ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ। ਤਦੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਇੱਕ ਸ਼ਬਦ ਵਿੱਚ ਕਿਹਾ ਹੈ ਕਿ ਦੁੱਖ ਦਾਰੂ ਸੁੱਖ ਰੋਗ ਭਇਆ ਜਾਂ ਸੁਖ ਤਾ ਮਨਾ ਹੋਈ। ਜੀਵਾਂ ਲਈ ਜੋ ਦੁੱਖ ਹੈ ਇਹ ਦਾਰੂ ਹੈ, ਇਸ ਤੋਂ ਬਿਨਾਂ ਕਈ ਜੀਵਦੇ ਨਹੀਂ, ਜਾਗਦੇ ਨਹੀਂ, ਸਮਝਦੇ ਨਹੀਂ, ਬੋਧ ਨਹੀਂ ਉੱਨਤ ਹੁੰਦਾ, ਅੰਦਰ ਚਾਨਣਾ ਨਹੀਂ ਪੈਦਾ ਹੁੰਦਾ, ਅੰਦਰ ਸੰਘਰਸ਼ ਦੀ ਵਿਰਤੀਆਂ ਨਹੀਂ ਜਨਮ ਲੈਂਦੀਆਂ। ਦੁੱਖ ਦੀ ਚੋਟ ਦੇ ਨਾਲ ਹੀ ਉਹ ਜਾਗਦੇ ਨੇ। ਸੋਨੇ ਦੀਆਂ ਮੋਹਰਾਂ ਜੇਬ ਵਿੱਚ ਪਾ ਕੇ ਵਾਪਸ ਚਲੇ ਗਏ। ਹੁਣ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਮੁੜ ਕੇ ਵੇਖਦੇ ਨੇ ਪਿੱਛੇ, ਤਾਂ ਕੇਵਲ ਇੱਕੋ ਹੀ ਬਸ਼ਰ ਹੈ, ਇੱਕੋ ਹੀ ਇੱਕ ਮਨੁੱਖ ਜੋ ਚਲੇ ਆ ਰਿਹਾ, ਜਿਹਨੇ ਪੱਥਰ ਵੀ ਖਾ ਲਏ, ਜਿਹਨੇ ਸੋਟੀਆਂ ਵੀ ਖਾ ਲਈਆਂ, ਪਰ ਜਿਹਨੇ ਸੋਨੇ ਦੀਆਂ ਮੋਹਰਾਂ ਨੂੰ ਵੀ ਪੈਰਾਂ ਥੱਲੇ ਲਤਾੜ ਦਿੱਤਾ। ਆ ਰਿਹਾ, ਆ ਰਿਹਾ। ਗੁਰੂ ਨਾਨਕ ਦੇਵ ਜੀ ਮਹਾਰਾਜ ਰੁਕ ਕੇ ਇਸ ਇੱਕ ਮਨੁੱਖ ਨੂੰ ਕਹਿੰਦੇ ਨੇ, ਸਾਰੇ ਹੀ ਮੈਨੂੰ ਛੱਡ ਕੇ ਚਲੇ ਗਏ, ਤੂੰ ਨਹੀਂ ਗਿਆ। ਹੱਥ ਜੋੜ ਕੇ ਪੁਰਖ ਕਹਿਣ ਲੱਗਾ, ਮਹਾਰਾਜ ਸਾਰਿਆਂ ਦੇ ਆਪਣੇ ਆਪਣੇ ਘਰ ਸਨ, ਆਪਣੇ ਆਪਣੇ ਟਿਕਾਣੇ ਸਨ, ਸਾਰੇ ਆਪਣੇ ਟਿਕਾਣਿਆਂ ਤੇ ਚਲੇ ਗਏ, ਮੈਂ ਤੇ ਨਿਥਾਵਾਂ, ਮੈਂ ਨਿਥਾਵਾਂ, ਕਿੱਥੇ ਜਾਵਾਂ। ਤੋ ਗੁਰੂ ਨਾਨਕ ਕਹਿਣ ਲੱਗੇ, ਨਹੀਂ ਤੂੰ ਨਿਥਾਵਾਂ ਨਹੀਂ, ਮੈਂ ਨਿਥਾਵਾਂ, ਮੈਨੂੰ ਆਪਣਾ ਘਰ ਚਾਹੀਦਾ ਸੀ, ਮੈਨੂੰ ਆਪਣਾ ਟਿਕਾਣਾ ਚਾਹੀਦਾ ਸੀ, ਹੁਣ ਦੁਨੀਆਂ ਦੇਖੇਗੀ ਕਿ ਤੇਰਾ ਹਿਰਦਾ ਹੀ ਮੇਰਾ ਘਰ ਹੈ, ਅੱਜ ਤੋਂ ਬਾਅਦ ਮੈਂ ਤੇਰੇ ਹਿਰਦੇ ਚ ਵਾਸਤਾ ਕੀਤਾ, ਮੈਂ ਤੇਰੇ ਹਿਰਦੇ ਵਿੱਚ ਟਿਕਿਆ। ਸਰੀਰ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਬ੍ਰਹਿਮੰਡ ਵਿੱਚ ਲੀਨ ਹੋ ਗਏ, ਪਰ ਜੋਤ ਕਰਕੇ ਭਾਈ ਲੈਣੇ ਦੇ ਚਲੀਨ ਹੋ ਗਏ। ਔਰ ਇਨ ਗੁਰੂ ਨਾਨਕ ਦੀ ਜੋਤ ਛੋਈ ਲੈਣੇ ਨਾਲ ਤੋ ਆਪ ਅੰਗਦ ਬਣੇ, ਕਿਉਂਕਿ ਗੁਰੂ ਨਾਨਕ ਦਾ ਅੰਗ ਛੋਇਆ ਤੋ ਲੈਣਾ ਗੁਰੂ ਨਾਨਕ ਬਣ ਗਿਆ। ਸੱਤੇ ਬਰਵੰਡੇ ਨੇ ਆਪਣੀ ਵਾਰ ਵਿੱਚ ਬੜੇ ਕੀਮਤੀ ਬੋਲ ਲਿਖੇ ਨੇ, ਲੈਣੇ ਦੀ ਫਿਰਾਇਨ ਨਾਨਕਾ ਦੋਹੀ ਖੱਟੀਏ। ਕੱਲ ਤੱਕ ਐਸਾ ਸੀ ਕਿ ਭਾਈ ਲੈਣਾ ਗੁਰੂ ਨਾਨਕ ਦੀ ਪਰਿਕਰਮਾ ਕਰਦੇ ਸਨ, ਮਸਤਕ ਝੁਕਾਉਂਦੇ ਸਨ ਕਦਮਾਂ ਤੇ, ਪਰ ਅੱਜ ਗੱਲ ਉਲਟੀ ਹੋ ਗਈ। ਅੱਜ ਗੁਰੂ ਨਾਨਕ ਨੇ ਪਰਿਕਰਮਾ ਕੀਤੀ, ਅੱਜ ਗੁਰੂ ਨਾਨਕ ਨੇ ਆਪਣਾ ਮਸਤਕ ਲੈਣੇ ਦੇ ਕਦਮਾਂ ਤੇ ਰੱਖ ਦਿੱਤਾ। ਲੈਣੇ ਦੀ ਫਿਰਾਇਨ ਨਾਨਕਾ ਦੋਹੀ ਖੱਟੀਏ। ਨਾਨਕ ਦੀ ਗੱਦੀ ਦੇ ਵਾਰਸ, ਉਸ ਜੋਤ ਦੇ ਵਾਰਸ ਜਿਸ ਜੋਤ ਦਾ ਨਾਂ ਸੀ ਗੁਰੂ ਨਾਨਕ, ਵਾਰਸ ਬਣ ਗਏ ਭਾਈ ਲੈਣਾ।
अंग छुआ के आप बने गुरु अंगद देव जी महाराज। खंडूर साहब विच आप जोत जगांदे रहे, जगत नूं प्रेरणा देंदे रहे, और सत्ता ते ब्रह्मंड कहंदे ने लंगर दौलत वंडिए रस अमृत खीर घयाले। आपदा लंगर जो आए हुए यात्रुआं लई लोड़वंदां लई बनदा सी, ओ बद्धा छट्टी दा लंगर नहीं सी। लंगर दौलत वंडिए रस अमृत खीर घयाले। क्यों पाके खीर वंडी जा रही है, लोड़वंदां नूं दौलत दिती जा रही है, लोड़वंदां नूं बस्तर दिते जा रहे ने, और आए हुए यात्रुआं नूं सिखां नूं दर्शन करन आए प्रेमियां नूं इस धन नाल भोजन छकाया जा रहा है, जिवें किसी दे घर कोई अजीज प्यारा मेहमान आउंदा है और उन्ने ही सन्मान नाल उतने ही सत्कार दे नाल छकाया जा रहा है। और जैसे संगतां छकदियां ने सतगुर प्रसन्न होंदे ने, ते छकाउण दे बहुता सहयोग दे रहियां ने आप जी दी सुपत्नी जगत माता साडी माता की, जो सेवा दी मूर्ति सी, प्रेम दी मूर्ति सी। साहिब श्री गुरु अंगद देव जी महाराज दे कुछ वाक भी, कुछ शब्द भी गुरु ग्रंथ साहिब जी महाराज दे मौजूद ने। आप एक थां ते कहंदे ने कि जिस प्यारे त्यों ने तिस आवे मर चलिए, धिग जीवन संसार नानक ताके पाछे जीवना। जिस नाल स्नेह है उस तो ते बंदा निछावर हो जाए, उस तो पहले कुर्बान हो जाए, मिट जाए। दरअसल ये आप दे अंदर दा इश्क बोल रहे है, ये आप दे अंदर दा प्रेम बोल रहे है। और तदे ते आप कहंदे ने एक ने ही आस की दूजे लगे जाए, नानक आशिक कांडिये सद ही रहे समाए। आशिक ते होई है हर वक्त जुड़े आ रहे, हर वक्त लीन रहे, एक ही कि कदी एक नाल जुड़े आ ते कदी दूजे नाल जो है जुड़े आ। ए जुड़ना ते कोई जुड़ना नहीं। एक सूफी आलम दा कहना है मन तौ सुदी तौ मन सुदम, मन जां सुदी तौ तन सुदम, इन कस न गोयद बाद अजें मन दीगरम तौ दीगरी। हे परमात्मा मैं तू हो जावा, तू मैं हो जावा, और इस तरह लीन होइए मैं तन हो जावा, तू जिंद हो जावे, तू जिंद हो जावे, मैं तन हो जावा, ताकि फिर कोई ए ना आखे तू होर है मैं होर। ऐसे लीन होए ने पाई लेना हूं कोई ए नहीं कह सकता लेना जी होर ने, नानक जी होर ने। एक मिक हो गए, लीनता हो गई, और इस लीनता दा आनंद जो साहिब श्री गुरु अंगद देव जी महाराज ने माणिया ओदा बकायदा अपने वचना दे शब्दां दे जिक्र कीता। आपने गुरमुखी लिपि दी बकायदा पढ़ाई अपने समय राज कीती, आप बच्चियां नूं पढ़ांदे सन, ताकि इस लिपि दा सदका लोगां नूं गुरु नानक दी कलाम पढ़न दी जाच आ जाए। गुरु नानक दा संदेश आप थां थां ते पहुंचा रहे ने। ऐसा होया एक दिन कनौज दे शेर शाह सूरी दे हथों हार खा के हुमायूं जद अफगानिस्तान दी तरफ नसे है भजे है, पंजाब दे दाखल होंदिया किसे ने कहा है कि गुरु नानक दी गद्दी दे दूजे वारस गुरु अंगद देव जी महाराज गद्दी नसीन विराजमान ने, तुसी असीस लेंदे जाओ, आशीर्वाद लेंदे जाओ, ताकि अपने मकसद दे थानू कामयाबी होवे। ए काबल ते फिर अस्फान ईरान जा रहा सी, उत्थों सेना फिर बना के ते शेर शाह सूरी दे ते हमला करन दी सोच ते व्योंत बना के जा रहा सी।
तो जद ऐसा कईया ने मशुरा दिता सलाह दिती तो सीधे पहुंचे खंडूर सा आके की देखते ने कि गुरु अंगद देव जी महाराज बच्चिया नू पढ़ा रहे ने और इस ढंग नाल पढ़ा रहे ने कि बच्चिया का मनोरंजन भी बनिया रहे ते तालीम ए विद्या ए अक्सर बच्चिया के जहन दे भी वस जा। हुमायूं कोल खड़ा होया सोचता है चलो मैं हार के आया पर फिर भी मैं हिंदुस्तान का सम्राट हाँ सुल्तान ताज है मेरे सिर पर कीमती भूषण मैं पहने हुए ने कीमती वस्त्र ने मेरे हाथ में मेरी तलवार है नाल मेरे शस्त्रधारी सेना है। गुरु ने इस फकीर ने खड़े होके मेरा स्वागत नहीं किया मेरी आओ भगत नहीं की मैनू बैठने के वास्ते थां नहीं दी। कहने गुस्से के मारे हुमायूं ने मयान चो तलवार कढ़ी और जैसे तलवार कढ़ी तो सतगुरु देव जी महाराज अपना सीस उच्चा करके कहन लगे हुमायूं जिथे तलवार चलानी चाहिदी सी उत्थे ते तू मयान विच पा के आ गए ते जिथे मयान विच ही रखनी चाहिदी है उत्थे तू कढ़ लईए।

0: दयालु गुरु अंगद देव जी महाराज ने माफ कर दिता, आख्या जाओ खंडूर साहब दे सेवा ते सिमरन दी जोत जगा के समुची मखलूक नू आप जोड़ रहे ने निरंकार दे नाल, जोड़ रहे ने उस परवरदिगार दे नाल। गुरु नानक देव जी महाराज दी दूसरी जोत जिदा मूल उपदेश ए सी कि ऐ बंदे ऐ गुरु के सिख तू रहना है गुरु दे हुक्म दे, ऐसा नहीं कि सलाम जवाब दोवें करे मुंडो गुत्था जाए। तू सजदा भी करें सलाम भी करें पर जवाब देन नूं भी आतर हो जाए तो सिर इस ढंग दे नाल चुक भी लवें नहीं, उते मुंडो ही गुत्था जाए, उते बुनियादी तौर ते ही भुल रहा है, उन्हूं ते असलियत दा पता ही नहीं। नहीं, तू सिर्फ सलाम करना है, तू सिर्फ सजदा ही करना है, तू सिर्फ मस्तक झुकाना है। ते मस्तक झुकाने दा इन्ना ही मतलब है ऐ गुरु असी तेरी ताबिया विच रहना है, आइंदा तो असी तेरे विचार दे मुताबिक अपनी जिंदगी बतीत करनी है। मस्तक दे जो विचारां दा प्रवाह चल रहा है अपने इनू भेट कर देना है गुरु दे अगों, ते गुरु दे जिहड़े विचार ने उन्हूं धारण कर लेना है अपने मस्तक दे। इस तरह दे बंदे नूं कहिंदे ने इह गुरमुख है, इन्हें अपनी मत त्याग दित्ती है, इन्हें गुरु की मत ले ली है। ते गुरु अंगद देव जी महाराज का बहुता जोर इसे ही गल से ऐ बंदे तू गुरु की मत ले, तू गुरु की मत ले, ते गुरु की मत लेंदे आई तैनू परमात्मा की प्राप्ति होगी। गुरु के हुक्म च रहिंदिआं तेरा हुक्म कायनात के जर्रे जर्रे ते चलेगा, गुरु की ताबिया च रहिंदिआं समग्र पृथ्वी का जर्रा जर्रा फिर तेरी ताबिया विच होवेगा, तेरे जेर होवेगा। गुरु अमरदास जी महाराज गुरु नानक देव जी महाराज की तीसरी जोत हैं, गुरु नानक ज्योति का तीसरा ठिकाणा, तीजा महल हैं महला तीजा। साहिब श्री गुरु अमरदास जी महाराज का जन्म पिंड बासर के गालबन 24 सुधी विसाख नूं आप जी का जन्म तेज भान जी के घर माता लक्ष्मी जी की कुखों होया। बचपन तो ही आप दियां बिरतियां धार्मिक सन, ते धर्म की तलाश सच की तलाश आप दे प्राणा का आधार सी। हर पासे दृष्टि सच नूं टोलण दी ही सी और इसे ही सच दी टोल ने आप नूं गालबन 22 दफा हरिद्वार दी यात्रा कराई। बार बार आप तीर्थ यात्रियां दे नाल तीर्थां दा रटन करदे रहे, गंगा इशनान करके वापस आंदे रहे, लेकिन मन दे जो एक तलब सी, प्राणा दे जो एक खिच सी, आत्मा दे जो एक लगन से उसकी पूर्ति नहीं हो रही थी। एक दिन हरिद्वार तो वापस आंदे हैं आप दे कदमां दियां रेखां नूं चरणां दी रेखा नूं एक ब्राह्मण ने वेख्या ते हाथ जोड़ के कहण लगा महाराज थोड़े चरणां दे पदम है ते पदम किसे परम पुरख के चरणों में होंदा है, पदम किसे अवतारी पुरख के चरणों में होंदा है, आप ते कोई अवतारी पुरख मालूम होंदे हो। सतगुरु कहन लगे नहीं मैं एक यात्री हाँ, तीर्थ यात्री सच दा ढूंढाओ सच दी तलाश करनो। दिन बीतते गए महीने बीतते गए साल लंघते गए सच दी तलब भी बढ़ती गई, सच दी खिच भी बढ़ती गई, सच दी तलाश भी अंदरों एक महान उमंग दे राही प्रगट होंदी गई। आखिर एक दिन आप जी दे भतीजे दी पत्नी आप जी दी नूं श्री गुरु अंगद देव जी महाराज दी सपुत्री ਬੀਬੀ ਅਮਰੋ ਦੇ ਮੁਖਾਰ ਬਿੰਦ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਕਲਾਮ ਸੁਣਿਆ। ਕਲਾਮ ਸੀ ਇਹ, ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾ, ਕਸਕੂਰ ਕੁੰਗੂ ਅਗਰ ਚੰਦਨ ਲੀਪ ਆਵੇ ਜਾਓ, ਮਤ ਦੇਖ ਭੂਲਾ ਵਿਸਰੇ, ਤੇਰਾ ਚਿੱਤ ਨਾ ਆਵੇ ਨਾ, ਮਤ ਦੇਖ ਭੂਲਾ ਵਿਸਰੇ, ਤੇਰਾ ਚਿੱਤ ਨਾ ਆਵੇ ਨਾ। ਇਸ ਸ਼ਬਦ ਦਾ ਜਾ ਇਤਨੇ ਇਕਾਗਰ ਚਿੱਤ ਨਾਲ ਹੋ ਰਿਹਾ ਸੀ, ਗੁਰੂ ਅਮਰਦਾਸ ਜੀ ਮਹਾਰਾਜ ਸੁਣ ਕੇ ਮਸਤ ਹੋਏ। ਇਕਦਮ ਆਪਣੀ ਨੂੰਹ ਰਾਣੀ ਕੋਲ ਗਏ ਤੇ ਆਖਿਆ, ਬੇਟਾ ਪੁੱਤਰੀ, ਇਹ ਕਿਸਦਾ ਕਲਾਮ ਪੜ ਰਹੀ ਹੈ, ਇਹ ਕਿਸਦੀ ਬਾਣੀ ਪੜ ਰਹੀ ਹੈ? ਤਾਂ ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ, ਇਹ ਉਹਨਾਂ ਦੇ ਅੰਮ੍ਰਿਤਮਈ ਬਚਨ ਹੈ ਜਿਨ੍ਹਾਂ ਦੀ ਗੱਦੀ ਦੇ ਵਾਰਸ ਅੱਜ ਕੱਲ੍ਹ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ। ਬਸ ਸ਼ਬਦ ਬਾਣ ਦੀ ਤਰ੍ਹਾਂ ਚੋਟ ਕਰ ਗਿਆ। ਇਸ ਸ਼ਬਦ ਦੀ ਚੋਟ ਨੇ ਆਪ ਨੂੰ ਗੁਰੂ ਦੀ ਤਲਾਸ਼ ਤੇ ਮਜਬੂਰ ਕਰ ਦਿੱਤਾ। ਆਪ ਪਹੁੰਚੇ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨ ਹਜ਼ੂਰੀ ਦੇ ਸੰਬੰਧਿਤ ਤੇ ਆਪ ਕੁੜਮ ਨੇ, ਲੇਕਿਨ ਕੁੜਮਾਚਾਰੀ ਨੂੰ ਇੱਕ ਪਾਸੇ ਰੱਖ ਕੇ ਸਿੱਖੀ ਤੇ ਗੁਰੂ ਦੇ ਰਿਸ਼ਤੇ ਨੂੰ ਤਰਜੀਹ ਦਿੱਤੀ। ਆਪ ਭਾਵੇਂ ਉਮਰ ਵਿੱਚ ਵੱਡੇ ਸਨ, ਪਰ ਆਪਣਾ ਮਸਤਕ ਆਪਣੇ ਤੱਥਾ ਕਥਕ ਕੁੜਮ, ਲੇਕਿਨ ਦੋ ਜਹਾਨ ਦੇ ਮਾਲਕ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਦਮਾਂ ਤੇ ਰੱਖ ਦਿੱਤਾ। ਗੁਰੂ ਅੰਗਦ ਦੇਵ ਜੀ ਮਹਾਰਾਜ ਉਸ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਾਹਮਣੇ ਕਸਵਟੀਆਂ ਰੱਖਦੇ ਗਏ, ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲਹਿਣੇ ਦੇ ਸਾਹਮਣੇ ਰੱਖੀਆਂ ਸਨ, ਤੇ ਲਹਿਣਾ ਗੁਰੂ ਅੰਗਦ ਬਣਿਆ। ਦਰਅਸਲ ਕਸਵਟੀ ਇਸ ਗੱਲ ਦੀ ਹੈ ਕਿ ਜਿੱਥੇ ਸ਼ਬਦ ਗੁਰੂ ਨੇ ਟਿਕਣਾ ਹੈ, ਕਮ ਸੇ ਕਮ ਹਿਰਦਾ ਤੇ ਉਸ ਢੰਗ ਦਾ ਚਾਹੀਦਾ। ਔਰ ਹਕੀਕਤ ਹੈ, ਸ਼ਬਦ ਟਿਕਿਆ, ਲਹਿਣਾ ਗੁਰੂ ਅੰਗਦ ਬਣਿਆ। ਗੱਲ ਸ਼ਬਦ ਦੀ, ਗੱਲ ਸਾਰੀ ਜੋਤ ਦੀ, ਸਾਰੀ ਸਾਰਿਲ ਸ੍ਰੀ ਫੇਰੀ ਔਰ ਵਿਚਾਰ ਦਿਨ ਰਾਤ ਆਪ ਸੇਵਾ ਦੇ ਜਨੀਨ, ਦਿਨ ਰਾਤ ਦੀ ਅਮਰਤ ਵਿਆਸਤਾ ਤੋਂ ਗੱਲ ਪਾਣ ਚ ਅਮਲੇ ਉੱਠ ਆਪਣੇ ਪ੍ਰਾਣਾ ਤਿੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣਾ ਸੁਭਾਅ ਵਿੱਚ ਰਚ ਗਿਆ। ਸੇਵਾ ਦੀ ਆਪ ਮੂਰਤੀ ਹੋ ਗਏ, ਸਿਮਰਨ ਦੇ ਆਪ ਪੁੰਜ ਹੋ ਗਏ। ਸਮਾਂ ਇਸ ਢੰਗ ਨਾਲ ਬਤੀਤ ਹੁੰਦਾ ਗਿਆ। ਇੱਕ ਦਿਨ ਆਪ ਅੱਧੀ ਰਾਤ ਨੂੰ ਉੱਠ ਕੇ ਜਦ ਜਾ ਰਹੇ ਨੇ ਵਿਆਸਾ ਤੇ ਵਾਪਸੀ ਤੇ ਜਦ ਪਾਣੀ ਦੀ ਗਾਗਰ ਭਰ ਕੇ ਲਿਆ ਤਾਂ ਜੁਲਾਹੇ ਦੇ ਬਣੇ ਖੱਡ ਵਿੱਚ ਜਿਹਦੇ ਚ ਉਸਨੇ ਖੱਡੀ ਲਾਈ ਸੀ ਕੱਪੜਾ ਬੁਣਦਾ ਸੀ ਗਿਰ ਗਏ। ਜੁਲਾਹਾ ਚੌਂਕਿਆ, ਪਤਾ ਨਹੀਂ ਇਸ ਅੱਧੀ ਰਾਤ ਨੂੰ ਕੌਣ ਹੋਵੇਗਾ। ਜੁਲਾਹੀ ਕਹਿਣ ਲੱਗੀ, ਫਿਕਰ ਨਾ ਕਰੋ, ਉਹ ਇਸ ਸਮੇਂ ਤੇ ਅੱਧੀ ਰਾਤ ਨੂੰ ਭਟਕਣ ਵਾਲਾ ਉਹ ਅਮਰੂ ਨਿਥਾਵਾਂ ਹੀ ਹੋਵੇਗਾ। ਬੋਲ ਅਮਰੂ ਨਿਥਾਂ, ਕਰਦੇ ਰਹੇ ਸੇਵਾ, ਕਰਦੇ ਰਹੇ ਸਿਮਰਨ, ਤੇ ਅੱਜ ਗੁਰੂ ਨਾਨਕ ਦੀ ਜੋਤ ਨੇ ਹਿਰਦੇ ਵਿੱਚ ਆ ਕੇ ਵਾਸਾ ਕੀਤਾ, ਉਹ ਅਮਰੂ ਨਿਥਾਵਾਂ ਗੁਰੂ ਅਮਰਦਾਸ ਜੀ ਮਹਾਰਾਜ ਬਣੇ। ਨਿਥਾਵਿਆਂ ਦੀ ਥਾਂ ਨਿਮਾਣਿਆਂ ਦੇ ਮਾਂ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗਤਿਆਂ ਦੀ ਗਤ, ਨੇ ਪਤਿਆਂ ਦੀ ਪਤ ਸਾਰੇ ਵਰ ਤੇ ਸਰਵ ਸ਼ਕਤੀਆਂ ਦੇ ਨਾਲ ਆਪ ਸੰਪੰਨ ਹੋਏ। ਆਪ ਗੱਦੀ ਤੇ ਬਿਰਾਜਮਾਨ ਹੁੰਦਿਆਂ ਹੀ ਧਾਰਮਿਕ ਦੁਨੀਆਂ ਦੇ ਤੇ ਸਮਾਜਿਕ ਦੁਨੀਆਂ ਦੇ ਕ੍ਰਾਂਤੀ ਲਾਉਣ ਦਾ ਬਾਇਸ ਬਣੇ। ਹਿੰਦੁਸਤਾਨ ਵਰਨ ਵੰਡ ਦੀ ਵੰਡ ਦੇ ਗਰਕ ਹੋਇਆ ਪਿਆ, ਜਾਤ ਪਾਤ ਦੇ ਬੰਧਨਾਂ ਦੇ ਜਕੜਿਆ ਹੋਇਆ ਸੀ, ਛੂਆ ਛਾਤ ਦੀ ਮਾਰ ਹੇਠ ਆਇਆ ਹੋਇਆ ਸੀ ਤੇ ਇਸਤਰੀ ਜਾਤੀ ਦਾ ਜ਼ੁਲਮ ਤੇ ਕਥਨ ਤੋਂ ਵੀ ਪਰੇ ਹੈ ਜੋ ਇਸਤਰੀ ਜਾਤੀ ਤੇ ਹੋ ਰਿਹਾ ਸੀ ਤਸ਼ੱਦਦ, ਜੋ ਹੋ ਰਿਹਾ ਸੀ ਜ਼ੁਲਮ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਮਾਮ ਚਲੀਆਂ ਆ ਰਹੀਆਂ ਬੋਸੀਦਾ ਰਸਮੋ ਰਿਵਾਜ ਦੀਆਂ ਧਜੀਆਂ ਉੜਾ ਦਿੱਤੀਆਂ। ਆਪ ਨੇ ਸਭ ਤੋਂ ਪ੍ਰਥਮ ਵਰਨ ਵੰਡ ਖਤਮ ਕਰ ਦਿੱਤੀ ਔਰ ਵਰਨ ਵੰਡ ਨੂੰ ਖਤਮ ਕਰਨ ਦਾ ਬੜਾ ਸੋਹਣਾ ਵਸੀਲਾ ਆਪ ਨੇ ਬਣਾਇਆ ਕਿ ਹਰ ਇੱਕ ਨੂੰ ਪਹਿਲੇ ਪੰਗਤ ਵਿੱਚ ਬੈਠਣਾ ਪਏਗਾ, ਲੰਗਰ ਛਕਣਾ ਪਏਗਾ, ਬਾਅਦ ਵਿੱਚ ਉਸਨੂੰ ਸੰਗਤ ਨਸੀਬ ਹੋਵੇਗੀ, ਸਾਡੀ ਸੰਗਤ ਨਸੀਬ ਹੋਵੇਗੀ, ਸਾਡੇ ਦਰਸ਼ਨ ਨਸੀਬ ਹੋਣਗੇ। ਲੰਗਰ ਬਣਾਉਣ ਵਾਲੇ ਵੀ ਵਰਨ ਵੰਡ ਤੋਂ ਪਰੇ ਸਨ, ਜਾਤ ਪਾਤ ਤੋਂ ਨਿਆਰੇ ਸਨ। ਲੰਗਰ ਬਣਾਉਣ ਵਾਲੇ ਔਰ ਵੰਡਣ ਵਾਲੇ ਇਹਨਾਂ ਹੀ ਚਲੀਆਂ ਆ ਰਹੀਆਂ ਬੋਸੀਦਾ ਰਸਮੋ ਰਿਵਾਜ ਤੋਂ ਬਾਲਾਤਰ ਹੋ ਚੁੱਕੇ ਸਨ। ਇੱਕ ਹੀ ਪੰਗਤ ਵਿੱਚ ਬੈਠ ਕੇ ਤੇ ਭੋਜਨ ਛਕਣਾ, ਲੰਗਰ ਛਕਣਾ, ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਰੀਕੇ ਦੇ ਨਾਲ ਜਾਤ ਪਾਤ ਦੇ ਵਿਤਕਰੇ ਤੇ ਵਰਨ ਭੇਦ ਮਿਟਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਬੰਦਾ ਬੰਦੇ ਦੇ ਨੇੜੇ ਆਵੇ। ਜਿਹੜੀਆਂ ਵਿਚਾਰਾਂ ਮਨੁੱਖ ਨੂੰ ਮਨੁੱਖ ਨਾਲੋਂ ਤੋੜਦੀਆਂ ਨੇ ਉਹ ਵਿਚਾਰਾਂ ਮਨੁੱਖ ਨੂੰ ਮਨੁੱਖ ਨਾਲ ਨਹੀਂ ਜੋੜ ਸਕਣਗੀਆਂ। ਇਹ ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ। ਜਿਹੜੀ ਵਿਚਾਰ ਮਨੁੱਖ ਨੂੰ ਮਨੁੱਖ ਦੇ ਨੇੜੇ ਲਿਆਵੇ ਉਹ ਵਿਚਾਰ ਫਿਰ ਮਨੁੱਖ ਨੂੰ ਰੱਬ ਦੇ ਵੀ ਨੇੜੇ ਲਿਆਉਂਦੀ ਹੈ, ਪਰਮਾਤਮਾ ਦੇ ਵੀ ਨੇੜੇ ਲਿਆਉਂਦੀ ਹੈ। ਤੇ ਜਿਸ ਵਿਚਾਰ ਦਾ ਸਕਦਾ ਬੰਦਾ ਬੰਦੇ ਦੇ ਨੇੜੇ ਨਹੀਂ ਆ ਸਕਦਾ, ਉਹ ਬੰਦਾ ਰੱਬ ਦੇ ਨੇੜੇ ਕਿਸ ਤਰ੍ਹਾਂ ਜਾਵੇਗਾ, ਉਹ ਪਰਮਾਤਮਾ ਦੇ ਨੇੜੇ ਕਿਸ ਤਰ੍ਹਾਂ ਜਾਵੇਗਾ। ਤਾਂ ਮਖਲੂਕ ਵਿੱਚ ਨੇੜਤਾ ਪੈਦਾ ਕਰਨ ਦੀ ਖਾਤਰ ਆਪ ਨੇ ਇੱਕੋ ਹੀ ਪੰਗਤ ਤੇ ਇੱਕੋ ਹੀ ਸੰਗਤ ਦਾ ਸਿਲਸਿਲਾ ਰਾਇਜ ਕੀਤਾ। ਵਰਨ ਵੰਡ ਜਾਤ ਪਾਤ ਦੇ ਭੇਦ ਆਪ ਨੇ ਦੂਰ ਕੀਤੇ, ਆਪ ਨੇ ਵਿਦਿਆ ਵਿਆਹ ਦੀ ਪ੍ਰਥਾ ਵੀ ਰਾਇਜ ਕੀਤੀ। ਸਾਡੇ ਦੇਸ਼ ਵਿੱਚ ਐਸਾ ਸੀ ਕਿ ਬਾਲ ਵਿਧਵਾਵਾਂ ਦਾ ਢੇਰ ਲੱਗ ਗਿਆ ਸੀ ਔਰ ਵਿਧਵਾ ਨੂੰ ਦੂਸਰਾ ਘਰ ਬਸਾਉਣ ਦੀ ਇਜਾਜ਼ਤ ਨਹੀਂ ਸੀ। ਸਾਰੀ ਜ਼ਿੰਦਗੀ ਤੜਪ ਕੇ ਕੱਟਣੀ ਪੈਂਦੀ ਸੀ, ਸਾਰੀ ਜ਼ਿੰਦਗੀ ਰੋ ਕੇ ਕੱਟਣੀ ਪੈਂਦੀ ਸੀ ਔਰ ਬਾਲ ਵਿਧਵਾ ਇਤਨਾ ਲੰਬਾ ਜੀਵਨ ਤਨਹਾ ਕੱਟਣਾ ਪੈਂਦਾ ਸੀ। ਸਾਰੀ ਜ਼ਿੰਦਗੀ ਦੋਜ਼ਖ ਤੇ ਨਰਕ ਬਣੀ ਹੋਈ ਸੀ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਰ੍ਹਾਂ ਦੀ ਦੋਜ਼ਖਮਈ ਜ਼ਿੰਦਗੀ ਨੂੰ ਸਵਰਗ ਦੇ ਜੰਨਤ ਦੇ ਬਦਲਣ ਦੀ ਕੋਸ਼ਿਸ਼ ਕੀਤੀ। ਆਪ ਨੇ ਵਿਧਵਾ ਵਿਆਹ ਦੀ ਪ੍ਰਥਾ ਜਾਰੀ ਕੀਤੀ। ਦੂਸਰਾ ਸਾਡੇ ਦੇਸ਼ ਵਿੱਚ ਸਤੀ ਪ੍ਰਥਾ ਸੀ। ਪਤੀ ਮਰ ਗਿਆ ਤਾਂ ਅਕਸਰ ਨਾਰੀਆਂ ਨੂੰ ਜ਼ਿੰਦਾ ਹੀ ਚਿਤਾ ਦੇ ਜਲਣਾ ਪੈਂਦਾ ਸੀ। ਮਹਾਰਾਜ ਨੇ ਆਵਾਜ਼ ਬੁਲੰਦ ਕੀਤੀ, ਸਤੀਆਂ ਇਹ ਨਾ ਆਖੀਆਂ ਜੋ ਮੜੀਆਂ ਲੱਗ ਜਲਨ, ਸਤੀਆਂ ਸੇ ਨਾਨਕਾ ਜੋ ਬਿਰਹੇ ਚੋਟ ਮਰਨ। ਇਸਤਰੀ ਜਾਤੀ ਨੂੰ ਬਕਾਇਦਾ ਪੜਦਾ ਦਿੱਤਾ ਗਿਆ ਸੀ ਵੀ ਇਹ ਪੜਦੇ ਵਿੱਚ ਰਹੇ, ਇਹਨੂੰ ਢੱਕ ਕੇ ਰੱਖਣਾ। ਜੈਸੇ ਧਨ ਨੂੰ ਛੁਪਾ ਕੇ ਰੱਖਣਾ ਪੈਂਦਾ ਹੈ, ਇਸਤਰੀ ਨੂੰ ਵੀ ਛੁਪਾ ਕੇ ਰੱਖੋ। ਤੇ ਜੇ ਇਸਤਰੀ ਨੂੰ ਛੁਪਾ ਕੇ ਰੱਖੋ ਤੇ ਇਹਦੇ ਪਿੱਛੇ ਇੱਕ ਕਾਰਨ ਹੈ, ਧਨ ਨੂੰ ਛੁਪਾ ਕੇ ਰੱਖਣਾ ਹੈ ਕਿਉਂ ਜਗਤ ਵਿੱਚ ਚੋਰ ਨੇ, ਤੇ ਰੂਪ ਨੂੰ ਛੁਪਾ ਕੇ ਰੱਖਣਾ ਹੈ ਕਿਉਂ ਜਗਤ ਵਿੱਚ ਯਾਰ ਨੇ, ਬੇਸ਼ਰਮ ਲੋਕ ਨੇ। ਤਾਂ ਚਾਹੀਦਾ ਤੇ ਐਸਾ ਸੀ ਕਿ ਜਿਹੜੇ ਬੇਸ਼ਰਮ ਲੋਕ ਨੇ ਉਹ ਆਪਣੀ ਅੱਖਾਂ ਤੇ ਸ਼ਰਮ ਦਾ ਪਰਦਾ ਪਾਉਣ, ਲੇਕਿਨ ਇਸਤਰੀ ਜ਼ਾਤ ਨੂੰ ਪਰਦਾ ਪਹਿਨਾ ਦਿੱਤਾ ਗਿਆ ਔਰ کسے حد تک پڑھدا اسلام وچ شرع دا حصہ ہے۔ الہباد دے ہو گزرے سیشن جج اکبر الہبادی، انہاں دا ایک بڑا قیمتی شعر ہے۔ آپ کہندے نے، بے پردہ آج جو نظر آئیں چند بیبیاں، اکبر زمین میں غیرت قومی سے گڑ گیا۔ میں نے کہا کہ آپ کا پردہ وہ کیا ہوا، کہنے لگیں کہ عقل پہ مردوں کی پڑ گیا۔ گرو گرنتھ صاحب جی مہاراج کی بانی نے پردے دی دھجیاں اڑائیاں نے۔ بھگت کبیر جی مہاراج دے بھی بچن نے، آپ کہندے نے، رہو رہو ری بہوریا گھونگٹ جن کاڑے، انت کی بات لہے گی نہ آنڈے، گھونگٹ تیرو تو اوپر ساچے، ہر گن گائے کدے ار ناچے۔ جد مکھڑے تے سچ دا گھونگٹ ہے تو کپڑے دے گھنڈ دی لوڑ نہیں، تو کد کد کے نچ، پرماتما دا نام جپ، سنگت دی سیوا کر، سمرن کر، کیوں کپڑے دے گھنڈ وچ آ کے کدرے اپنی زندگی اجائی نہ گوا بیٹھیں۔ چہرے تے سچ دا گھنڈ چاہیدا ہے، شرم دا گھنڈ چاہیدا ہے، حیا دا گھنڈ چاہیدا ہے۔ تو پردے دی پرتھا نو وی گرو امرداس جی مہاراج نے ختم کیتا، ورن ونڈ نو ختم کیتا، ذات پات دے وتکریا نو ختم کیتا، تے رانا تے رنگ دا جڑا وتکرا سی، غریب تے امیر دے وچکار جڑی دیوار سی، آپ نے اس نو بھی توڑن دی کوشش کیتی۔ مثال ہے اتہاس تک کہ مغل اعظم اکبر جلال الدین آپ دے درشن کرن لئی گوبند وال صاحب آئے، تا چوبدار نے گردیو دے چرنوں وچ حاضر ہو کے آکھیا، مہاراج مغل اعظم آئے نے، ہندوستان دے شہنشاہ آئے نے، جلال الدین اکبر آئے نے۔ ستگر کہن لگے، ساڈی بنائی ہوئی مریادا ساریاں لئی ایک ہے، کہہ دو اکبر نو پہلے پنگت وچ بیٹھے پھر سنگت نصیب ہوے گی۔ ساڈے درشن اسے نو نصیب ہوندے نے جو پہلے پنگت وچ بیٹھتا ہے۔ تو اکبر سنگت دی لالسا کر کے پنگت وچ بیٹھ گئے، وہی چھکیا جو باقی چھک رہے سن، اتھے ہی بیٹھے جتھے باقی بیٹھے سن۔ لیکن اکبر نو اج پہلی دفعہ بھوجن دے کچھ سواد آیا ہے، رس آیا ہے، ان دا اتنا بھی رس ہو سکتا ہے، بھوجن دے اتنا وڈا بھی آنند ہو سکتا ہے، اس بادشاہ نو پہلی دفعہ پتا چلے، حیران ہویا، وسماد ہویا، تے پھر آپ نو سنگت نصیب ہوئی۔ ستگر دیو جی مہاراج دی سنگت، گرو امر داس جی مہاراج دے درشن، تے درشن کر کے جد نحال ہویا ہے تے ہتھ جوڑ کے بینتی کرن لگا، مہاراج میں کچھ جگیر آپ دے نام تے لا رہا، اتنا وڈا آپ لنگر چلا رہے ہو، ہزاراں یاتری روز تھکدے نے۔ ستگر کہن لگے، نہیں، اے لنگر جاگیر نال نہیں چل دے، اے لنگر پرماتما دی بخشش نال چل دے نے، دسا نواں دی کرت جو سنگ کردے نے اس دسوند نال چل دے، اور اس واسطے برکت ہے، اس واسطے سواد ہے، تو جو بسماد ہوئے ہیں لنگر دا سواد مان کے، دراصل بھوجن دا سواد نہیں سی، کہ انہاں نے بنایا ہے جو بھجن دی مورتی سن، بھجن کردے ہویا جد بھوجن بنایا گیا ہے تو بھجن دا اثر بھوجن وچ مشرت ہو کے انہیں بھوجن نو امرتمئی بنا دیتا ہے، جس نو تو چھگ کے بسمادمئی ہو رہے ہیں، آنندمئی ہو رہے ہیں۔ اکبر گدگد ہویا، نحال ہویا، کہ گرو امرداس جی مہاراج دی مہما گائن کردا ہویا واپس ہویا، ورن ونڈ تے ذات پات دے وتکریاں نو جد آپ نے دور کیتا ہے، تا ذات پات دے حمایتی تے ورن ونڈ نو منن والیاں نے تے اوکھا ہونا ہی سی۔ گرو امرداس جی مہاراج دے خلاف مرواہا میجر نامہ لے کے اکبر دے دربار وچ گیا، لیکن پھٹکار پئی، ਲਾਂਤਾਂ ਪਈਆਂ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਪੈ ਦਰ ਪੈ ਇਸੇ ਤਰੀਕੇ ਦੇ ਨਾਲ ਜ਼ਾਤ ਪਾਤ ਦੀਆਂ ਧਜੀਆਂ ਉਡਾਉਂਦੇ ਗਏ ਔਰ ਆਪ ਦੇ ਅੰਮ੍ਰਿਤਮਈ ਇਹ ਵਾਕ ਨੇ ਜ਼ਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਉਪਜੇ ਬਹੁਤ ਬਿਕਾਰਾ, ਗਰਭਵਾਸ ਮੇ ਕੁਲ ਨਹੀਂ ਜਾਤੀ, ਬ੍ਰਹਮ ਬਿੰਦੇ ਤੇ ਸਤ ਉਤਪਾਤੀ। ਉਸੇ ਬ੍ਰਹਮ ਤੋਂ ਸਤ ਦੀ ਉਤਪਤੀ ਹੈ ਜੋ ਸਾਰਿਆਂ ਦਾ ਮੂਲ ਆਧਾਰ ਹੈ ਔਰ ਉਸ ਇੱਕ ਨਾਲ ਜੁੜਦਿਆਂ ਹੀ ਮਨੁੱਖ ਦੇ ਅੰਦਰ ਏਕਤਾ ਦਾ ਭਾਵ ਪੈਦਾ ਹੁੰਦਾ ਹੈ। ਦਰਅਸਲ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਮਗਰ ਸੰਸਾਰ ਦੀਆਂ ਸਮੱਸਿਆਵਾਂ ਦਾ ਜੋ ਸਮਾਧਾਨ ਪੇਸ਼ ਕੀਤਾ ਉਹ ਬੜਾ ਕੀਮਤੀ ਹੈ ਤੇ ਅੱਜ ਦੇ ਰਾਜਨੀਤਿਕ ਪੁਰਸ਼ਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ, ਸਮਾਜ ਸੁਧਾਰਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ। ਜੋ ਜਿਤਨੇ ਚਿਰ ਤੱਕ ਇੱਕ ਨਾਲ ਨਹੀਂ ਜੁੜਿਆ ਏਕਤਾ ਨੂੰ ਜਨਮ ਨਹੀਂ ਦੇ ਸਕੇਗਾ। ਅਨੇਕਤਾ ਬਣੀ ਰਹੇਗੀ ਤੇ ਅਨੇਕਤਾ ਤੇ ਦੁੱਖ ਹੈ, ਅਨੇਕਤਾ ਤੇ ਅੰਧਕਾਰ ਹੈ, ਅਨੇਕਤਾ ਤੇ ਦੋਜ਼ਖ ਹੈ। ਇੱਕ ਸਵਰਗ ਹੈ, ਇੱਕ ਚਾਨਣਾ ਹੈ, ਇੱਕ ਪ੍ਰਕਾਸ਼ ਹੈ। ਇੱਕ ਦੇ ਚ ਜੀਵਣਾ ਆਨੰਦ ਦੇ ਚ ਜੀਵਣਾ ਹੈ ਔਰ ਅਨੇਕਤਾ ਦੇ ਚ ਜੀਵਣਾ ਦੁੱਖ ਦੇ ਚ ਜੀਵਣਾ ਹੈ। ਜੈਸੇ ਜੈਸੇ ਬੰਦਾ ਅਨੇਕਤਾ ਦੀ ਤਰਫ ਆਉਂਦਾ ਹੈ ਅੰਧਕਾਰ ਵਿੱਚ ਫਸ ਜਾਂਦਾ ਹੈ, ਜੈਸੇ ਜੈਸੇ ਬੰਦਾ ਇੱਕ ਦੀ ਤਰਫ ਆਉਂਦਾ ਹੈ ਪ੍ਰਕਾਸ਼ ਵਿੱਚ ਲੀਨ ਹੋ ਜਾਂਦਾ ਹੈ, ਆਨੰਦ ਦਾ ਮੁਜਸਮਾ ਬਣ ਜਾਂਦਾ ਹੈ, ਰਸ ਦਾ ਸਰੂਪ ਬਣ ਜਾਂਦਾ ਹੈ। ਭੱਟ ਗੁਰੂ ਅਮਰਦਾਸ ਜੀ ਮਹਾਰਾਜ ਬਾਰੇ ਕਹਿੰਦੇ ਨੇ, ਹੇ ਗੁਰੂ ਅਮਰਦਾਸ ਜੀ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ। ਤੁਸੀਂ ਜੀਵਨ ਭਰ ਪੜਿਆ ਤਾਂ ਇੱਕ ਨੂੰ ਹੀ ਪੜਿਆ, ਸਿਰਫ ਪੜਿਆ ਹੀ ਨਹੀਂ ਮਨ ਦੇ ਵਿੱਚ ਵੀ ਇੱਕ ਨੂੰ ਧਰਿਆ ਔਰ ਸਿਰਫ ਮਨ ਦੇ ਵਿੱਚ ਹੀ ਨਹੀਂ ਵਸਾਇਆ ਬਲਕਿ ਤੁਹਾਨੂੰ ਇੱਕ ਦੀ ਪੂਰੀ ਸੂਝ ਹੈ, ਸਮਝ ਹੈ, ਇੱਕ ਦੀ ਪਹਿਚਾਣ ਹੈ, ਇੱਕ ਨੂੰ ਤੁਸੀਂ ਜਾਣਿਆ। ਗੁਰਬਾਣੀ ਦਾ ਫੈਸਲਾ, ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਜੇ ਤੂੰ ਇੱਕ ਨੂੰ ਜਾਣ ਲਵੇਂ ਪਾਕ ਹੈ, ਪਵਿੱਤਰ ਹੈ, ਪਾਵਨ ਹੈ, ਤੇ ਜੇ ਨਹੀਂ ਜਾਣਿਆ ਤੇ ਗੰਦਗੀ ਦਾ ਢੇਰ ਹੈ, ਗਲਾਜ਼ਤ ਦਾ ਮੁਜਸਮਾ ਹੈ, ਅਪਵਿੱਤਰਤਾ ਦੀ ਤੂੰ ਮੂਰਤੀ ਹੈ ਔਰ ਜਗਤ ਵਿੱਚ ਕਿਸੇ ਤਰੀਕੇ ਨਾਲ ਵੀ ਤੂੰ ਪਵਿੱਤਰ ਨਹੀਂ ਹੋ ਸਕਦਾ, ਪਾਕੀਜ਼ਾ ਨਹੀਂ ਹੋ ਸਕਦਾ। ਤੂੰ ਤਾਂ ਹੀ ਪਾਵਨ ਹੋ ਸਕਦਾ ਹੈ, ਪਵਿੱਤਰ ਹੋ ਸਕਦਾ ਹੈ, ਇੱਕ ਨਾਲ ਜੁੜੇ, ਕਿਉਂਕਿ ਇੱਕ ਨਿਰਮਲ ਹੈ, ਇੱਕ ਸਵੱਛ ਹੈ, ਇੱਕ ਆਨੰਦ ਹੈ, ਇੱਕ ਪਾਵਨ ਹੈ, ਇੱਕ ਪੁਨੀਤ ਹੈ। ਪਰ ਅਨੇਕਤਾ ਵਿੱਚ ਅੰਧਕਾਰ ਹੈ, ਘੋਰ ਪਾਪ ਹੈ। ਜੋ ਮਨੁੱਖ ਇੱਕ ਨਾਲ ਜੁੜਦਾ ਹੈ ਕਹਿ ਦੇਈਏ ਉਹੀ ਪੁਨੀਤ ਹੈ, ਕਿਉਂਕਿ ਉਹ ਜਗਤ ਦੇ ਏਕਤਾ ਪੈਦਾ ਕਰਨ ਦਾ ਬਾਇਸ ਬਣਦਾ। ਜੋ ਇੱਕ ਨਾਲ ਜੁੜਿਆ ਨਹੀਂ ਅਨੇਕਤਾ ਦੇ ਕਾਰਨ ਕਰਕੇ ਉਹ ਜਗਤ ਦੇ ਤੋੜ ਫੋੜ ਦਾ ਹੀ ਕੰਮ ਕਰੇਗਾ, ਜੋੜਦਾ ਕਰ ਹੀ ਨਹੀਂ ਸਕਦਾ। ਤੇ ਮਨੁੱਖ ਆਇਆ ਹੈ ਜੁੜਨ ਲਈ ਤੇ ਜੋੜਨ ਲਈ। ਈਰਾਨ ਦੇ ਪ੍ਰਸਿੱਧ ਸੂਫੀ ਫਕੀਰ ਕਹਿੰਦੇ ਨੇ, ਤੂੰ ਬਰਾਏ ਵਸਲ ਕਰਦਨ ਆਮਦੀ, ਨੇ ਬਰਾਏ ਫਸਲ ਕਰਦਨ ਆਮਦੀ। ਐ ਬੰਦੇ ਤੂੰ ਇਸ ਦੁਨੀਆਂ ਦੇ ਲੋਕਾਂ ਦੇ ਦਿਲ ਜੋੜਨ ਲਈ ਆਇਆ, ਨਾ ਕਿ ਤੋੜਨ ਲਈ ਆਇਆ। ਤੋ ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ ਜੀ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਹ ਇੱਕ ਇੱਕ ਦੋਏ ਠਾਣੇ ਨਾ ਜਾਣ। ਤੁਹਾਡੀ ਅੱਖਾਂ ਵਿੱਚ ਇੱਕ ਹੈ, ਤੁਸੀਂ ਜਿੱਥੇ ਤੱਕ ਵੇਖਦੇ ਹੋ ਤੁਹਾਨੂੰ ਇੱਕ ਹੀ ਦਿਖਾਈ ਦਿੰਦਾ ਹੈ, ਕਿਉਂਕਿ ਇੱਕ ਆਧਾਰ ਹੈ, ਇੱਕ ਮੂਲ ਹੈ ਔਰ ਉਸੇ ਇੱਕ ਦੇ ਆਸਰੇ ਤੇ ਇਹ ਸਾਰੀ ਅਨੇਕਤਾ ਖੜੀ ਹੈ। ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ, ਏਕ ਮੂਲ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ। ਇਹ ਸਾਰੀ ਅਨੇਕਤਾ ਤੇ ਛਣ ਭੰਗਰ ਹੋ ਜਾਂਦੀ ਹੈ, ਨਾਸ ਹੋ ਜਾਂਦੀ ਹੈ, ਪਰ ਇੱਕ ਨਹਿਚਲ ਹੈ, ਸਦੀਵੀ ਹੈ। ਜੋ ਇੱਕ ਨਾਲ ਜੁੜ ਜਾਂਦਾ ਸਦੀਵੀ ਹੋ ਜਾਂਦਾ ਹੈ, ਅੰਮ੍ਰਿਤਤ ਨੂੰ ਪ੍ਰਾਪਤ ਹੋ ਜਾਂਦਾ ਹੈ, ਪਰਮ ਆਨੰਦ ਨੂੰ ਪ੍ਰਾਪਤ ਹੋ ਜਾਂਦਾ ਹੈ। ਤੋ ਹੇ ਗੁਰੂ ਅਮਰਦਾਸ ਜੀ ਮਹਾਰਾਜ, ਤੁਸੀਂ ਜਿੱਥੇ ਤੱਕ ਵੇਖਦੇ ਹੋ ਇੱਕ ਨੂੰ ਵੇਖਦੇ ਹੋ, ਨੈਣ ਬੈਣ ਮੋਹ ਇੱਕ। ਤੁਹਾਡੇ ਬਹਿਣਾਂ ਵਿੱਚ, ਤੁਹਾਡੇ ਬੋਲਾਂ ਵਿੱਚ, ਤੁਹਾਡੇ ਮੂੰਹ ਦੇ ਵਿੱਚ, ਤੁਹਾਡੀ ਰਸਨਾ ਦੇ ਉੱਤੇ ਇੱਕ ਹੈ। ਤੁਸੀਂ ਇੱਕ ਦੀ ਗੱਲ ਕਰਦੇ ਹੋ, ਇੱਕ ਦੀ ਚਰਚਾ ਕਰਦੇ ਹੋ, ਇੱਕ ਤੋਂ ਬਿਨਾਂ ਤੁਸੀਂ ਦੂਜੇ ਨੂੰ ਜਾਣਦੇ ਨਹੀਂ ਔਰ ਇੱਕ ਤੋਂ ਬਿਨਾਂ ਤੁਸੀਂ ਦੂਜੇ ਨੂੰ ਮੰਨਦੇ ਵੀ ਨਹੀਂ। ਪੁਰਾਣਾ ਉਪਨਿਸ਼ਦਾਂ ਦਾ ਵਾਕ ਹੈ, ਏਕੋ ਬ੍ਰਹਮ ਦੁਤੀਆ ਨਾਸਤੀ, ਦੂਜਾ ਤੇ ਨਾਸਤਵੰਤ ਹੈ, ਸਦੀਵੀ ਤੇ ਕੇਵਲ ਬ੍ਰਹਮ ਹੈ, ਇੱਕ ਹੈ, ਉਹ ਇੱਕ ਹੈ। ਤੋ ਹੇ ਗੁਰੂ ਅਮਰਦਾਸ ਜੀ, ਤੁਹਾਡੀ ਅੱਖਾਂ ਵਿੱਚ ਇੱਕ, ਤੁਹਾਡੀ ਰਚਨਾ ਵਿੱਚ ਇੱਕ, ਤੁਸੀਂ ਪੜ੍ਹਿਆ ਇੱਕ ਨੂੰ, ਤੁਸੀਂ ਮਨ ਵਿੱਚ ਧਰਿਆ ਇੱਕ ਨੂੰ, ਤੁਸੀਂ ਜਿੱਥੇ ਤੱਕ ਪਹਿਚਾਣ ਕੀਤੀ ਹੈ ਇੱਕ ਦੀ ਕੀਤੀ, ਤੁਸੀਂ ਇੱਕ ਨੂੰ ਜਾਣਿਆ, ਇੱਕ ਨੂੰ ਸਮਝਿਆ। ਫਿਰ ਭੱਟ ਕਹਿੰਦੇ ਨੇ, ਸੁਪਨ ਇੱਕ ਪਰ ਤੱਖ ਇੱਕ, ਇੱਕ ਸਮੇਂ ਲੀਣੇ ਹੋ। ਇਹ ਗੁਰੂ ਅਮਰਦਾਸ ਜੀ, ਜਦ ਤੁਸੀਂ ਜਾਗਰਤ ਅਵਸਥਾ ਵਿੱਚ ਰਹਿੰਦੇ ਹੋ, ਜਾਗਦੇ ਰਹਿੰਦੇ ਹੋ, ਇੱਕ ਦੇ ਚ ਲੀਨ ਰਹਿੰਦੇ ਹੋ, ਪਰ ਜਦ ਆਪ ਸੌ ਜਾਂਦੇ ਹੋ ਤਾਂ ਸੁਪਨੇ ਵਿੱਚ ਵੀ ਇੱਕ ਦੀ ਦੁਨੀਆ ਚ ਲੀਨ ਰਹਿੰਦੇ ਹੋ, ਭਾਵ ਤੁਹਾਨੂੰ ਸੁਪਨੇ ਵੀ ਇੱਕ ਦੇ ਆਉਂਦੇ ਨੇ। ਹਕੀਕਤ ਹੈ, ਜਾਗਰਤ ਅਵਸਥਾ ਦੇ ਜੋ ਕੁਛ ਮਨੁੱਖ ਕਰਦਾ ਹੈ, ਸੋਚਦਾ ਹੈ, ਵਿਚਾਰਦਾ ਹੈ, ਔਰ ਉਹ ਵਿਚਾਰ ਉਹ ਕਰਤਾ ਪਣ ਸਿਰੇ ਨਹੀਂ ਚੜ ਸਕਿਆ, ਫਿਰ ਉਹ ਕੰਮ ਮਨੁੱਖ ਰਾਤ ਨੂੰ ਸੁਪਨਿਆਂ ਚ ਕਰਦਾ ਹੈ। ਸੁਪਨੇ ਦਿਨ ਭਰ ਦੀ ਜਾਗਰਤ ਅਵਸਥਾ ਦੇ ਨਾਲ ਬਕਾਇਦਾ ਸੰਬੰਧਿਤ ਹੈ। ਜਾਗਰਤ ਅਵਸਥਾ ਦੇ ਜੋ ਬੀਜ ਅਸੀਂ ਬਾਉਂਦੇ ਹਾਂ ਕਰਮਾਂ ਦੇ, ਉਹ ਰਾਤ ਨੂੰ ਸੁਪਨਿਆਂ ਦੇ ਰਾਹੀਂ ਫਲੀਭੂਤ ਆਉਂਦੇ ਨੇ, ਉਜਾਗਰ ਹੁੰਦੇ ਨੇ। ਦਿਨ ਨੂੰ ਚੋਰੀ ਕਰਨੀ ਚਾਹੀਦੀ, ਨਹੀਂ ਕਰ ਸਕਿਆ, ਰਾਤ ਨੂੰ ਸੁਪਨੇ ਵਿੱਚ ਕਰੇਗਾ। ਦਿਨ ਨੂੰ ਦੁਰਾਚਾਰ ਕਰਨਾ ਚਾਹਿਆ ਸੀ, ਨਹੀਂ ਕਰ ਸਕਿਆ, ਰਾਤ ਨੂੰ ਸੁਪਨੇ 'ਚ ਕਰੇਗਾ। ਦਿਨ ਨੂੰ ਰੱਬ ਦਾ ਸਿਮਰਨ ਕਰਦਾ ਰਿਹਾ, ਮਿਲਾਪ ਨਹੀਂ ਹੋਇਆ, ਰਾਤ ਨੂੰ ਸੁਪਨੇ ਵਿੱਚ ਹੋਵੇਗਾ। ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ ਜੀ, ਤੁਸੀਂ ਸਾਰਾ ਦਿਨ ਇੱਕ ਨਾਲ ਜੁੜੇ ਰਹਿੰਦੇ ਹੋ ਜਾਗਰਤ ਅਵਸਥਾ ਵਿੱਚ, ਪਰ ਜਦ ਸੌਂ ਜਾਂਦੇ ਹੋ ਤਾਂ ਸੁਪਨੇ ਵੀ ਆਪ ਨੂੰ ਇੱਕ ਦੇ ਹੀ ਆਉਂਦੇ ਔਰ ਇੱਕ ਨਾਲ ਹੀ ਜੁੜੇ ਰਹਿੰਦੇ ਹੋ। ਸੁਪਨ ਇੱਕ ਪਰ ਤੱਥ ਇੱਕ, ਇੱਕ ਸਮੇਂ ਨੀਣਿਓ, ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਿਥੀਣਿਓ। ਇਹ ਪੰਕਤੀ ਬੜੀ ਕੀਮਤੀ ਹੈ ਔਰ ਇਹਦੇ ਸਾਰੇ ਆਏ ਹੋਏ ਹਿੰਸਿਆਂ ਦਾ ਜੋੜ ਕਰਨਾ ਪਏਗਾ, ਜ਼ਰਬ ਦੇਣੀ ਪਏਗੀ, ਸਾਰੇ ਜਿਹੜੇ ਹਿੰਸੇ ਨੇ ਇਹਨਾਂ ਦਾ ਯੋਗ ਕਰਨਾ ਪਏਗਾ। ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਿਥੀਣਿਓ, ਤੀਸ ਤੇ ਇੱਕ ਇਕੱਤੀ, ਇਕੱਤੀ ਪੰਜ ਛੱਤੀ, ਛੱਤੀ ਤੇ ਪੈਂਤੀ ਇਕੱਤਰ। ਹੇ ਗੁਰੂ ਅਮਰਦਾਸ ਜੀ, ਤੁਸੀਂ ਇਕੱਤਰ ਵਰੇ ਦੀ ਅਵਸਥਾ ਵਿੱਚ ਇੱਕ ਨੂੰ ਸਿੱਧ ਕੀਤਾ, ਇੱਕ ਨੂੰ ਜਾਣਿਆ, ਇੱਕ ਨੂੰ ਵੇਖਿਆ, ਇੱਕ ਨੂੰ ਮਨ ਵਿੱਚ ਧਰਿਆ। ਇਹ ਸਾਰੀ ਪ੍ਰਾਪਤੀ ਆਪ ਨੂੰ ਇਕੱਤਰ ਵਰੇ ਦੀ ਅਵਸਥਾ ਵਿੱਚ ਹੋਈ। ਤੀਸ ਇੱਕ ਅਰ ਪੰਚ ਸਿੱਧ ਪੈਂਤੀਸ ਨਿਖੇਣਿਓ, ਇੱਕੋ ਜੇ ਲਾਖ ਲਖੋ ਅਲਕ ਹੈ ਇੱਕ ਇੱਕ ਕਰ ਵਰਨਿਓ। ਗੁਰੂ ਅਮਰਦਾਸ ਕਵ ਭਲ ਭਣ, ਤੂੰ ਇੱਕ ਲੋੜੇ ਇੱਕ ਮੰਨਿਓ। ਭਲ ਜੀ ਕਹਿ ਰਹੇ ਨੇ, ਭੱਟ, ਤੁਹਾਨੂੰ ਇੱਕ ਦੀ ਲੋੜ ਹੈ, ਇੱਕ ਨੂੰ ਮੰਨਦੇ ਹੋ, ਇੱਕ ਨੂੰ ਵੇਖਦੇ ਹੋ, ਇੱਕ ਨੂੰ ਸੋਚਦੇ ਹੋ, ਔਰ ਸੁਪਨੇ ਇੱਕ ਦੇ, ਜਾਗਰਤ ਅਵਸਥਾ ਆਪ ਦੀ ਇੱਕ ਦੀ। ਸਮਗਰ ਜ਼ਿੰਦਗੀ ਆਪ ਜਗਤ ਨੂੰ ਉਸ ਏਕੇ ਦੇ ਨਾਲ ਜੋੜਦੇ ਰਹਿ, ਜਿੱਥੇ ਜ਼ਾਤ ਦੀ ਦੁਬਦਾ ਨਹੀਂ, ਵਰਨ ਦੀ ਦੁਬਦਾ ਨਹੀਂ, ਭੇਖ ਦੀ ਦੁਬਦਾ ਨਹੀਂ, ਮਜ਼ਹਬ ਦੀ ਦੁਬਦਾ ਨਹੀਂ, ਭਾਸ਼ਾ ਦੀ ਦੁਬਦਾ ਨਹੀਂ, ਦੇਸ਼ ਦੀ ਦੁਬਦਾ ਨਹੀਂ, ਪ੍ਰਦੇਸ਼ ਦੀ ਦੁਬਦਾ ਨਹੀਂ। ਇਸ ਤਰੀਕੇ ਨਾਲ ਆਪ ਸਾਰੀ ਮਨੁੱਖਤਾ ਨੂੰ ਇੱਕ ਝੰਡੇ ਦੇ ਥੱਲੇ ਲਿਆਂਦੇ ਰਹਿ, ਔਰ ਉਹ ਇੱਕ ਹੈ ਬ੍ਰਹਮ, ਉਹ ਇੱਕ ਹੈ ਅਕਾਲ। ਇਹ ਕੰਮ ਬੜਾ ਮਹਾਨ ਸੀ, ਮਾਮੂਲੀ ਬੰਦੇ ਨਹੀਂ ਕਰ ਸਕਦੇ, ਬੜੀ ਸੂਰਬੀਰਤਾ ਚਾਹੀਦੀ ਸੀ। ਤੋ ਬੜੀ ਕਠਿਨ ਘਾਲਨਾ ਘਾਲ ਘਾਲ ਕੇ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਮਕਸਦ ਦੇ ਚ ਕਾਮਯਾਬ ਹੋਏ। ਤੇ ਭੱਟ ਤਦੇ ਤੇ ਕਹਿੰਦੇ ਨੇ, ਭਲੋ ਬੁਹਾਲ ਤੇਜੋ ਤਨਾ, ਨਿਰਪਤ ਨਾਥ ਨਾਨਕ ਬਰ ਤੇਜੋ ਤਨਾ। ਇਹ ਤੇਜਭਾਨ ਦੇ ਨੰਦਨ, ਆਪ ਦੇ ਪਿਤਾ ਦਾ ਨਾਂ ਤੇਜਭਾਨ ਜੀ, ਮਾਤਾ ਦਾ ਨਾਂ ਲਖਮੀ ਜਨ ਲਖਮੀ ਬਾਈ। ਭਲੋ ਬੁਹਾਲ ਤੇਜੋ ਤਨਾ, ਨਿਰਪਤ ਨਾਥ ਨਾਨਕ ਬਰ, ਗੁਰੂ ਅਮਰਦਾਸ ਕਵ ਭਲ ਬਣ, ਤੈ ਜਲ ਦਲ ਜਿਤਿਓ ਇਉਂ ਯੁੱਧ ਕਰ। ਤੁਸੀਂ ਇਸ ਤਰ੍ਹਾਂ ਯੁੱਧ ਕਰਕੇ, ਇਸ ਤਰ੍ਹਾਂ ਆਪਣੇ ਆਪ ਦੇ ਨਾਲ ਝਗੜ ਕੇ ਆਪਣੀ ਸੁਰਤ ਨੂੰ ਇੱਕ ਨਾਲ ਜੋੜਿਆ, ਤੇ ਫਿਰ ਜਗਤ ਦੇ ਸੰਘਰਸ਼ ਕਰਕੇ ਸਮੁੱਚੀ ਮਨੁੱਖਤਾ ਨੂੰ ਇੱਕ ਝੰਡੇ ਥੱਲੇ ਲਿਆਂਦਾ। ਜਿੱਥੇ ਵਰਨ ਦਾ ਵਿਤਕਰਾ ਨੇ, ਜਾਤ ਦਾ ਵਿਤਕਰਾ ਨੇ, ਮਜ਼ਹਬ ਦਾ ਵਿਤਕਰਾ ਨੇ, ਭਾਸ਼ਾ ਦਾ ਵਿਤਕਰਾ ਨੇ, ਦੇਸ਼ ਦਾ ਵਿਤਕਰਾ ਨੇ, ਪ੍ਰਦੇਸ਼ ਦਾ ਵਿਤਕਰਾ ਨੇ। ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ। ਬਾਹਰਾ ਜੀਓ ਜਾਤ ਦੇ ਵਿਤਕਰੇ ਨੂੰ ਪੈਦਾ ਕਰਨ ਵਾਲੇ ਜਿਹੜਾ ਵੀ ਮਨੁੱਖ ਹੈ, ਗੁਰੂ ਅਮਰਦਾਸ ਜੀ ਕਹਿੰਦੇ ਮੂੜ ਹੈ, ਮੂਰਖ ਹੈ, ਨਾਦਾਨ ਹੈ, ਕਾਇਰ ਹੈ। ਕਿਸੇ ਵੀ ਵਿਤਕਰੇ ਨੂੰ ਜਨਮ ਦੇਣ ਵਾਲਾ ਮਨੁੱਖ ਮੂੜ ਹੈ। ਔਰ ਵਿਤਕਰਿਆਂ ਤੋਂ ਉੱਚਾ ਉੱਠ ਕੇ ਇੱਕ ਦੇ ਚ ਜੀਣ ਵਾਲਾ ਜੋ ਮਨੁੱਖ ਹੈ, ਸਿਆਣਾ ਹੈ, ਮਹਾਨ ਹੈ, ਪ੍ਰਕਾਸ਼ਮਾਨ ਹੈ, ਅਦੁੱਤੀ ਹੈ। ਤੋ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹੀ ਸੰਦੇਸ਼, ਇਹੀ ਉਪਦੇਸ਼ ਆਪਣੇ ਸਿੱਖ ਨੂੰ ਆਦਰਸ਼ਵਾਦੀ ਬਣਾਇਆ। ਗੁਰੂ ਨਾਨਕ ਦੀ ਇਹ ਤੀਸਰੀ ਜੋਤ ਇਸੇ ਤਰੀਕੇ ਨਾਲ ਜਗਮਗਾ ਕੇ ਜਗਤ ਦੇ ਜਾਤ ਪਾਤ ਤੇ ਵਰਨ ਵਣ ਦੇ ਵਿਤਕਰਿਆਂ ਨੂੰ ਦੂਰ ਕਰਦੀ ਹੋਈ ਜੋਤ ਵਿੱਚ ਜੋਤੀਮਾਨ ਹੋਈ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਰਠ ਮਹਿਲਾ ਤੀਜਾ ਦੋ ਤੁਕੇ ਸਤਿਗੁਰ ਮਿਲਿਆ ਉਲਟੀ ਭਾਈ ਭਾਈ ਜੀਵਤ ਮਰੇ ਤਾਂ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਪਾਈ ਜਿਸ ਜੋਤੀ ਜੋਤ ਮਿਲਾਏ ਮਨ ਦੇ ਹਰ ਹਰ ਛੇਤੀ ਲਿਵਲਾਏ ਮਨ ਹਰ ਜਸ ਮੀਠਾ ਲਾਗੈ ਪਾਈ ਗੁਰਮੁਖ ਪਾਏ ਹਰ ਥਾਏ ਰਹਾਓ ਬਿਨ ਗੁਰ ਪ੍ਰੀਤ ਨਾ ਉਪਜੈ ਪਾਈ ਮਨ ਮੁਖ ਦੂਜੈ ਪਾਏ ਤੋ ਕੁਟੈ ਮਨ ਮੁਖ ਕਰਮ ਕਰੇ ਪਾਈ ਪੱਲੇ ਕਿਛੂ ਨ ਪਾਏ ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੀ ਗੁਣ ਰਵੈ ਭਾਈ ਗੁਰ ਕੈ ਹੇਤ ਅਪਾਰ ਆਇਆ ਸੋ ਪਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਪਾਈ ਗੁਰ ਸਭ ਜੀ ਮੇ ਲਾਏ ਸੋਰਠ ਮਹਿਲਾ ਤੀਜਾ ਕਰ ਪਹਿਲਾ ਤੇਹੀ ਗੁਣੀ ਤ੍ਰਿਭੁਵਨ ਵਿਆਪਿਆ ਭਾਈ ਗੁਰਮੁਖ ਬੂਝ ਬੁਝਾਏ ਰਾਮ ਨਾਮ ਲਭ ਸੂਟੀਐ ਭਾਈ ਪੂਛੋ ਗਿਆਨੀਆਂ ਜਾਏ ਮਨ ਦੇ ਤ੍ਰੈ ਗੁਣ ਛੋੜ ਚੌਥੇ ਚਿਤ

ਆਪੇ ਨਿਰਮਲ ਸੋਏ ਆਪੇ ਕੀਮਤ ਪਾਉਂਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਅਲਖਣਾ ਲੱਖਿਆ ਪਿਆਰਾ ਆਪ ਲਖਾਵੇ ਸੋਏ ਆਪੇ ਜ਼ਹਿਰ ਗੰਭੀਰ ਹੈ ਪਿਆਰਾ ਤਿਸ ਜੇਵੜ ਅਵਰ ਨ ਕੋਏ ਸਭ ਘਟ ਆਪੇ ਭੋਗ ਵੈ ਪਿਆਰਾ ਵਿੱਚ ਨਾਰੀ ਪੁਰਖ ਸਭ ਸੋਏ ਨਾਨਕ ਗੁਪਤ ਵਰਤ ਦਾ ਪਿਆਰਾ ਗੁਰਮੁਖ ਪ੍ਰਗਟ ਹੋਏ ਸੋਰਠ ਮਹਿਲਾ ਚੌਥਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਥਾਪੈ ਆਪੇ ਵੇਖ ਵਿਖਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੈ ਆਪੇ ਵਣਸਨ ਸਬਦ ਹੈ ਪਿਆਰਾ ਆਪੇ ਗੁਰਮੁਖ ਜਾਪੈ ਜਪ ਮਨ ਹਰ ਹਰ ਨਾਮ ਰਸ ਤ੍ਰਾਪੈ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰ ਸਬਦੀ ਚਖ ਜਾਪੈ ਰਹਾਉ ਆਪੇ ਤੀਰਥ ਤੁਲਹੜਾ ਪਿਆਰਾ ਆਪ ਕਰੈ ਪ੍ਰਭ ਆਪੈ ਆਪੇ ਜਾਲ ਵਤਾਇਦਾ ਪਿਆਰਾ ਸਭ ਜਗ ਮਛਲੀ ਹਰ ਆਪੈ ਆਪ ਅਪੁੱਲ ਨਾ ਭੁੱਲਈ ਪਿਆਰਾ ਅਵਰ ਨਾ ਦੂਜਾ ਜਾਪੈ ਆਪੇ ਸਿੰਘੀ ਨਾਦ ਹੈ ਪਿਆਰਾ ਤੁਨ ਆਪ ਵਜਾਏ ਆਪੈ ਆਪੇ ਜੋਗੀ ਪੁਰਖ ਹੈ ਪਿਆਰਾ ਆਪੇ ਹੀ ਤਖ਼ਤ ਆਪੈ ਆਪੇ ਸਤਿਗੁਰ ਆਪ ਹੈ ਤੇਲਾ ਉਪਦੇਸ਼ ਕਰੈ ਪ੍ਰਭ ਆਪੈ ਆਪੇ ਨਾਮ ਜਪਾਇਦਾ ਪਿਆਰਾ ਆਪੇ ਹੀ ਜਪਦਾ ਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪੇ ਆਪ ਸਲਾਹੁੰਦਾ ਪਿਆਰਾ ਜਨ ਨਾਨਕ ਹਰ ਰਸ ਤ੍ਰਾਪੈ ਸੋਰਠ ਮਹਿਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਉ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜੀਅਨ ਪਿਆਰੈ ਕਿੱਥੇ ਪੰਥ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰੈ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪਉ ਪਾਇਦਾ ਪਿਆਰਾ ਬਨ ਬੱਕਰੀ ਸੀ ਵੰਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੈ ਜਲਾਇਆ ਆਪੇ ਮਾਰ ਜੀਵਾਂਦਾ ਪਿਆਰਾ ਸਾਹ ਲੈਂਦੇ ਸਭ ਲਵਾਇਆ ਆਪੇ ਤਾਣ ਦੀਵਾਨ ਹੈ ਪਿਆਰਾ ਆਪੇ ਘਰੈ ਲਾਇਆ ਜੋ ਆਪ ਚਲਾਏ ਕਿਉਂ ਚਲੀਏ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ਸੋਰਠ ਮਹਿਲਾ ਚੌਥਾ ਆਪੇ ਸ੍ਰਿਸ਼ਟ ਉਪਾਇਦਾ ਪਿਆਰਾ ਕਰ ਸੂਰਜ ਚੰਦ ਚਾਨਣ ਆਪ ਨਿਤਾਣਿਆ ਤਾਣ ਹੈ ਪਿਆਰਾ ਆਪ ਨਿਮਾਣਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਨ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਬਹੁਰ ਨ ਆਵਣ ਜਾਣ ਰਹਾਉ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਨ ਆਪੇ ਬਖਸ਼ ਕਰਾਂਦਾ ਪਿਆਰਾ ਆਪੇ ਸਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਨ ਆਪੇ ਭਗਤ ਪੰਡਾਰ ਹੈ ਪਿਆਰਾ ਆਪੇ ਦੇਵੈ ਦਾਨ ਆਪੇ ਸੇਵ ਕਰਾਂਦਾ ਪਿਆਰਾ ਆਪ ਦਿਵਾਵੈ ਮਾਣ ਆਪੇ ਤਾੜੀ ਲਾਇਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਇਦਾ ਪਿਆਰਾ ਆਪੇ ਤੁਲ ਪਰਵਾਨ ਆਪੇ ਅਤੁਲ ਤੁਲਾਇਦਾ ਪਿਆਰਾ ਜਨ ਨਾਨਕ ਸਦ ਕੁਰਬਾਨ ਸੋਰਠ ਮਹਿਲਾ ਚੌਥਾ ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤ ਉਮਾਹਾ ਆਪੇ ਗੁਣ ਗਾਵਾਂਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਮੇਰੇ ਮਨ ਜਪ ਰਾਮ ਨਾਮ ਓ ਮਾਹਾ ਅਨਦਿਨ ਅਨੰਦ ਹੋਵੇ ਵਡਭਾਗੀ ਲੈ ਗੁਰਪੂਰੈ ਹਰ ਲਾਹਾ ਰਹਾਓ ਆਪੇ ਗੋਪੀ ਕਾਨ ਹੈ ਪਿਆਰਾ ਬਨ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ਼ ਵਜਾਹਾ ਕੁਵਲੀਆ ਪੀੜ ਆਪ ਮਰਾਇਦਾ ਪਿਆਰਾ ਕਰ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਇਦਾ ਪਿਆਰਾ ਕਰ ਵੇਖੈ ਆਪ ਚੋਜਾਹਾ
कर बालक रूप उपायदा प्यारा संदूर कंस के तुम्हारा हाथे ही बल आप है प्यारा बल पन्ने मूर्ख मुग्धा सब आपे जगत उपाय।

ਕਰਨ ਜਾਣੇ ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇ ਤਵ ਪਾਣੇ ਕਿਨ ਮੈਂ ਅਵਰ ਕਿਨੇ ਮੈਂ ਅਵਰਾ ਅਚਰਜ ਚਲ ਤੁਮਾਰੇ ਰੂੜੋ ਗੂੜੋ ਬਹਿਰ ਗੰਭੀਰੋ ਊਚੋ ਅਗਮਾ ਪਾਰੇ ਸਾਧ ਸੰਗ ਜੋ ਤੁਮੇ ਮਿਲਾਯੋ ਤੋ ਸੁਨੀ ਤੁਮਾਰੀ ਬਾਣੀ ਅਨੰਦ ਪਾਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸੋਰਠ ਮਹਿਲਾ ਪੰਜਵਾਂ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਅਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਕਿਉਂ ਬਣ ਆਈ ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ ਰਹਾਓ ਸੰਤਨ ਕਿਉਂ ਮੇਰੀ ਲੇਵਾ ਦੇਵੀ ਸੰਤਨ ਕਿਉਂ ਵਿਵਹਾਰਾ ਸੰਤਨ ਕਿਉਂ ਹਮ ਲਾਹਾ ਖਾਟਿਆ ਹਰ ਭਗਤ ਪਰੇ ਭੰਡਾਰਾ ਸੰਤਨ ਮੋਕੋ ਪੂੰਜੀ ਸੌਪੀ ਤੋ ਉਤਰਿਆ ਮਨ ਕਾ ਸੋਖਾ ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਾਟਿਓ ਸਗਲੋ ਲੇਖਾ ਮਾਂ ਆਨੰਦ ਪਏ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕਹੁ ਨਾਨਕ ਹਰ ਕਿਉਂ ਮਨ ਮਾਨਿਆ ਰੰਗ ਰਤੇ ਬਿਸਮਾ ਦੇ ਸੂਰਤ ਮਹਿਲਾ ਪੰਜਵਾਂ ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਛੱਡ ਜਾਣੀ ਰਾਮ ਨਾਮ ਸੰਗ ਕਰ ਵਿਵਹਾਰਾ ਪਾਵੇ ਪਰ ਨਿਰਬਾਨੀ

ਸੁਰਤ ਜਗਤ ਜੀਵਨ ਕੈਸੇ ਪਾਵੈ ਸੂਰਤ ਮਹਿਲਾ ਪੰਜਵਾਂ ਅਵਿਨਾਸੀ ਜੀਵਨ ਕੋ ਦਾਤਾ ਸਿਮਰਤ ਸਮਲ ਕੋਈ ਗੁਣ ਨਿਵਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸਰਨ ਪਿਆ ਸੁਖ ਪਾਗੈ ਬਹੁੜ ਦੁਖ ਨਾ ਹੋਈ ਰਹਾਉ ਵਡ ਪਾਗੀ ਸਾਧ ਸੰਗ ਪ੍ਰਾਪਤ ਤਿਨ ਪੇਟਤ ਦੁਰਮਤ ਕੋਈ।

ਹਾਜ਼ਰ ਹਜ਼ੂਰ ਜਹਰਾ ਜ਼ਹੂਰ ਜੋਤੀ ਸਰੂਪ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ ਗੁਰੂ ਰਹਿਮਤ ਬਖਸ਼ਿਸ਼ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਪਿਤਾ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਪਾਂ ਸਾਰੇ ਧੰਨਤਾ ਯੋਗ ਹਾਂ। ਪਵਿੱਤਰ ਹਜ਼ੂਰੀ ਅੰਦਰ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ, ਗੁਰੂ ਘਰ ਦੇ ਰਾਗੀ ਸਿੰਘਾਂ ਆਪ ਜੀਆਂ ਨੇ ਪੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਸਮਾਂ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਸ਼ਬਦ ਦੀ ਵਿਚਾਰ ਆਪ ਹੀ ਤਰਸ ਕਰਕੇ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਰਾਗ ਚੌਥੇ ਗੁਰੂ ਨਾਨਕ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ

पुस्तक तीसरा ते चौथा पदा आप जीआं सरवण कीता। दो पदियां दी सांझ कल हो चुकी है। गुरु पिता बख्शिश करदे हन फिर रत्ते अड़े मैंडे लोएन मेरे प्यारे। हे मेरे प्यारे, मेरे फिर प्रभु दे प्यार विच रत्ते अड़े मैंडे लोएन मेरिया अखां प्रतख भी ते मन बुद्ध भी उदे प्यार प्रेम विच रंगियां गईयां। किस तरह चात्रक बूंद जिवें जिवें चात्रक स्वांति बूंदी उन्नू केवल खिच है, दिन रात उसे नू बोलदा है। प्रभु दा प्यारा भी दिन रात गुरु दे दर्शना दी प्रभु दर्शना दी सिक। मन शीतल होआ मेरे प्यारे, हर बूंद पीवै मन विच ठंड पै जांदी है। कलेश सड़दा पुजदा मन ठंडा ठार हो जांदा है। जे किते गुरु जिमें चात्रक नू स्वांती बूंद मिल जांदी है, गुरु सिख नू किते नाम दी बूंद मिल जाए, गुरु प्यार दी बूंद मिल जाए, अंदर ठंड वरत जांदी है। सतगुरु जी ने पपीहे दी उदाहरण दे के जिमें ओ वाहे गुरु दे प्यार विच बोलदा है। पावें सतगुरु जी ने ते क्या है, तन गुरु नानक साहब जिन्ना दा आपा प्रकाश दिहाड़ा अवतार पुरब मना रहे हैं, अज श्री अखंड पाठ साहब प्रारंभ होए हैं। सन गुरु नानक साहब ते कहिंदे हन मना इस चात्रक कुलों कुछ सिख। वैसे ते तू 84 लख जूना दा श्रोमण है, कुल मखलूकात दा तत् है। चाहिदा ते सी ए पशु पंछी तेरे कुलों कुछ सिख दे, पर जदों बंदा फिर भी ना सिख सके फिर सतगुरु इन्हां दीआं उदाहरणां दे दे के कहिंदे कुछ इन्हां कोलों ही सिख लै। रे मन ऐसी हर स्यों प्रीत कर, जैसी चात्रक में मना एहो जिहा प्यार बना जिवें इस पपीहे दा है। जैसी चात्रक में सार पार थल हरियावले एक बूंद ना पवही के। पावें टोबे तालाब दरिया समुंदर परे होए हन पर फिर भी बबीहा कूकदा है, फिर भी बबीहा दिन रात बोल रहा है। बबीहे नूं एक की सिक है, मैं की करा इन्ना समुंदरां नूं इन्ना दरियावां नूं की करा जिन्ना चिर ओह स्वांती बूंद नहीं मिलदी। सिख ते भी यह प्रश्न हो सकदा है, सिख ते भी यह प्रश्न हो सकदा, गुरु के सिखा तेरे घर च ते कोई घाट नहीं। वेख हर तरह का सुख समयान तेनू मेरे वाहेगुरु ने दिता होया है, कोई घाट नहीं रहन दिती तेनू। असीं मेरे सतगुरु जी ने ते रहमत ये कीती सी, धन गुरु गोबिंद सिंह साहब जी दी याद आ गई। कहिंदे हन इन गरीब सिखन को देओ पातशाही, ये याद करे हमरी गुरियाई। कदी अजमेर चंद ने कहा सी ये कौन हन लताड़े होए, ये शूदर हन, इन्हां नाल असी अमृत नहीं छक सकते, इन्हां नाल रल के चलना ही सानू औखा।
ਸਤਿਗੁਰਾਂ ਕਿਹਾ ਸੀ, ਉਹਨਾਂ ਕਿਹਾ ਸੀ ਇਹ ਗਰੀਬ ਹਨ, ਇਹ ਲਤਾੜੇ ਹੋਏ ਹਨ, ਇਹਨਾਂ ਨਹੀਂ ਖਲੋਣਾ ਉਹਨਾਂ ਬਲੋਚਾਂ ਅੱਗੇ। ਸਤਿਗੁਰਾਂ ਨੇ ਉਦੋਂ ਹੀ ਕਿਹਾ ਸੀ ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਇਹ ਗੁਰੂ ਦੇ ਘਰ ਨੂੰ ਯਾਦ ਕਰਦੇ ਰਹਿਣਗੇ ਰੁਲਦਿਆਂ ਨੂੰ ਲਤਾੜਦਿਆਂ ਨੂੰ, ਪਰ ਯਾਦ ਹੋਵੇ ਸਹੀ। ਉਹ ਬੰਦਾ ਵੱਡਾ ਅਕਿਰਤ ਕਣ ਜਿਹੜਾ ਕੁਝ ਪ੍ਰਾਪਤ ਕਰਕੇ ਫਿਰ ਭੁੱਲ ਜਾਏ, ਕਿਸੇ ਦਾ ਆਸਾਨ ਭੁੱਲ ਜਾਏ, ਉਹੀ ਉਹਨੂੰ ਅਕਿਰਤ ਕਣ ਕਿਹਾ ਜਾਂਦਾ। ਕਦੀ ਵੈਸੇ ਨਾ ਕਥਾ ਰੰਗ ਇਹੋ ਜਿਹਾ ਹੁੰਦਾ ਗੱਲ ਵਿੱਚੋਂ ਗੱਲ। ਕਹਿੰਦੇ ਹਨ ਜਦੋਂ ਗੁਰਤਾ ਗੱਦੀ ਬਖਸ਼ਿਸ਼ ਕੀਤੀ ਨਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਧੰਨ ਗੁਰੂ ਅਮਰਦਾਸ ਜੀ ਨੇ, ਪਰ ਕਰਮਾ ਕੀਤੀ ਆਪ ਨਤਮਸਤਕ ਹੋਏ ਤੇ ਗੁਰੂ ਰਾਮਦਾਸ ਜੀ ਵਾਹਿਗੁਰੂ ਗੁਰੂ ਅਮਰਦਾਸ ਜੀ ਕਹਿਣ ਲੱਗੇ, ਗੁਰੂ ਰਾਮਦਾਸ ਜੀ ਸੰਗਤ ਤੁਹਾਡੇ ਕੋਲੋਂ ਕੋ ਬਚਨ ਸੁਣਨਾ ਚਾਹੁੰਦੀ ਹੈ, ਸੰਗਤ ਚਾਹੁੰਦੀ ਹੈ ਤੁਸੀਂ ਆਪਣੇ ਮੁਖਾਰ ਬਿੰਦ ਤੋਂ ਕੋਈ ਬਚਨ ਕਰੋ। ਗੁਰੂ ਰਾਮਦਾਸ ਜੀ ਤਖਤ ਤੇ ਬਿਰਾਜਮਾਨ ਹਨ, ਗੁਰੂ ਅਮਰਦਾਸ ਜੀ ਥੱਲੇ ਬੈਠੇ ਹੋਏ ਹਨ। ਉਸ ਵੇਲੇ ਜਦੋਂ ਕਿਹਾ ਨਾ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ, ਵਿਰਾਗ ਵਿੱਚ ਹਿਰਦਾ ਪੱਕਿਆ, ਬੈਠੇ ਹਨ ਤਖਤ ਤੇ ਸੁਰਤ ਕਰਕੇ ਪਹੁੰਚ ਗਏ ਲਾਹੌਰ। ਕਹਿੰਦੇ ਹਨ ਮਨਾ ਕੀ ਹਾਲਤ ਸੀ ਤੇਰੀ, ਤੇਰੀ ਹਾਲਤ ਕੀ ਸੀ, ਅੱਜ ਇਹ ਮੇਰੇ ਗੁਰੂ ਦੀ ਬਖਸ਼ਿਸ਼, ਅੱਜ ਇਹ ਗੁਰੂ ਦੀ ਰਹਿਮਤ। ਬਸ ਫਿਰ ਵਿਰਾਗ ਵਿੱਚ ਅੱਖਾਂ ਚੋਂ ਪਾਣੀ ਵਗ ਰਿਹਾ। ਇੱਕ ਸਿੱਖ ਮੈਨੂੰ ਇੱਕ ਦਿਨ ਪੁੱਛ ਰਿਹਾ ਸੀ, ਭਾਈ ਸਾਹਿਬ ਜੀ ਬੜਾ ਮੈਂ ਯਾਤਰਾ ਕੀਤੀ ਹੈ, ਬੜੇ ਤੀਰਥ ਬਹੁਤ ਦੂਰ ਦੂਰ ਤੱਕ ਘੁੰਮਿਆ, ਪਰ ਮੈਂ ਹੈਰਾਨ ਹਾਂ ਅਰਦਾਸ ਕਰਦਿਆਂ ਕੋਈ ਰੋ ਪਵੇ। ਮੈਂ ਕਿਹਾ ਕਿਸੇ ਦਿਨ ਗੁਰੂ ਨੇ ਕਿਰਪਾ ਕਰ ਦਿੱਤੀ, ਹੋ ਸਕਦਾ ਤੂੰ ਵੀ ਰੋ ਪਏ, ਹੋ ਸਕਦਾ ਹੈ, ਸੱਚ ਹੈ। ਗੁਰੂ ਰਾਮਦਾਸ ਜੀ ਤਖਤ ਤੇ ਬੈਠੇ ਹੋਏ, ਅੱਖਾਂ ਚੋਂ ਛਮ ਛਮ ਨੀਰ ਵਗਦਾ ਹੈ, ਵਿਰਾਗ ਵਿੱਚ ਭਰੇ ਗਲੇ ਨਾਲ। ਮੇਰੇ ਸਤਿਗੁਰੂ ਬੋਲੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ, ਕੀਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਨ ਕੇਰਾ, ਜਿੱਤ ਮਿਲੇ ਚੁੱਕੇ ਸਭ ਸੋਗ ਸੰਤਾਪੇ। ਸਤਿਗੁਰੂ ਮੈਂ ਤੇ ਰੁਲਦਾ ਫਿਰਦਾ ਸਾਂ, ਸੱਚਾ ਅਸੀਂ ਵੀ ਰੁਲਦੇ ਹੀ ਫਿਰਦੇ ਸਾਂ, ਇਹ ਗੁਰੂ ਗੋਬਿੰਦ ਸਾਹਿਬ ਜੀ ਦੀਆਂ ਬਰਕਤਾਂ, ਇਹ ਗੁਰੂ ਨਾਨਕ ਸਾਹਿਬ ਜੀ ਦੀਆਂ ਬਰਕਤਾਂ। ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਜੇ ਯਾਦ ਕਰੇ ਹਮਰੀ ਗੁਰਿਆਈ। ਜੇ ਅੱਜ ਸਾਡੇ ਬੱਚੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦਾ ਚੇਤਾ ਨਹੀਂ, ਜੇ ਅੱਜ ਸਾਡੇ ਬੱਚੇ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਪੁਰਬ ਦਾ ਚੇਤਾ ਨਹੀਂ, ਗੁਰਤਾ ਗੱਦੀ ਦਿਵਸ ਦਾ ਗੁਰੂ ਅੰਗਦ ਸਾਹਿਬ ਜੀ ਦੇ ਚੇਤਾ ਨਹੀਂ, ਗੁਰੂ ਅਮਰਦਾਸ ਜੀ ਦੀ ਗੁਰਤਾ ਗੱਦੀ ਕਿੱਥੇ ਮਿਲੀ ਚੇਤਾ ਨਹੀਂ, ਇਹਦੇ ਚ ਗੁਨਾਹ ਬੱਚਿਆਂ ਦਾ ਨਹੀਂ ਸਾਡਾ ਹੈ। ਇਹਨਾਂ ਨੂੰ ਅੱਜ ਅਸੀਂ ਨਹੀਂ ਜੋੜ ਸਕੇ, ਅਸੀਂ ਜੁੜੇ ਨਹੀਂ, ਬੱਚਿਆਂ ਨੂੰ ਜੋੜ ਨਹੀਂ ਸਕੇ। ਯਾਦ ਕਰੀਏ ਸਾਡੇ ਗੁਰੂ ਦੇ ਪਰਉਪਕਾਰ ਕੀ ਹਨ। ਖੈਰ ਮੇਰੀ ਬੇਨਤੀ ਚੱਲ ਰਹੀ ਸੀ ਕਿ ਪਪੀਹਾ ਸਵਾਂਤੀ ਬੂੰਦ ਵਾਸਤੇ, ਤੇ ਸਿੱਖ ਤੇ ਵੀ ਸਵਾਲ ਹੋ ਸਕਦਾ, ਸਿੱਖਾ ਤੇਰੇ ਘਰ ਤੇ ਘਾਟਾ ਹੀ ਕੋਈ ਨਹੀਂ। ਮੈਂ ਵੇਖਣਾ ਮਹੱਲ ਵਰਗਾ ਤੇਰਾ ਮਕਾਨ ਹੈ, ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼, ਕਾਰਾਂ ਚਾਰ ਚਾਰ ਪੰਜ ਪੰਜ ਖਲੋਤੀਆਂ ਹੋਈਆਂ ਹਨ, ਗੁਰੂ ਕੇ ਸਿੱਖਾ ਫਿਰ ਤੂੰ ਕਿਉਂ ਆ ਜਾਂਦਾ, ਗੁਰੂ ਘਰ ਤੂੰ ਦੌੜਾ ਹੀ ਆਉਂਦਾ ਹੈ, ਦਿਨ ਰਾਤ ਤੇਰੇ ਅੰਦਰ ਸਿੱਖ ਹੈ, ਇਹ ਕੀ ਗੱਲ ਹੈ। ਸਿੱਖ ਫਿਰ ਕਹੇਗਾ ਕੀ ਕਰਾਂਗਾ ਕਾਰਾਂ, ਕੀ ਕਰਾਂਗਾ ਕੋਠੀਆਂ, ਕੀ ਕਰਾਂਗਾ ਮਹੱਲਾਂ ਨੂੰ, ਕੀ ਕਰਾਂਗਾ ਦੁਨਿਆਵੀ ਸੁੱਖਾਂ ਨੂੰ, ਭਾਵੇਂ ਇਹ ਤਲਾਬ ਭਰੇ ਹੋਏ ਹਨ, ਭਾਵੇਂ ਮੇਰੇ ਗੁਰੂ ਨੇ ਸਮੁੰਦਰ ਭਰ ਦਿੱਤੇ, ਕੀ ਕਰਾਂਗਾ ਇਹਨਾਂ ਨੂੰ ਜੇ ਮੈਨੂੰ ਨਾਮ ਦੀ ਬੂੰਦ ਨਾ ਮਿਲੀ।
ਗੁਰੂ ਦੀ ਦਾਤ, ਗੁਰੂ ਦਾ ਤ੍ਰਿਠਣਾ ਉਦਣ ਹੀ ਪ੍ਰਾਪਤ ਹੋਵੇਗਾ ਜਿੱਦਣ ਗੁਰੂ ਕੋਲੋਂ ਨਾਮ ਮਿਲ ਗਿਆ, ਨਾਮ ਦੀ ਕਮਾਈ ਫਿਰ ਸ਼ੁਰੂ ਹੋ ਜਾਏ। ਲਗਾਤਾਰ ਸਤਸੰਗੀਆਂ ਨਾਲ ਰਲ ਕੇ ਸਤਿਗੁਰੂ ਕਹਿੰਦੇ ਹਨ ਇਸ ਪਤੀਹੇ ਵੱਲ। ਇੱਕ ਦਿਨ ਮਾਤਾ ਜੀ, ਕਿਉਂਕਿ ਸਤਿਗੁਰੂ ਜੀ ਦਾ ਹੀ ਆਪਾਂ ਦਿਹਾੜਾ ਮਨਾ ਰਹੇ ਹਾਂ, ਮਾਤਾ ਤ੍ਰਿਪਤਾ ਜੀ ਸਾਰੀ ਰਾਹ ਵੇਖਿਆ ਸੁਣਿਆ, ਨਾਨਕ ਦੀ ਧੁਨੀ ਲੱਗੀ ਹੋਈ ਹੈ, ਸਤਨਾਮ ਵਾਹਿਗੁਰੂ, ਸਤਨਾਮ।

ਹੁਣ ਆਰਾਮ ਕਰ ਲੈ, ਵੇਖ ਸਾਰੀ ਰਾਤ ਬਤੀਤ ਹੋ ਗਈ। ਮਾਂ ਜੀ, ਸਤਿਗੁਰੂ ਕਹਿੰਦੇ ਹਨ, ਮਾਂ ਜੀ ਇਹ ਕਿਵੇਂ ਕਰਾਂ, ਆਓ ਤੁਸੀਂ ਵੀ ਬੈਠੋ ਮੇਰੇ ਨਾਲ, ਆਓ ਮਾਂ ਜੀ ਤੁਸੀਂ ਵੀ ਬੈਠੋ, ਵੇਖੋ ਆ ਪਪੀਹਾ ਸਾਰੀ ਰਾਤ ਬੋਲਦਾ ਰਿਹਾ। ਅੱਜ ਦੀ ਆਵਾਜ਼ ਸੁਣ ਰਹੇ ਹੋ ਨਾ ਬਾਹਰੋਂ, ਇਹ ਸਾਰੀ ਰਾਤ ਬੋਲਦਾ ਰਿਹਾ। ਤੇ ਮਾਂ ਪਪੀਹੇ ਦਾ ਉਹਦੀ ਸਵਾਤੀ ਬੂੰਦ ਉਹਦਾ ਬੱਦਲ ਤੇ ਉਹਨੂੰ ਦਿਸਦਾ ਵੀ ਹੈ, ਮੇਰਾ ਤੇ ਬੱਦਲ ਇਹਨਾਂ ਅੱਖਾਂ ਨਾਲ ਦਿਸਦਾ ਵੀ ਨਹੀਂ। ਮਾਂ ਫਿਰ ਚੈਨ ਕਿਵੇਂ ਆਵੇ, ਜਿਹਦਾ ਬੱਦਲ ਜਿਹਨੇ ਸੁੱਖ ਦਿੱਤਾ। ਖੈਰ ਇਹ ਵਿਸ਼ਾ ਐਸਾ ਹੈ, ਚਲੋ ਆਓ ਧਿਆਨ ਦਿਓ। ਸਤਿਗੁਰੂ ਕਹਿਣ ਲੱਗੇ, ਮਾਂ ਇਹ ਮੇਰਾ ਤੇ ਬੱਦਲ ਮੈਨੂੰ ਦਿਸਦਾ ਹੀ ਨਹੀਂ, ਆ ਤੂੰ ਵੀ ਮੇਰੇ ਨਾਲ ਮਦਦ ਕਰ, ਮਾਂ ਤੇਰਾ ਵੀ ਭਲਾ ਹੋਵੇ ਮੇਰਾ ਵੀ ਭਲਾ ਹੋਵੇ, ਆ ਮਾਂ ਸਿਮਰਨ ਕਰੀਏ। ਤਾਂ ਹੀ ਤੇ ਮੇਰੇ ਸਤਿਗੁਰੂ ਕਹਿੰਦੇ ਹਨ, ਜਦੋਂ ਕਿਹਾ ਸੀ ਨਾ ਇੱਕ ਦਿਨ ਨਾ ਬੜੇ ਵਿਰਾਗ ਚ ਕਹਿਣ ਲੱਗੇ, ਕਹਿਣ ਲੱਗੇ ਨਾਨਕ ਬੇਟਾ ਇਹ ਦੱਸ ਤੇਰਾ ਚਿੱਤ ਕਿੱਥੇ ਲੱਗਾ ਹੋਇਆ ਹੈ, ਤੇਰਾ ਘਰ ਦੇ ਪਰਿਵਾਰ ਨਾਲ ਕੋਈ ਚਿੱਤ ਨਹੀਂ, ਤੇਰਾ ਵਿਹਾਰ ਨਾਲ ਕੋਈ ਚਿੱਤ ਨਹੀਂ। ਮਾਵਾਂ ਕਈ ਵਾਰੀ ਮਾਣ ਨਾਲ ਪੁੱਛ ਲੈਂਦੀਆਂ, ਪੁੱਤ ਸੱਚ ਦੱਸ ਤੇਰਾ ਚਿੱਤ ਕਿੱਥੇ ਲੱਗਾ ਹੋਇਆ ਹੈ। ਮਾਂ ਮੇਰਾ ਚਿੱਤ ਉਸ ਨਾਲ ਲੱਗਾ ਹੋਇਆ ਹੈ ਜਿਸ ਨੇ ਮੇਰੀਆਂ ਕੁਝ ਡਿਊਟੀਆਂ ਲਾਈਆਂ ਹਨ, ਜਿਸ ਨੇ ਮੈਨੂੰ ਕਿਸੇ ਕਰਮ ਵਾਸਤੇ ਸ੍ਰਿਸ਼ਟੀ ਤੇ ਭੇਜਿਆ ਹੈ। ਮਾਂ ਨੇ ਦੂਜੀ ਦਲੀਲ ਦਿੱਤੀ, ਕਹਿਣ ਲੱਗੀ ਪੁੱਤਰ ਇਹ ਜਿਹੜੇ ਬੱਚੇ ਹਨ ਇਹ ਤੇਰੀ ਪਤਨੀ ਤੇਰੇ ਮਾਤਾ ਪਿਤਾ ਇਹ ਵੀ ਤੇ ਉਸੇ ਨੇ ਦਿੱਤੇ ਹਨ, ਇਹ ਕਿਸੇ ਹੋਰ ਨੇ ਥੋੜੇ ਦਿੱਤੇ ਹਨ, ਇਹ ਵੀ ਤੇ ਉਸੇ ਨੇ ਦਿੱਤੇ ਹਨ, ਜੇ ਉਸੇ ਨੇ ਦਿੱਤੇ ਹਨ ਤੇਰਾ ਚਿੱਤ ਇਹਨਾਂ ਚ ਕਿਉਂ ਨਹੀਂ ਲੱਗਦਾ। ਮਾਂ ਇਸੇ ਕਰਕੇ ਤੇ ਮੈਂ ਗ੍ਰਿਸ਼ਤੀ ਹਾਂ, ਇਹ ਮੇਰੇ ਵਾਹਿਗੁਰੂ ਦੀ ਬਖਸ਼ਿਸ਼ ਹੈ, ਬੱਚੇ ਵੀ ਇਹ ਪਤਨੀ ਇਹ ਮਾਤਾ ਪਿਤਾ ਵੀ, ਮਾਂ ਇਸੇ ਕਰਕੇ ਤੇ ਮੈਂ ਗ੍ਰਿਸ਼ਤ ਹਾਂ ਗ੍ਰਿਸ਼ਤੀ ਹਾਂ ਤੇ ਇਸੇ ਕਰਕੇ ਮੈਂ ਫਰਜ਼ਾਂ ਦੀ ਸਨਾਸ਼ ਵੀ ਕਰਨਾ ਵਾਂ, ਪਰ ਮਾਂ ਮੈਂ ਜਿਉਂਦਾ ਹੀ ਤਾਂ ਵਾਂ ਜੇ ਉਹਨੂੰ ਯਾਦ ਕਰਾਂ, ਜਦੋਂ ਮੈਂ ਭੁੱਲ ਜਾਂਦਾ ਮੇਰੀ ਮੌਤ ਹੋ ਜਾਂਦੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਂ, ਆਖਣ ਔਖਾ ਸੱਚਾ ਨਾਉ। ਧੰਨ ਗੁਰੂ ਗੁਰੂ ਅਰਜਨ ਦੇਵ ਜੀ ਦੀ, ਮਰਨੰ ਵਿਸਰਨ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਣ ਹੈ। ਉਹਨੂੰ ਭੁੱਲ ਜਾਣਾ ਮੌਤ ਹੈ, ਉਹਦੀ ਯਾਦ ਹੀ ਇੱਕ ਜੀਵਨ ਹੈ। ਬਸ ਮਾਂ ਉਹ ਚਾਤਰੰਗ ਨੂੰ ਮੇਰੀਆਂ ਦਿਲ ਤੇ ਰਾਤ ਅੱਖਾਂ ਉਹਦੇ ਪਿਆਰ ਵਿੱਚ ਤਰ ਹਨ, ਇਹ ਰੱਤੇ ਹੋਏ ਹਨ ਮੇਰੇ ਨੈਣ ਰੰਗੇ ਗਏ ਉਹਦੇ ਪਿਆਰ ਵਿੱਚ। ਅੱਗੇ ਹੁਣ ਰਹਿਮਤ ਕਰਦੇ ਹਨ ਜੇ ਕਿਤੇ ਉਹ ਨਾਮ ਦੀ ਬੂੰਦ ਉਹਦਾ ਦਰਸ਼ਨ ਦੀਦਾਰ, ਜਿਵੇਂ ਧੰਨ ਗੁਰੂ ਗੁਰੂ ਅਰਜਨ ਦੇਵ ਜੀ ਜੈਤਸਰੀ ਦੀ ਵਾਰ ਵਿੱਚ ਕਹਿੰਦੇ ਹਨ ਨਾ, ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤਰਪਾ, ਨਾਦ ਪਰੰਕੈ ਬੇਦਿਆ ਸਨਮੁਖ ਉੱਠਤਾਵੈ, ਪਵਰ ਲੋਭੀ ਕੁਸਮ ਬਾਤਕਾ ਮਿਲ ਆਪ ਮੰਦਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ। ਇਹ ਕਿਤੇ ਨਾਮ ਦੀ ਬੂੰਦ ਮੇਰੇ ਗੁਰੂ ਦੇ ਦਰਸ਼ਨ ਦੀਦਾਰ ਮਾਲਕ ਦੇ ਦੀਦਾਰ ਹੋ ਜਾਣ ਮੇਰੇ ਅੰਦਰ ਠੰਡ ਪੈ ਜਾਏ। ਕਿਉਂ ਕੱਲ ਤਾਤੀ ਕੱਲ ਕਲਯੁਗ ਦੀ ਹਵਾ ਬੜੀ ਗਰਮ ਹੈ, ਸੁਖਮਨੀ ਸਾਹਿਬ ਪੜ੍ਹਦੇ, ਕੱਲ ਤਾਤੀ ਠੰਡਾ ਹਰਨਾ ਸਿਮਰ ਸਿਮਰ ਸਦਾ ਸੁਖ ਪਾਓ। ਕੱਲ ਦੀ ਇਹ ਕਲਯੁਗ ਦੀ ਹਵਾ ਬੜੀ ਗਰਮ ਹੈ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਦੁਨੀਆ ਸੜ ਭੁੱਜ ਰਹੀ ਹੈ, ਠੰਡ ਪਾਉਣ ਵਾਲਾ ਤੇ ਮੇਰੇ ਮਾਲਕ ਦਾ ਨਾਮ, ਇਹੀ ਅੰਦਰ ਠੰਡ ਵਰਤਾਉਂਦਾ ਹੈ, ਇਹ ਕਿਤੇ ਮਿਲ ਜਾਏ। ਅੱਗੇ ਰਹਿਮਤ ਕਰਦੇ ਹਨ, ਤਨ ਬਿਰਹੋਂ ਜਗਾਵੈ,

ਬ੍ਰਹਿਮੰਡਾਂ ਖੰਡਾਂ ਦੇ ਮਾਲਕ, ਰਹਿਮਤਾਂ ਦੇ ਸਮੁੰਦਰ, ਬਖਸ਼ਿਸ਼ਾਂ ਦੇ ਦਾਤੇ, ਸਰਬ ਕਲਾ ਗਿਆਤਾ, ਸਰਬ ਕਲਾ ਸਮਰੱਥ, ਧੰਨ ਧੰਨ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ।

ਗੁਰੂ ਫਲ ਸਤ ਸੰਗਤ ਜੀਓ ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਪਾਵਨ ਪਵਿੱਤਰ ਦਰਸ਼ਨ ਨਸੀਬ ਹੋਏ ਹਨ। ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਪਿਤਾ ਜੀ ਦਾ ਕੋ ਤਾਨ ਕੋ ਸ਼ੁਕਰ ਕਰੀਏ। ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ, ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਆਪ ਜੀਆਂ ਨੇ ਭਗਤੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਸਮਾਂ ਗੁਰੂ ਪਿਤਾ ਜੀ ਦੀ ਬਖਸ਼ਿਸ਼ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸ਼ਰਧਾ ਭਾਵਨਾ ਸਤਿਕਾਰ ਸਹਿਤ ਗੁਰੂ ਫਤਿਹ ਸਾਂਝ ਪਾਓ ਜੀ।

ਚਾਰ ਪਦੇ ਆਪਾਂ ਸਾਂਝੇ ਕਰ ਲਏ ਹਨ, ਵਿਚਾਰ ਸਾਂਝ ਵਿੱਚ ਆਏ ਹਨ। ਅੱਜ ਦੋ ਆਖਰੀ ਪਦੇ ਸਤਿਗੁਰੂ ਰਹਿਮਤ ਕਰਦੇ ਹਨ। ਹਰ ਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ ਸਤਿਗੁਰੂ ਸੁਣਾਈਆਂ, ਹਰੀ ਪਰਮੇਸ਼ਰ ਦੀਆਂ ਕਥਾਵਾਂ ਗਾਥਾਵਾਂ, ਮਾਲਕ ਦੀਆਂ ਕਹਾਣੀਆਂ। ਇਹ ਮੇਰੇ ਪਿਆਰੇ, ਇਹ ਮੇਰੇ ਸਤਿਗੁਰੂ ਨੇ ਸੁਣਾਈਆਂ।

तेरे च ते मेरे च कोई फर्क नहीं है, तेरे अंदर आ मैं। पर हुण एक कर्म कर, जदों प्रवान कीता ना, कहन लगे जा सृष्टि दा मुख। कुछ लोकां ने तरा मातां दा, कुछ ऐसियां सिद्धियां दा आसरा लै लैके दुनिया नू मालक नालों तोड़ दिता, अपने नाल जोड़ दिया। जा नानक तेरा ए कर्म है, दुनिया दुखी क्यों है? कहिंदे हन ए मालक दे बचन, दुखी इस वास्ते मेरे नालों टुट रही है। जा दुनिया दा मुख मेरे वल कर, ते सच्चा मेरे सतगुरु असल विच सानू सब नू शब्द नाल जोड़न आए, वाहेगुरु नाल जोड़न आए। कदी दसवें नानक गुरु गोबिंद सिंह साहब जी दे बचन पढ़ो। वैसे कुछ शब्दां दी बनपर ऐसी हुंदी है, गुरु ग्रंथ साहब जी विचों मैं एक शब्द दे दर्शन कीते हन। दास अनन मेरो निज रूप, ए है ते भगत नामदेव जी दा, पर भगत नामदेव जी अकाल पुरख दे मुख तो उचारण करवा रहे हैं। शब्द दा कदी ना, मेरा अज दा इह विशा नहीं, कदी पढ़ के वेखना, कदी समझ के वेखना। ये सारा शब्द अकाल पुरख दे मुख तो उचारण करवाया भगत नामदेव। धन गुरु गुरु गोबिंद सिंह महाराज, उन्हां दा ओ बचन पढ़ो बचित्र नाटक, उहदे विच बड़ा सुंदर है। वह भी मालक वल्लों, वाहेगुरु वल्लों सतगुरु ने बचन उचारण करवाए, लिखे आप पर मालक ने। वो केड़े बचन हन? मालक कहिंदे हन, जब हम पहले सृष्ट बनाई, दैन तरचे दुष्ट दुख दाई। दुष्ट दमन सुन, जदों मैं पहलो सृष्टि की रचना की, सब तो पहलो दैन तरचे। ते पुज बल बवरे है गए, पूजत परम पुरख रह गए। बाहां दी ताकत करके, बल करके इन्ने पागल हो गए, रब भुल गया। ताकत आई ते एक मदी दूजे तरन, तीजे अत तन ताम। ये ताकत ही हन, एक जवानी, एक तन दौलत, एक मदी, तीसरी शराब। रजन पाप करनो बंदा रह नहीं सकता, बस रब बचा ले ते किसे नू बचा ले, आप नहीं बचा बच सकता। हुण सतगुरु कहिंदे हन, ते पुज बल बवरे है गए, पूजित परम पुरख रह गए। ते हम तमक तनक मोखापे, तिन की ठोर देवता छापे। वो असी एक मिनट विच को देर नहीं लाई, नाश कर दिते, उन्हां दी थां देवते बना दिते। हां ते पी बल पूजा उर जाए, अपन ही परमेश्वर कहाए। वो भी अपनी अपनी बल पूजा विच अपने आप नू रब कहाउण लगे। अगे सतगुरु फिर लिखदे, महादेव अच्युत पहायो, बिसन आप ही को ठहरायो। शिव कहिंदा रब मैं हां, विष्णु कहिंदा रब मैं हां, पार ब्रह्म आप पार ब्रह्म बखाना, प्रभ को प्रभु न किन्हू जाना। ब्रह्मा कहिंदा है मैं रब्बा, पर सच बाणी दे दर्शन करिए, सतगुरु सारी बाणी किते शायद, किते कुकर, किते अपने आप नू नीच, किते एहो जी वर्डिंग वर्त के अत निमरता। कहिंदे हन उस मालक नाल जुड़ो, इस करके सिद्ध है कि जिन्नी कहानी है ना, कि सारी एक वाहिगुरु की है। ये मेरे गुरु ने बख्शिश करके सुनाई, मैं गुरु तो सदके हाँ। बस जिसनू ये कहानी सुन दी तमन्ना पैदा हो गई, जेड़ा इस रब दी कहानियां नाल जुड़ गया, फिर उहदे च बरकतां पैंदियां हन। वैसे सतगुरां दे बोल हन, बाबाणियां कहानियां पुत सपुत करें। वड्डियां बाबियां दियां कहानियां साडे बाबे साडे सतगुरु, दुनियावी तौर ते भावें साडे मां बाप दादा दादी हैं, इहदे च कोई शक नहीं। ये नहीं कि उहनां दे सत्कार वल्लों असीं मुख मोड़ीए, पर नहीं धार्मिक तौर ते बाबाणियां कहानियां सतगुरां दियां, बाबियां दियां, वड्डियां दियां, अपने बजुर्गां दियां कहानियां।
ਪੁੱਤ ਸੁਪੁੱਤ ਕਰੇਨ, ਇਹ ਪੁੱਤਰਾਂ ਨੂੰ ਸ੍ਰੇਸ਼ਟ ਗੁਰਮੁਖ ਪੁੱਤਰ ਬਣਾ ਦਿੰਦੀਆਂ ਹਨ। ਸਤਿਗੁਰ ਪਾਵੈ ਸੋ ਮਨ ਲੈਣ, ਸਹੀ ਕਰਮ ਕਰੇਨ। ਪਰ ਤਬਦੀਲੀ ਕਦੋਂ ਆਉਂਦੀ ਹੈ? ਜਦੋਂ ਗੁਰੂ ਦਾ ਕਹਿਆ ਸਿੱਖ ਮੰਨਣਾ ਸ਼ੁਰੂ ਕਰ। ਇਹਨਾਂ ਕਹਾਣੀਆਂ ਨੂੰ ਕੰਨ ਰਸ ਨਾ ਸਿਰਫ ਬਣਾ ਲਏ, ਕੋਈ ਗੱਲ ਨਹੀਂ ਸੁਣੀ ਹੈ, ਬਸ ਜੋੜੇ ਘਰ ਤੱਕ ਜਾਂਦੇ ਆ, ਸਭ ਕੁਝ ਭੁੱਲ ਨਹੀਂ। ਕਿਤੇ ਇਹ ਕਿਰਪਾ ਹੋ ਜਾਏ, ਇਹ ਮੇਰੇ ਵਾਸਤੇ ਹੀ ਆ। ਸੁਣਾਉਣ ਵਾਲਾ ਸਮਝੇ ਇਹ ਸੁਣਾਉਣ ਵਾਸਤੇ ਨਹੀਂ, ਇਹ ਮੇਰੇ ਤੇ ਵੀ ਓਨੀ ਲਾਗੂ ਹੁੰਦੀ। ਪਵਿੱਤਰ ਬਾਣੀ ਇਹ ਤੇ ਕਿਸੇ ਦਾ ਲਿਹਾਜ਼ ਨਹੀਂ ਕਰੇਗੀ, ਇਹ ਤੇ ਸਭ ਤੇ ਇੱਕ ਜੈਸੀ ਲਾਗੂ। ਆਨੰਦ ਉਹਦੇ ਜੀਵਨ ਚ ਆਵੇਗਾ ਜਿਹੜਾ ਸੁਣ ਕੇ ਮੰਨ ਲਏਗਾ। ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਪਿਆਗੀ, ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ, ਸਾਰਾ ਹਨੇਰਾ ਦੂਰ। ਹੁਣ ਰਹਿਮਤ ਕਰਦੇ ਹਨ ਸਭ ਆਸਾਂ ਹਰ ਪੂਰੀਆਂ। ਮੇਰੇ ਪਿਆਰੇ, ਇਹ ਮੇਰੇ ਪਿਆਰੇ, ਮੇਰੀਆਂ ਸਾਰੀਆਂ ਹੀ ਆਸਾਂ ਪੂਰੀਆਂ ਹੋ ਗਈਆਂ। ਸੱਚ ਹੈ ਜਦੋਂ ਸ਼ਬਦ ਨਾਲ ਪੂਰਨ ਤੌਰ ਤੇ ਕੋਈ ਗੁਰਸਿੱਖ ਜੁੜਦਾ ਨਾ, ਦੁਨੀਆਂ ਵਾਲਾ ਕਾਰ ਵਿਹਾਰ ਉਹਨੂੰ ਜਾਪਦਾ ਆਪਣੇ ਆਪ ਹੀ ਚੱਲੇਗਾ। ਹੁਣ ਮਾਮੂਲੀ ਉੱਦਮ ਕਰਨ ਨਾਲ ਨਾ, ਪਹਿਲੋਂ ਵੇਖਦੇ ਸਾਂ ਤੜਫਦੇ ਸਾਂ ਦਿਨ ਰਾਤ, ਤੇ ਜਦੋਂ ਕਿਤੇ ਆਨੰਦ ਗੁਰੂ ਬਣਾ ਦਿੰਦੇ ਹਨ ਨਾ, ਫਿਰ ਪਤਾ ਲੱਗਦਾ ਮੈਂ ਕੀ ਕਮਲ ਕਰਦਾ ਰਿਹਾ। ਇਹਨਾਂ ਮੇਰੇ ਕੋਲ ਸਹਿਜ ਆਇਆ ਹੀ ਨਾ, ਮਾਲਕ ਦੀ ਯਾਦ ਮੇਰੇ ਅੰਦਰ ਬਣੀ ਨਾ। ਜਦੋਂ ਯਾਦ ਬਣ ਗਈ ਫਿਰ ਨਹੀਂ ਕਦੀ ਨਿਤ ਨਿਯਮ ਟੁੱਟੇਗਾ, ਨਹੀਂ ਅਭਿਆਸ ਟੁੱਟੇਗਾ। ਤੇ ਸੱਚ ਹੈ ਕਦੀ ਕਿਰਤ ਵੱਲ ਵੀ ਝਾਤੀ ਮਾਰਨੀ, ਅੱਗੇ ਨਾਲੋਂ ਦੂਨ ਸਵਾਇਆ ਮਾਲਕ ਰਹਿਮਤ ਕਰਦਾ। ਇਹ ਸਭ ਆਸਾਂ ਪਰ ਸੱਚ ਹੈ, ਮਾਇਕੀ ਤੌਰ ਤੇ ਕਦੀ ਕੋਈ ਰੱਜਿਆ ਨਹੀਂ। ਜੇ ਇਹਨੂੰ ਕਹੀਏ ਨਾ, ਹਾਂ ਇੱਕ ਗੁਰਮਤ ਹਿਰਦਾ ਗੁਰੂ ਦਾ ਪਿਆਰ ਟਿਕ ਜਾਏ, ਸੰਤੋਖ ਆ ਜਾਏ, ਜੋ ਹੈ ਉਹ ਬੇਅੰਤ ਹੈ, ਉਹ ਬੇਅੰਤ ਹੈ। ਮਾਲਕ ਕਿਤੇ ਬਖਸ਼ਿਸ਼ ਕਰੇ ਮੈਨੂੰ ਵਰਤਣਾ ਆ ਜਾਏ, ਜੋ ਦਿੱਤਾ ਮੇਰੇ ਵਾਹਿਗੁਰੂ ਨੇ ਮੈਨੂੰ ਵਰਤਣ ਦੀ ਜਾਂਚ ਆ ਜਾਏ, ਦਿੱਤਾ ਬੇਅੰਤ ਹੈ ਮੇਰੇ ਮਾਲਕ ਨੇ। ਜੇ ਕਿਤੇ ਸੁਰਤ ਜਾਗ ਪਵੇ ਨਾ, ਮੈਂ ਤੇ ਕਹਿੰਦਾ ਤੰਦਰੁਸਤ ਸਰੀਰ ਵੱਲ ਹੀ ਧਿਆਨ ਆ ਜਾਏ। ਇਹ ਕਿਤੇ ਥੋੜੀ ਦਾਤ ਹੈ, ਇਹ ਕਿਤੇ ਘੱਟ ਦਾਤ ਹੈ, ਇਹ ਵੀ ਬੇਅੰਤ ਦਾਤ ਹੈ। ਮੇਰੀਆਂ ਆਸਾਂ ਆਸਾਂ ਪੂਰੀਆਂ ਕਿਸ ਤਰ੍ਹਾਂ ਹੋਈਆਂ? ਏਕ ਉਪਰ ਜਿਸ ਜਨ ਕੀ ਆਸਾ, ਇੱਕ ਤੇ ਆਸ ਟਿਕ ਗਈ। ਦੁਨੀਆਂ ਵਾਲੀਆਂ ਆਸਾਂ ਫਿਰ ਸੱਚ ਹੈ ਓਨੇ ਉਹ ਫੁਰਨੇ ਕਦੀ ਨਹੀਂ ਬਣਦੇ, ਕਿਉਂਕਿ ਆਸਾ ਕਰਤਾ ਜਗ ਬੂਆ, ਆਸਾ ਮਰੇ ਨਾ ਜਾਏ। ਨਾਨਕ ਆਸਾਂ ਪੂਰੀਆਂ ਸੱਚੇ ਮਾਹੇ ਸਮਾਏ। ਆਸਾਂ ਕਦੋਂ ਪੂਰੀਆਂ ਹੁੰਦੀਆਂ? ਜਦੋਂ ਸੁਰਤ ਸੱਚੇ ਸ਼ਬਦ ਚ ਟਿਕ ਜਾਂਦੀ ਹੈ। ਸਤਿਗੁਰੂ ਰਹਿਮਤ ਕਰਦੇ ਹਨ, ਹੱਥ ਉਠੜਾ ਮੇਰੇ ਪਿਆਰੇ ਜਨ ਨਾਨਕ ਨਾਮ ਸਮਾਇਆ। ਜਦੋਂ ਮੇਰਾ ਮਾਲਕ ਤਰੁੱਠ ਪਿਆ ਜਿਹੜੇ ਜਨ ਤੇ, ਹਰ ਉਠੜਾ ਮੇਰੇ ਪਿਆਰੇ ਜਨ ਨਾਨਕ ਨਾਮ, ਜਨ ਨੰਨੇ ਨੂੰ ਔਂਕੜ ਹੈ, ਉਹੀ ਜਨ ਫਿਰ ਨਾਮ ਵਿੱਚ ਲੀਨ ਹੋ ਜਾਂਦਾ ਹੈ, ਨਾਮ ਦਾ ਹੀ ਰੂਪ ਹੋ ਜਾਂਦਾ ਹੈ। ਪੜ੍ਹੀਏ ਕਦੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ, ਗੋਬਿੰਦ ਗੋਬਿੰਦ ਗੋਬਿੰਦ ਸੰਗ, ਨਾਮ ਦਿਓ ਮਨ ਲੀਨਾ, ਆਡ ਦਾਮ ਕੋ ਸ਼ਿਪਰੋ ਹੋਇਓ ਲਕੀਨਾ। ਜਦੋਂ ਮਨ ਲੀਨ ਹੋ ਗਿਆ, ਮਾਲਕ ਵਿੱਚ ਇੱਕ ਰੂਪ ਹੋ ਜਾਂਦਾ, ਐਸਾ ਪਿਆਰਾ ਅਗਲਾ ਪਦਾ। ਪਿਆਰੇ ਹਰ ਬਿਨ ਪ੍ਰੇਮ ਨਾ ਖੇਲ ਸਾ, ਸੁਚੇਤ ਹੋਵੀਂ ਗੁਰਸਿੱਖ ਵੀਰਾ। ਐ ਜੁਗਿਆਸੂ ਜਨ, ਜੇ ਧਰਮ ਦੇ ਪੈਂਡੇ ਚ ਪੈਣ ਦੇ ਤੇਰੇ ਅੰਦਰ ਉਮਾਹੜਾ ਕਿਤੇ ਪ੍ਰਾਪਤ, ਉਮਾਹੜਾ ਕਿਤੇ ਪੈਦਾ ਹੋਇਆ, ਪਹਿਲੀ ਗੱਲ ਤੇ ਬਹੁਤ ਘੱਟ ਹੁੰਦਾ। ਜੇ ਕਿਤੇ ਹੋ ਜਾਏ ਤੇ ਧੋਖਾ ਹੋਣ ਦਾ ਬਹੁਤ ਡਰ ਹੁੰਦਾ। ਉਮਾਹੜੇ ਵਿੱਚ ਹੀ ਧੋਖਾ ਹੁੰਦਾ, ਜਦੋਂ ਅੰਦਰ ਉਮਾਹੜਾ ਪੈਦਾ ਹੁੰਦਾ ਨਾ, ਪਹਿਲੋਂ ਬੰਦਾ ਤਰਕਵਾਦੀ ਹੁੰਦਾ, ਉਮਾਹੜੇ ਚ ਬੰਦਾ ਹਰ ਗੱਲ ਮੰਨਣ ਨੂੰ ਤਿਆਰ ਹੋ ਜਾਂਦਾ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਆ ਹਰ ਜਾਏ, ਹੁਣ ਜੀਵਨ ਦੀ ਖੇਡ ਤੂੰ ਖੇਡਣੀ ਹੈ, ਤੇ ਵੇਖੀ ਕਿਸੇ ਐਸੇ ਕੱਚੇ ਨਾਲ ਨਾ ਖੇਡ ਲੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਇਹ ਖੇਡ ਖੇਡਣ ਦਾ ਚਾਅ ਜੇ ਅੰਦਰ ਆਇਆ। ਸਤਿਗੁਰੂ ਨੇ ਕੁਛ ਨਹੀਂ ਐਸਾ ਬਗੀਚਾ ਸਾਨੂੰ ਵਿਖਾਲਿਆ, ਕੋਈ ਬਹਿਸ਼ਤ ਨਹੀਂ ਵਿਖਾਲੀ ਪਹਿਲੋਂ,
ਇਹ ਨਹੀਂ ਆਖਿਆ ਤੁਹਾਨੂੰ ਹੂਰਾਂ ਮਿਲਣਗੀਆਂ ਅੱਗੇ ਜਾ ਕੇ। ਸਤਿਗੁਰੂ ਪਤਾ ਕੀ ਕਹਿੰਦੇ ਹਨ, ਜਦ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮਿਲ ਜਾਓ। ਇਸ ਗਲੀ ਵਿੱਚ ਆਉਣਾ ਤੇ ਸਿਰ ਤਲੀ ਤੇ ਰੱਖ ਕੇ ਆਓ। ਬਸ ਜੇ ਖੇਡ ਖੇਡਣ ਦਾ ਚਾਹ ਚੜਿਆ। ਕਬੀਰ ਸਾਹਿਬ ਵੀ ਕਹਿੰਦੇ ਹਨ, ਤੂੰ ਸਾਰਾ ਜੀਵਨ ਆਪਣੇ ਦਾਅ ਤੇ ਲਾਉਣਾ ਹੈ, ਸੁਚੇਤ ਹੋ ਜਾਈ ਕਿਤੇ। ਕਹਿੰਦੇ ਹਨ ਕਬੀਰ, ਜੋ ਤੋ ਸਾਧ ਪ੍ਰੇਮ ਕੀ ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੇਲ ਕੈ ਨਾ ਖਾਲ ਪਈ ਨਾ ਤੇਲ। ਕੱਚੀ ਸਰੋਂ, ਮੇਰਾ ਆਪ ਨਿੱਜ ਦਾ ਇੱਕ ਵਾਰੀ ਤਜਰਬਾ ਐਸਾ ਹੋ ਗਿਆ, ਉਹ ਕਹਾਣੀ ਕਢਾਉਣ ਗਿਆ, ਉਹ ਚਿੱਕੜ ਜਿਹਾ ਮੇਰੇ ਪਾ ਦਿੱਤਾ। ਉਹਨਾਂ ਕਹਿਣ ਲੱਗੇ ਇਹੀ ਕੁਝ ਹੈ। ਮੈਂ ਕਿਹਾ ਇਹ ਕੀ ਬਣਾ ਦਿੱਤਾ? ਕਹਿੰਦੇ ਸਰੋਂ ਕੱਚੀ ਸੀ। ਮੈਂ ਬਾਣੀ ਤੇ ਨਿੱਤ ਪੜ੍ਹਦਾ ਸਾਂ, ਪਰ ਤਜਰਬਾ ਉਦੋਂ ਹੀ ਹੋਇਆ। ਇਹ ਕੁਝ ਹੋ ਸਕਦਾ? ਸਤਿਗੁਰੂ ਨੇ ਇੱਕ ਵੀ ਬਾਣੀ ਚ ਐਸਾ ਸ਼ਬਦ ਨਹੀਂ ਜਿਹੜਾ ਸੱਚ ਆ ਉਸ ਤਰ੍ਹਾਂ ਵਰਤਦਾ ਨਾ ਹੋਵੇ, ਸਾਡੀ ਸਮਝ ਚ ਨਾ ਹੋਵੇ ਤੇ ਵੱਖਰੀ ਗੱਲ ਹੈ। ਐਨ ਉਸੇ ਤਰ੍ਹਾਂ ਵਰਤਿਆ, ਸੱਚ ਆ ਕੱਚੀ ਸਰੋਂ ਪੇਲਿਆਂ, ਨਾ ਖਾਲੀ ਤੇ ਨਾ ਤੇਲੀ, ਕੁਛ ਵੀ ਨਹੀਂ ਬਣਦਾ। ਕੱਚੇ ਗੁਰੂ ਨਾਲ ਜੀਵਨ ਦੀ ਖੇਡ ਖੇਡਿਆ, ਨਾ ਦੁਨੀਆਂ ਦਾ ਸੁੱਖ ਪ੍ਰਾਪਤ ਤੇ ਨਾ ਆਉਣ ਜਾਣ ਦਾ ਚੱਕਰ ਹੀ ਮੁੱਕੇਗਾ। ਬਸ ਇਸ ਕਰਕੇ ਸੁਚੇਤ ਹੋਵੀਂ ਗੁਰਸਿੱਖਾ, ਜੇ ਜੀਵਨ ਦੀ ਖੇਡ ਖੇਡਣੀ ਹੈ ਤੇ ਆਪਣੇ ਗੁਰੂ ਦੇ ਪਿਆਰ ਵਿੱਚ ਖੇਡ। ਜੋ ਤੋ ਸਾਧ ਪ੍ਰੇਮ ਕੀ ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੇਲ ਕੈ ਨਾ ਖਲ ਪਈ ਨਾ ਤੇਲ। ਜੇ ਕਿਤੇ ਦੇਖੋ, ਜਹਾਜ਼ ਤੇ ਨਿਕਲ ਗਿਆ ਸੀ ਮੱਖਣ ਸ਼ਾਹ ਲਵਾਣੇ, ਹੁਣ ਅੰਦਰ ਤਮੰਨਾ ਪੈਦਾ ਹੋਈ ਹੈ, ਦਿੱਲੀ ਨਹੀਂ ਇਕੱਲੇ ਟਿਕੇ। ਪਤਾ ਲੱਗਾ ਸਤਿਗੁਰਾਂ ਕਹਿ ਦਿੱਤਾ ਸੀ ਬਾਬਾ ਬਕਾਲੇ, ਬਾਬਾ ਬਸੈ ਗਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਤੇ ਜੇ ਕਿਤੇ ਉਹਨਾਂ ਬਾਹੀਆਂ ਚ ਉਲਝ ਜਾਂਦੇ ਤੇ ਸੱਚ ਹੈ ਮੱਖਣ ਸ਼ਾਹ ਕਦੀ ਪੂਰਾ ਸਿੱਖ ਕਿਹਾ ਨਾ ਜਾਂਦਾ। ਮੱਖਣ ਸ਼ਾਹ ਸੁਚੇਤ ਸੀ ਗੁਰੂ ਦੇ ਪਿਆਰ ਵਿੱਚ ਤੇ ਸੱਚ ਹੈ ਪੂਰੇ ਤੱਕ ਪਹੁੰਚ ਗਿਆ। ਗੁਰੂ ਕੇ ਸਿੱਖਾ ਉਦੋਂ ਤੇ 22 ਸਨ, ਅੱਜ ਬੇਅੰਤ ਐਸੇ ਧੋਖੇਬਾਜ਼ ਹਨ, ਧੋਖੇਬਾਜ਼ ਬੈਠੇ ਹੋਏ ਹਨ। ਵੈਸੇ ਖਾਸ ਤੌਰ ਤੇ ਪੰਜਾਬ ਦੀ ਧਰਤੀ, ਗੁਰੂ ਕਿਤੇ ਕਿਰਪਾ ਕਰੇ, ਮੈਂ ਤੇ ਕਹਿੰਦਾ ਤੁਸੀਂ ਇੱਕ ਇੱਕ ਪ੍ਰਚਾਰਕ ਬਣੋ ਆਪਣੇ ਖਾਨਦਾਨਾਂ ਵਾਸਤੇ, ਆਪਣੇ ਪਰਿਵਾਰਾਂ ਵਾਸਤੇ। ਉਹਨਾਂ ਨੂੰ ਕਹੋ ਬਾਣੀ ਤੋਂ ਵੱਧ ਹੋਰ ਕੀ ਆਪਾਂ ਸੁੱਖ ਲੱਭਣੇ, ਬਾਣੀ ਨਾਲ ਜੋੜੋ, ਫੋਨ ਰਾਹੀਂ ਵੀ, ਹਰ ਢੰਗ ਨਾਲ। ਮੈਂ ਤੇ ਕਹਿੰਦਾ ਅਸੀਂ ਉੱਦਮ ਕਰੀਏ, ਬਹੁਤ ਫਰਕ ਨਹੀਂ ਪੈਂਦਾ। ਜੋ ਉੱਥੋਂ ਦੀ ਗਰੀਬੀ 'ਚ ਸਾਡੇ ਬੱਚੇ ਰੁਲਦੇ ਜਾ ਰਹੇ ਹਨ ਤੇ ਜਿਵੇਂ ਉੱਥੇ ਅਗਵਾ ਕੀਤੇ ਜਾ ਰਹੇ ਹਨ ਨਾ ਸਿੱਖ ਖਾਨਦਾਨ ਅੱਗੋਂ, ਸਾਡੇ ਵਰਗੇ ਬਹੁਤਾ ਕੁਝ ਕਰ ਵੀ ਨਹੀਂ ਸਕਦੇ। ਜਿੰਨਾ ਕੁ ਯਤਨ ਹੈ ਨਾ ਕਰਦੇ ਰਹੇ ਹਾਂ, ਪਰ ਸੱਚ ਹੈ ਕਿੰਨਾ ਕੁ ਕਿਤੇ ਕਰ ਸਕਦੇ ਹਾਂ। ਪਰ ਮੈਂ ਕਹਿੰਦਾ ਜੇ ਕਿਤੇ ਇੱਕ ਇੱਕ ਬੱਚਾ ਹੀ, ਜਿੰਨਾ ਸਿੱਖਾਂ 'ਤੇ ਕਿਰਪਾ ਗੁਰੂ ਦੀ, ਮੈਂ ਕਹਿੰਦਾ ਇਸ ਢੰਗ ਨਾਲ ਉਹਨਾਂ ਨੂੰ ਅਡਾਪਟ ਕਰ ਲਓ, ਉਹਨਾਂ ਨੂੰ ਕਿਤੇ ਅਸੀਂ ਪੜ੍ਹਾ ਸਕੀਏ। ਬੱਚੇ ਰੁੱਲ ਰਹੇ ਹਨ, ਜੇ ਕਿਤੇ ਪੜ੍ਹਾਵਾਂਗੇ ਤੇ ਸੱਚ ਹੈ ਉਹ ਮਾਂ ਪਿਓ, ਉਹ ਖਾਨਦਾਨ ਤੁਹਾਡਾ ਆਸਾਨ ਕਦੀ ਨਹੀਂ ਭੁੱਲੇਗਾ। ਤੁਸੀਂ ਆਪਣੇ ਆਪਣੇ ਇਲਾਕੇ 'ਚ ਯਤਨ ਕਰੋ, ਸਾਰੀ ਪੰਜਾਬ ਦੀ ਫੁਲਵਾੜੀ ਉਹ ਇਸ ਢੰਗ ਨਾਲ ਉੱਜੜ ਰਹੀ ਹੈ। ਮੈਂ ਕਹਿੰਦਾ ਉਹਨਾਂ ਗਰੀਬਾਂ ਦੀ ਕਿਤੇ ਸਾਰ ਲਈਏ ਅਸੀਂ, ਵੈਸੇ ਅਮੀਰ ਨੂੰ ਤੇ ਲੋੜ ਹੀ ਨਹੀਂ। ਉਹ ਤੇ ਜਿਹੜੇ ਮਰਜ਼ੀ ਕਾਲਜ, ਜਿਹੜੇ ਮਰਜ਼ੀ ਚੰਗੀ ਤੋਂ ਚੰਗੀ ਅਕੈਡਮੀ 'ਚ ਆਪਣੇ ਬੱਚਿਆਂ ਨੂੰ ਪੜ੍ਹਾ ਸਕਦਾ। ਕਦੀ ਉਹਨਾਂ ਗਰੀਬਾਂ ਦੀ ਹਾਲਤ ਵੇਖੀਏ ਜਿਨ੍ਹਾਂ ਨੂੰ ਅਸੀਂ ਅੱਜ ਕਹਿ ਰਹੇ ਹਾਂ ਕਿੱਧਰ ਨੂੰ ਜਾ ਰਹੇ ਹਾਂ। ਗੁਰੂ ਰਹਿਮਤ ਕਰਨ, ਇਹ ਤਾਂ ਹੀ ਜੇ ਪੂਰੇ ਦੀ ਖੇਡ ਖੇਡਾਂਗੇ, ਰਸਤੇ 'ਚ ਨਹੀਂ ਤੇ ਰੁਕਾਵਟਾਂ ਬਹੁਤ ਹਨ। ਵੈਸੇ ਫਿਰ ਜੇ ਗੁਰੂ ਨਾਲ ਇਹ ਖੇਡ ਖੇਡਣ ਦੀ ਕਿਤੇ ਅੰਦਰ ਆਨੰਦ ਪੈਦਾ ਹੋ ਗਿਆ ਨਾ, ਹਰ ਆਪੇ ਖੇਲੈ, ਹਰ ਆਪੇ ਵੇਖੈ, ਹਰ ਆਪੇ ਰਚਨ ਰਚਾਇਆ, ਜਨ ਨਾਨਕ ਗੁਰਮੁਖ ਜੋ ਨਰ ਖੇਲੈ ਸੋ ਜਿਣ ਬਾਜੀ ਕਰ ਆਇਆ। ਜੀਵਨ ਦੀ ਬਾਜੀ ਜੇ ਜਿੱਤਣਾ ਚਾਹੁੰਦੇ ਹਾਂ ਨਾ, ਇੱਕ ਹੀ ਕਰਮ ਹੈ, ਗੁਰੂ ਨਾਲ ਰਲ ਕੇ ਜੀਵਨ ਦੀ ਖੇਡ ਖੇਡੀਏ, ਗੁਰੂ ਦੇ ਚਰਨੀ ਪੈ ਕੇ ਖੇਡੀਏ। ਰਹਿਮਤ ਕਰਦੇ ਹਨ ਸਤਿਗੁਰੂ ਗੁਰੂ ਅਰਜਨ ਦੇਵ, ਸਿੱਖਾ
जे तू गुरु दे चरनी पै के खेडे ना गुरु तेनू ऐसा खिडारी बना देणगे ऐसी रहमत कर देणगे। तेरे पांच जेड़े काम क्रोध लोभ मोह हंकार दंद नौंदे फिरदे हन ना हर बंदा इन्हां कोल धोखा खा जांदा। असीं अपनी अकल नाल इन्हां दा मुकाबला कर भी नहीं सकते, अपनी बुद्ध अपनी अकल नाल इन्हां दा मुकाबला नहीं हो सकता। धन गुरु गुरु अर्जन देव जी का एक शब्द इधर ध्यान देता है, साडा दवांदा है। सतगुरु कहिंदे हन हौ गोसाई दा पहलवानड़ा, मैं अपने मालिक का छोटा जिहा पहलवान, छोटा जिहा मेरे कोल अजे कोई ताकत नहीं सी, छोटा पहलवान कोई अजे दा नहीं सी। हौ गोसाई दा पहलवानड़ा, मैं गुरमिल उच्च दमलड़ा। गुरु पूरे दा मिलाप, गुरु ने इन्नी बरकत पा दित्ती, माली ते घुलन वाला बना दिता। माली ते जिहड़ा कोल हुंदा ना, जदी पंजाब च ध्यान करिए ते ओह इक डांग ते दस्तार रख लैंदे हन ते घुमदे हन फिर उस अखाड़े दे अंदर। कहिंदे हन भाई इन्हां नाल कोई इहदे नाल घुलन वाला है कोई? जे को है ते इहदे मुकाबले ते निकले। माली दे कोल दा भाव यह है कोई भी जिहड़ा है वह आके घुल सकदा। सच है पंज इस तरह के गुरु अर्जन देव। हौ गोसाई दा पहलवानड़ा, मैं गुरमिल उच्च दमालड़ा। सब होई छिंज अकटिया, इस सृष्टि नू सतगुरु कहिंदे हन अखाड़ा छिंज अकटिया। सृष्टि सारी उहदे विच है, वेख रही इस अखाड़े च। दईओ बैठा वेख आप जियो, ਉਹ ਪ੍ਰੇਰਕ ਵਾਹਿਗੁਰੂ ਵੀ ਇਸ ਖੇਡ ਨੂੰ ਵੇਖ ਰਿਹਾ। ਵਾਤ ਵੱਜਣ ਟੰਮਕ ਪੇਰੀਆਂ, ਆਸਾ ਤ੍ਰਿਸ਼ਨਾ ਦੀਆਂ ਤੂਤੀਆਂ ਨਗਾਰੇ ਵੱਜ ਰਹੇ ਹਨ। ਮਨ ਲੱਥੇ ਲੈਂਦੇ ਫੇਰੀਆਂ, ਇਹ ਪੰਜ ਪਹਿਲਵਾਨ ਜਿਹੜੇ ਹਨ ਨਾ ਇਹ ਵੀ ਅਖਾੜੇ ਚ ਗੇੜੇ ਦਿੰਦੇ ਫਿਰਦੇ ਹਨ ਮਾਲੀ ਤੇ ਕੁਲਣ ਵਾਲੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਨਿਹ ਤੇ ਪੰਜ ਜਵਾਨ ਮੈਂ, ਗੁਰ ਥਾਪੀ ਜੁੱਤੀ ਕੰਡ ਜੀ। ਮੇਰੇ ਗੁਰੂ ਨੇ ਕੰਡ ਤੇ ਥਾਪੀ ਦੇ ਕੇ ਇਹਨਾਂ ਦੇ ਮੁਕਾਬਲੇ ਤੇ ਮੈਨੂੰ ਤੋਰ ਦਿੱਤਾ। ਗੁਰੂ ਦੀ ਥਾਪੀ ਦੀ ਬਰਕਤ, ਕਹਿੰਦੇ ਹਨ ਇੱਕ ਨੀ ਪੰਜੇ ਚਿੱਤ ਕਰ ਲਏ, ਕੀਤੇ ਵੀ ਕਿਉਂ ਨਾ ਜਾਣ। ਜਦੋਂ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਹੀ ਅਸੀਂ ਪੁਰਬ ਮਨਾ ਰਹੇ ਹਾਂ ਪਾਤਸ਼ਾਹ ਜੀਆਂ ਦਾ, ਧੰਨ ਗੁਰੂ ਨਾਨਕ ਸਾਹਿਬ ਜਦੋਂ ਗਏ ਸਨ ਨਾ ਸੰਗਲਾ ਦੀਪ, ਤੇ ਸੰਗਲਾ ਦੀਪ ਉਹ ਸ਼ਿਵਨਾਭ ਰਾਜਾ ਕਹਿਣ ਲੱਗਾ ਮੈਂ ਚਾਹੁੰਦਾ ਵਾਂ ਕਿਤੇ ਵੀ ਹੋਣ ਗੁਰੂ ਨਾਨਕ ਸਾਹਿਬ ਮੈਂ ਮਿਲਾਪ ਕਰਾਂ, ਦਰਸ਼ਨ ਕਰਾਂ। ਕਹਿਣ ਲੱਗੇ ਭਾਈ ਮਨਸੁਖ, ਕਹਿਣ ਲੱਗੇ ਬੰਦਗੀ ਕਰ, ਸਿਮਰਨ ਕਰ, ਵਾਹਿਗੁਰੂ ਨਾਮ ਅਭਿਆਸ ਕਰ। ਤੇਰਾ ਚਿੱਤ ਨਿਰਮਲ ਹੋ ਗਿਆ ਨਾ, ਮੇਰਾ ਗੁਰੂ ਐਸਾ ਹੈ ਤੈਨੂੰ ਭਟਕਣ ਦੀ ਲੋੜ ਨਹੀਂ, ਇੱਕ ਦਿਨ ਮੇਰੇ ਸਤਿਗੁਰੂ ਆਪ ਹੀ ਪਹੁੰਚ ਜਾਣਗੇ, ਵਿਸ਼ਵਾਸ ਇਹਦਾ। ਖੈਰ ਹੁੰਦਾ ਐਸਾ ਹੀ, ਜਦੋਂ ਉੱਥੇ ਪਤਾ ਲੱਗ ਗਿਆ ਨਾ ਸਾਰੇ ਸੰਗਲਾ ਦੀਪ ਲੰਕਾ ਚ ਕਿ ਰਾਜਾ ਕਿਸੇ ਗੁਰੂ ਨਾਨਕ ਨੂੰ ਉਡੀਕ ਰਿਹਾ। ਫਿਰ ਇੱਕ ਗੁਰੂ ਨਾਨਕ ਨਹੀਂ, ਬੇਅੰਤ ਗੁਰੂ ਨਾਨਕ ਬਣ ਬਣ ਕੇ ਆਉਣ ਲੱਗ ਪਏ, ਇੱਕ ਨਹੀਂ ਬੇਅੰਤ ਆਉਣ ਲੱਗ ਪਏ। ਅੱਜ ਵੀ ਬੜੇ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਬਣਦਾ ਹੈ, ਕੋਈ ਕੁਛ ਬਣ ਲੱਗਦਾ ਪਖੰਡ ਰਚ ਕੇ, ਉਹ ਕਿਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਰਗਾ ਇੱਕ ਹੀ ਕਿਤੇ ਕਰਮ ਕੋਈ ਕਰਕੇ ਤੇ ਵਿਖਾ। ਇਹ ਸਿਰਫ ਗੁਰਸਿੱਖ ਹੀ ਕਰ ਸਕਦੇ ਹਨ। ਮੇਰੇ ਸਤਿਗੁਰੂ ਦੇ ਜੋ ਪੂਰਨੇ ਪਾਏ ਹਨ ਨਾ, ਸੱਚ ਹੈ ਗੁਰੂ ਜੀ ਦੇ ਤੇ ਰਹਿਮਤ ਕਰੇ, ਗੁਰੂ ਕੇ ਸਿੱਖ ਤੇ ਅੱਜ ਵੀ ਕਰ ਰਹੇ ਹਨ। ਪਰ ਇਹੋ ਜਿਹੇ ਡੰਬੀ ਪਖੰਡੀ ਇਹਨਾਂ ਦੇ ਤੇ ਚੀਚੀ ਚੋਂ ਲਹੂ ਨਹੀਂ ਇਹ ਕਢਾ ਸਕਦੇ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਬਰਾਬਰਤਾ, ਪਰ ਸੱਚ ਹੈ ਜੇ ਅਸੀਂ ਗਿਆਨ ਕਰਕੇ ਜਾਗਾਂਗੇ ਨਹੀਂ ਨਾ, ਠੱਗ ਹਮੇਸ਼ਾ ਲੁੱਟਦੇ ਹੀ ਰਹਿਣਗੇ, ਧੋਖੇਬਾਜ ਹਮੇਸ਼ਾ ਧੋਖੇ ਕਰਦੇ ਹੀ ਰਹਿਣਗੇ, ਜਿੰਨਾ ਚਿਰ ਅਸੀਂ ਨਾ ਸੁਚੇਤ ਹੋਵਾਂਗੇ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਆਉਣਾ ਉਹ ਕਹਿਣ ਭਰੋਸਾ ਬਣ ਗਿਆ, ਆਉਣਗੇ। ਹੁਣ ਇਹ ਦਿਨ ਰਾਤ ਯਾਦ ਵਿੱਚ ਬੜੇ ਆਉਣ ਲੱਗ ਪਏ। ਇਹਨੇ ਇੱਕ ਨਾ ਢੰਗ ਰਚ ਲਿਆ, ਇਹਨੇ ਨੌਜਵਾਨ ਬੱਚੀਆਂ 16-17 ਸਾਲ ਦੀ ਉਮਰ ਦੀਆਂ, 5-7-10
एक टंग

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸਿੰਘ ਗੁਰਿੰਦਰ ਸਿੰਘ ਜੀ ਰਾਗੀ ਪਾਸੋਂ ਪਾਵਨ ਬਾਣੀ ਦਾ ਕੀਰਤਨ ਸੁਣ ਰਹੇ। ਹੁਣ ਉਹ ਆਪ ਜੀ ਨੂੰ ਭਾਈ ਗੁਰਦਾਸ ਸਿੰਘ ਜੀ ਇਸ ਰਚਨਾ ਦਾ ਗਾਇਨ ਕਰਕੇ ਸੁਣਾਉਣਗੇ। ਜਗਤ ਗੁਰੂ ਗੁਰੂ ਨਾਨਕ ਦੇਵ, ਭਾਈ ਮਨੋਹਰ ਸਿੰਘ ਗੁਰਿੰਦਰ ਸਿੰਘ ਜੀ ਰਾਗੀ।

ਇਹ ਸਨ ਭਾਈ ਮਨੋਹਰ ਸਿੰਘ ਜੀ, ਗੁਰਿੰਦਰ ਸਿੰਘ ਜੀ ਰਾਗੀ, ਜਿਨ੍ਹਾਂ ਤੋਂ ਆਪ ਜੀ ਨੇ ਭਾਈ ਗੁਰਦਾਸ ਜੀ ਦੀ ਰਚਨਾ ਦਾ ਕੀਰਤਨ ਸ਼ਰਵਣ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ

یاری جتھے نیت سمانین تتھے نظر تیری بختی. ਸ੍ਰੀ ਗੁਰੂ ਨਾਨਕ ਦੇਵ ਜੀ ਸਿਮਰਨ ਨੂੰ ਹੀ ਜੀਵਨ ਸਮਝਦੇ ਸਨ. ਉਹਨਾਂ ਨੇ ਨਾਮ ਨੂੰ ਸਭ ਤੋਂ ਵੱਡਾ ਧਨ ਮਾਣਕ ਅਤੇ ਅੰਮ੍ਰਿਤ ਕਰਕੇ ਅੰਕਿਤ ਕੀਤਾ. ਪ੍ਰਭ ਹਰਿਮੰਦਰ ਸੋਹਣਾ ਇਸਮੇ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਵਿਸਾਲ. ਨਾਮ ਦੇ ਨਾਲ ਹੀ ਸ਼ਬਦ ਦਾ ਵਿਚਾਰ ਹੈ ਅੰਤਰ ਸਬਦ ਨਿਰੰਤਰ ਮੁਦਰਾ ਹੋਮੇ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੇ ਗੁਰ ਕੈ ਸਬਦ ਤੋਂ ਸਮਝ ਕਰੀ. ਅਕਾਲ ਪੁਰਖ ਅਦੁੱਤੀ ਹੈ. ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨ ਜਾਲਾ ਅਗਮ ਅਗੋਚਰ ਰੂਪ ਨ ਰੇਖਿਆ ਖੋਜਤ ਖੋਜਤ ਘੱਟ ਘੱਟ ਦੇਖਿਆ. ਹੁਣ ਆਪ ਜੀ ਦੇ ਸਾਹਮਣੇ ਇਸ ਕੀਰਤਨ ਦਰਬਾਰ ਵਿੱਚ ਪੇਸ਼ ਹੋ ਰਹੇ ਹਨ ਭਾਈ ਕੁਲਵੰਤ ਸਿੰਘ ਜੀ ਪ੍ਰਭਾਤ ਅਤੇ ਉਹਨਾਂ ਦਾ ਰਾਵੀ ਦੱਸਾ. ਇਹ ਪਹਿਲਾਂ ਆਪ ਜੀ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਸੁਣਾਉਣਗੇ. ਤੇਰਾ ਏਕ ਨਾਮ ਸਾਰੇ ਸੰਸਾਰ ਇਹ ਸ੍ਰੀ ਰਾਗ ਮਹਲਾ ਪਹਿਲਾ ਦੀ ਰਚਨਾ ਹੈ. ਹੁਣ ਆਪ ਜੀ ਕਿਰਪਾ ਕਰਕੇ ਇਹ ਸ਼ਬਦ ਸੁਣੋ. ਤੇਰਾ ਏਕ ਨਾਮ ਸਾਰੇ ਸੰਸਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਨ ਦਿਨ ਨੀਤ, ਖੋਲ ਕਪਟ ਗੁਰਮਿਲਿਆ, ਨਾਨਕ ਹਰ ਸੰਗ ਮੀਤ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਆਪਣੇ ਆਪ ਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਹੀ। ਮਾਇਆ ਮੋਹ ਭਰਮ ਪੈ ਫੂਲੇ, ਸੁਤ ਦਾ ਰਾਸੋਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ।

ਸਚੁ ਹੈ ਪੀ ਸਚੁ ਨਾਨਕ ਹੋਸੀ ਪੀ ਸਚੁ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੈ ਜੇ ਲਾਈ ਰਹਾਂ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਨੀਆਂ ਪਾਰ ਸਹਸ ਸਿਆਣਪ ਲੱਖ ਹੋਵੈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਬੜਿਆਈ ਹੁਕਮੀ ਹੁਕਮ ਨੀਚ ਹੁਕਮ ਲਿਖ ਦਾ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੇ ਨਾ ਕੋਈ

ਸਾਰੇ ਗੁਰ ਸਿੱਖ ਮੰਨੇ ਨਾਨਕ ਪਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਾਹ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੀਖ ਧਿਆਨ ਜੇ ਕੋ ਕਹੈ ਕਰੈ ਵਿਚਾਰੂ ਕਰਦੇ ਕਹਿ ਕਰਣੈ ਨਾਹੀ ਸੁਮਾਰੂ ਤੌਲ ਧਰਮ ਦਇਆ ਕਾ ਪੂਤ ਸੰਤੋਖ ਸਾਹਿਬ ਰੱਖਿਆ ਜਨ ਸੂਤ ਜੇ ਕੋ ਬੁਝੈ ਹੋਵੈ ਸਚਿਆਰੂ ਤਬਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਦਿਸਦੇ ਪਾਰ ਦਲੈ ਕਵਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਇਹ ਲੇਖਾ ਲਿਖਿਆ ਕੀਤਾ ਹੋਏ ਕੀਤਾ ਦਾਨ ਸੋਲਿਆ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਵਸਾਓ ਇੱਕੋ ਕਵਾਓ ਦਿਸਦੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਈ ਗਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਸੰਘ ਭਾਉ ਅਸੰਖ ਪੂਜਾ ਸੰਘ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰ ਮੋਹ ਪਕਸਾਰ ਅਸੰਖ ਮੋਹਨ ਲਿਵ ਲਾਈ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਈ ਕਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਗਮ ਗਮ ਅਸੰਖ ਲੋ ਅਸੰਖ ਕਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਵਾਣ ਅਖਰ ਸਰ ਸੰਜੋਗ ਬਖਾਣ ਜਿਨੇ ਲਿਖੇ ਤੇ ਸਰ ਨਾਈ ਜੇ ਫੁਰਮਾਏ ਦੇਵ ਤਾਈ ਜੇਤਾ ਗੀਤਾ ਦੇਤਾ ਨਾਉ ਬਣਨਾ ਵੈ ਨਾਈ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾਈ ਗਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀ ਭਰੀ ਆਇ ਹੱਥ ਪੈਰ ਦਨ ਦੇ ਪਾਣੀ ਧੋਤਾ ਉਧਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਤੋਏ ਭਰੀ ਆਇ ਮਤ ਬਾਬਾ ਕੈ ਸੰਗ ਹੋ ਤੋ ਪਹਿਨਾ ਬਹਿ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਗਰ ਗਰ ਕਰਨਾ ਲਿਖਦਾ ਜਾ

ਸਤਨਾਮ ਸ੍ਰੀ ਵਾਹਿਗੁਰੂ ਜੀਓ, ਪੰਜਾਬ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਛਪੈ ਸ਼ੰਤ ਪ੍ਰਸਾਦ, ਚੱਕਰ ਚਿਹ ਨਰ ਵਰੰਜਾ ਤੇ ਅਰਬਾਦ ਨਹਿੰਦੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ ਚਲ ਮੂਰਤਨ ਪਾਉ ਪ੍ਰਕਾਸ਼ ਮਿਤ ਕਹੇ ਜੈ ਕੋਟ ਇੰਦਰ ਇੰਦਰਾਣ ਸਾ ਸ਼ਾਨ ਗਣੇ ਜੈ ਤਿਰ ਪਵਨ ਮਹੀਰ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕੈਤ ਤਾਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣ ਸੁਮਤ ਭੁਜੰਗ ਬਰਿਆਦ ਸ਼ੰਭ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਅਕਾਈ ਨਮਸਤੰਗ ਜਾਈ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਢਾਹੀ ਨਮਸਤੰਗ ਨੀਲੇ ਨਮਸਤੰਗ ਨਾਭੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਧਾਰੀ ਨਮਸਤੰਗ ਪਾਰੇ ਨਮਸਤੰਗ ਸੋਏਕੈ ਨਮਸਤੰਗ ਨੇਕੈ ਨਮਸਤੰਗ ਪੂਤੇ ਨਮਸਤੰਗ ਜੂਪੇ ਨਮਸਤੰਗ ਨਰ ਕਰਮੇ ਨਮਸਤੰਗ ਨਰ ਭਰਮੇ ਨਮਸਤੰਗ ਨਰ ਦੇਸੇ ਨਮਸਤੰਗ ਨਰ ਬੇਸੇ ਨਮਸਤੰਗ ਨਰ ਨਾਮੇ ਨਮਸਤੰਗ ਨਰ ਕਾਮੇ ਨਮਸਤੰਗ ਨਰ ਦਾਤੇ ਨਮਸਤੰਗ ਨਰ ਗਾਤੇ ਨਮਸਤੰਗ ਨਰ ਦੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਰ ਤਾਪੇ ਨਮਸਤੰਗ ਸਾਪੇ ਨਮਸਤੰਗ ਤਰਮਾਨੇ ਨਮਸਤੰਗ ਨਦਾਨੇ ਨਮਸਤੰਗ ਗਾਹੀ ਨਮਸਤੰਗ ਬਾਹੀ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਹਿਯੋਗੇ ਨਮਸਤੰਗ ਰੰਗੇ ਨਮਸਤੰਗ ਪੰਗੇ ਨਮਸਤੰਗ ਅਗਮੇ ਨਮਸਤਮੇ ਨਮਸਤੰਗ ਜਲਾਸਰੇ ਨਮਸਤੰਗ ਨਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤ ਜਵੇ ਆਦੇਸੰਗ ਆਦੇਸੇ ਨਮਸਤੰਗ ਬੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰਗ ਬੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨ ਨਮੋ ਸਰਵ ਰੰਗੇ ਨਮੋ ਸਰਵ ਪੰਗੇ ਨਮੋ ਕਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਗਰਦਾਰੰਗ ਨਮੋ ਸਰਵ ਤੰਦੇ ਨਮੋ ਅਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੁਖੰਗ ਨਮੋ ਸਰਵ ਭੋਗੰਗ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਯੋਗ ਯੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਤਵ ਪ੍ਰਸਾਦ ਅਰੂਪੈ ਨੂਪੈ ਜੂਹੈ ਭੂਹਾਂ ਲੇਖਾਂ ਬੇਖਾ ਨਾਮ ਹੈ ਕਾਮ ਹੈ ਅਦੇਹ ਹੈ ਅਭਿਆ ਜੀ ਦਾ ਬੀਤ ਹੈ ਤ੍ਰਿਵਾਨ ਹੈ ਨਿਦਾਨ ਤ੍ਰਿਪੁਰਗਾ ਸਰਗਾ ਨੀਲਾ ਨਾਦ ਹੈ ਜੇ ਅਜਾਦਾ ਜਨਮ ਭਰਨ ਹੈ ਅਗਾਂਜੈ ਬਾਂਜਾ ਜੂਜਾ ਜਾਂਜਾ ਮੀ ਕਰ ਫੀ ਕਰ ਦੰਦ ਬੰਦ ਹੈ ਨਿਰਭੂਜਾ ਸੂਜਾ ਕਾਲੇ ਜਾਲ ਹੈ ਲਾ ਜਾ ਲੈ

ਜੇ ਬਹੁਤ ਮੌਤ ਨਾ ਜਾਤਿਆ ਕਰੇ ਜਨਮ ਮਰਨ ਬਾਅਦ ਅੰਮ੍ਰਿਤ ਕਰਨ ਆਦਿ ਪੁਰਖ ਉਧਾਰ ਮੂਰਤ ਜੋ ਨਾ ਆਦਿ ਰੂਪ ਅਨਾਦ ਮੂਰਤ ਜੋ ਪੁਰਖ ਪਾਰ ਸਰਵ ਸੁਰ ਜੋ ਸਿਆਮ ਪਵ ਕਰਨ ਭੰਜਨ ਹਾਰ ਕਾਲ ਹੀ ਆਦਿ ਰੂਪ ਅਨਾਦ ਮੂਰਤ ਅਜੋਨ ਪੁਰਖ ਪਾਰ ਸਰਵ ਮਾਂਤਰ ਮਾਨ ਦੇ ਬਾਪ ਹੀ ਬਾਦ ਉਧਾਰ ਸਰਵ ਪਾਲਕ ਸਰਵ ਕਾਲਕ ਸਰਵ ਗੋਪਨ ਕਾਲ ਜਤਰ ਤਤਰ ਬਰਾਜ ਹੀ ਅਵਧੂ ਸਰਵ ਪ੍ਰਸਾਦ ਨਾਮ ਠਾਵਨਾ ਜਾ ਜਾ ਗੁਰੂ ਬਲੰਗ ਨਾ ਰੇਖ ਆਦ ਪੁਰਖ ਉਧਾਰ ਮੂਰਤ ਅਜੋ ਨਾਦ ਰੇਖ ਦੇ ਸੌਰ ਨਾ ਬੇਜਾ ਗੁਰੂ ਬ੍ਰਿਖ ਨ ਰਾਗ ਜਤਰ ਤਤਰ ਦਿਸਾ ਬਿਸਾ ਫੈਲਿਓ ਨ ਰਾਗ ਨਾਮ ਕਾਮਹੀਨ ਪਿਵ ਕਾਮੂ ਨ ਜਾਹੀ ਸਰਵਮਾਨ ਸਰਵ ਧਰਮਾਨ ਸਹਿਬੰਤ ਧਾਹੀ ਏਕ ਮੂਰਤ ਨੀ ਦਰਸ਼ਨ ਕੇਂਦਰੂ ਬਨੇਕ ਖੇਲ ਖੇਲਾ ਖੇਲ ਖੇਲਣ ਅੰਤ ਕੋ ਬਰੇਕ ਦੇਵ ਪਿਵ ਨ ਜਾਣੀ ਜੇ ਬਿਸੁਰਗ ਦੇਵ ਰੂਪ ਰੰਗ ਨ ਜਾਤ ਪਾਸ ਜਾਨੀ ਕਹਿ ਜੇ ਵੋ ਦਾਤ ਮਾਤ ਨਾ ਜਾਜਿਆ ਕਰੋ ਜਨਮ ਮਰਨ ਮਹੀਨ ਜਗ ਕਰ ਬਕਰ ਬਿਰ ਚਦਰ ਜਾਕੋ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਵਿਖਾਈ ਜਗ ਜਾਪੀ ਜੇ ਜਾਪ ਆਦਿ ਦੇਵ ਨਾਲ ਮੂਰਤ ਸਭ ਸਵਜੇ ਥਾਪ ਪਰਮ ਰੂਪਨੀ ਮੂਰ ਪੂਰਨ ਪ੍ਰਖ ਪਾਰ ਸੁਯੰਭਵ ਸੁਭੰ ਸਰਵ ਸਰਵ ਸੁਰਜ ਸੁਯੰ ਪਵ ਕਰਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ ਧਰਮਦਾਸ ਪਰਮ ਰਹਿਤ ਭੂਤਲਾ ਕਪੇਸ ਅੰਗ ਰਾਗ ਨਾ ਰੰਗ ਜਾ ਕੇ ਜਾ ਬਦਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾ ਇੱਕ ਕਾਮ ਆਪ ਰੂਪ ਅਮੀ ਕਨ ਉਸਤ ਇੱਕ ਪੁਰਖ ਵਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗਨ ਆਦਮ ਇੱਕ ਪੁਰਖ ਪਾਰੂ ਸਰਵ ਲਾਇਕ ਸਰਵ ਕਾਇਕ ਸਰਵ ਗੋਬ੍ਰਤ ਪਾਰੂ ਸਰਵ ਗੰਧਾ ਸਰਵ ਹੰਤਾ ਸਰਵ ਦਿਆਨ ਪੇਖ ਸਰਵ ਸਵਸਤ੍ਰ ਨਾ ਜਾਨੀ ਜੇ ਰੂਪ ਨੰਗਰ ਰੇਖ ਪਰਮ ਵੇਦ ਪ੍ਰਾਣ ਜਾ ਕੇ ਨਿਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸਾਸਤ੍ਰ ਨਾ ਹੋਏ ਵਚਿਤ ਮਦ ਭਾਰ ਛੰਦ ਤਵ ਪ੍ਰਸਾਦ ਗੁਣ ਕਨ ਉਧਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਜਨ ਨਾਸ਼ਾ ਜਨ ਭਾਸ਼ਾ ਹੰਸ਼ਾ ਰਾਜਾਨ ਰਾਜ ਬਾਨਨ ਬਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਕਨ ਰੰਗ ਕਾਲਨ ਕਾਲ ਅਨਭੂਤ ਅੰਗ ਅਪਾ ਭੰਗ ਅਦਮਿਤ ਪਾਤ

ਮੁਨਗਨ ਪ੍ਰਣਾਮ ਨਿਰਭੈ ਨਿਕਾਮ ਆਤ ਪ੍ਰਚੰਡ ਮਿਦਕਾ ਦੇ ਖਾਂਡਾ ਲਿਸੈ ਕਰਮ ਦ੍ਰਿਸ ਧਰਮ ਸਰਬ ਪ੍ਰਣਾਡਿਆਂਡਿਆ ਜਾਚਰੀ ਸ਼ੰਦ ਤਗ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਬਾਰੇ ਹਰੀਅੰ ਕਰਿਅੰ ਨਿਰਨਾਮੇ ਕਾਮੇ ਚਾਚਰੀ ਸ਼ੰਦ ਤਗ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਬਾਰੇ ਹਰੀਅੰ ਕਰਿਅੰ ਨਿਰਨਾਮੇ ਕਾਮੇ ਚਾਚਰੀ ਛੰਦ ਭੁਜੰਗ ਪ੍ਰਯਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਆ ਚਤੁਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਭਰਮ ਨਾ ਪਿਤਰਾ ਨਾ ਕਰਮ ਨਾ ਕਾਹੀ ਜਨਮ ਗਾ ਜਾਈ ਨਾ ਚਿਤਰਾ ਨਾ ਮਿੱਤਰਾ ਭਰਿਆ ਪਵਿੱਤਰਾ ਪ੍ਰਤੀਸਾ ਦਿਸਾ ਦ੍ਰਿਸਾ ਕ੍ਰਿਸਾ ਭਗਵਤੀ ਸ਼ੰਦ ਦਗ ਪ੍ਰਸਾਦ ਕਥਤੇ ਕਿਆ ਸੱਚ ਦੇਸਾ ਗਿਆ ਬਿਜ ਬੇਸਾ ਗਿਆ ਕੰਜ ਕਰਮੈ ਗਿਆ ਪੰਜ ਭਰਮੈ ਗਿਆ ਬਿਜ ਲੋਕਾ ਗਿਆ ਦਿੱਤ ਸੁੱਖ ਹੈ ਕਿ ਅਵਧੂਤ ਵਰਣੈ ਕਿ ਅਵਭੂਤ ਕਰਨੈ ਕਿ ਰਾਜੰਗ ਪ੍ਰਵਾਹੈ ਕਿ ਧਰਮੰਗ ਤੁਜਾਏ ਕਿ ਅਸ਼ੋਕ ਵਰਣੈ ਕਿ ਸਰਬਾ ਵਰਣੈ ਕਿ ਜਗਦੰਗ ਗ੍ਰਧੀਆਂ ਕਿ ਸ਼ਤਰੰਗ ਸਤਰੀਆਂ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਪਾਨ ਰੂਪਾਏ ਕਿ ਆਦ ਦੇਵ ਹੈ ਕਿ ਆਪ ਬੇਵ ਹੈ ਕਿ ਚਤਰੰਗ ਬਹਿਨ ਕਿ ਕਰੀਨੈ ਕਰੂ ਜਿ ਰਜਾ ਕਰਿ ਮੈਂ ਰਹਾ ਕਰੇ ਕਿ ਬਾਗ ਬਿਆਵ ਹੈ ਕਿ ਗੈਬਲ ਗੈਬ ਹੈ ਕਿ ਆਪ ਬੁਲ ਗੁਨਾਹੈ ਕਿ ਸ਼ਾਹਨ ਸ਼ਾਹੈ ਕਿ ਕਾਰਨ ਗੁਨਿੰਦ ਹੈ ਕਿ ਰੋਜੀ ਰਹਿੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ

ਕੇਸਰ ਬਤਰ ਕਾ ਰਾਜ ਕੇਸਰ ਬਤਰ ਸਾਜੈ ਕੇਸਰ ਬਤਰ ਦੀਨਾ ਕੇਸਰ ਬਤਰ ਲੀਨਾ ਕੇਸਰ ਬਤਰ ਜਾਓ ਕੇਸਰ ਬਤਰ ਪਾਓ ਕੇਸਰ ਬਤਰ ਦੇਸਾ ਕੇਸਰ ਬਤਰ ਬੇਸਾਏ।

ਮੇਸਰ ਸਲਾਮ ਹੈ ਸਮਾਸ ਲਗਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨੂੰ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਰਹਿੰਦਾ ਹੈ ਕਿ ਰਾਜ ਰਹਿੰਦਾ ਹੈ ਕਰੀਮਲ ਕਮਾਲ ਹੈ ਕਿ ਉਸ ਨੂੰ ਜਮਾਲ ਹੈ ਕਰੀਮਲ ਕਰਾਜ ਹੈ ਕਰੀਮਲ ਨਿਵਾਜ ਹੈ ਹਰੀ ਫੁਲ ਸਕਨ ਹੈ ਹਰਾਸਲ ਪਕਨ ਹੈ ਕਲੰਕੰ ਪ੍ਰਣਾਸ ਹੈ ਸਮਾਸ ਤੁਲ ਨਿਵਾਸ ਹੈ ਅਗੰਜਲ ਗਨੀਮ ਅਰਜਾ ਕਰੀਮ ਹੈ ਸਮਾਸ ਤੁਲ ਜਵਾਨ ਕਿ ਸਾਹਿਬ ਕਰਾਏ ਕਿ ਨਾ ਕੰਗ ਪ੍ਰਣਾਸ ਹੈ ਬਸ ਤੁਲ ਨਿਵਾਸ ਕਿ ਨਾ ਕੰਗ ਪ੍ਰਣਾਸ ਹੈ।

ਸਮਾਸਤਲ ਜਵਾਹੇ ਕਿ ਸਾਹਿਬ ਕਰਾਏ ਕਿ ਨਾਕੰ ਬਰਨਾ ਸਾਹਿਬ ਅਸਤਲ ਨਿਵਾਸ ਨਾ ਕਿ ਸਰਵ ਲਗਵਾਨਾ ਮੇ ਸਲ ਰਵਾਨਾ ਤਮਾਮ ਲਤ ਮੀ ਜੈ ਸਮਾਸਤਲ ਜੀ ਜੈ ਪਰੰ ਪਰਮੀ ਸਹਿ ਸਮਾਸਤਲ ਜੀ ਸਹਿ ਦੇ ਸਲ ਲੇਖਾ ਮੇ ਸਲ ਬੇਖਾਏ ਜ਼ਮੀਨ ਉਲ ਜਮਾਹੇ ਮੀ ਕੁਲ ਮਾਏ ਕਰੀਮ ਲਗ ਮਾਲ ਹੈ ਕਿ ਜਰੋ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮੈਂ ਤੋ ਸੁਭਾਸ ਹੈ ਕਿ ਅਜਵ ਸਰੂਪ ਹੈ ਕਿ ਮੈਂ ਤੋ ਭੂਤ ਹੈ ਕਿ ਮੈਂ ਤੋ ਪਤਾ ਹੈ ਕਿ ਤੁਮ ਪ੍ਰਵਾਏ ਕਿ ਅਚਲੰਗ ਨੰਗ ਹੈ ਕਿ ਮੈਂ ਤੋ ਭੰਗ ਹੈ ਮਦ ਪਾਰ ਛੰਦ ਦਲ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਕਰਮ ਦਾਮ ਹਰ ਭਰਿਆ ਗਾਂਜ ਹਰ ਨਰਭਰ ਪੰਜ ਗਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰਿਆ ਖਾਂਡੂ ਹਰ ਨਰਿਆ ਮਾਂਡੂ ਗਨ ਪਵਨਾਸ਼ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਧਾਮ ਅੰਸ ਜਿਅੰਗ ਆਸਨ ਭੰਗ ਉਪਮਾ ਪਾਰ ਗਤ ਮਿਤ ਦਾਰ ਜਲ ਧਨ ਮਾਂਡੋ ਦਿਸ ਵਿਸਿਆ ਪਾਂਡੋ ਜਲ ਧਲ ਮਾਂਤ ਦਿਸ ਵਿਸਿਆ ਅੰਤ ਗਨ ਪਵਨਾਸ਼ ਦਰ ਦਰ ਦਰਾਸ ਆਜਨ ਬਾਹ

ਇਹਨਾਂ ਦੇ ਖਲਖੰਡ ਖਿਆਲ ਗੁਰਪੁਰੇ ਕਾਲ ਕਰ ਕਰ ਪ੍ਰਣਾਮ ਜੇ ਚਰਨ ਨਾਮ ਅਨਸ ਜਗਾਤ ਰਾਜ ਜਿਨ ਬਾਤ ਅਨ ਚੰਜ ਗਾਤ ਅਨ ਰੰਜ ਬਾਤ ਅਣ ਠੁੱਟ ਬਾਰਿਆ ਅਣ ਟੁੱਟ ਭੰਡਾਰ ਅਣ ਠੱਟ ਪਾਰਿਆ ਡੀਠ ਧਰਮ ਅਤ ਡੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੂਲ ਮਨਾ ਛੰਦ ਦਾ ਪ੍ਰਸਾਦ ਕਰੁਣਾ ਲਿਆ ਹੈ ਹਰ ਕਾਲਿਆ ਹੈ ਖਲਖੰਡਨ ਹੈ ਮੈਂ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਦਰਦ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਵੰ ਪਰ ਹੈ ਸਰਵੰ ਕਰ ਹੈ ਸਰਵਾਸ ਹੈ ਸਰਵਨਾਸ਼ ਹੈ ਕਰੁਣਾ ਕਰ ਹੈ ਵਿਸ਼ਵੰ ਪਰ ਹੈ ਸਰਵੇਸ਼ਵਰ ਹੈ ਜਗਦੀਸ਼ਵਰ ਹੈ ਬ੍ਰਹਮਣ ਸਹਿ ਖਲਖੰਡ ਸਹਿ ਪਰਦੇ ਪਰ ਹੈ ਕਰੁਣਾ ਕਰ ਹੈ ਜਪਾ ਜਪ ਹੈ ਸਪਾ ਸਪ ਹੈ ਅਗ੍ਰਤਾ ਕ੍ਰਿਤਾ ਹੈ ਤਰਣੀ ਰਤ ਹੈ ਮਰਦੇਸ਼ਵਰ ਹੈ ਪਰਮੇਸ਼ਵਰ ਹੈ ਕਰਤਾ ਕ੍ਰਿਤਾ ਮਿਰਤ ਅਮ੍ਰਿਤ ਹੈ ਨਿਰਦਾਇਕ ਹੈ ਖਲਕਾਇਕ ਹੈ ਵਿਸ਼ਵੰ ਪਰ ਹੈ ਕਰੁਣਾਲਿਆ ਹੈ ਨਿਰਭਨਾਇਕ ਹੈ ਸਰਭਾਇਕ ਹੈ ਭਵ ਪੰਜਨ ਹੈ ਹਰ ਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਜਸ ਹੈ ਆਤਮ ਵਸ ਹੈ ਜਸ ਕੇ ਜਸ ਹੈ ਭਜੰਗ ਪਰਿਆਦ ਜਾਂਦੇ

ਸਤਨਾਮ ਸ੍ਰੀ ਵਾਹਿਗੁਰੂ ਜੀ ਤਾਉ ਪ੍ਰਸਾਦ ਸਵਈਏ ਏਕੋ ਓਅੰਕਾਰ ਸਤਿਗੁਰੂ ਪ੍ਰਸਾਦ ਤਾਉ ਪ੍ਰਸਾਦ ਸਵਈਏ ਪਾਤਸ਼ਾਹ ਦਸਵੀਂ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਬਿਰੁ ਕਰ ਜੋ ਜਤੀ ਕੇ ਸੂਰ ਸਰਾਰਧਨ ਸ਼ੁੱਧ ਸੁਧਾਰਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਾਤ ਕਹੂ ਨਾ ਦੇਖਿਤ ਪ੍ਰਾਣਪਤੀ ਕੇ ਸਰੀ ਭਗਵਾਨ ਕੇ ਭਾਈ ਕਿਰਪਾਉਂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤਰੰਗ ਕੁਰੰਗ ਸਿਖੂਰਤ ਪਾਉਣ ਕੇ ਗੌਨ ਗੁਜਾਤ ਨਵਾਰੀ ਭਾਰੀ ਪਜਾਨ ਕੇ ਬਹੁ ਬਲੀ ਵਿਦ ਅਨੰਦ ਕੰਗ ਪੰਜ ਪਦਾਰੀ ਭਾਰੀ ਪਜਾਨ ਕੇ ਬਹੁ ਬਲੀ ਵਿਦ ਨਿਆਵਤ ਸੀਸ ਨਾ ਯਾਦ ਵਿਚਾਰੀ ਤੇ ਪੈ ਤੋ ਕਾਮ ਪੈ ਪੁੱਪ ਦੰਦ ਕੋ ਨੰਗ ਹੀ ਪੰਜ ਪਦਾਰੀ ਜੀਤ ਖਰੈ ਸਬਦੇ ਸੁਦਸਾਨ ਕੋ ਬਾਜ ਢੋਲ ਮਰਦੰਗ ਨਿੰਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹੰਸਤ ਹੈ ਹਜਰਾਜ ਹਜਾਰੀ ਭੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਕਰੇ ਨਹੀਂ ਯਾਦ ਵਿਚਾਰੇ ਸਰੀ ਪਦ ਸਰੀ ਭਗਵਾਨ ਭਰੇ ਬੈਨੰਤ ਕੋ ਅੰਤ ਕੋ ਧਾਮ ਸੁਧਾਰੀ ਤੀਰਥ ਨਹਾਨ ਉਦੈ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣਕ ਦੇਵ ਪੁਰਾਣ ਜਮੀਨ ਜਵਾਨ ਸੁਵਾਨ ਕਪੇਖੈ ਪੌਣ ਹਾਰ ਜਰੀ ਹਰ ਸਭ ਸਭ ਚਾਰ ਹਜ਼ਾਰ ਕੇ ਦੇਖਾ ਹੈ ਸ੍ਰੀ ਭਗਵਾਨ ਭਜਨ ਭੁੱਬ ਦੇਖ ਰਤੀ ਬਨੇਕ ਨਾਲ ਲੇਖਾ ਹੈ ਸੁਧ ਸੁਭਾਦ ਰੰਤ ਦਵਾਹਾ ਸੋ ਸਾਸ ਨਾਦ ਰਜਾਨ ਲਏਂਗੇ ਭਾਰੀ ਗੁਮਾਨ ਪਰੇ ਮਨ ਮੈਂ ਘਰ ਪਰਬਤ ਪੰਖ ਹਲੇ ਨਾ ਲਏਂਗੇ ਤੋਰ ਹਰੀਨ ਮਰੋਰ ਮਵਾਸਨ ਮਾਤਿਵ ਦੰਗਨ ਮਾਨ ਮਲਾਏਂਗੇ ਸਰੀ ਪਦ ਸਰੀ ਭਗਵਾਨ ਕਿਰਪਾ ਬੈਨ ਤਿਆਗ ਜਹਾਨ ਨਦਾਨ ਚਲੈਂਗੇ ਵੀਰੋ ਪਾਰ ਬੜੇ ਭਰੇ ਹਾਰ ਵਿਚਾਰੇ ਸਰ ਕੀ ਦਾਰ ਬਛਈਆ ਦੋਰ ਤੇ ਸਿਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਜ ਕਨੇਕ ਸੋ ਏਕ ਦਵਈਆ ਦਾਨਵ ਦੇ ਫਿਰੰਦਰ ਸਾਜਰ ਭੂਤ ਭਵਿੱਖ ਭਗਵਾਨ ਜਪੈਂਗੇ ਜੀਵ ਤੇ ਜਲ ਮੈਂ ਸਲ ਮੈਂ ਭਲੀ ਪਲ ਮੈਂ ਸਭ ਥਾਪ ਦਪੈਂਗੇ ਬੁਨ ਪ੍ਰਤਾਪਨ ਬੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਬਲੋਕ ਜਪੈਂਗੇ ਮਾਨਵ ਇੰਦਰ ਗਜੇਂਦਰ ਨਿਰਾਤ ਬਜੋ ਅੰਦਰ ਲੋਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾ ਦਿਕ ਦਾਨ ਅਨੇਕ ਸਵੰਬਰ ਸਾਜ ਭਰੈਂਗੇ ਬ੍ਰਹਮ ਮਹੇਸ਼ਰ ਬਿਸਮ ਸਤੀਵਾ ਦਾਂਤ ਪਦੇਜਮ ਫਾਜ ਭਰੈਂਗੇ ਜੇ ਨਾਰ ਸ੍ਰੀ ਪਦ ਕੇ ਪ੍ਰਸੈ ਪਗ ਤੇ ਨਾਰ ਦੇਹ ਨਾ ਫਿਰ ਧਰੇਂਗੇ ਕਹਾਂ ਪਹਿਓ ਜਦੋਂ ਲੋਚਨ ਮੂੰਹ ਦੇ ਬੈਠ ਰਹੇ ਭਗ ਧਿਆਨ ਲਗਾਇਓ ਨਾ ਹਾਥ ਫਿਰ ਸਾਧ ਸਮੁੰਦਰਨ ਲੋਕ ਗਏ ਉਪਰ ਲੋਕ ਗਵਾਇਓ ਬਾਸ ਕੀ ਉਖਿਆਮ ਸੋ ਬੈਠ ਕੇ ਐਸੇ ਹੀ ਐਸੇ ਸੁਬੈ ਸਬਤਾਇਓ ਸਾਜ ਕਹੋ ਸਨ ਲਿਓ ਸਬੈ ਜਿਨ ਪ੍ਰੇਮ ਕੀ ਉਦਨ ਪ੍ਰਭ ਪਾਇਓ ਕਾਹੂ ਲੈ ਪਾਨ ਪੂਜ ਦਰ ਸਰ ਕਾਹੂ ਲੈ ਲੰਗਰ ਲਟਕਾਇਓ ਕਾਹੂ ਲਿਖੋ ਹਰ ਵਚੀ ਦਿਸਾ ਮੈਂ ਕਾਹੂ ਪੁਛਾ ਖੁਸ਼ੀ ਸੁਨਵਾਇਓ ਕਹੂ ਬਦਾਨ ਕੋ ਪੂਜਦਾ ਬਾਸ ਕਹੂ ਮਰਦਾਨ ਕੋ ਪੂਜਨਤਾਇਓ ਕੂਰ ਕਰਿਆ ਔਰ ਜੋ ਸਭ ਹੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬਦਾਨ ਕੋ ਪੂਜਤ ਹੈ ਬਾਸ ਕਉ ਮਰਦਾਨ ਕੋ ਪੂਜਨਤਾਇਓ ਕੂਰ ਕਰਿਆ ਔਰ ਜੋ ਸਭ ਹੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ।

ਕਵਿਓ ਬਾਜ ਬੇਨਤੀ ਜਾਓ ਪਈ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਜਾਓ ਪਈ ਹਮਰੀ ਕਰੋ ਹਾਥ ਦੈ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੋਸ਼ਟ ਸਭੈ ਤੁਮ ਕਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੇ ਕਰਿਆ ਸਭ ਬੈਰਨ ਕਉ ਆਸ ਸਿੰਘਰਿਆ ਪੂਰਨ ਹੋਏ ਹਮਾਰੀ ਆਸਾ ਦੁਰ ਭਜਨ ਕੀ ਰਹਿ ਪਿਆਸਾ ਤੁਮੈ ਸ਼ਾਵੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋ ਸੁਧਮ ਤੇ ਪਾਉਂ ਸੇਵਕ ਸਿੱਖ ਹਮਾਰੇ ਦਾਰੀ ਹੈ ਜਨ ਜਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝ ਭਰਿਆ ਮਰਨ ਕਾਲ ਕਾ ਦਰਾਸ ਨਵਰਿਆ ਹੂੰ ਜੋ ਸਦਾ ਹਮਾਰੇ ਬਚਾ ਸ੍ਰੀ ਅਸਤੋਜੂ ਕਰਿਓ ਰਛਾ ਰਾਖ ਲੇਹ ਮੋਹਿ ਰਾਖਨ ਹਾਰੀ ਸਾਹਿਬ ਸੰਤ ਸਾਹਿਬ ਪਿਆਰੀ ਦੀਨ ਬੰਧ ਦ੍ਰਿਸ਼ਨ ਕੇ ਹੰਤਾ ਤੁਮਹ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਧਰਾ ਕਾਲ ਪਾਏ ਸਿਵ ਜੂ ਅਵਧਰਾ ਕਾਲ ਪਾਏ ਗਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ ਨੂੰ ਪਜਾਇਓ ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ

ਇਕਵਾਰ ਜਨ ਤਮਾ ਸੰਭਾਰਾ ਗਲ ਵਾਸਤੇ ਤਾਈ ਵਾਰਾ ਜੈਨ ਨਰ ਨਾਮ ਤਿਆਰੁ ਕਾ ਦਾਰਦ ਦੁਸ਼ਟ ਦੁਖ ਤੇਰਾ ਖੜਗੇ ਤਮ ਸਰਣ ਤਿਹਾਰੀ ਆ ਬਹਾਦਲ ਵਾਰੀ ਸਰਵ ਠਰਮ ਹੋ ਸਹਾ

ਸਾਧ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਿਆਈਆਂ, ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿ ਨਿਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੀ, ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ,

ਸਾਚ ਨਾਮ ਧਾਰਮੀ ਰਾਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਨ ਇੱਛਾ ਸਭ ਪਜਾਈਆਂ ਸਦਾ ਗੁਰਬਾਣ ਕੀਤਾ ਗੁਰੂ ਬੇਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਤਰੁ ਪਿਆਰੋ ਸਾਚਾ ਨਾਮ ਰਾਧਾਰੋ ਵਾਜੇ ਪੰਜ ਸ਼ਬਦ ਕਰ ਸਭਾ ਕੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਾ ਸਿਨਾ ਮਰ ਕੇ ਲਾਗੇ ਕਹੇ ਨਾਨਕ ਦੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਮਨ ਦੇਨ ਬਾਣੀ ਦੇਨ ਮਨ ਲਿਵੈ ਵਜੋਂ ਕਿਆ ਕਰੇ ਵਿਚਾਰੀਆ ਤਦਵਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਂ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੈ ਵਜੋਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਿਵੇ ਕੱਟੇ ਗਿਆਨ ਜਨ ਸਾਰਿਆ ਅੰਦਰੋ ਜਨ ਕਾ ਮੋਹ ਦੁੱਟਾ ਤਿਨ ਕਾ ਸਭ ਸੱਚਾ ਸਵਾਰਿਆ ਕਹਿ ਨਾਨਕ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੂਜਨ ਪਾਵੇ

ਕੁਟਾਂ ਬਦੂ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ ਲੈ ਸਾਥ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਚੈ ਅੰਤ ਪਛਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸੁਣਾ ਲਈ ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਨੇ ਤੇਰਾ ਆਪਣਾ ਆਪ ਤੂੰ ਜਾਣਹੀ ਜੀ ਜਨ ਸਭ ਖੇਲਦੇ ਰਾਹ ਕਿਆ ਕੋ ਆਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ।

ਨਾ ਪਾਇਆ ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੇ ਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਦੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬੇਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਕਨੋ ਦੇਖੀ ਵਾਲੋ ਨਿੱਕੀ ਹੇਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤੇ ਚੱਲਾ ਸਵਾਮੀ ਉਰ ਕੇ ਜਾਣਾ ਗੁਣ ਤੇਰੇ ਜਿਵ ਤੂੰ ਚਲਾਈ ਤੇ ਚੱਲਾਂ ਜਾਣਾ ਮਾਰਗ ਪਾਵਹੀ ਗੁਰ ਕਿਰਪਾ ਜਨ ਨਾਮ ਲਾਹੀ

ਇਹ ਸੁਹਿਲਾ ਸਭ ਸੁਹਾਵਾ ਸਭ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਜਿਨ ਕਮਨ ਵਸਿਆ ਜਿਨ ਤੁਰੋ ਲਿਖਿਆ ਆਇਆ ਕਿ ਫਿਰ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਈ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਈ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਭਾਈਆ।

ਜਿਹਨੇ ਗੁਰਮੁਖ ਘਰ ਦਿਆ ਆ ਕਰਮੀ ਸਹਿਜਨਾ ਉਪਜੈ ਬਣ ਸਹਿ ਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਵ ਮਲੀਣ ਹੈ ਕਿ ਸੰਜਮ ਧੋਤਾ ਜਾਏ ਮਨ ਤੋ ਬਹੁ ਸ਼ਬਦ ਲਾਗੋ ਹਰ ਸੁਰਹੁ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ ਜੀਉ ਮੈਲੇ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾ ਲਿਆ ਕਹੇ ਨਾਨਕ ਜਨ ਸੱਚ ਦਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਗੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸਤਮਾਣੀ ਜਨਮ ਰਤੰਜਨੀ ਖੱਟਿਆ ਭਲੇ ਸੇਵਣ ਜਾਰੀ ਕਹੇ ਨਾਨਕ ਜਨ ਮਨ ਨਿਰਮਲੋ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਹੋਈ ਜੀਓ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨਾਂ ਵਰਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਭਾਵੇ ਮੁਕਤ ਨਾ ਹੋਰ ਸੇ ਕੋਈ ਪੁੱਛੋ ਵੇਖੀਆਂ ਜਾਈ ਅਨੇਕ ਜੋਨੀ ਭਰਮਿਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੈ ਤੇ ਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਬਜ਼ਾਰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਿਛੂ ਨਾ ਜਾਣੀ ਜਿਹਦ ਜਨ ਕਾਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆਂ ਗੋਗਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਿਛੂ ਨਾ ਜਾਣੀ ਚਿਤ ਜਨ ਕਹਿਣ ਲਿਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਰਿੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੀ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ

ਸਿਵ ਸਕਦਾ ਪਾਈ ਕਿਆ ਕਰਦਾ ਪਿਓ ਗੁਮਰਦਾਏ ਗੁਮਰਦਾਇ ਆਪ ਵੇਖਿਆ ਗੁਰਮ ਕਿਸੇ ਬਚਾਏ ਤੋੜੇ ਬੰਧਨ ਹੋ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਮ ਲਵਲਾਈ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ ਸਿਮਰਤ ਸ਼ਾਸਤਰ ਪੁਨ ਬਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁਤਾ ਸੁਤੇ ਰਹਿਣ ਵਿਹਾਣੀ ਗੁਰ ਕਿਰਪਾ ਦਿਸੇ ਜਨ ਜਾਗੇ ਜਨ ਹਰ ਮਨ ਵਸੈ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਵਣ ਦੇ ਹਰ ਲਿਵ ਲੱਗ ਗਏ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਮਨ ਵਸਾਰੀਏ ਮਨੁੱਖ ਵਸਾਰੀਏ ਉੜਦਾ ਤਾ ਜਗਨ ਮੈਂ ਹਾਰ ਪਹੁੰਚਾਵੇ ਉਸਨੂੰ ਕਹਿ ਪੁਨ ਸਕੇ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਪਹਿਲਾਂ ਹੀ ਗੁਰਮੁਖਾ ਸੰਭਾਲੀਏ ਕਹਿ ਨਾਨਕੇ ਉੜਦਾ ਤਾ ਸੋ ਕਮਨ ਵਸਾਰੀਏ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਗਨ ਸਵੇ ਕੁਝ ਹੀ ਕਰਦਾ ਖੇਦਰ ਜਾਇਆ ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਕ੍ਰਿਸ਼ਨ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਬਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿੰਨੇ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪੈ ਜਾਈ ਮੁੱਲ ਨਾ ਪੈ ਜਾਏ ਕਿਸੇ ਰੂਪ ਬਿਲ ਲਾਈ ਐਸਾ ਸਤਿਗੁਰ ਜੀ ਮਿਲੇ ਤੇ ਸਨ ਸਰ ਸੌਂਪੀ ਹੈ ਵਿੱਚ ਆਪ ਜਾਈ

ਹਰਿ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਟੂ ਰਹੇ ਲੋਕ ਬਿਲ ਲਾਏ, ਐਸਾ ਸਤਿਗੁਰੂ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਓ ਮਿਲ ਰਹੇ ਜਿਸ ਦਾ ਜੀਓ ਤਿਸ ਮਿਲ ਰਹੇ, ਹਰ ਵਸੈ ਮਨ ਆਈ ਹਰ ਆਪ ਮੁੱਲ ਕਹਿ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਦੇ ਰਾਸ ਜਾਣੀ, ਹਰ ਹਰ ਨਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ, ਇਹ ਥਨ ਤਿਨਾ ਮਿਲਿਆ ਜਨਿਆ ਰੱਬੇ ਬਾਣ, ਕਹੇ ਨਾਨਕਾ ਰਾਸ ਮੇਰੀ ਮਨ ਹੋਗਾ ਵਣਜਾਰਾ, ਇਹ ਰਸਨਾ ਤੂੰ ਅੰਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ, ਹੋਰ ਕਿਤਾ ਜੇ ਚਿਰ ਹਰ ਰਸ ਬੱਲੇ ਨਾ ਪਾਏ, ਹਰ ਰਸ ਪਾਏ ਬੱਲੇ ਵੀ ਹਰ ਰਸ ਬਹੁੜ ਨਾ ਤ੍ਰਿਸ਼ਨਾ ਲੱਗ ਗਏ ਆਏ, ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਸ ਆਏ, ਕਹੇ ਨਾਨਕ ਹੋਰ ਅੰਨ ਰਸਾ ਵਿਸਰੇ ਜਾਰ ਵਸੈ ਮਨ ਆਏ, ਇਹ ਸਰੀਰ ਆ ਮੇਰਿਆ ਤੁਮ ਜੋਤ ਰੱਖੀ ਦਾਦ ਯੁਗ ਮੈਂ ਆਇਆ, ਹਰ ਜੋਤ ਰੱਖੀ ਦੁੱਧ ਵਿੱਚ ਦਾਦ ਯੁਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਈ ਜਗ ਦਿਖਾਇਆ, ਗੁਰਪ੍ਰਸਾਦੀ ਪੂਜਿਆ ਦਾ ਜਲ ਦਵਾ ਜਲ ਨਜ਼ਰੀ ਆਇਆ, ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰੱਖੀ ਦਾਦ ਯੁਗ ਮੈਂ ਆਇਆ, ਮਨ ਚਾਹ ਪਿਆ ਪ੍ਰਭਾਗ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਰ ਸਖੀ ਅਸੋ ਦੂਗ ਨਾ ਬਹਿ ਪਏ, ਗੁਰ ਚਰਨ ਲਾਗੇ ਦਿਨ ਸੁਭਾ ਕੇ ਆਪਣਾ ਬਿਰ ਜਾ ਪਏ, ਆਨ ਹੱਥ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸ੍ਰੀ ਰਾਮ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਦੁੱਧ ਕਰਮ ਕਮਾਇਆ, ਇਹ ਕਰਮ ਕਮਾਇਆ ਦੁੱਧ ਸ੍ਰੀ ਰਾਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਨ ਸਤਿਗੁਰ ਸਿਉਂ ਚਿੱਤ ਲਾਇਆ, ਇਹ ਨੇਤਰ ਮੇਰੇ ਹੋ ਹਰ ਤੋਂ ਮੈਂ ਜੋ ਧਰੀ, ਹਰ ਬਿਨ ਹਰ ਬਿਨ ਵਰਨਾ ਦੇਖੋ ਕੋਈ, ਹਰ ਬਿਨ ਵਰਨਾ ਦੇਖੋ ਕੋਈ ਨਦਰੀ ਹਰ ਨੇ ਹੱਲਿਆ, ਇਹ ਬੇਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਪੁੱਜਿਆ ਜੇ ਵਿਖ ਹਰ ਇੱਕ ਹੈ, ਹਰ ਬਿਨ ਵਰਨਾ ਕੋਈ, ਕਹਿ ਨਾਨਕ ਨੇ ਤਰੰਦ ਸੇ ਸਤਿਗੁਰ ਮਿਲਿਆ ਦਬ ਦਬ ਦੋਈ।

तुम जो धरी हर बिन वर न देखो कोई, हर बिन वर न देखो कोई, नदरी हर निहालया। ਇਹ ਵਿਸ਼ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ, ਗੁਰਪ੍ਰਸਾਦੀ ਪੁੱਜਿਆ ਜਾ ਵੇਖਾ, ਹਰ ਕਹਿ ਹਰ ਬਿਨਵਰ ਨਾ ਕੋਈ, ਕਹਿ ਨਾਨਕੇ ਨੇਤਰਾਂ ਦਸੇ, ਸਤਿਗੁਰ ਮਿਲਿਆ ਦਬਦ੍ਰਿਟ ਹੋਈ। ਇਹ ਸ਼ਰਵਣੋ ਮੇਰੇ ਹੋ, ਸਾਚਾ ਸੁਣ ਨੈਨੋ ਪਟਾਏ, ਸਾਚਾ ਸੁਣ ਨੈਨੋ ਪਟਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮੰਤਰ ਹਰਿਆ ਹੋ, ਹਰ ਸਨ ਰਸ ਬਾਣੀ, ਸਾਚਾ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਆਵਾਓ, ਸਾਚਾ ਸੁਣ ਨੈਨੋ ਪਠਾਏ। ਸਾਚਾ ਸੁਣਦਿਆਂ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਦ ਸੁਣੀ ਮਨ ਧਨ ਹਰਿਆ ਹੋਆ, ਰਸਨ ਰਸ ਮਾਣੀ, ਸਾਚਾ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਆਵਾਓ, ਸਾਚਾ ਸੁਣਦਿਆਂ ਪਠਾਏ। ਹਰ ਜੀਓ ਗੁਫਾਂਦਰ ਰੱਖ ਕਹਿ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਵਣ ਨਾਮ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਇ ਪਾਵਨੀ ਕਰਨਾ ਦਸਵਾਂ ਦੁਆਰ ਦਿਖਾਇਆ, ਦਹਿ ਨੇ ਗੁਰੂ ਬਨਾਵ ਨਾਮ ਨਦ ਦਿਸਦਾ ਅੰਦਰਾਂ ਜਾਈ ਪਾਇਆ, ਕਹਿ ਨਾਨ ਕਰ ਪਿਆਰਾ ਜੀਓ ਗੁਫਾਂਦਰ ਰੱਖ ਕਹਿ ਵਾਜਾ ਪਵਣ ਵਜਾਇਆ। ਇਹ ਸਾਚਾ ਸੁਹਿਲਾ ਸੱਚਾ ਕਰ ਗਾਵੋ, ਗਾਵੋ ਤਾਂ ਸੁਹਿਲਾ ਕਰ ਗਾਵੋ ਤਾਂ ਸੁਹਿਲਾ ਕਰ ਸੱਚ, ਜਿੱਥੇ ਸਦਾ ਸੱਚ ਤੇ ਆਵੇ, ਸੱਚੋ ਤੇ ਆਵੇ ਜਾਂ ਤੁਦ ਬਾਵੇ, ਗੁਰਮੁਖ ਜੀ ਨਾ ਬਜਾਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਠਾਕ।

ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ।

ਬੜੀਆਂ ਬੜੀਆਂ ਆਈਆਂ ਸਾਰੀਆਂ ਆਈਆਂ ਕਮਲ ਮਸਾਈਆਂ।

0: بچے بچیاں ان لوگوں کو شیخ مارا صاحب شاہی پاس کیا جی چڑھدی کلا فتح بلاؤ واحگرو جی کا واحگرو جی.
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਗੌੜੀ ਸੁਖਮਨੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਗੁਰ ਏਨਮ ਹੈ ਜਵਾਦ ਗੁਰ ਏਨਮ ਹੈ ਸਤਿਗੁਰ ਏਨਮ ਹੈ ਸ੍ਰੀ ਗੁਰਦੇਵ ਏਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਸਿਮਰੋ ਜਸ ਬਸੁੰਦਰ ਏਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਣ ਸਿਮਰਤ ਸੋਦਾਖਿਰ ਕਿਨ ਰਾਮ ਨਾਮ ਇੱਕ ਆਖਿਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ ਕਾਂਖੇ ਇੱਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਸ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨੰਦ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਤੇ ਦਿਸ਼ਜ ਨਾਉ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੇ ਪ੍ਰਭ ਕੈ ਸਿਮਰਨ ਦਰਗਹ ਮਾਨੇ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇਸ ਮਹਿ ਜਿਨ ਆਪ ਸਿਮਰਾਏ ਨਾਨਕ ਤਾ ਕੈਲਾ ਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦੈ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੁਛ ਸੁਝੈ ਪ੍ਰਭ ਕੈ ਸਿਮਰਨ ਨਾਹੀਂ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਹਿ ਸਮਾਏ ਪ੍ਰਭ ਕੀ ਬਸ ਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਸਨ ਦਸਨਾ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਅਵਨਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕੋ ਸਿਮਰਹਿ ਤੁਮ ਸਦ ਬਲਹਾਰੇ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤੁਮ ਸੁਖ ਬਿਹਾਵੇ ਪ੍ਰਭ ਕੋ ਸਿਮਰਹਿ ਤਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਨ ਅੰਤ ਘਨੇਰੇ ਪ੍ਰਭ ਕੋ ਸਿਮਰਹਿ ਬਸ ਹੈ ਹਰ ਨੇਰੇ ਸੰਤ ਕਿਰਪਾ ਤੇ ਅਨੰਦਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂਮਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੇ ਪ੍ਰਭ ਕੈ ਸਿਮਰਨ ਸਹਿਜ ਸਮਾਨੇ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਦਨਾ ਪਾਰ ਸਿਮਰਹਿ ਸੇ ਜਨ ਜਨ ਕੋ ਪ੍ਰਮਾਇਆ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਾ ਭਗਤ ਭਗਤਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀਜ ਚਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਭੈਣ ਦੂਤ ਚੰਦਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਚਿਰ ਮਹਿ ਉਧਾਰੀ ਅਨਕੁਨ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵ ਦੁਖ ਕਨੇਰੇ ਸਗਲ ਸਿਸਕੋ ਰਾਜਾ ਦੁਖੀਆ ਹਰ ਕੋ ਨਾਮ ਜਪੋ ਤੋ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇ ਰੰਗ ਤਿਕ ਨ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜਿਹ ਮਾਰ ਕੇ ਹੁਜਾਤ ਅਕੇਲਾ ਤਹ ਹਰ ਨਾਮ ਸੰਗ ਹੋਟ ਸੁਹੇਲਾ ਐਸਾ ਨਾਮ ਮਨਸ ਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹ ਪਾਰ ਪਰਾਹੀ ਅਨਕ ਬਿਰਮ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਹਉ ਮੈਲਾ ਮਰ ਕਬੂਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜਹ ਮਾਰ ਕੇ ਗਨ ਜਾਹੇ ਨ ਕੋਸਾ ਹਰ ਕਾ ਨਾਮ ਊਹ ਸੰਗ ਤੋਸਾ ਜਹ ਪੈਂਡੈ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਜਿਆਰਾ ਜਹ ਪੰਥ ਤੇਰਾ ਕੋ ਨ ਸੰਘਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ ਜਹ ਮਹਾ ਭਿਆਨ ਤਪਤ ਬਹੁ ਕਾਮ ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤਖਾਵਨ ਤੂੰ ਜਾ ਕਰ ਖੈ ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਤ ਹਰ ਕਾ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਜਨ ਰਾਤ ਹਰ ਹਰ ਔਖਰ ਸਾਧੁ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਤੇ ਰੰਗ ਏਕੈ ਨਾਨਕ ਜਨ ਕੈ ਬਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਯੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੋਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਸ਼ਟ ਨਾਹਿ ਦਿਓਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਧਨ ਜਨ ਕਉ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜੀ ਨੇ ਵਰ ਨ ਜਾਣੀ ਪੋਤ ਪੋਤ ਜਨ ਹਰ ਰਸਤਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇ ਤੇ ਤਰੇ ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣ ਤੋ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤਰ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗਵੜ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੋਲ ਕਸ਼ਟ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੀ ਸਰਵ ਢੰਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤਿਆਗ ਬਨ ਮੱਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਤੈ ਹੋਮੇ ਕਰ ਰਾਤੀ ਵਰਤਨੇ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਬਾਰ ਨਾਉ ਖੰਡ ਪਿਰਸਮੀ ਫਿਰੈ ਚਰਜੀ ਵੈ ਮਹਾ ਉਦਸਤ ਪਿ ਸਰਥੀ ਵੈ ਅਗਨ ਮਾਹੇ ਹਮੁਦ ਪੁਰਾਨ ਕਨਕ ਅਸਰ ਹੈਵਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤੋ ਵੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਹੁਟੈ ਗਰਭ ਗਮਾਨ ਨ ਮਨ ਤੇ ਹੁਟੈ ਸੋਚ ਕਰੈ ਦਿਨ ਹਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਬਹੂ ਨ ਵਿਚਟ ਰਹਿ ਜਲ ਧੋਵੈ ਬਹੁ ਦੇਹ ਅਨੀਤ ਸ਼ੁੱਧ ਕਹਾਂ ਹੋਏ ਕਾਛੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਪ੍ਰਾਪੈ ਭੇਖ ਅਨੇਕ ਅਗਰਣੇ ਪੂਜੈ ਕੋਟ ਉਪਾਵ ਦਰਗਹਿ ਨਿਸੀਜੈ ਛੂਟ ਸੁਨਾਹੀ ਉਪ ਪਿਆਲ ਮੁਹਿਰਦਿਆ ਪਹਿਵਾਇਆ ਜਾਲ ਅਵਰ ਕਰਤੂਤ ਸਗਲੇ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਰਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਰ ਸੰਗ ਹੇ ਹੋ ਮੈਂ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਰਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮਹਾਂਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗੁਣੀਆਂ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਨ ਘਰ ਘਰ ਚੀਨਾ ਮਰ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕੋ ਪਾਪ ਪੁੰਨ ਨਹੀਂ ਲੈਪਾ ਨਿਰਧਨ ਕੋ ਧਨ ਤੇਰੋ ਨਾਉ ਥਾਵੇ ਕੋ ਨਾਉ ਤੇਰਾ ਥਾਉ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾਂਕੋ ਦੇ ਬਹਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾਂਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੇ ਉਸਤ ਤੁਮ ਤੇ ਹੋਏ ਨਾਨਕ ਅਵਰਨ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਰਿਆ ਮੈਂ ਉਸਨ ਕਰਿਆ ਸਾਧ ਸੰਗ ਗੁਰਮਤਿ ਮਣਿ ਹਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੁ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਗੜ ਵਸੈ ਹਰ ਨਾਮ ਸਲੋਕ ਨਿਰਗੁਣ ਆਰ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨਕੇ ਅਤਿ ਸੁਚੇਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੇ ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨ੍ਹੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੈ ਦੂਦ ਭਰ ਜੋ ਬਨ ਭੋਜਨ ਸੁਖ ਸੂਦ ਵਰਤ ਪਿਆ ਉਪਰ ਸਖ ਸੈਨ ਮੁਖ ਪਿਓ ਬੈਠ ਕਉ ਰੈਨ ਇਹੋ ਨਿਰਗੁਣ ਗੁਣ ਕੁਛ ਨ ਬੂਝੈ ਬਖਸ਼ ਲਿਹੋ ਤੋ ਨਾਨਕ ਸੀਜੈ ਜਹਿ ਪ੍ਰਸਾਦ ਧਰ ਪੁਰ ਸੁਖ ਬਸ ਹੈ ਸੁਧ ਭਰਾਤ ਮੀਰ ਬੰਟਾ ਸੰਘਰਸ ਹੈ ਜਿਹ ਪ੍ਰਸਾਦ ਪੀਣ ਸੀਤਲ ਜਲਾ ਸੁਖਦਾਇ ਪਵਨ ਪਾਵ ਕਮਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਧੂਖ ਮੂੜ ਅੰਧ ਵਿਆਪੇ ਨਾਨਕ ਕਾਰ ਲਿਹੁ ਪ੍ਰਵਿਆਪੇ ਆਦਿਅੰਤ ਜੋ ਰੱਖਣ ਹਾਰ ਤਿਸ ਸਿਉ ਪ੍ਰੀਤ ਨਾ ਕਰੈ ਗਵਾਰ ਜਾਕੀ ਸੇਵਾ ਨਾ ਮਨਦ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਰ ਸਦਾ ਹਜੂਰੇ ਤਾ ਕਉ ਅੰਧਾ ਜਾਣਤ ਦੂਰੇ ਜਾਕੀ ਟਹਿਲ ਪਾਵੈ ਦਰਗਹਿਮਾਨ ਤਿਸੇ ਵਿਸਾਰੇ ਮੁਗਧ ਅਜਾਨ ਸਦਾ ਸਦਾ ਇਹ ਭੂਲਣ ਹਾਰ ਨਾਨਕ ਰੱਖਣ ਹਾਰੇ ਪਾਰ ਤੁਮ ਤਿਆਗ ਕੌੜੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਚਰਣਾ ਸੋ ਅਸਥਿਰ ਕਰਮਾਨੈ ਜੋ ਹੋਣ ਸੋ ਦੂਰ ਪੁਰਾਣੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਵਿਪਰੀਤ ਭਸਮ ਸੰਗ ਹੋਏ ਅੰਧਕੂਪ ਮਹਿ ਤਿਤ ਬਿਕਰਾਲ ਨਾਨਕ ਉਕਾਰ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਿਲਮਾਇਆ ਸ਼ਬਦ ਸੁਨਾਹੀ ਕਛ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਦਾ ਪਹਿਲੋ ਵਿਸਮਾਨ ਅੰਤਰ ਅਗਨ ਬਾਹਰ ਤਨ ਸੁਹਾ ਗੜ ਪਾਥਰ ਕੈਸੇ ਤਰੇ ਅਸਹਾ ਜਾ ਕੇ ਅੰਤਰ ਬਿਸਾ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੁ ਓੜ ਨਿਭਾਵੈ ਕਹਾਂ ਬੁਜਾਰ ਤੋਂ ਬੂਜੈ ਡੋਰਾ ਅਨਿਸ਼ ਕਿਸੇ ਤੋਂ ਸਮਝੈ ਭੋਰਾ ਕਹਾਂ ਬਿਸਨ ਪਦ ਗਾਵੈ ਗੋਂਗੂ ਜਤਨ ਕਰੋ ਤੋ ਬਿਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਊਹਾਂ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੁਆਵੈ ਨਚੀਤ ਜੋ ਬਹਿਰਾਈ ਤਾਂ ਸਿਉ ਪ੍ਰੀਤ ਬਲੂਆ ਕੇ ਕਹਿ ਪਿੱਤਰ ਵਸੈ ਅੰਧ ਕੇ ਲਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨਹ ਪ੍ਰਤੀਤ ਕਾਰਨ ਆਵੈ ਮੂੜੇ ਚੀਤ ਬੈਰ ਬੋਧ ਕਾਮ ਕ੍ਰੋਧ ਮਹੋ ਝੂਠ ਵਿਕਾਰ ਮਹਾਂ ਲੋਕ ਧਰੋਹੋ ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਨਾ ਸੁਖ ਹਨੇਰੇ ਕੋਈ ਨਾ ਜਾਣਾ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੁਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗ ਆਨ ਸੁਆਏ ਨਾਨਕ ਕਹੂੰ ਨਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ ਇੱਕ ਵਸਤ ਕਾਰਨ ਰਿਕੋਟ ਗਵਾਵੈ ਇੱਕ ਵੀ ਨਾ ਦੇ ਦਸ ਵੀ ਹਿਰ ਲੇ ਤਉ ਮੂੜਾ ਕਹੁ ਕਹਾਂ ਕਰੇ ਜਿਸਟਾ ਕੁਰਸੂ ਨਾ ਹੀ ਚਾਰਾ ਤਾ ਕੋ ਪੂਜਾ ਸਰ ਨਮਸਕਾਰ ਹੈ चाक मन लगा प्रभ मीठा सर्व सुखता हो मन मिठा जिस जन अपना हुक्म मनाया सर्व थोक नानक तन पाया अग्रंत साहो अपनी देरास खात पीत बरत अण उलास अपनी इमान कशबा साहो रे अज्ञानी मनरोस करे अपनी प्रतीत आप ही खोवे बहुर उसका विश्वासन होवे जिसकी वस्तु तिस आज्ञा रखे प्रभु की आज्ञा माने माथे उसे चौगुन करे निहाल नानक साहेब सदा दयाल अनक भांत माया के हेत सरपुर होवत जान अनेत बिरस्ती छाया सो रंग लावे ओह बिन से ओह मन पछतावे जो दिशा सो चालन हार लपट रहे हो तह आनंद हार बिटाओ सो जलावे नहीं ताको हासन आवे के हे मानो हर के नाम की प्रीत सुताई कर कृपा नानका अपलाई राई मिथ्या तन तन कुटम विसबाया मिथ्या होमे ममता माया मिथ्या राज चोबन तन माल मिथ्या काम क्रोध विकराल मिथ्या रस हस्ती असो वस्त्रा मिथ्या रंग संग माया पेख हस्ता मिथ्या प्रभु मोह अभिमान मिथ्या आप सुप्रकृत गुमान अस्थिर भगत साध की शरण नानक जप जप जी का हर के चरण मिथ्या सर्वन पर नंदा सुन है मिथ्या हस्तपुर द्रव को हिर है मिथ्या नेत्र मिथ्या नेत्र देखत करते रूपाद मिथ्या रसना भोजन अनुस्वाद मिथ्या चरण पर विकार को तार है मिथ्या मन पर लोभ लुभाव है मिथ्या तान नहीं पर पुकारा मिथ्या बासल बिकारा बिन बूझे मिथे सब पे सफल देहे नानक हर हर नाम लहे दृष्टि सागत की यार जाल साज बिना कह होवत सुचार बरथा ना बना तन अंध मुकाबलता का दुर्गंध बिन सिमरन दिन रैन बिरथा बिहाय मेघ बिना जो खेती जाए गोबिंद भजन बिन बिरथे सब काम जो कृपन केन्द्रार सदाम तन तन ते जन जंगल बसो हर नाम नानक ता कह बलबल जाऊं रहत अवर कश अवर कमावत मरण प्रीत मुख हूँ गंड लावत जानन हार प्रभु पर बेहीन बाहर देखन काहूँ बेहीन और उपदेश अपन कर आवत जावत जन्म मरे जिसके अंतर वचन रंकार जिसकी चीख त्रय संसार जो तुम पानी तन प्रभु जाता नानक उन जान करण पराता करो बेनती पार ब्रह्म सब जाने अपना किया आप है माने आप है आप करतन बेरा कसा दूर जनावत कुसा बिजावत नेरा उपाव सियाण सगल ते रहत सब कह जाने तुम की रहत जिस भाव है तिस लय लड़ लाए थान थनंतर रह समाए सो सेवक जिस कृपा करी निमख निमख जप नानक हरी सलोक काम क्रोध अर लोभ महो बिनस जाय अहमेव नानक प्रभ शरणागति कर प्रसाद गुरुदेव अष्टपरी जय प्रसाद छत ही अमृत खाहे तिष्ठा कर कौ रख मन माहे जय प्रसाद सुगंध तन लाव है तिस्को स्मृत परमगत पाव है जय प्रसाद बसह सुख मंदर तिसे त्याय सदा मन अंदर जय प्रसाद ग्रह संग सुख वसना आठ पह समरोत सरसना जय प्रसाद रंग सुभोग नानक सदा त्याग त्यावन जोग जय प्रसाद पाठ पटम हंडाव है तिसे त्याग कत अवर लोभाव है जय प्रसाद सुख से जिस जय विनाश पह तक जस का विजय जय प्रसाद तुझ सब को मान मुखता को जस सरसन बखान जय प्रसाद तेरु रहता धर्म मन सदा त्याय केवल पार ब्रह्म प्रभ जी जप तो दह मान पाव है नानक परसति कर जाव है जय प्रसाद अरोग कंचन देहि लिवलावो तिसाम स्नेहि जय प्रसाद तेरा ओला रहत मन सुख पावहि हर हर जस कहत जय प्रसाद तेरे सकल सिद्धर ढाके मन शरणि पर ठाके प्रभु ताके जय प्रसाद तुझ को न पहुंचे मन सास सास सिमर प्रभु ते जय प्रसाद पाई दुर्लभ देहे नानक ताकि भगत करे जय प्रसाद अपरूप पहरी जय मन तिस स्मृति को आड़स पी जय जय प्रसाद अस्व हस्त सवारी मन तिस प्रभ को प्रभु न विसारी जय प्रसाद बाग बलपत तना राज पुरे प्रभ अपने मना जिन तेरी मन बंत बनाई उठत बैठत सद तिस त्याई तिस त्याई जो एक अलख है इहा उहा नानक तेरी रख है जय प्रसाद करह पुन बहुदान मन आठ पहर का तिसका ध्यान जय प्रसाद तू आचार व्यवहारी तिस प्रभ कौ सास सास चितारी जय प्रसाद कर सुंदर रूप सो प्रभ सिमर सदा अनूप जय प्रसाद तेरी निकी जात सो प्रभ सिमर सदा निरात जय प्रसाद तेरी पत्र है गुर प्रसाद नानक जस कह ਜੇ ਪ੍ਰਸਾਦ ਸੁਨਹਿ ਕਰਨਾ ਨਾਦ ਜੇ ਪ੍ਰਸਾਦ ਪ੍ਰਖਿਆਮ ਸਮਾਦ ਜੇ ਪ੍ਰਸਾਦ ਬੋਲੇ ਹੈ ਮਤ ਰਸਨਾ ਜੇ ਪ੍ਰਸਾਦ ਸੁਖ ਹੈ ਜੇ ਬਸਨਾ ਜੇ ਪ੍ਰਸਾਦ ਹਸਤ ਕਾ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵ ਹੈ ਜੇ ਪ੍ਰਸਾਦ ਸੁਖ ਸਾ ਇਸਤੇਮਾਲ ਹੈ ਐਸਾ ਪ੍ਰਭ ਜਾਗਰ ਕਤ ਲਾਗ ਹੋ ਗੁਰ ਪ੍ਰਸਾਦ ਨਾਨਕ ਮਨ ਜਾਗ ਹੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲਾ ਮਨ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਪੂਰੇ ਮੈਂ ਮੂਰਤਤਾ ਕਉ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਣ ਮਨ ਸਦਾ ਜੂੜੇ ਜੇ ਪ੍ਰਸਾਦ ਤੂੰ ਭਾਵੇਂ ਸਾਚ ਦੇ ਮਨ ਮੇਰੇ ਤੂੰ ਤਾਂ ਸਵਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪੈ ਜਪੈ ਸੁਨਾਓ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੋਂ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਸੇਵਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪ ਹੋ ਕਛੂ ਨਾ ਕਿਨਹੋਂ ਲਾਇਆ ਜਿਤ ਜਿਤ ਲਾਭ ਹੋ ਤਿਤ ਲੱਗਾ ਹੈ ਹਰ ਨਾਥ ਨਾਨਕ ਇਨ ਕੈ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਕਲੀ ਖੋਤ ਸਾਧ ਕ ਸੰਗ ਮਿਟੈ ਅਭਿਮਾਨ ਸਾਧ ਕ ਸੰਗ ਪ੍ਰਗਟ ਸੁ ਗਿਆਨ ਸਾਧ ਕ ਸੰਗ ਪੂਜਾ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇਰਾ ਸਾਧ ਕ ਸੰਗ ਪਾਏ ਨਾਮ ਰਤਨ ਸਾਧ ਕ ਸੰਗ ਏਕ ਉਪਰ ਯਤਨ ਸਾਧ ਕੇ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਤਾ ਪ੍ਰਫੁਲ ਹੈ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗ ਅਮਰਦਾਸ ਪੰਚਾ ਸਾਧ ਸੰਗ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਕਤਮ ਪਾਵੈ ਸਾਧਕ ਸੰਗ ਅਸਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੇਤ ਸਾਧੂ ਕੈ ਸੰਗ ਮਹਾਪਨੀਤ ਸਾਧ ਸੰਗ ਕਿਸ ਸੋਨੇ ਬੈਰ ਸਾਧਕ ਸੰਗ ਨਦੀਗਾ ਪੈਰ ਸਾਧਕ ਸੰਗ ਨਹੀਂ ਕੁਮੰਦਾ ਸਾਧ ਸੰਗ ਜਨੇ ਪਰਮਾਨੰਦਾ ਸਾਧਕ ਸੰਗ ਨਹੀਂ ਹੋ ਤਾਪ ਸਾਧਕ ਸੰਗਤ ਜਸ ਵਿਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗਨ ਕਬ ਹੁੰਤਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਵਸ ਅਗੋਚਰ ਲਹੈ ਸਾਧੂ ਕਾ ਸੰਗ ਅਜਸ ਹੈ ਸਾਧਕ ਸੰਗ ਬਸੈ ਧਨ ਉੱਚੈ ਸਾਧੂ ਕਾ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੋਲ ਉਧਾਰ ਹੈ ਸਾਧ ਸੰਗ ਸਾਧ ਜਨਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਛਕਾਲ ਦਸਮ ਭੇੜ ਤੋਂ ਹੋਤ ਨਿਹਾਲ ਸਾਧਕ ਸੰਗ ਕੁਲਹੁਤ ਹਰੇ ਸਾਧਕ ਸੰਗ ਨਰਕ ਪਰਹਾਏ ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਵਿਚੁਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੇ ਸਾਧਕ ਸੰਗ ਨਿਰਥਾ ਜਾਵੇ ਪਾਰ ਬ੍ਰਹਮ ਸਾਧ ਰਤ ਬਸੈ ਨਾਨਕ ਉਦਰਾ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਮਨ ਤੇ ਬਿਸਰੈ ਸਾਧ ਸੰਗ ਸਿਰ ਪਰ ਨਿਸਤਰੈ ਸਾਧਕ ਸੰਗ ਉਲਗਾ ਪਰਮੇਠਾ ਸਾਧੂ ਕਾ ਸੰਗ ਘੜ ਘਟ ਦੀਠਾ ਸਾਧ ਸੰਗ ਭਾਈ ਆਗਿਆਕਾਰੀ ਸਾਧ ਸੰਗ ਗਤ ਭਾਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧ ਕੀ ਮਹਿਮਾ ਵੇਦ ਨ ਜਾਣੇ ਹੈ ਜੇ ਤਾ ਸੁਨਹਿ ਤੇ ਤਾ ਬਖਿਆਨੇ ਹੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੇ ਭਰਪੂਰ ਸਾਧ ਕੀ ਸੋਭਾ ਕਾ ਨਹੀਂ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉੱਚ ਤੇ ਉੱਚੇ ਸਾਧ ਕੀ ਸੋਭਾ ਮੂਚ ਤੇ ਮੂਚੇ ਸਾਧ ਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪਿਖੈ ਏ ਕਿਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਿਧਾਂਤ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਿਧਾਂਤ ਨਿਰਦੋਖ ਜੈਸੇ ਸੋ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰਜ ਏਕ ਜਿਉਂ ਬਸੁਦਾ ਕੋ ਖੋਦੈ ਕੋ ਚੰਦਨ ਲੇਪ ब्रह्म ज्ञानी का यह गुनाव नारक जो पावक काशा की स्वभाव ब्रह्म ज्ञानी निर्मल थे निर्मला जैसे मैण नला गला गया जला ब्रह्म ज्ञानी क्या मोह प्रकाश जैसे तारे पर आकाश ब्रह्म ज्ञानी का मित्र सत्र समान ब्रह्म ज्ञानी का नहीं मान ब्रह्म ज्ञानी उच्चे ऊंचा मैंने अपने हिसाब से नीचा ब्रह्म ज्ञानी से जन पाए नानक जन पर व्याप करे ब्रह्म ज्ञानी हिगल करे ना तुम बस ब्रह्म ज्ञानी चीना ब्रह्म ज्ञानी की सब ऊपर माया ब्रह्म ज्ञानी ते कश बुरा न पाया ब्रह्म ज्ञानी सदा समदर्शी ब्रह्म ज्ञानी की दृष्ट अमृत वर्षी ब्रह्म ज्ञानी बंधन ते मुक्ता ब्रह्म ज्ञानी के निर्मल युगता ब्रह्म ज्ञानी का पोषण ज्ञान नान ब्रह्म ज्ञानी का ब्रह्म ध्यान ब्रह्म ज्ञानी को उपयास ब्रह्म ज्ञानी का नहीं विनाश ब्रह्म ज्ञान के गरीबी समाहा ब्रह्म ज्ञानी पर पुकार उमाहा ब्रह्म ज्ञानी का नहीं तंदा ब्रह्म ज्ञानी ले तावत बंदा ब्रह्म ज्ञानी का हो सो पला ब्रह्म ज्ञानी सो फल फला ब्रह्म ज्ञानी संग सगले उदार नानक ब्रह्म ज्ञानी जपै सगल संसार ब्रह्म ज्ञानी का एक है रंग ब्रह्म ज्ञानी का बसा प्रभ संग ब्रह्म ज्ञानी का नाम आधार ब्रह्म ज्ञानी का नाम परवार ब्रह्म ज्ञानी सदा सब जागत ब्रह्म ज्ञानी अहम बोध त्यागत ब्रह्म ज्ञानी के मन परमानंद ब्रह्म ज्ञानी के कार्य सदा आनंद ब्रह्म ज्ञानी सुख साहि निवास नानक ब्रह्म ज्ञानी का निविनाश ब्रह्म ज्ञानी ब्रह्म का बेता ब्रह्म ज्ञानी एक संग हिता ब्रह्म ज्ञानी का हुए अचंत ब्रह्म ज्ञानी का निर्मल मंत्र ब्रह्म ज्ञानी जिस करे प्रव्याप ब्रह्म ज्ञानी का बड़ प्रताप ब्रह्म ज्ञानी का दर्श बड़ भागी पाई जाए ब्रह्म ज्ञानी को बल बल जाई जाए ब्रह्म ज्ञानी को खोजा हमेश्वर नानक ब्रह्म ज्ञानी आप परमेश्वर ब्रह्म ज्ञानी की कीमत ना है ब्रह्म ज्ञानी का सकल मलमा है ब्रह्म ज्ञानी का कौन जाना भेद ब्रह्म ज्ञानी को आदेश ब्रह्म ज्ञानी का कथे अनजाति आखिर ब्रह्म ज्ञानी सर्व का ठाकुर ब्रह्म ज्ञानी कीमत कौन बखान ब्रह्म ज्ञानी की गत ब्रह्म ज्ञानी जाने ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब सृष्टि का करता ब्रह्म ज्ञानी सब जीव है नहीं मरता ब्रह्म ज्ञानी मुक्त जुगत जी का दाता ब्रह्म ज्ञानी पूर्ण दुख विधाता ब्रह्म ज्ञानी अनाथ का नाथ ब्रह्म ज्ञानी का सब ऊपर हाथ ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का तनी सलोक और धारा जवंतर नाम सर्व में पेख है भगवान निमुख निमुष्ठा कर नमस्कार नानक ओह अपरस सगल निस्तारे अष्टपदी मिथ्या नाही रसना परस मन में प्रीत निरंजन तरस परत रूपन पेख्या नेत्र साध के टहल संसंग हेत करन न सुने काहू के निंदा सब ते जन पुष्प मंदा गुरप्रसाद विख्या प्रहरे मन की वासना मन ते टर इंद्री जित पंच दुख ते रहत नानक कोट मध्य को ऐसा परस वैष्णो सो जिस ऊपर सो प्रसन्न विष्णु की माया तो है भिन्न कर्म कर तो हो वह नहीं कर्म तिस वैष्णो का निर्मल धर्म का हूँ फल की इच्छा नहीं भाषा केवल भगत कीर्तन संग्राचय मान तन अंतर स्मरण गोपाल सब ऊपर होवत कृपाल आप दृढ़ अवरह नाम जपावे नानक ओह वैष्णो परमगत पावे भगवती भगवंत भगत का रंग सगल त्याग दुष्ट का संग मन ते बिनसै सगला भरम कर पूजा सगल पार ब्रह्म साध संग पापा मल होवै तिस भगवती कीमत उत्तम होवै भगवंत की टहल करे नितनीत मन तन अर्पय विष्णु प्रीत हर के चरण हृदय बिसावै नानक ऐसा भगवती भगवंत को पावै हो पंडित जो मन पर बहु दय राम नाम आत्म में सो दय राम नाम सार रस पीवै उस पंडित के उपदेश जग जीवै हर की कथा हृदय बसावै सो पंडित पर जो आवै बिद प्राण सिमरत पूजै मूल सुख न जाने असूल चह वरना को दे प्रदेश नानक उस पंथ को सदा आदेश बीज मंत्र सर्व को ज्ञान चह वरना में जपे को नाम जो जो जगत की गत होए साध संग पावै जन कोय कर कृपा अंतर उधारे पशु प्रेत मुक्त पाथर को तारे सब रोग औखद नाम कल्याण रूप मंगल को गाम काहू जुगत कतन पाइगा धर्म नानक कृष्ण मिला जिस लिखिया तुर कर्म जिसके मन पार ब्रह्म का निवास तिसका नाम सत रामदास आत्म राम तिस्म आया दास दसन दुन पाए तन पाया सदा निकट निकट हर जान सो दास दर्ग है प्रवान अपने दास को आप कृपा करे तिस दास को सब पूजी परे सगल संग आत्म उदास ऐसे जुगत नानक रामदास ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋਕ ਹਾਵੈ ਤੈਸਾ ਹਰ ਤੈ ਉਸ ਸੁਖ ਤੈਸਾ ਉਸ ਸੋਗ ਉਸ ਦਾ ਅਨੰਦ ਤਹਿ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਉਸ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹਿਆ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਰ ਨਾਮ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਪੁਨ ਹੋਗ ਪਸਰਿਓ ਆਪ ਹੋਏ ਅਨੰਤ ਤਰੰਗ ਲਖੇ ਨਗਾਹੇ ਪਾਰ ਬ੍ਰਹਮ ਕੈ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਨਾਸ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰਹਿ ਅਨੇਕ ਜਨ ਅੰਤ ਨ ਭਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਭੈ ਤੀਰਥਵਾਸੀ ਕਈ ਕੋਟ ਬਨ ਪਰਮ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸ਼ਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾਵ ਵਿਚਾਰ ਹੈ ਕਈ ਕੋਟ ਨਵ ਨਾਮ ਧਿਆਵ ਹੈ ਨਾਨਕ ਕਰਤੇ ਕੰਤ ਨ ਪਾਵੈ ਹੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਤਿਕ ਆਤਮ ਨੇ ਕੋਰ ਕਈ ਕੋਟ ਪਰਦਰਬ ਕੋ ਹਰ ਹੈ ਕਈ ਕੋਟ ਪ੍ਰਦੁਖ ਨ ਕਰ ਹੈ ਕਈ ਕੋਟ ਮਾਇਆ ਧਰਮ ਮਾਹੇ ਕਈ ਕੋਟ ਪਰਦੇਸ ਪਰ ਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਿਤ ਜੋਗੀ ਕਈ ਕੋਟ ਦਾ ਜਿਰਸ ਭੋਗੀ ਕਈ ਕੋਟ ਪੰਖੀ ਸਿਰ ਕੋ ਪਾਏ ਕਈ ਕੋਟ ਪਾਤਰ ਵਿਸ਼ਨ ਜਾਏ ਕਈ ਕੋਟ ਪਵਣ ਪਾਣੀ ਬੈਸੰਤਰ ਕਈ ਕੋਟ ਦੇਸ਼ ਭੂਮੰਡਲ ਕਈ ਕੋਟ ਸਸਿਅਰ ਸੂਰ ਨਖੇਤਰ ਕਈ ਕੋਟ ਦੇਵਦਾਨ ਇੰਦਰ ਸਿਰ ਛੱਤਰ ਸਗਲ ਸਮੱਗਰੀ ਆਪਣਾ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਤ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਥਾਸਤ ਕਈ ਕੋਟ ਕੀਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਰਜੀਵੇ ਕਈ ਕੋਟ ਗ੍ਰਿਮਿਰ ਸਵਰਨ ਸੀਵੇ ਕਈ ਕੋਟ ਜਖ ਕਿੰਦਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੁਪਰ ਮਿਰਗਾਚ ਸਭ ਤੇ ਨੇਰੇ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇਵਾਸੀ ਕਈ ਕੋਟ ਨਰਸੁਰਗ ਨਿਵਾਸੀ ਕਈ ਕੋਟ ਜਨਮ ਜੀਵ ਹੈ ਮਰ ਹੈ ਕਈ ਕੋਟ ਬਹੁਤ ਜੋਨੀ ਫਿਰ ਹੈ ਕਈ ਕੋਟ ਬੈਠਥ ਖਾਹੇ ਕਈ ਕੋਟ ਕਾਲ ਹੈ ਥਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਬਾਇਆ ਮਹਿਚੰਤ ਜਹ ਜਹ ਪਾਣਾ ਤਹਿ ਤਹਿ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸਗ ਤਿਲ ਲਾਗੀ ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮਹਿ ਪਾਰ ਬ੍ਰਹਮ ਲਹਾਂਤੇ ਕਈ ਕੋਟ ਦਸਨ ਪ੍ਰਭ ਪਿਆਸ ਤਨ ਕੋਮਲ ਧਰਵ ਬਨਾਸੇ ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਚਰਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਖੰਡੇ ਕਈ ਕੋਟ ਆਕਾਸ਼ ਬ੍ਰਹਮੰਡੇ ਕਈ ਕੋਟ ਹੋਏ ਅਵਤਾਰੇ ਕਈ ਜੂਤ ਕਿਨੋ ਵਿਸਾਰੇ ਕਈ ਬਾਰ ਪਸਰੇ ਪਾਸਾਰ ਸਦਾ ਹੋਇਆ ਇੱਕ ਓਂਕਾਰ ਕਈ ਕੋਟ ਕਿਨ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਸਮਾਤ ਤਾਕਾਂਤਰ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਰ ਬ੍ਰਹਮ ਕੇ ਦਾਸ ਕਿਨ ਹੋਵਤਾ ਤੁਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰ ਹੈ ਕੋ ਨਿਤਰੇ ਕਈ ਕੋਟ ਨਾਮ ਰਸ ਪੀਵ ਹੈ ਪਰ ਭਏ ਸਦ ਸਦ ਹੀ ਜੀਵ ਹੈ ਕਈ ਕੋਟ ਨਾਮ ਗੁਣ ਗਾਵ ਹੈ ਆਤਮ ਰਸ ਸੁਖ ਸਹਿਜ ਸਮਾਵ ਹੈ ਆਪਣੇ ਜਨ ਕੋ ਸਾਸ ਸਾਸ ਸੁਮਾਰੇ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਹਾਰਣੈ ਜਲ ਥਲ ਮਹੀਅਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨੈ ਜੋਗ ਜੋਤ ਸੁਭਾਵੈ ਸੋਈ ਹੋਗ ਕਿਰਨ ਥਾਪਣ ਹਾਰਾ ਅੰਤਨੇ ਸਿਪਾਰਾ ਵਾਰਾ ਹੁਕਮੇ ਧਾਰ ਅਦਰ ਵਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਉਚਨੀ ਚ ਵਿਵਹਾਰ ਹੁਕਮੇ ਨਿਕਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਿਡਿਆਈ ਨਾਨਕ ਸਭ ਮਹਿ ਸਮਾਈ ਪ੍ਰਭ ਭਾਵੈ ਮਾਨੁਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸਤ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਪਾਖੈ ਪ੍ਰਭ ਭਾਵੈ ਤਾਂ ਪਤਿਤ ਉਧਾਰੈ ਆਪ ਕਰੈ ਆਪਣ ਵਿਚਾਰੈ ਦੋਹਾਂ ਸਰਿਆਂ ਕਾ ਆਪ ਸੁਆਮੀ ਖੇਲੈ ਵਿਖਸੈ ਅੰਤਰ ਜਾਮੀ ਜੋ ਭਾਵੈ ਸਵਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨ ਆਵੈ ਕਹੋ ਮਾਨੁਖ ਤੇ ਕਿਆ ਹੋਏ ਆਵੈ ਜੋ ਤੁਸੀਂ ਭਾਵੈ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕਿਲੇ ਜੋ ਤੁਸੀਂ ਭਾਵੈ ਸੋਈ ਕਰੇ ਅਣਜਾਣਤ ਵਿਖਿਆ ਮਹਿ ਰਚੈ ਜੇ ਜਾਣਤ ਆਪਣਾ ਆਪ ਬਚੈ ਭਰਮੇ ਭੂਲਾ ਦਹ ਜਸਤਾਵੈ ਨਿਮਖ ਮਾਹੇ ਚਲ ਕੁੰਡ ਫਰਿਆਵੈ ਕਰ ਕਿਰਬਾਜ ਆਪਣੇ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮਹਿ ਨੇਸ਼ ਕੀਟ ਕੋ ਰਾਜ ਪਰ ਬ੍ਰਹਮ ਗਰੀਬ ਨਵਾਜ ਜਾ ਕਰ ਦਿਸ ਕਛੂ ਨਾ ਆਵੇ ਤਿਸ ਤਤਕਾਲ ਦਹ ਦਿਸ ਪ੍ਰਗਟਾਵੇ ਚਾਕੋ ਆਪਣੀ ਕਰੇ ਬਖਸੀਸ ਤਾ ਕਾਲੇ ਖਾਨਾ ਗਣੇ ਜਗਦੀਸ਼ ਜੀਵ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀਵੈ ਦੇਖ ਬੜਾਈ ਇਸ ਕਾ ਬਲ ਨਾ ਹੀ ਇਸ ਹਾਥ ਕਰਨ ਕਰਾਵਨ ਸਭ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋਤਿ ਪਾਵੈ ਸੋਈ ਪੁੰਥੀਓ ਕਬਹੂੰ ਊਚ ਨੀਚ ਮੈਂ ਬਸੈ ਕਬਹੂੰ ਸੋਗ ਹਰਖ ਰੰਗ ਹੱਸੈ ਕਬਹੂੰ ਨਿੰਦ ਚਿੰਦ ਵਿਵਹਾਰ ਕਬਹੂੰ ਉਬ ਆਕਾਸ ਪਿਆਲ ਕਬਹੂੰ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬਹੂੰ ਨਿਰਤ ਕਰੈ ਬਹੁ ਭਾਂਤ ਕਬਹੂੰ ਸੋਏ ਰਹਿ ਦਿਨ ਰਾਤ ਕਬਹੂੰ ਮਹਾਂਕ੍ਰੋਧ ਵਿਕਰਾਲ ਕਬਹੂੰ ਸਰਬ ਕੀ ਹੋਤਰਵਾਲ ਕਬਹੂੰ ਹੋਏ ਬਹਿ ਬੜਰਾਜਾ ਕਬਹੂੰ ਭੇਖਾਰੀ ਨੀਚ ਕਾ ਸਾਜਾ ਕਬਹੂੰ ਅਪ ਕੀਰਤਨ ਆਵੈ ਕਬਹੂੰ ਪਲਾ ਪਲਾ ਕਹਾਵੈ ਜਿਉਂ ਪ੍ਰਭ ਰੱਖੇ ਤਿਵ ਹੀ ਰਹੇ ਗੁਰਪ੍ਰਸਾਦ ਨਾਨਕ ਸਚ ਕਹੇ ਕਬਹੂੰ ਹੋਏ ਪੰਡਿਤ ਕਰੇ ਬਖਿਆਨ ਕਬਹੂੰ ਮੋਨ ਧਾਰੀ ਲਾਵੈ ਧਿਆਨ ਕਬਹੂੰ ਤਟ ਤੀਰਥ ਇਸ਼ਨਾਨ ਕਬਹੂੰ ਸਿੱਧ ਸਾਧਕ ਮੁਖ ਗਿਆਨ ਕਬਹੂੰ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਪਰਮੈ ਪਰਮਈਆ ਨਾਨਾ ਰੂਪ ਜੋ ਸੰਗ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਚਾਵੈ ਜੋ ਤੁ ਭਾਵੈ ਸੋਈ ਹੋਏ ਨਾਨਕ ਦੂਜਾ ਵਰਨ ਕੋਏ ਕਬਹੂੰ ਸਾਧ ਸੰਗਤ ਇਹੋ ਪਾਵੈ ਉਸ ਅਸਥਾਨ ਤੇ ਬਹੁਰਨ ਆਵੈ ਅੰਤਰ ਹੋਈ ਗਿਆਨ ਪ੍ਰਗਾਸ ਉਸ ਅਸਥਾਨ ਕਨਹਿ ਵਿਨਾਸ਼ ਮਨ ਤਨ ਨਾ ਮਰਤਿ ਇਕ ਰੰਗ ਸਦਾ ਬਸਹਿ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਜੋਤਿ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਮਾਨ ਸੋਮਕ ਪਾਤੀ ਹੋਵਤ ਸਵਾਨ ਜੋ ਜਾਣਾ ਮੈਂ ਜੋ ਬਨਵੰਤ ਸੋ ਹੋਵਤ ਪਿਸ਼ਟਾ ਕਾ ਜੰਤ ਆਪ ਸੁਕੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤਰਨ ਸਮਾਨ ਕਛ ਸੰਗਨ ਜਾਵੈ ਬਹੁ ਲਸ਼ਕਰ ਮਾਨਕ ਉਪਰ ਕਰੇ ਆਸ ਪਲ ਪੀਤਰਤਾ ਕਾ ਹੋਏ ਵਿਨਾਸ਼ ਸਭ ਤੇ ਆਪ ਜਾਣੈ ਬਲਵੰਤ ਖਿਨ ਮਹਿ ਹੋਏ ਜਾਏ ਪਸਮੰਤ ਕਥਨ ਬਦੈ ਆਪ ਅਹੰਕਾਰੀ ਧਰਮ ਰਾਇਤ ਕਰੇ ਖੁਆਰੇ ਗੁਰਪ੍ਰਸਾਦ ਜਾ ਕਰ ਮਿਟੈ ਅਭਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋੜ ਕਰਮ ਕਰੈ ਹੋਂ ਧਾਰੇ ਸਰਮ ਪਾਵੈ ਸਗਲੇ ਬਰਸਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਗ ਸੁਰਗ ਸਿਰ ਫਿਰੇ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਦਰਵੈ ਹਾਦਰ ਜਹ ਕੋ ਕੈਸੇ ਗਵੈ ਆਪ ਸੁਖੋ ਜੋ ਭਲਾ ਕਹਾਵੈ ਕਿਸੇ ਭਲਾਈ ਨਿਕਟ ਨਾ ਆਵੈ ਸਰਬ ਕਿਰਨ ਜਾ ਕਮਲ ਹੋਏ ਕਹੋ ਨਾਨਕ ਤਾਕੇ ਨਿਰਮਲ ਸੋਏ ਜਬ ਲਗ ਜਾਣਾ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾ ਹੀ ਕੋਏ ਜਬ ਇਹ ਜਾਣਾ ਮੈਂ ਕਿਸੇ ਕਰਤਾ ਤਬ ਲਗ ਗਰਭ ਜੋਨ ਮੈਂ ਸਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਹੀਂ ਚੱਲਣਾ ਹੈ ਚੀਤ ਜਬ ਲਗ ਮੋਹ ਬਗਨ ਸੰਗਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ ਸਹਿਸ ਖੱਟੇ ਲਖ ਕਾ ਉੱਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਸ਼ੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਹਿ ਪ੍ਰਭਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜਾ ਸੁਪਨ ਨੋਰਸ ਬਰਸੇ ਸਭ ਕਰ ਜਾਏ ਨਾਮ ਰੰਗ ਸਰਬ ਸੁਖ ਹੋਏ ਵਿਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਾਰ ਇਸ ਕੇ ਹਾਥ ਕਹਾਂ ਵਿਚਾਰ ਜੈਸੇ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪੇ ਆਪ ਪ੍ਰਭ ਸੋਏ ਜੋ ਕਿਨੂੰ ਸਪਨੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੂਝੈ ਦੇਖੈ ਕਰੈ ਵਿਵੇਕ ਆਪਹਿ ਆਪਹਿ ਅਨੇਕ ਮਰੈ ਨਿਨ ਸਹਿ ਆਵੈ ਨ ਜਾਏ ਨਾਨਕ ਸਦ ਹੀ ਰਹਿ ਸਮਾਏ ਆਪ ਉਪਦੇਸ਼ੈ ਸਮਝੈ ਆਪ ਆਪੇ ਰਚੈ ਸਭ ਕੈ ਸਾਥ ਆਪ ਜਿਨੂੰ ਆਪਣ ਵਿਸਥਾਰ ਸਭ ਕੁਛ ਉਸਕਾ ਹੂੰ ਕਰਨੇ ਹਾਰ ਉਸ ਤੇ ਬਿਨ ਕਹੋ ਕਿਛ ਹੋਏ ਥਾਮ ਥਨੰਤਰ ਇਕੈ ਸੋਏ ਆਪਣੇ ਚਲ ਚਾਪ ਕਰਨੇ ਹਾਰ ਕੌਤਕ ਕਰੇ ਰੰਗ ਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੈ ਬਿਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰੈ ਪਾਰੇ ਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸਵਨ ਵਿਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਨ ਹਾਰ संत की निंदा नानका बहु बहुर अवतार अष्टपदी। संत कै दुखन आर जा कटाए, संत कै दुखन जमते नहीं सुटाए, संत का दुखन सुख सब जाए, संत का दुखन नरक में पाए, संत का दुखन मत हो मलियन, संत का दुखन सो बातें हीन, संत के हते को रखन कोई, संत का दुखन थान प्रष्ट होए। संत कृपाल कृपा जी करै, नानक संत संग निंदक भी तरै, संत का दुखन ते मुख पवै, संतन कै दुखन कागजों लवै, संतन कै दुखन सर्व जुन पाए, संत कै दुखन त्रग जुन करमाए, संतन कै दुखन तृष्णा मह जलै, संत का दुखन सब कुछ लय, संत का दुखन ते सब जाए, संत का दुखन निजन चाहे, संत दुखी का थाओ को नाहे, नानक संत पावै तो भी गत पाहे। संत का नंदक महा अतताई, संत का नंदक खेन टिकन न पाई, संत का नंदक महा हत्यारा, संत का नंदक परमेश्वर मारा, संत का नंदक राज तहीन, संत का नंदक दुखिया अर्दीन, संत का नंदक कौ सर्व रोग, संत का नंदक कौशला विजोग, संत के निंदा दुख में दुख, नानक संत भावै ता उसका भी हो मोख। संत का दुखी सदा पवित, संत का दुखी किसे का नहीं मेते, संत के दुखी को डान ला गए, संत के दुखी को सब त्याग गए, संत का दुखी महा अहंकारी, संत का दुखी सदा विकारी, संत का दुखी जन्म मरे, संत की दुख न सुख ते टरे, संत के दुखी को ना ही ठाओ, नानक संत पावे ता लाए मिलाए, संत का दुखी अद बिचे टूटे, संत का दुखी कित काज न पहुंचे, संत के दुखी को जन परमाइए, संत का दुखी जुड़ पाइए, संत का दुखी अंताते थो थाजन सास्त नंबर ते किलो था, संत के दुख के दुखी की जड़ किसना है, आपन बीज आपे ही खा है, संत के दुखी को और न रखन हार, नानक संत पावे ता लायो बार, संत का दुखी इं बिदलाए, ज्यो जल बिहून मछली तड़फड़ाए, संत का दुखी भूखा नहीं रह जाए, जो पावक ईंधन नहीं त्रापे, संत का दुखी सुख अकेला, जो बुआर तेल कित महें दुहेला, संत का दुखी तरम ते रह ते, संत का दुखी सदम छा कह ते, करतनंद का तो ही पया, नाम जोर से पावक हो चया, संत का दुखी बिगड़ू रूप हो जाए, संत के दुखी पौधा गह मिला सजाए, संत का दुखी सदा सहकाई है, संत का दुखी नाम रह ना जीवाई है, संत के दुखी की पूजन आशा, संत का दुख चल निराशा, संत का दुख अंतष्टै को जैसा पावै तैसा कोई होए, पया करतर मिटै कोई, नानक जाने सच्चा सोए, सब घर तिसके हो करने हार, सदा सदा तिस कहो नमस्कार, प्रभु की उस्तत करो दिन रात, तिस त्यावो सास ग्रास, सब किश करता तिसका किया, जैसा करे तैसा को थिया, अपना फेर आप करने हार, दूसर कौन कहे विचार, जिसनु कृपा करते से अपना नाम दे, बड़ भागी नानक जन से। सलोक तजो सियानप सुरजन हो, सिमर हो हर हर राय, एक आस हर मन रख हो, नानक दुख परम पौ जाए। अष्टपदी। मानुख की टेक बिरछी सब जान, देवन को एक भगवान, जिस कह दिया रह गाये, बहुत न लग आए, मारे रख एको आप, मानुख कह कृष्णा ही हास, जिसका हुक्म सुख होए, जिसका नाम रह कंठ परोए, सिमर सिमर सिमर प्रभ सोए, नानक बिगड़ न लगे कोए, पुष्ट मन में कंदरंकार, करमन मेरे सत व्यवहार, निर्मल रसना अमृत पियो, सदा सुहेला कर रह जियो, नैनो पेख थका ठाकुर का रंग, सार संग बिन सह सब संग, नैनो पेख ठाकुर का रंग, सार संग बिन सह सब संग, चरण चलो मार्ग गोबिंद, मिटह पाप जपिय हर बिंद, कर हर कर्म सर्वन हर कथा, हर दरगहान कुजल मथा, बड़ भागी ते जन जग माहे, सदा सदा की गुण गाहे, राम नाम जो कर है विचार, से तनमत करी संसार, मान तान मुख बोल है हर मुखी, सदा सदा जानू तो सुखी, एको एक एक पहचान, इत उत की उसो जी जाने, नाम संग जिसका मन मानिया, नानक तिन है निरंजन जानिया, गुर प्रसाद अपने आप सूझ जिसकी जानो तृष्णा बुझाए, साधु संग हर हर जस कह ते, सब रोग ते ओह हर जन रह ते, आंदन कीर्तन केवल भुख्यान, ग्रस्त मैं सोई निर्वाण, एक ऊपर जिस जन की आशा, जिसकी कटे जन की फासा, पार ब्रह्म की स्मरण भूख, नानक ते सहना लागे दुख, जिस कहो हर प्रभ मन तित्यावे, सो संत सुहेला नहीं दुलावे, ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਹਰ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਸ ਮੂੜ ਨਾਮ ਸੋ ਸੁਖ ਮੁਸੋਈ ਅਸੂਲ ਨਹਿ ਕਿਸ ਜਨਮੈ ਨਹਿ ਕਿਸ ਮਰੈ ਆਪਣ ਚਲ ਚਾਪ ਹੀ ਕਰੈ ਆਵਣ ਜਮ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗ ਤਾਪ ਉਥਾਪ ਅਵਨਾਸੀ ਨਹਿ ਕਿਸ ਖੰਡ ਧਾਰਨ ਧਾਰ ਰਹੋ ਬ੍ਰਹਿਮੰਡ ਅਲਖ ਅਪੇ ਪੁਰਖ ਪ੍ਰਤਾਪ ਆਪ ਜਪਾਏ ਤ ਨਾਨਕ ਜਾਪ ਜਿਨ ਪ੍ਰਭਜਾਤਾ ਸੋ ਸੋ ਬਾਵੰਤ ਸਗਲ ਸੰਸਾਰ ਉਦਰੈ ਤਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮਿਲ ਲੈ ਕਿਰਪਾਲ ਗੁਰੂ ਕਾ ਸਭ ਜਪ ਪਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰਹਿ ਬੁੜ ਭਾਗੈ ਨਾਮ ਜਪਤ ਪਾਰਹਿ ਬਿਸਰਾਮ ਨਾਨਕ ਤਿਨ ਪੁਰਖ ਗੌਤਮ ਕਰਮਾਨ ਜੋ ਕੁਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਅ ਹੋਵੈ ਸੋ ਹੋਏ ਕਰਨੈ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮਿਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਹਿ ਸਮਾਏ ਓਹ ਸੁਖ ਨਿਦਾਨ ਉਨਹੂੰ ਬਣਾਏ ਆਪਸ ਕਉ ਆਪਦੀ ਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੈ ਸਿਮਰਨ ਉਦਈਐ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗੰਢਣ ਹਾਰ ਗੋਪਾਲ ਸਭ ਜੀਆਂ ਤੇ ਪ੍ਰਤਪਾਲ ਸਗਲ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾਰ ਜਾਪ ਅਵਨਾਸ਼ੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ ਜਿਸ ਤੋਂ ਪ੍ਰਣ ਨੇ ਲੋਚਾ ਕੋਈ ਤਿਸ ਬਿਨ ਨਾਹੀ ਤੇਰਾ ਕਿਸ ਕਾਮ ਗਤ ਨਾਨਕ ਜਾਪੇ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਗੜ ਸੋ ਹੈ ਧਨਵੰਤਾ ਹੋਏ ਕਿਆ ਕੋ ਗਰ ਬੈ ਜਾਂ ਸਭ ਕੁਛ ਤਿਸ ਕਰਦੀ ਆਦਰ ਬੈ ਅਤ ਸੂਰਜ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹੰਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸਤੇ ਨਿਹਾਰ ਜਾਣੇ ਗਾਵਾਰ ਜਿਸ ਗੁਰ ਪ੍ਰਸਾਦ ਟੁੱਟੈ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕੋ ਥਮ ਥਮਨ ਤਿਉਂ ਗੁਰ ਕਾ ਸ਼ਬਦ ਮੈਂ ਅਸਥਮ ਮਨ ਜੋ ਪਾਖਾਣ ਨਾਮ ਚੜ੍ਹਤ ਰਹੇ ਪ੍ਰਾਣੀ ਗੁਰ ਚਰਨ ਲਿਖਤ ਨਿਸ਼ਤਰ ਹੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖਣ ਹੋਏ ਵਿਗਾਸ ਜਿਵੇਂ ਮਹਾਂ ਉਦਿਆਨ ਮਹਿਮਾਰਗ ਪਾਵੇ ਤੂੰ ਸਾਧੂ ਸੰਗ ਜੋ ਪ੍ਰਗਟਾਵੇ ਤਿੰਨ ਸੰਤਨ ਕੀ ਬਾਛੋਂ ਤੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾ ਹੇ ਬਿਲੜਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤੁਸੈ ਚਿਤਾਰ ਜੋ ਕੁਛ ਕਰੈ ਸੋ ਸੁਖ ਮਾਨ ਭੁੱਲਾ ਕਾਹੇ ਫਿਰੇ ਅਜਾਨ ਕੌਣ ਬਸਤ ਆਈ ਤੇਰੇ ਸੰਗ ਲਪਟਾ ਰਹੇ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ ਜਿਸ ਕੋ ਲੈਣ ਤੂੰ ਆਇਆ ਰਾਮ ਨਾਮ ਸੰਪਨ ਕਰ ਪਾਇਆ ਤਾਂ ਜਪ ਮਾਲ ਹੋ ਮਨ ਮੋਲ ਰਾਮ ਨਾਮ ਹਿਰਦੇ ਮਹਿ ਤੋੜ ਲਾਦ ਖੇਪ ਸੰਤਹਿ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹੰਦਰ ਗਹਿ ਸੋ ਇਹ ਵਪਾਰ ਵਿਰਲਾ ਵਪਾਰੇ ਨਾਨਕ ਤਾ ਕਹਿ ਸਰ ਬਲਹਾਰੇ ਚਰਨ ਸਾਧਕੇ ਧੋਏ ਧੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕ ਤੂਰ ਕਰੋ ਇਸਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾਵੜ ਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਬਿਗਨ ਤੇ ਸਾਧੂ ਰਾਖੇ ਹਰ ਗੁਣ ਗਾਇ ਤਰਸ ਚਾਖੇ ਉੜ ਗਏ ਸੰਤ ਆਇਆ ਸਰਬ ਸੁਖ ਨੰਕੇ ਪਾਏ ਮ੍ਰਿਤਕ ਕੋ ਜੀ ਵਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਦਾਨ ਜਾ ਕੇ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾ ਲੈਣਾ ਪਾਏ ਸਭ ਕੁਛ ਤਿਸ ਕਾ ਹੋ ਕਰਨਾ ਜੋਗ ਤਿਸ ਬਿਨ ਦੂਸਰ ਹੋਵਾ ਨਾ ਹੋਗ ਜਪ ਜਨ ਸਦਾ ਸਦਾ ਦੰਦਾਣੀ ਸਭ ਤੇ ਉੱਚ ਨਿਬੜੇ ਕਰਨੇ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਕਿਸ ਜਨ ਆਵੈ ਹਰ ਪ੍ਰਪਚੀਤ ਭਗਤ ਭਗਤ ਸੁਣੀਏ ਤਿਹਲੋਏ ਜਾ ਕੈ ਹਿਰਦੈ ਇੱਕ ਹੋਏ ਸੱਚ ਕਰਨੇ ਸੱਚਾ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਰੇਖ ਨਰੰਗ ਕਿਸ ਤ੍ਰਿਗੁਣ ਤੇ ਪ੍ਰਭ ਭਿੰਨ ਕਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਭ ਮਨ ਨਰਾਸ ਮਨ ਪ੍ਰੀਤ ਤਿਆਗ ਤਿਸਤੇ ਪ੍ਰਣ ਕਿਸ ਕੋਏ ਸਰਵਨਿਰੰਤਰ ਕੋ ਸੋਏ ਆਪੇ ਬਿਨਾ ਆਪੇ ਦਾਨਾ ਗਰਗੀ ਸੋ ਜਾਨਾ ਪਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਨ ਦਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕੈ ਮਨ ਇਹੋ ਅਮਰਾਓ ਮਨਸਾ ਪੂਰਨ ਸਰਣਾ ਜੋਗ ਜੋ ਕਰਪਾਇਆ ਸੋ ਹੋਗ ਹਰਨ ਭਰਨ ਜਾ ਕੈ ਨੇਤਰ ਹੋਰ ਤਿਸਕਾਮਨਾ ਤਰਨ ਜਾਣੇ ਹੋਰ ਆਨੰਦ ਰੂਪ ਮੰਗਲ ਸਰ ਜਾ ਕੈ ਸਭ ਥੋਕ ਸੁਨਿਆ ਕਰਤਾ ਕੈ ਰਾਜ ਮਹਿ ਰਾਜ ਜੋਗ ਮਹਿ ਜੋਗੀ ਤਤ ਮਹਿ ਤਪੀਸ਼ਰ ਗ੍ਰਸ ਮਹਿ ਭੋਗੀ ਚਾਹੇ ਕੈ ਭਗਤਾਂ ਸੁਖ ਪਾਇਆ ਨਾਨਕ ਕਿਸ ਪੁਰਖ ਕਾ ਕਨੈਂਤਨ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕ ਜਾਣੈ ਭੂਤ ਸਗਲ ਪਰੋਜ ਆਪਣਾ ਸੂਤ ਸੁਮਤ ਗਿਆਨ ਧਿਆਨ ਜਨ ਦੇ ਜਾਂਦਾ ਸਰਾਮ ਚਾਹੇ ਸੇ ਤਿਹੇ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈ ਸਜਣਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪਿਹਕ ਰਹਿ ਕਰੰਗ ਨਾਨਾ ਬਿਲਕੁਲ ਵਿਸਥਾਰ ਪ੍ਰਭ ਨਸੇ ਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰ ਰਹਿਓ ਪੂਰਨ ਸਭ ਠਾਏ ਨਾਨਾ ਬਿਲਕੁਲ ਬੰਤ ਬਣਾਏ ਆਪਣੀ ਕੀਮਤ ਆਪੇ ਪਾਈ ਸਭ ਘਰ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰਨਾਉ ਨਾਮ ਕਿਤਾਰੇ ਸਗਲੇ ਜੰਤ ਨਾਮ ਕਿਤਾਰੇ ਖੰਡ ਬ੍ਰਹਿਮੰਡ ਨਾਮ ਕਿਤਾਰੇ ਸਿਮਰਤ ਬਿਰ ਪੁਰਾਣ ਨਾਮ ਕਿਤਾਰੇ ਸੁਣਨ ਗਿਆਨ ਧਿਆਨ ਨਾਮ ਕਿਤਾਰੇ ਆਗਾਸ ਪਤਾਲ ਨਾਮ ਕਿਤਾਰੇ ਸਗਲ ਆਕਾਰ ਨਾਮ ਕਿਤਾਰੇ ਪੁਰੀਆ ਸਭ ਪਾਵਨ ਨਾਮ ਕੈ ਸੰਗ ਬਿਰਖਨ ਸਰਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮਹਿ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਤ ਮਹਿ ਸਮਾਣੀ ਸਤ ਕਰਮ ਜਾਕੇ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮੰਡਨ ਬੜੇ ਜਿਸੇ ਬੁਝਾਏ ਤਿਸੇ ਸਭ ਭਲੇ ਸਤ ਨਾਮ ਪ੍ਰਭ ਕੈ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਰਦਾ ਪ੍ਰਵੇਸ਼ ਸਤਨਤ ਬੂਝਾ ਜੈ ਕੋਇ ਨਾਮ ਜਪਤਾ ਕੀ ਗਤ ਹੋਏ ਆਪ ਸਤ ਕਿਆ ਸਭ ਸਤ ਆਪ ਜਨੇ ਆਪਣੀ ਮਤ ਗਤ ਜਿਸ ਕੀ ਸ੍ਰਿਸ਼ਟ ਕਰਨ ਹਾਰ ਅਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤਨ ਜਾਣੇ ਕੀਆ ਨਾਨਕ ਜੋਸ ਭਗ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਸ ਆਇਆ ਸਵਾਦ।

ਪ੍ਰਸ਼ਨ ਸਤ ਸਤ ਪ੍ਰਸ਼ਨ ਹਾਰ ਨਾਮ ਸਤ ਸਤ ਧਿਆਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣਕਾਰੀ ਸ਼ਬਦ ਸਤ ਸਤਪੁਰਬ ਭਗਤਾ ਸੁਰਤ ਸਤ ਸਤ ਜਸ ਸੁਣਤਾ ਪੂਜਨ ਹਰ ਕਉ ਸਤ ਸਭ ਹੋਏ ਨਾਨਕ ਸਤ ਸਤਪੁਰਬ ਸੋਏ ਸਤ ਸਰੂਪ ਹਿਰਦਾ ਜਨਮਾਨਿਆ ਕਰਨ ਕਰਾਵਣ ਤਰਮੂਲ ਪਛਾਣਿਆ ਜਾ ਕਰਦਾ ਵਿਸ਼ਵਾਸ ਪੁਰਬ ਆਇਆ ਤਤ ਗਿਆਨ ਤਸਮਨ ਪੁਰਤਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਚੁਪਿਆ ਮੈਂ ਸਮਾਨਾ ਬਸ ਮੈਂ ਲੈ ਮੈਂ ਗੜਾਈ ਤੋਂ ਬਿਨ ਕਹਿ ਨਾ ਜਾਈ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਦਾ ਪੁਜਾਰੀ ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਮਲ ਰੀਤ ਠਾਕੁਰ ਕੋ ਸੇਵਕ ਜਾਣਾ ਸੰਗ ਪ੍ਰਭ ਕਾ ਸੇਵਕ ਨਾਮ ਕਰਾਂਗੇ ਸੇਵਕ ਕੋ ਪ੍ਰਭ ਪਾਲਣ ਹਾਰ ਸੇਵਕ ਕੀ ਰਾਖੇ ਨਿਰੰਕਾਰ ਸੋ ਸੇਵਕ ਜਿਸ ਦਾ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਸ ਸਾਸ ਸੰਭਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵ ਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੇ ਤਾਂ ਕਿ ਗਤਮਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੇ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿਕਲ ਰਾਖੇ ਪਸੰਮ ਕਰੇ ਲਸਕਰ ਕੋਟ ਰਾਖਾ ਜਿਸ ਕਾ ਸ਼ਾਸਨ ਕਰਤੇ ਆਪ ਤਾ ਕੋ ਰੇਖ ਵਕਤ ਦੇ ਕਰ ਹਾਥ ਮਾਨਸ ਯਤਨ ਕਰਤਵ ਭਾਂਤ ਤਿਸਕੇ ਕਰਤਵ ਬਿਰਖ ਜਾਤ ਮਾਰੇ ਨਾ ਰਾਖੇ ਅਵਰਨ ਕੋਏ ਸਰਬ ਜਿਆ ਕਾ ਰਾਖਾ ਸੋਏ ਕਾਹੇ ਸੋਚ ਕਰ ਹਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪਿਆ ਪੀ ਅੰਮ੍ਰਿਤ ਇਹ ਮਾਨ ਤੰਤਰ ਪੀਏ ਨਾ ਅੰਮ੍ਰਿਤ ਜਨ ਗੁਰਮੁਖ ਪਾਇਆ ਤਿਸਕੇ ਚਰਨੇ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮ ਮੈਂ ਨਾਮ ਸਮਾਨੇ ਉਠਤ ਬੈਠ ਪੋਵਤ ਨਾਮ ਕਹੋ ਨਾਨਕ ਜਨ ਕੈਸਰ ਕਾਮ ਬੋਲੋ ਜਸ ਜੇ ਬਾਦ ਨਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰਹਿ ਭਗਤ ਆਤਮ ਕਾ ਚਾਏ ਪ੍ਰਭ ਆਪਣੇ ਸੁ ਰਹਿ ਸਮਾਏ ਜੋ ਹੋਵਾ ਹੋਵਤ ਹੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣਾ ਤਿਸਕੀ ਮਹਿਮਾ ਕੌਣ ਬਖਾਨਾ ਤਿਸਕਾ ਗੁਣ ਕਹੇ ਕਨ ਜਾਣਾ ਆਠ ਪਹਿਰ ਪ੍ਰਭ ਵਸੇ ਹੈ ਜੂਰੇ ਕਹੋ ਨਾਨਕ ਸ੍ਰੀ ਜਨ ਪੂਰੇ ਮਨ ਮੇਰੇ ਤਨ ਕੀ ਉਟ ਲੇ ਮਨ ਤਨ ਆਪਣਾ ਤਨ ਜਨ ਦੇਹੇ ਜਿਨ ਜਨੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਸੁਖ ਕਾ ਦਾਤਾ ਤਿਸਕੀ ਸਰਣ ਸਰਬ ਸੁਖ ਪਾਵ ਹੈ ਤਿਸਕੈ ਦਰਸ ਸਭ ਪਾਪ ਮਿਟਾਵ ਹੈ ਅਵਰ ਸਿਆਣਪ ਸਗਲੀ ਸਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਵਣ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਸਦਾ ਦਿਆਲ ਸਿੱਖ ਕੀ ਗੋਦਰ ਮਤ ਮੜ ਹਰੈ ਗੁਰਬਚਨੀ ਹਰਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕੱਟੈ ਗੁਰੂ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧੰਨ ਦੇ ਗੁਰੂ ਕਾ ਸਿੱਖ ਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਖ ਜੋ ਰਹੈ ਗੁਰੂ ਕੀ ਆਗਿਆ ਮਨ ਵਸਾ ਹੈ ਆਪ ਲਿਖੋ ਕੋ ਕਛ ਨਾ ਜਨਾਵੈ ਹਰ ਹਰ ਨਾਮ ਦਾ ਸਭ ਧਿਆਵੈ ਮਨ ਵਿਚੈ ਸਤਿਗੁਰ ਕੇ ਪਾਸ ਸੇਵਕੀ ਤੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੇ ਤਿਸਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜੀ ਸਾਹਿਬ ਕਰੇ ਨਾਨਕ ਸੋ ਸੇਵ ਗੁਰੂ ਕੀ ਮਤ ਲੈ ਬਿਸ ਬਿਸ ਗੁਰੂ ਕਾ ਮਨ ਮਾਨੈ ਸੋ ਸਿੱਖ ਪਰਮੇਸ਼ਵਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕਬਾਰ ਗੁਰ ਕੋ ਬਲ ਜਾਉ ਸਰਬਨ ਰਾਮ ਜੀ ਕਾ ਦਾਤਾ ਆਠ ਪਹਿਰ ਪਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਨ ਜਨ ਮਹਿ ਪਰ ਬ੍ਰਹਮ ਇੱਕ ਹੈ ਆਪਣੇ ਸ੍ਰੀ ਪਰਮ ਸਹਿ ਸਿਆਣ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਬੜਭਾਗੀ ਪਾਈਐ ਸਫਲ ਦਰਸ਼ਨ ਪੇਸ਼ਤ ਪੁਨੀ ਤੇ ਪਰ ਸਤਚਰ ਨੰਗਾ ਤੇ ਨਿਰਮਲ ਰਹੀ ਤੇ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰ ਗਹਿ ਗਵੇ ਸੁਨਕਰ ਭਜਨ ਕਰਨ ਅਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ ਪੇਖਿਆ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਇਸ ਭਾਗਤ ਸਲੈ ਮਲੈ ਜਿਹਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਹੂ ਬੋਲਣਾ ਪਹੁੰਚਿਤ ਪ੍ਰਾਨੀ ਅਗਮ ਅਗੋਚਿਤ ਪ੍ਰਭ ਨਿਰਬਾਨੀ ਨਿਰਾਹਾ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਰਨਾ ਪਾਈ ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰੈ ਸਤ ਬੁਲਾਹਾਰੇ ਸਤਿਗੁਰੇ ਆਪਣੇ ਨਾਲ ਜਿਸ ਪ੍ਰਸਾਦ ਆਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ ਜਾ ਕੈ ਮਨ ਪ੍ਰਗਟੇ ਗੁਣਤਾਸ
आठ पहर हर का नाम ले सच उपदेश सेवक को ले मोह माया कै संग न ले मन मेरा के हर हर एक अंध

ਕਾਰ ਜੀ ਪ੍ਰਗਾ ਸੇ ਨਾਨਕ ਭਰਮ ਮੋਹ ਦੁੱਖ ਕਹਿ ਕੇ ਨਾਸੇ ਤਪਤ ਮਾਹੀ ਠਾਂਡ ਵਰਤਾਈ ਅੰਧ ਭਿਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੁਕਾ ਨਰ ਪਾਉ ਹੋਏ ਬਸੇ ਸਕਲ ਵਿਆਜ ਮਨ ਤੇ ਕਹਿਣੇ ਸੇ ਜਿਸ ਕਾ ਸਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮਰਾਰੀ ਥਿਤ ਪਾਈ ਚੂਕੇ ਭਰਮ ਗਵਨ ਸੁਣ ਨਾਨਕ ਹਾਰ ਹਰ ਜਸ ਸਰਵਨ ਅੰਦਰ ਗੁਣਾ ਸਰਗੁਣ ਵੀ ਉਹੀ ਕਲਾ ਧਾਰ ਜਨ ਸਕਲੀ ਮੋਹੀ ਆਪਣੇ ਕਿਰਤ ਪ੍ਰਵਿਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾਂ ਨਾਹੀਂ ਕੋਏ ਸਰਬਤੰਤਰ ਏਕੋ ਸੋਏ ਓਤ ਪੋਤਰ ਵੈਰੂ ਪ੍ਰੰਗ ਭੈ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰਨਾਮ ਆਧਾਰ ਔਰ ਉਪਾਵ ਸਮੀਰ ਵਿਸਾਰੋ ਚਰਨ ਕਮਿਰਤ ਮੈਂ ਹਰਧਾਰੋ ਕਰਨ ਕਾਰਨ ਸੁਪਰਾ ਸਮਰੱਥ ਦ੍ਰਿੜ ਕਰ ਗਹ ਹੋ ਨਾਮ ਹਰਵਥ ਇਹ ਧਨ ਸੰਚ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸਰਾ ਕੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕਹੋ ਚਰ ਕੁੰਠ ਉਸਤਾਵ ਹੈ ਸੋ ਧਨੋ ਹਰ ਸੇਵਾ ਤੇ ਪਾਵੈ ਹੈ ਜਿਸ ਸੁਖ ਕੌਣ ਤਬਾਸ਼ਾ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਪਰਿਕਰਨੀ ਸਾ ਸੋਭਾ ਪਜ ਹਰ ਕੀ ਕਰਨੀ ਅੰਕੁ ਪਾਵੇ ਰੋਗ ਨਜਾਏ ਰੋਗ ਮਿਟੇ ਹਰ ਵਖਤ ਲਾਏ ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗ ਹੈ ਪ੍ਰਵਾਨ ਮਨ ਪ੍ਰਭੋ ਦੋਹ ਹਰ ਕਹਿਣਾਏ ਡਹ ਜਹ ਧਾਰ ਚਾ ਬੈਠਾਏ ਤਾ ਕੋ ਵਿਰਣਾ ਲਾਗੈ ਕੋਈ ਜਾ ਕਰਦੇ ਵਿਚਾਰ ਸੋ ਹਰ ਸੋਏ ਕਲ ਤਾ ਤੀਠਾਂ ਦਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਘਰ ਜਾਏ ਵਿਸੈ ਅਵਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਵਰੈ ਸੋਕਾ ਚੋ ਕਾਚਾ ਆਵਾ ਗਮਨ ਮਿਟੈ ਪ੍ਰਭ ਸੇਵ ਆਪ ਚੱਕ ਸ਼ਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਉਧਾਰ ਅਨੁਕ ਪਾਵਨ ਸੂਟਣ ਹਾਰੇ ਸਿਮਰਤ ਸਾਖਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰਾ ਧਨਾ ਤੂੰ ਕਿਆ ਲਪਟਾਵ ਹੈ ਮੂਰਖ ਮਨਾ ਸੋਤ ਮੀਤ ਕੁਟਾਂ ਵਾਲਾ ਬਣਤਾ ਇੰਤੇ ਕਹੋ ਤੂੰ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਸਤੇ ਰਥ ਅਸਵਾਰੇ ਝੂਠਾ ਡੰਫ ਝੂਠ ਪਾਸਾਰੇ ਜਨ ਦੀਏ ਤਿਸ ਬੁਜਨ ਬਿਗਾਨਾ ਨਾਮ ਵਿਸਥਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲਹਿ ਇਆਨੇ ਭਗਤ ਬਿਨਾ ਬਹਦੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਕਲਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵ ਹੋ ਸੁਣਤ ਕਹਿਤ ਰਹਿਤ ਗਤ ਪਾਵ ਹੋ ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੈ ਬਿਖੈਲ ਹੋਏ ਅਚਿੰਤ ਵਿਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਲ ਸਿਆੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੈ ਸਹਿ ਤਨਾ ਹਰ ਪੂੰਜੀ ਸੰਤ ਕਰੋ ਵਿਵਹਾਰ ਇਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤ ਕਲੇਖ ਏਕੋ ਜਬ ਏਕੋ ਸਾਲਾ ਹੈ ਏਕ ਸਿਮਰ ਏਕੋ ਮਨ ਆਹੇ ਏਕ ਸਿਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹੋ ਪ੍ਰਭ ਵਿਆਪ ਅਨਕ ਵਿਸਥਾਰ ਏਕ ਤੇ ਭਏ ਏਕ ਅਰਾਧ ਪ੍ਰਾਸ਼ਟ ਗਏ ਮਨ ਤਨ ਅੰਤਰ ਏਕ ਪ੍ਰਵਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵ ਹੋ ਹਰਨਾਮ ਸਰ ਜਨ ਕੀ ਮਾਗੋ ਧੂਰ ਪਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਜੇ ਗੁਣ ਗਾਵਾਂ ਸਾਸ ਸਾਸ ਪ੍ਰਭਤ ਮੈਂ ਧਿਆਵਾਂ ਚਰਨ ਕਮਲ ਸਿਉਂ ਲਾਗੈ ਪ੍ਰੀਤ ਭਗਤ ਕਰੂ ਪ੍ਰਭ ਕੀ ਨਿਤਨੇਜ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ ਪ੍ਰਭ ਦੀ ਦ੍ਰਿਸ਼ਟ ਮਹਾਂਸੁਖ ਹੋਏ ਹਰ ਰਸ ਪਾਵੇ ਬਿਰਲਾ ਕੋਏ ਜਨ ਚਾਖਿਆ ਸੇ ਜੰਤਰ ਤਾਨੇ ਪੂਰਨ ਪੁਰਖ ਨੇ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੇ ਸੰਗ ਪਰੇ ਸਰਨੇ ਅਨ ਸਭ ਤਿਆਗ ਅੰਤ ਪ੍ਰਗਾਸ ਅਨ ਦਿਨ ਲਿਵਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਵਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨਕ ਪ੍ਰਭ ਹੋਇਓ ਦਿਆਲ ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਾਇਆ ਜਨਮ ਮਰਨ ਤੂੰ ਪਰਮ ਗਾਇ ਸ਼ਪਨੀ ਸਰਦਾ ਸਭ ਪੂਰੀ ਰਵ ਰਹੇ ਸਤਸੰਗ ਹਜੂਰੀ ਜਿਸਕਾ ਸਾਥ ਨ ਲਿਆ ਮਿਲਾਏ
ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਬਿਸਰਾ ਜੇ ਘਾਲ ਨਾ ਭਾਨੈ, ਸੋ ਕਿਉਂ ਬਿਸਰਾ ਜੇ ਕੀਆ ਜਾਣੈ, ਸੋ ਕਿਉਂ ਬਿਸਰਾ ਜੇ ਸਭ ਕੁਛ ਜੀਆ, ਸੋ ਕਿਉਂ ਬਿਸਰਾ ਜੇ ਕੀਹਣ ਜੀਆ, ਸੋ ਕਿਉਂ ਬਿਸਰਾ ਜੇ ਅਗਨ ਮੈਂ ਰਾਖੈ, ਸੋ ਬਸਾਲ ਗੁਦਰਲਾ ਲਾਖੈ, ਸੋ ਕਿਉਂ ਬਿਸਰਾ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗੰਢ ਹੈ, ਗੁਰਪੁਰਾ ਤੱਕ ਇਹ ਬੁਝਾਇਆ, ਬਾਬੇ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹੋ ਕਾਮ, ਆਣ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਆਵ ਰਹਿ ਨਾਮ ਜਪਾਵੋ, ਭਗਤ ਪਾਏ ਤਰੀਆ ਸੰਸਾਰ, ਬਿਨ ਭਗਤੀ ਤਨ ਹੋਸੀ ਸਾਰ, ਸਰਬ ਕਲਿਆਣ ਕਲਿਆਣ ਸੁਖ ਨਿਰਨਾਮ, ਊਰਜਾ ਪਾਏ ਵਿਸਰਾਮ, ਸਗਲ ਦੁਖ ਕੋ ਵਿਤਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਸੁਆਓ, ਨੇਤਰੋਂ ਪੇਖ ਦਰਸ ਸੁਖ ਹੋਏ, ਮਨ ਬਖਸ਼ਾਇ ਸਾਰ ਚਰਨ ਧੋਏ, ਭਗਤ ਜਨਾ ਕਾ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ, ਏਕ ਬਸਤੀ ਜੈ ਕਰਮਾਇਆ, ਗੁਰਪ੍ਰਸਾਦ ਨਾਮ ਜਪ ਲਾਇਆ, ਤਾਂ ਕਿ ਉਪਮਾ ਕਹੀ ਨ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸੰਦ ਦੀਨ ਦਿਆਲ, ਭਗਤ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਭ ਟਾਂਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜੋ ਪੈਸ ਹੋਏ ਪਨੀਤ, ਭਗਤ ਪਾਏ ਲਾਇਆ ਮਨਹੀਤ, ਹਮ ਨਿਰਗੁਨਿਆਰਨੀ ਚ ਅਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ, ਸਰਬ ਬੈਕੁੰਠ ਮੁਕਤ ਮੁਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾ ਪਰ ਸੰਗੀਤ, ਰਸਨਾ ਜਪਤੀ ਹਰ ਹਰਨੇ, ਤੇ ਭਲੀ ਸੁਕਰਨੀ ਸੋਭਾ ਧਨਵੰਤ, ਹਿਰਦੈ ਵਿਸੈ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਆਪਣ ਕੀਆ ਨਾਨਕਾ, ਆਪੇ ਹੀ ਫਿਰ ਜਾਪ, ਅਸ਼ਟਪਦੀ ਜਬ ਆਕਾਰ ਇਹੋ ਕਸ਼ਨ ਦ੍ਰਿਸ਼ਟੇ, ਤਾ ਪਾਪ ਪੁਣ ਤਬ ਕਹਿਤੇ ਹੋਤਾ, ਜਬ ਧਾਰੀ ਆਪਣ ਸੁਨ ਸਮਾਧ, ਤਬ ਬੈਰ ਵਿਰੋਧ ਕ੍ਰਿਸ਼ ਸੰਗ ਕਮਾਤ, ਜਬ ਇਸਕਾ ਵਰਨ ਚਹਿਨ ਨਾ ਜਾਪਤ, ਤਬ ਹਰ ਸੁਖ ਕਹੁ ਕਿਸੇ ਵਿਆਪਤ, ਜਬ ਆਪਣੇ ਆਪ ਆਪ ਪਰ ਬ੍ਰਹਮ, ਤਬ ਮੁਖੰਗ ਸੋਤ ਪਰਮ, ਆਪਣ ਕੇਲ ਆਪ ਵਰਤੀਜਾ, ਨਾਨਕ ਕਰਨ ਹਾਰ ਨ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੁ ਕਿਸ ਕਹੁ ਬਨੀ, ਜਬ ਇਕ ਹੈ ਹਰ ਅਗਮ ਅਪਾਰ, ਤਬ ਨਰਕ ਸੁਖ ਕਹੁ ਕੌਣੇ ਉਤਾਰ, ਜਬ ਨਿਰਗੁਣ ਪ੍ਰਭ ਸਹਿ ਸੁਭਾਏ, ਤਬ ਸ਼ਿਵ ਸਕਤ ਕਹੋ ਕੁਤ ਠਾਏ, ਜਬ ਆਪ ਆਪ ਆਪਣੀ ਜੋਤ ਧਰੇ, ਤਬ ਕਵਨ ਡਰ ਕਵਨ ਕਤ ਡਰੇ, ਆਪਣ ਚਲ ਤਿਆਗ ਕਰਨੇ ਹਾਰ, ਨਾਨਕ ਠਾਕੁਰ ਅਗਮ ਅਪਾਰ, ਅਵਨਾਸ਼ੀ ਸੁਖੀ ਆਪਣੇ ਆਸਨ, ਤਹ ਜਨਮ ਮਰਨ ਕਹੋ ਕਹਾਂ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੋ ਕਿਛ ਹੋਏ, ਜਬ ਅਵਗਤ ਅਗੋਚਰ ਪ੍ਰਵੇਖਾ, ਤਬ ਚਿੱਤਰ ਗੁਪਤ ਕਿਸ ਪੁਸ਼ਟ ਲੇਖਾ, ਜਬ ਨਾਥ ਨਿਰੰਜਨ ਅਗੋਚਰ ਅਗਾਦੇ, ਤਬ ਕੌਣ ਛੁਟੇ ਕੌਣ ਬੰਧਨ ਬਾਂਧੇ, ਆਪਣ ਆਪ ਆਪ ਹੀ ਅਚਰ ਜਾ ਨਾਨਕ, ਆਪਣ ਰੂਪ ਆਪ ਹੀ ਉਪਰ ਜਾ, ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੋ ਕਿਆ ਧੋਤਾ, ਜਹ ਨਿਰੰਜਨ ਨਿਰੰਕਾਰ ਨਿਰਬਾਨ, ਤਹ ਕੌਣ ਕੋ ਮਾਨ ਕੌਣ ਅਪਮਾਨ, ਜਹ ਸਰੂਪ ਕੇਵਲ ਜਗਦੀਸ਼, ਤਹ ਚਲ ਚੰਦਰ ਲਗਤ ਕਹੁ ਕੇਸ, ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤਹ ਕਿਸਹਿ ਭੂ ਕਵਨ ਤਰਪਤਾਵੈ, ਕਰਨ ਕਰਾਮਨ ਕਰਨੇ ਹਾਰ, ਨਾਨਕ ਕਰਤੇ ਕਾ ਨਾਹੇ ਸ਼ੁਮਾਰ, ਜਬ ਆਪਣੀ ਸੁਭਾ ਆਪਣ ਸੰਗ ਬਣਾਈ, ਤਬ ਕਵਨ ਮਾਏ ਬਾਪ ਮਿੱਤਰ ਸੁਭਾਈ, ਜਹ ਸਰਬ ਕਲਾ ਪਹਿ ਪਰਵੀਨ, ਤਹ ਬੇਦ ਤੇਵ ਕਹਾਂ ਕਉ ਚੀਨ, ਜਬ ਆਪਣੇ ਆਪ ਆਪ ਉਭਾਰੈ, ਤੋ ਸਗਨ ਅਪਸਗਨ ਕਹਾਂ ਵਿਚਾਰੈ, ਜਹ ਆਪਣੇ ਉੱਚ ਆਪਣੇ ਆਪਣੇ ਰਹਿ, ਤਹ ਕੌਣ ਠਾਕੁਰ ਕੌਣ ਕਹੀਆ ਚੇਰਾ, ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਕਤ ਜਨ ਹੋ ਆਪ, ਜਹ ਅਛਲ ਅਛੇਦ ਭੇਦ ਸਮਾਇਆ, ਉਹਾਂ ਕਿਸੇ ਵਿਆਪਤ ਮਾਇਆ, ਆਪਸ ਕੋ ਆਪ ਹੈ ਆਦੇਸ਼, ਤਹਿ ਗੁਣ ਕਾ ਨਾਹੀਂ ਪ੍ਰਵੇਸ਼, ਜਹ ਇੱਕ ਹੈ ਏਕ ਏਕ ਭਗਵੰਤਾ, ਤਹਿ ਕੌਣ ਅਚਿਤ ਪਿਛਲਾ ਕਾ ਚਿੰਤਾ, ਜਹ ਆਪਣੇ ਆਪ ਆਪ ਪਤਿਆਰਾ, ਤਹਿ ਕੌਣ ਕਥੈ ਕੌਣ ਸੁਣਨੈ ਹਾਰਾ, ਬਹੁ ਬੇਅੰਤ ਊਚ ਤੇ ਉੱਚਾ, ਨਾਨਕ ਆਪਸ ਕੋ ਆਪ ਹੈ ਪਹੁੰਚਾ, ਜਹ ਆਪ ਰਚਿਓ ਪ੍ਰਪੰਚ ਆਕਾਰ, ਤਹਿ ਗੁਣ ਨ ਕਿਨੂੰ ਵਿਸਥਾਰ, ਪਾਪ ਪੁੰਨ ਤਹਿ ਪਈ ਕਹਾਵਤ, ਕਉ ਨਰਕ ਕਉ ਸੁਰਗ ਬੰਸ਼ਾਵਤ, ਆਲ ਜਾਲ ਮੈ ਜੰਜਾਲ, ਹੋਮੈ ਮੋਹ ਭਰਮ ਪੈ ਪਾਰ, ਦੁਖ ਸੁਖ ਮਾਨ ਅਪਮਾਨ, ਅਨਕ ਪ੍ਰਕਾਰ ਕਿਉ ਬਖਿਆਨ, ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕੈ, ਜਹ ਅਭਗਤ ਭਗਤ ਤਹਿ ਆਪ, ਜਹ ਪਸੈ ਪਸਾਰ ਸੰਤ ਪ੍ਰਤਾਪ, ਦੂਹ ਪਾਹ ਕਾ ਪਹਿਤਾਣੀ ਕੀ ਸੋ ਬਾਵਨ ਬਣੀ,
आप है कौतुक कर अंध चोज आप है रस भोगन नर जोग जिस पावे तिसा प्रणय लावे जिस पावे तिस खेल खिलावे बेशुमार अथाह अगणत अतुलै जो बुलाव हो त्यों नानक दास बोलै। सलोक जी जंत के ठाकुरा आपे वर्तन हार नानक एको पसरिया दूजा कह दृष्टार। अष्टपदी आप कथै आप सुनने हार आप है एक आप विस्तार जहाँ तह पावे तह सृष्टि उपाय अपने पाने लय समाए तुम ते भिन्न नहीं कुछ होए अपन सूत सब जगत परोए जाको प्रभु जीवा बुझाए सच नाम सुजन पाए। सो सुंदर सी तत् कबेता नानक सकल सृष्टि का जेता जी जंतर सब तक हाथ दीन दयाल अनाथ को नाथ किस राख तिस कोई न मारे सो मोहवा जिस मनो बिसारे तिस तज अव कहाँ को जाए सब सिर एक निरंजन राय जी की जुगत जा का सब हाथ अंतर बाहर जानो साथ कुंड धार बिनते पार नानक दास सदा बलहार पूर्ण पूर रहे दयाल सब ऊपर होत कृपाल अपने कर्तव्य जाने आप अंतर जमी रहे व्याप परत पाले जी अनुभव पांत जो जो रचे हो सो तिस एहतियात जिस पावे सलाय मिलाए भगत करहे हर के गुंगाए मन अंतर विश्वास कर मानिया करण हार नानक एक जानिया जन लागा हर एक नाए किसकी आस ना बिरछी जाए सेवक को सेवा बनियाई हुकुम बूझ परम पद पाई इसके ऊपर नहीं विचार जाकर मन बिचंद अंकार बंधन तो पहे निर्वैर अनदन पूजा गुरु के पैर एह लोक सुखिए पर लोक सुहेले नानक हर प्रभ आप मेले साध संग मिलकर हो आनंद गुण गाव हो प्रभ परमानंद राम नाम तत् करो विचार दुर्लभ देखा करो उदार अमृत वचन हर के गुण गाओ प्राण तरन का एह सुहाओ आठ पहर प्रभे खुमनेरा मिट अज्ञान बिन से अंधेरा सुन उपदेश हृदय बसाव हो मन इच्छे नान फल पाव हो हलत पलत दुल हो सवार राम नाम अंतर उदार पूरे गुरु की पूरी दिखिया जिस मन विषा तिस पाज प्रीखिया मन तन नाम च पुहल विलाए दुख दर्द मन ते पहु जाए सच वह पार कहो वह पारी दरगह निबह खेप तुम्हारी एका टेक रखो मन माहे नानक बहुन आवह जाहे तिस ते दूर कहाँ को जाए उभरा रखन हार ते आए निर पौ जपै सगल पौ मिटाए प्रभ कृपा ते प्राणी छुटाए जिस प्रभ राखा तिस नाही दुख नाम जपत मन होवत सुख चिंता जाए मिटै अहंकार तिस जन को कोई न पहुंचन हार सिर उपर ठाडा गुरसूरा नानक दा के कार्य पूरा मत पूरी अमृत जाके दृष्ट दर्शन पेखत उदर सिष्ट चरण कमल जाके अनूप सफल दर्शन सुंदर हर रूप तन सेवा सेवक प्रवान अंतर जामी पुरख प्रधान जिस मन बसै सुहूत निहाल तक निकट न आवत काल अमर पहे अमरा पद पाया साध संग नानक हर त्याया। सलोक ज्ञान अंजन गुर दिया अज्ञान अंधेर विनाश हर कृपा ते संत पेटिया नानक मन प्रकाश। अष्टपदी संत संगन प्रभ दिठा नाम प्रभु का लागा मीठा सगल समग्री एक घट माहे अनक रंग नाना दृष्टा है नौ निद अमृत प्रभ का नाम देही महस का विश्राम सुन समाद अन तहनाद कहन चर्ज विस्माद इन देखा जिसे आप दिखाए नानक ते जन सो जी पाए सो अंतर सो बाहर अनंत काट काट व्याप रह भगवंत तरन माहे आकाश पयाल सर्वलोक पूर्ण प्रतपाल बांतन प्रबत है पर ब्रह्म जैसी आज्ञा तैसा कर्म पौन पानी बैसंतर माहे चार कुंत दह दिशे समाहे तिस्ते बिन नहीं कोठाओ गुरु प्रसाद नानक सुपाओ
वेद प्राण समृद्ध महादेव सच्चे सूर्य कतर मह एक वाणी प्रभु की सबको बोल लाए आप अडोल न कब हूं डोल लाए सर्व कला कर खेला खेल बोल ना पाई गुण है अमोल सर्व ज्योत महजा की ज्योत तार रहो स्वामी उत पोत गुरु प्रसाद परम का नाश नानक तर में इहो विश्वास संत जना का पेखन सब ब्रह्म संत जना के हृदय सब धर्म संत जना सुने शुभ बचन सर्व व्यापी राम संग रचन जिन जाता जिसकी एह रहत सत भजन साधु सब कहते जो जो होए सोई सुख माने कर्म करावे हाथ पव जाने अंतर बसे बाहर भी ओही नानक दर्शन देख सब मोही आप सत किया सब सत किस प्रभु के सगली उत्पात तिस पावे तं करे विस्तार जिस पावे तय कंकार अनक कला लखी नह जाए जिस पावत सलय मलाए कवन निकट कवन कहिया दूर आप भरपूर अंतर्गत जिस आप जन आए नानक तिस जन आप बुझाए सर्व भूत आप वर्तारा सर्व नैन आप विखनहारा सकल समग्री जाका तन आप जस आप ही सुना आवन जान एक खेल बनाया आज्ञाकारी कीनी माया सबके मत अलप तो रहे जो कुछ कहना सो आपे कहे आग्या रहे आग्या जाए नानक जा पावे तां लै समाए इसके हो सुना ही बुरा और कहो किने कछ करा आप भला करतूत अतने किया पे जाने अपने जी की आप साज धारी सब साच ओत पोत अपन संगराच ताके गत मत कहीं ना जाए दूसो हो तो सो जी पाए इसका किया सब प्रवान गुरु प्रसाद नानक यो जान जो जाने तिस सदा सुख होए आप मिलाए लय प्रभ सोए ओ धनवंत कुलवंत पतवंत जीवन मुक्त जिस हृदय भगवंत धन धन धन जन आया जिस प्रसाद सब जगत तराया जन आवन का यह सुहाओ जन के संगत त्यावे नाओ आप मुक्त मुक्त करे संसार नानक तिस जन को सदा नमस्कार श्लोक पूरा प्रभ आराध्या पूरा जका नाओ नानक पूरा पाया पूरे के गुण गाओ अष्टपदी पूरे गुर का सुन उपदेश पार ब्रह्म निकट कर पेख सास सास सिमरो गोबिंद मन अंतर की उतर चंद आस अनित त्याग होतरंग संत जना की घुर मन मांग आप छोड़ बेनती करहो साध संगा गंसागर तरहो हार धन के भर लिहो भंडार नानक गुरपुरे नमस्कार खेम कुशल सहज आनंद साध संग भज परमानंद नरक निवार उधारो जियो गुण गोबिंद अमृत रस पियो चित्त वो नारायण एक एक रूप जाके रंग अनेक गोपाल दामोदर दीन दयाल भजन पुरों कृपाल सिमर सिमर नाम बारंबार नानक जी का यह आधार उत्तम श्लोक साध के बचन अमलेख लाल एह रतन संत कुमार होत उदार आप तरह लोक निस्तार सफल जीवन सफलता का संग जाके मन लागा हर रंग जय जय शब्द अनाहद वाजय सुन सुन अंध करे प्रभु गज जाए भगते गोपाल महात के मथे नान कुदरे तन कै साथे शरण जोग सुन शरण आए कर कृपा प्रव्याप मिलाए मिट गए बैर पहे सबरेन अमृत नाम सार संगलैन सो प्रसन्न पहे गुरुदेव पूर्ण होई सेव की सेव आल जंजाल विकारते रहते राम नाम सुन रसना कहते कर प्रसाद दया प्रभ धारी नानक निभे खेप हमारी प्रभ की उस्तत करो संत मीत सावधान एकाग्र चीत सुख मने सहजुग बिंद गुण नाम जित मन बसै सो हो तंदान सर्व इच्छा ताकि पूर्ण होए प्रधान पुरख प्रगट सब लोए सब ते उच पाए अस्थान बाहर रहोवे आवन जान हर धन खार चला जा सोए नानक जिसे प्राप्त होए खेम शांत रिद नव निद बुद्ध ज्ञान सर्व तह सिद्ध विद्या तप जोग प्रभ ध्यान ज्ञान श्रेष्ठ उत्तम स्नान चार पदार्थ कमल प्रगास
ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਇੱਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਬਣੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਹ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸ਼ਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਗ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਭ ਦੇਹ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ ਏਕ ਨਾਮ ਮਨ ਮਹਿ ਸਮਾਨ।

ਤੈਨੂੰ ਇਹ ਨੁਕਤਾ ਸਮਝ ਆ ਜਾਏਗਾ ਕਿ ਚੰਦ ਦਿਨ ਪਹਿਲਾਂ ਤੂੰ ਜਿਸ ਸਾਲ ਨੂੰ ਇਸ ਜਵਾਨ ਦੇ ਨਾਲ ਨਵਾਂ ਕਹਿ ਰਿਹਾ ਸੈਂ, ਅੱਜ ਕੁਝ ਦਿਨ ਲੰਘੇ ਨੇ ਤੇ ਉਸੇ ਜਵਾਨ ਦੇ ਨਾਲ ਉਹਨੂੰ ਪੁਰਾਣਾ ਕਹਿਣਾ ਸ਼ੁਰੂ ਕਰ ਦਿੱਤਾ ਜੀ, ਤੇ ਨਵੇਂ ਦੀਆਂ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਏ। ਪਰ ਜਦੋਂ ਅੰਤਰ ਆਤਮੇ ਝਾਤ ਮਾਰੇਗਾ ਤੇ ਗੁਰ ਸ਼ਬਦ ਦੀ ਕਸਵੱਟੀ ਉੱਤੇ ਇਹਨੂੰ ਸਮਝਣ ਦਾ ਯਤਨ ਕਰੇਗਾ ਤੇ ਮੇਰੇ ਮਾਲਕ ਆਖਦੇ ਨੇ ਔਧ ਘਟੈ ਬਿਨ ਸਰੈ ਨਾਰੇ, ਮਨ ਗੁਰ ਮਿਲ। ਬਾਬਾ ਕਬੀਰ ਜੀ ਦਾ ਪਹਿਲਾ ਹੀ ਸ਼ਬਦ ਹੈ ਸ਼੍ਰੀ ਰਾਗ ਦੇ ਵਿੱਚ। ਕਹਿਣ ਲੱਗੇ, ਮਾਂ ਮਮਤਾ ਦੀ ਮਾਰੀ ਹੋਈ, ਮਮਤਾ ਦੇ ਬੰਧਨਾਂ ਵਿੱਚ ਪਈ ਹੋਈ, ਸੋਚਦੀ ਹੈ ਕਿ ਮੇਰਾ ਪੁੱਤਰ ਦਿਨ ਪ੍ਰਤੀ ਦਿਨ ਵੱਡਾ ਹੋ ਰਿਹਾ ਹੈ। ਜਨਮੀ ਜਾਣਤ ਸੁੱਤ ਵੱਡਾ ਹੋਤਾ, ਸੁੱਤ ਕਹਿੰਦੇ ਨੇ ਪੁੱਤਰ ਨੂੰ ਵੱਡਾ ਹੋ ਰਿਹਾ ਹੈ। ਇਤਨਾ ਕੋਹ ਨਾ ਜਾਣਾ ਕਿ ਦਿਨ ਦਿਨ ਔਧ ਘਟਤ ਹੈ। ਤੇ ਇੱਥੋਂ ਤੱਕ ਵੀ ਮੇਰੇ ਸਾਹਿਬ ਨੇ ਕਿਰਪਾ ਕੀਤੀ ਕਿ ਜ਼ਿੰਦਗੀ ਦੀ ਨਦੀ ਪਾਣੀ ਦੇ ਬਹਾਵ ਦੇ ਵਾਂਗ ਵਹਿੰਦੀ ਜਾ ਰਹੀ ਹੈ। ਪਰ ਬੰਦੇ ਦੀ ਅਕਲ ਦੇਖੋ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੈ ਨਿਤ ਪਾਰਕ, ਮਾਧਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸ਼ਰਣੀ। ਜਿੱਥੇ ਮੇਰੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਆਪਣਾ ਆਪ ਨਾ ਪਛਾਣਿਆ ਮੁੰਡਾ ਦੀ ਗੱਲ ਕਰਦੇ ਨੇ, ਉਸੇ ਹੀ ਜਿਸ ਵਕਤ ਯੂਨੀਵਰਸਲ ਫੰਡਾਮੈਂਟਲ ਨੂੰ ਵਾਚਦਿਆਂ ਹੋਇਆਂ ਸੰਸਾਰਕ ਪੱਧਰ ਦੇ ਉੱਤੇ ਝਾਤ ਮਾਰੀ ਦੀ ਹੈ ਤੇ ਮੈਂ ਅਜਿਹਾ ਅਨੁਭਵ ਕਰਦਾ ਹਾਂ। ਅੱਜ ਦਾ ਜੋ ਪਾਵਨ ਸ਼ਬਦ ਹੈ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਦਾ ਕਿਰਪਾ ਕੀਤਾ ਹੋਇਆ, ਜਿਸ ਦਾ ਚਿੱਤ ਵਸਿਆ ਮੇਰਾ ਸਵਾਮੀ ਇਸ ਨੂੰ ਕਿਉਂ ਅੰਦੇਸ਼ਾ ਕਿਸੇ ਗੱਲੇ ਦਾ ਲੋੜੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਛੋਟਾ ਮੁਲਾਜ਼ਮ ਵੱਡੇ ਅਫਸਰ ਤੋਂ ਦੁਖੀ ਹੈ ਤੇ ਨਾਲ ਹੀ ਸੋਚਦਾ ਜੇ ਇਸ ਅਹੁਦੇ ਤੇ ਮੈਂ ਪਹੁੰਚ ਜਾਵਾਂ ਤੇ ਹੋ ਸਕਦਾ ਮੈਂ ਸੁਖੀ ਹੋ ਜਾਵਾਂ। ਛੋਟਾ ਰਾਜ ਨਤੀਜਾ ਵੱਡੇ ਤੋਂ ਦੁਖੀ ਹੈ ਤੇ ਸੋਚਦਾ ਵੀ ਜੇ ਮੈਂ ਉਸ ਮਰਾਤਬੇ ਨੂੰ ਹਾਸਲ ਕਰ ਲਵਾਂ ਤੇ ਹੋ ਸਕਦਾ ਮੈਂ ਸੈਟਿਸਫਾਈ ਹੋ ਜਾਵਾਂ, ਮੇਰੀ ਤਸੱਲੀ ਹੋ ਜਾਵੇ, ਮੈਂ ਸੁਖੀ ਹੋ ਜਾਵਾਂ। ਨੁਕਤਾ ਚੇਤੇ ਰੱਖਿਆ ਜੇ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਲਿਹਾਜ਼ ਉੱਤੇ, ਮੈਂ ਤੇ ਸੋਚਦਾ ਸਾਂ ਮਹਾਰਾਜ ਕਿ ਇਸ ਸੰਸਾਰ ਦੇ ਵਿੱਚ ਜਿਹੜਾ ਜਨ ਸਾਧਾਰਨ ਹੈ ਕੇਵਲ ਕੋਈ ਦੁੱਖਾਂ ਨਾਲ ਪੀੜਿਆ ਪਿਆ ਹੈ, ਤੇ ਜਿਸ ਵਕਤ ਤੁਹਾਡੀ ਪਾਵਨ ਬਾਣੀ ਦਾ ਪਾਠ ਕੀਤਾ ਤੇ ਮੈਨੂੰ ਰਿਅਲਾਈਜ਼ ਹੋਇਆ ਸਹੰਤਰ ਦਾਨ ਦੇ ਇੰਦਰ ਰਵਾਇਆ ਹੱਦ ਹੋ ਗਈ। ਮੇਰੀ ਨਿਗਾਹ, ਮੇਰਾ ਚਿੱਤ, ਮੇਰੀ ਸੋਚ ਜਿਹਨੂੰ ਦੇਵਤਾ ਮੰਨਦੇ ਸੀ ਤੁਸੀਂ ਕਹਿੰਦੇ ਹੋ ਉਹ ਵੀ ਰੋਂਦਾ ਪਿਆ। ਮੈਂ ਅੱਜ ਤੱਕ ਆਪਣੇ ਮਾਨਸਿਕ ਪੱਧਰ ਦੇ ਲਿਹਾਜ਼ ਨਾਲ ਅਜਿਹਾ ਵਿਚਾਰ ਕਰਦਾ ਰਿਹਾ ਤੇ ਤੁਸਾਂ ਨੇ ਮੇਰੀ ਸੋਚ ਅੰਦਰ ਕ੍ਰਾਂਤੀ ਲੈ ਆਉਂਦੀ, ਐਸੀ ਕ੍ਰਾਂਤੀ, ਰੋਵੈ ਰਾਮ ਨਿਕਾਲਾ ਭਇਆ ਫਰੀਦਾ। ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਵਾਇਆ ਜਗ, ਉੱਚੇ ਚੜ ਕੇ ਦੇਖਿਆ। ਉੱਚੇ ਚੜਨ ਤੋਂ ਭਾਵ ਇਹ ਨਹੀਂ ਵੀ 8-10 ਮੰਜ਼ਲਾਂ ਉੱਤੇ ਭਗਤ ਜੀ ਜਾ ਕੇ ਬਹਿ ਗਏ ਨੇ, ਜਦੋਂ ਮਾਨਸਿਕ ਪੱਧਰ ਉੱਚਾ ਹੋਇਆ ਤੇ ਕਿਵੇਂ ਕਰਦੇ ਆ ਜੀ। ਮੈਨੂੰ ਸਿਆਣੇ ਆਖਦੇ ਨੇ ਪ੍ਰਦੇਸ਼ ਕਿੱਥੇ ਹੈ, ਅੱਖੋਂ ਭੋਲੇ ਪ੍ਰਦੇਸ਼ ਹੈ ਜਿੱਥੇ ਸਾਡੀ ਨਿਗਾਹ ਨਹੀਂ ਪਹੁੰਚਦੀ, ਪ੍ਰਦੇਸ਼ ਹੈ। ਪਰ ਹਕੀਕਤ ਇਹ ਹੈ ਇਹ ਪਰਦੇ ਓਨੀ ਦੇਰ ਤੱਕ ਹੀ ਨੇ ਜਦੋਂ ਘਰ ਦੀ ਛੱਤ ਤੇ ਖਲੋਵਾਂਗੇ ਤੇ ਆਂਢੀਆਂ ਗੁਆਂਢੀਆਂ ਦਾ ਘਰ ਨਜ਼ਰ ਆਵੇਗਾ, ਜਦੋਂ ਦੂਜੀ ਛੱਤ ਤੇ ਚੜ ਜਾਵਾਂਗੇ ਫਿਰ ਹੋਰ ਦ੍ਰਿਸ਼ਟੀ ਵਿਸ਼ਾਲ ਹੁੰਦੀ ਜਾਵੇਗੀ, ਤੇ ਜਦੋਂ ਇਹਦੇ ਨਾਲੋਂ ਵੀ ਹੋਰ ਉੱਚਾ ਮਾਨਸਿਕ ਪੱਧਰ ਹੋ ਜਾਵੇਗਾ, ਤੇ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੂੰ ਤੁਹਾਡੇ ਇਸ ਨਗਰ ਦਿੱਲੀ ਦੇ ਵਿੱਚ
चांदनी चौक दे विच शहादत दा जाम पींदिया होया मैं इन्हां स्नेहां नाल तकदा ते मैनू एहसास हुंदा है मेरे सतगुरु गुरु ग्रंथ साहिब पातशाह जी महाराज दे दित्ते होए उस सिद्धांत दा जित दी प्रोड़ता करदिया होया ना ते मेरे साहिब तिलक लाउंदे ने ना ही मेरे साहिब जनेऊ पाउंदे ने ना ही मेरे साहिब गायत्री दा पाठ करदे ने पर की प्रोड़ता कीती एक पिता एक के हम भारत तू मेरा गुरहाई की प्रोड़ता कीती ना को बैरी नहीं बेगाना सगल संग हमको बन आई सबको मीत हम आपन कीना हम सब ना के साजन अवल अल्लाह नूर उपाया कुदरत के सब बंदे एक नूर ते सब जग उपजिया कौन भले को मंदे लोगा भरम ना भूलो भाई खालक खालक खालक मैं खालक पूर रहे सब ठाई ते कई वरी मैं हैरान होना सवेरे भी शाम नूं भी अरदास करन वाला गुरु नानक दा सिख तेरे पाने सरबत दा भला ते आप ही अपने भरा दे विरुद्ध कचहरी दे विच जा के जमीन दा झगड़ा पिया करदा हो मानसिकता नूं मेंटैलिटी नूं समझण दी लोड़ है कि चित दे विच कोई चीज घर करके बह गई है ते मैनूं खिमा कर दिया जे अखर डाढे ने पर तवज्जो दे के सुनिया जे मेरे गुरु ग्रंथ साहब ने साडी अख दे विच ताकत भरी है कि कायनात दे विच कादर दी बनाई हुई कुदरत दे विच उस निरंकार के दर्शना नु अनुभव करना जिवें गुरु के कीर्तनीय दृढ़ करवा रहे सन एक अनेक व्यापक पूरक जप देखो तत सोई माया चित्र बचित्र विमोहित बिरला बूझ है कोई सब गोविंद है सब गोविंद है गोविंद बिन नहीं कोई ते जब तुहाडे वर्गे जाने सज्जन ने सवाल किया हाउ इट इज पॉसिबल ओ कला सारिया च किवें समा गया ते मेरे गुरुदेव ने एग्जाम्पल दे के गल समझाई धागा एक है ते हजारां फुलां दे विचों लंघ जांदा है ते जिवें सारियां फुलां दे विच इक्कुल ओ धागा समोया होया है बिलकुल इन बिन सूत एक मन सत सहंस जैसे ओत कोत प्रभ सोई बिलकुल इन बिन ओ मालक रमिया होया है ते अगे पाठ किए पढ़ो ध्यान दे नाल सब गोविंद है सब गोविंद है गोविंद बिन नहीं कोई उस मालक तो बिना कोई दूजा इस खलकत दे विच है ही नहीं ते जो मैं बेनती पिया करदा सां ज्यों ज्यों मनुखी मानसिक पद्धर उच्चा होया ते भगत जी कहन लगे उच्चे चढ़ के देखिया तां घर घर एहा अग ओए सिखा कितने तू जा के शुक्र गुजार होवेगा गुरु ग्रंथ साहिब दा ते गुरु दी पावन बाणी दा जिन्हें सारे दे सारे भरम भुलेखे तेरे जीवन दे विचों उड़ा के रख दिते जो ख्याल तेरे मन मंदर अंदर आउंदे सन साहिब ने कृपा करके बख्शिश कर दिते सहंस दान दे इंद्र रवाया पर राम रूवे कर आया अजय तो रूवे भिख्या खाए ऐसी दरगाह मिले सजाए ते अखीर विच जा के गुरुदेव कृपा पै करदे ने कहन लगे बाली रोवे नाए पतार नानक दुखिया सब संसार ते हित वकत गुरु के संगत इन्हां गल्लां नूं वाचदे आ ते मेरे सतगुरु गुरु अमरदास पातशाह जी दोवें हाथ जोड़ के एक अरदास करदे ने उस अकाल पुरख परिपूर्ण परमेश्वर दे चरणां विच जगत जलंदा रख लै अपनी कृपा धार इहदा मतलब भी संसार सड़दा पिया है ते महाराज किहो जी अग दे विच सड़दा पिया है ते मेरे सतगुरु गुरु ग्रंथ साहिब जी बख्शिश करदे आ कहन लगे हंस हेत लोभ कोप चारे नदियां अग तित सरवरण है भई ने निवासा पानी पावक तिने किया पावक कहिंदे ने अग नूं जिस संसार समुंदर अंदर तेरा वासा होया है ते उहदे अंदर केवल पानी ही नहीं नाल मित्रां विकारां दी अग दे भी भांबड़ पै मचदे ने
ਤੇ ਗੁਰੂ ਕੇ ਪਿਆਰ ਵਾਲਿਓ। ਇਹਨਾਂ ਸਾਰਿਆਂ ਦਾ ਕਾਰਨ ਜਦੋਂ ਜਾਣਨ ਦਾ ਯਤਨ ਕੀਤਾ ਕਿ ਮਹਾਰਾਜ ਛੋਟਾ ਅਫਸਰ ਦੁਖੀ ਹੈ, ਗੱਲ ਸਮਝ ਚ ਆਈ, ਪਰ ਤੁਸੀਂ ਕਹਿੰਦੇ ਹੋ ਵੱਡਾ ਵੀ ਦੁਖੀ ਹੈ, ਛੋਟਾ ਮੁਲਾਜ਼ਮ ਦੁਖੀ ਹੈ, ਛੋਟਾ ਪੋਲੀਟੀਸ਼ੀਅਨ ਦੁਖੀ ਹੈ, ਛੋਟਾ ਪਲੇਅਰ ਦੁਖੀ ਹੈ, ਛੋਟਾ ਬਿਜ਼ਨਸਮੈਨ ਦੁਖੀ ਹੈ, ਪਰ ਤੁਹਾਡੇ ਸ਼ਬਦ ਨੇ ਤੇ ਮੇਰੀ ਮਾਨਸਿਕਤਾ ਦੇ ਵਿੱਚ ਕ੍ਰਾਂਤੀ ਲੈ ਆਉਂਦੀ। ਮੈਨੂੰ ਅਨੁਭਵ ਹੋਇਆ ਕਿ ਸਾਰੇ ਦਾ ਸਾਰਾ ਸੰਸਾਰ ਹੀ ਵਿਕਾਰਾਂ ਦੇ ਭਾਂਬੜ ਵਿੱਚ ਮੱਚਦਾ ਪਿਆ ਹੈ, ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗਰੀਬੜਿਆਂ ਤੇ ਫਿਰ ਇੱਕ ਕਿਰਪਾ ਕਰਦੇ ਹੋ, ਘੱਟੋ ਘੱਟ ਦੱਸੋ ਤਾਂ ਸਹੀ ਉਹਦਾ ਕਾਰਨ ਕੀ ਹੈ। ਸੁਣ ਲਿਆ ਜੇ ਗੁਰੂ ਕੀ ਸੰਗਤ, ਕਾਰਨ ਧਿਆਨ ਦੇ ਨਾਲ। ਮੇਰੇ ਮਾਲਕ ਪਾਵਨ ਬਾਣੀ ਅੰਦਰ ਬਖਸ਼ਿਸ਼ ਕਰਦਿਆਂ ਕਹਿਣ ਲੱਗੇ, ਤੇਰੇ ਖੱਜਲ ਖੁਆਰ ਹੋਣ ਦਾ, ਤੇਰੇ ਦੁਖੀ ਹੋਣ ਦਾ, ਪਰੇਸ਼ਾਨ ਹੋਣ ਦਾ ਇੱਕ ਲੋਟਾ ਕਾਰਨ ਹੈ। ਤੇ ਬਚਨ ਤੁਹਾਨੂੰ ਕੀਤੇ ਨੇ, ਮੈਂ ਇਹੋ ਦੁਹਰਾਉਣ ਦਾ ਯਤਨ ਕਰਨਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ

ਸ੍ਰੀ ਨਾਨਕ ਜੀ ਉਪਾਏ ਕਹਿ ਲਿਖਣਾ ਮੈਂ ਧਰਮ ਬਹਾ ਲਿਆ ਉੱਥੇ ਸੱਚੇ ਸੱਚ ਨੇ ਬੁੜਿਆ ਚੁਣੋ ਅੱਕੜ ਅੜੇ ਜਮਾ ਲਿਆ ਹਾਉ ਨ ਪਾਇਨ ਕੂੜਿਆ ਮੂੰਹ ਕਾਲੇ ਦੂਰ ਵਿਚਾਲਿਆ ਤੇਰੇ ਮੈਰ ਤਿਸੇ ਜਣ ਗਏ ਹਾਰ ਗਏ ਸਿੱਠਗਣ ਵਾਲਿਆ

0: ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾ ਕੇ ਫਿਰੈ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖਿਆ ਹਾਜ਼ਰਾ ਹਜ਼ੂਰ ਭੇਖ ਵਿਡਾਨ ਰਹਿਆ ਵਿਸਮਾਦ ਨਾਨਕ ਬੁੱਝਣ ਪੂਰਾ ਭਾਗ ਮਹੱਲਾ ਪਹਿਲਾ
1: ਕੁਦਰਤ ਸੁਣੀਐ ਕੁਦਰਤ ਬਹੁਤ ਸੰਸਾਰ ਕੁਦਰਤ ਪਾਤਾਲੀ

0: ਸਤ ਮਹਾਂਬਲ ਸੂਰ ਭੈ ਵਿੱਚ ਆਵਹਿ ਜਾਵੈ ਪੂਰ। ਸਗਲਿਆ ਪਉ ਲਿਖਿਆ ਸਿਰਲੇਖ, ਨਾਨਕ ਨਿਰਪੁਣ ਰੰਕਾਰ ਸਚੇਕ ਮਹੱਲਾ ਪਹਿਲਾ।
1: ਨਾਨਕ ਨਿਰਪੁਣ ਰੰਕਾਰ ਹੋਰ ਕੀਤੇ ਰਾਮ ਰਵਾਲ, ਖੇਤੀਆਂ ਕਨ ਕਹਾਣੀਆਂ ਕੀਤੇ ਵੇ ਵਿਚਾਰ, ਖੇਤੇ ਨੱਚੇ ਮੰਗਤੇ ਗਿੜਮੜ ਪੂਰੇ ਕਾਲ, ਬਾਜ਼ਾਰੀ ਬਨਾਰ ਮਾਇਆ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਅਣ ਪਤਾਲ, ਲਖ ਟਕਿਆਂ ਕੇ ਮੁੰਦੜੇ ਲਖ ਟਕਿਆਂ ਕੇ ਹਾਰ, ਜਿੱਤਣ ਪਈ ਨਾਨਕਾ ਸੇਤਨ ਹੋਵੇ ਚਾਰ, ਗਿਆਨ ਨਗਲੀ ਢੂੰਡੀ

ਪੌੜੀ ਨਦਰ ਕਰੇ ਜੀ ਆਪਣੀ ਨਦਰੀ ਸਤਿਗੁਰ ਪਾਇਆ, ਇਹ ਜੀਉ ਬਹੁਤੇ ਜਨਮ ਬ੍ਰਹਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੀ ਵੜਦਾਤਾ ਕੋ ਨਹੀਂ, ਸਭ ਸੁਣਿਆ ਲੋਕ ਸੁਭਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ

0: ਸ਼ਲੋਕ ਮਹੱਲਾ ਪਹਿਲਾ। ਕੜੀਆਂ ਸਭੇ ਗੋਪੀਆਂ ਪੈਰ ਕਰਨ ਗੋਪਾਲ, ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ, ਨਾਨਕ ਮੁਸੈ ਗਿਆਨ ਵਿਹੂਣੀ ਕਾਏ ਜੈ ਜਮਕਾਲ। ਮਹੱਲਾ ਪਹਿਲਾ।
1: ਵਾਹਿਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰ ਸਿਰ, ਉੱਡ ਉੱਡ ਲਾਵਾ ਚਾਟੇ ਪਾਏ ਵੇਖਿਆ ਲੋਕ ਹੱਸਾ ਕਰ ਜਾਏ, ਰੋਟੀਆਂ ਕਰਨ ਪੂਰੇ ਦਾਲ ਪਛਾਣੇ ਧਰਤੀ ਨਾਲ, ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ, ਮੇਰੇ ਪੌਦ ਰੰਕਾਰ ਸਜਨਾ।

ਲਾਟੂ ਮਧਾਣੀਆਂ ਨਗਾਹ ਪੰਖੀ ਪਾਉਂਦਿਆਂ ਲੈਣ ਨਸਾ ਸੂਹੇ ਚੜ ਪਵਾਈ ਅਜੰਤ ਨਾਨਕ ਪਾਉਂਦਿਆ ਗਣਤਰੰਤ ਬੰਧਨ ਬੰਦ ਪਵਾਏ ਸੋਏ ਪਏ ਘਟਨਾ ਚ ਸਭ ਕੋਈ ਨੱਚ ਨੱਚ ਹੱਸੇ ਚੱਲੇ ਸਿਰੋ।

ਨਾਏ ਲਏ ਐ ਨਰਕ ਨਾ ਜਾਈਐ ਜੀਓ ਪਿੰਡ ਸਭ ਤੇ ਸਦਾ ਦੇਖਾ ਜਾਇਆ ਗੁਆਈਐ ਜੇ ਲੋੜੇ ਚੰਗਾ ਆਪਣਾ ਕਰ ਪੁਨੋ ਨੀਚ ਸਦਾਈਐ ਜੇ ਜਰਬਾਣਾ ਪਰ ਹਰ ਜਰਵੇਸ਼ ਕਰੇਂਦੀ ਆਈਐ ਕੋ ਰਹੇ ਨਾ ਭਰੀਐ ਪਾਈਐ

ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰੂ ਵਿੱਚ ਆਪ ਰੱਖਿਓ, ਓਨਕਾਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚ ਮੋਹ ਚੁਕਾਇਆ। ਪੁੱਤ ਮਿਹੋ ਵਿਚਾਰ ਹੈ।

ਪੌੜੀ ਸੇਵ ਕੀਤੀ ਸੰਤੋਖੀ ਜਿਹਨੂੰ ਸੱਚੋ ਸੱਚ ਤੇ ਆਇਆ ਉਨੀ ਮੰਦੇ ਪੈਰ ਨਾ ਰੱਖੇ ਉਹ ਕਰ ਸੁਕਰੇ ਧਰਮ ਕਮਾਇਆ ਉਨੀ ਦੁਨੀਆਂ ਤੋੜੇ ਬੰਦੇ ਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇ ਬੈਠੜੇ।

0: ਪ੍ਰੌੜੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲਿਆ ਸੱਚ ਤਸਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣੀ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ।
1: ਆਸਾ ਮਹੱਲਾ ਚੌ

0: ਗੱਲ ਹੋਰ ਹੋ ਮੈਂ ਚੱਖਣਾ ਚਾਖ ਮਹਲਾ ਪਹਿਲਾ
1: ਲਿਖ ਲਿਖ ਪੜਿਆ ਚੇਤਾ ਘੜਿਆ ਬਹੁ ਤੀਰਥ ਭਵਿਆ ਚੇਤੋ ਲਵਿਆ ਬਹੁ ਫੇਕ ਕੀ ਅਜਿਹੀ ਦੁੱਖ ਦੀ ਆ ਸੋਵੇ ਜੀ ਆਪਣਾ ਕੀ ਹੈ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਮਾਸਟਰ ਨਾ ਪਹਿ ਰਿਹਾ ਨੇ ਇਸ ਕਹਿ ਰਿਹਾ ਮੋਹਨ ਭਗਤਾ ਕਿਉਂ ਜਾ ਕੇ ਗੁਰਬਿਣ ਸੁਤਾ ਫਾਗੂ ਪੇਟਾਣਾ ਆਪਣਾ ਕੀ ਹੈ ਕਮਾਣਾ ਅਲਮਾਰੀ ਖਾਈ ਆਈ ਖਾਈ ਸਰਸ਼ਾਈ ਪਾਈ ਮੂਰਖਨ ਦੇ ਪਤ ਗਵਾਈ ਬਿਣ ਨਾ ਆਵੇ ਕਿਸਾਈ ਨਾ ਪਾਈ ਰਹੇ ਬਾਣੀ ਮੜੀ ਮਸਾਣੀ ਅੰਦਰਾਂ ਜਾਣੇ ਫਿਰ ਬਿਸ਼ਦਾਣੀ ਸਤਿਗੁਰ ਪੇਟੇ ਸੋ ਸੁਖ ਪਾਈ।

0: ਨਾਨਕ ਵਖਾਣੇ ਬੇਨਤੀ ਤੁਜਵਾ ਤੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ।
1: ਸੱਚ ਦਾ ਪਰਜਾਣੀਆ ਜਦ ਦਾ ਸੱਚਾ ਹੋਏ, ਕੂੜ ਕੀ ਮਨ ਉਤਰ ਦਨ ਕਰੇ ਹਛਤ ਹੋਏ। ਸੱਚ ਦਾ ਪਰਜਾਣੀਆ

0: ਦਾਨ ਮਹਿੰਦਾ ਧਲੀ ਖਾਂ ਜਿਵੇਂ ਨੇ ਨਮਸਤਕ ਲਾਈ ਹੈ, ਕੂੜਾ ਲਾਲ ਛੱਡਿਆ ਹੋਈ ਕਮਾਨ ਲੱਖ ਤੇ ਆਈ ਹੈ।
1: ਫਲ ਤੇ ਵੇਹੋ ਪਾਈਏ ਜਿਵੇਂ ਹੀ ਕਾਰ ਕਮਾਈਏ,
0: ਜੇ ਹੋਵੇ ਪੁਰਬ ਲਿਖਿਆ ਤਾਂ ਝੂਠ ਦੇ ਨਾਂ ਦੀ ਪਾਈਏ।

0: ਪੈਵਿਚ ਖੁੰਬ ਚੜਾਈਏ ਸਰ ਪਾਵਤਨ ਹੋਏ। ਨਾਨਕ ਭਗਤੀ ਜੇਰ ਪੈ ਕੂੜੈ ਸੋਏ ਨਾ ਕੋਈ ਮਹੱਲਾ ਪਹਿਲਾ।
1: ਪਾਪ ਦੇ ਰਾਜਾ ਮਹਿਤਾ ਕੂੜੋ ਅਸਕਦਾਰ, ਕਾਮ ਨੇ ਸਦ ਪੁੱਛੀਏ ਪ੍ਰਭ ਕਰੇ ਵਿਚਾਰ। ਅੰਧੀ ਰੇਤ ਗਿਆਨ ਵੀ ਹੋਣੀ ਭਾਏ ਪਰੇ ਮਰਦਾਰ। ਗਿਆਨੀ ਨੱਚੇ ਬਾਜੇ ਬਾਬਾ ਰੂਪ ਕਰੇ ਸ਼ਿੰਗਾਰ। ਉੱਚੇ ਕੂਕੇ ਬਾਬਾ ਗਾਵੇ ਜੋ ਦਗਾ ਵਿਚਾਰ। ਹਿਕਮਤ ਹੁਜਤ ਸੰਜੇ ਮੂਰਖ ਪੰਡਿਤ, ਹਿਕਮਤ ਹੁਜਤ ਸੰਜੇ ਕਰੇ ਪਿਆਰ। ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ। ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦੁਆਰ। ਜਤੀ ਸਦਾ ਮੈਂ ਜੋਤ ਨਾ ਜਾਣੇ ਛੱਡ ਬਹਿ ਘਰ ਬਾਰ। ਸਭ ਕੋ ਬੁਰਾ ਪੇ ਹੋਵੇ ਘੱਟ ਨਾ ਕੋਈ ਆਖੇ, ਪਰ ਪਰਵਾਹ ਪਿੱਛੇ ਪਾਈਏ ਤਾਂ ਨਾਨਕ ਤੋਲੇ।

ਹੋੜੀ ਤੁਰ ਕਰਮ ਜਿਨ੍ਹਾਂ ਕਾ ਤੁਧ ਪਾਇਆ ਤਾਂ ਤਿੰਨੀ ਖਤਮ ਤੇ ਆਇਆ ਆਏ ਨਾ ਜਨ ਤੰਗ ਵਿਸ ਕ੍ਰਿਸ਼ਨ ਨਾ ਹੀ ਜੇ ਤੁਧ ਵੇਖੀ ਜਗ ਤੁਰ ਪਾਇਆ ਇਕਨਾ ਨੂੰ ਤੂੰ ਮਿਲ ਰਹੇ ਆ ਕਾਪ ਤੂੰ ਦਿਖਾਇਆ ਗੁਰਦਿਰ ਬਾਰੇ ਜਾਣਿਆ ਜਿੱਥੇ ਤੁਧ ਆਪ ਬਜਾਇਆ ਸਹਿਜੇ ਹੀ ਸੱਚ ਸਮਾਇਆ।

0: ਕਹੋ ਨਾਨਕ ਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਿਆ ਮਹੱਲਾ ਦੂਜਾ
1: ਜੋਗ ਸ਼ਬਦ ਗਿਆਨ ਸ਼ਬਦ ਬੇ ਸ਼ਬਦ ਬ੍ਰਹਮਣਾ ਖੱਤਰੀ ਸ਼ਬਦ ਸੂਰ ਸ਼ਬਦ ਸ਼ੂਦਰ ਸ਼ਬਦ ਪਰਾਤ ਸਰਬ ਸ਼ਬਦ ਨੇ ਸ਼ਬਦ ਜੇ ਕੋ ਜਾਣਾ ਪੇ ਨਾਨਕ ਤਾਂ ਕਦਾ ਸੁਣ ਦੇ ਮਹੱਲਾ ਦੂਜਾ ਹੇ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਆਤਮਾ ਆਤਮਾ ਵਾਸਤੇ ਵਸੇ ਜੇ ਕੋ ਜਾਣਾ ਪੇ ਨਾਨਕ ਤਾਂ ਕਦਾ ਸੁਣ

ਸੁਆਮੀ ਸਤਿ ਸਚ ਰਹੇ ਸਭ ਕੋ ਸਤ ਸਮਾਵੇ ਰਿਗ ਕਹਿ ਰਿਹਾ ਭਰਪੂਰ ਰਾਮ ਨਾਮ ਜਿਹਾ ਮਹਿਸੂਰ ਨਾਇ ਨਾ ਪ੍ਰਾਸ਼ ਜਾਏ ਨਾਨਕ ਤੋਂ ਮੁਖਮ ਜੁਜ ਮਹਿਸੂਰ ਚਲੀ।

ਸਤਿਗੁਰੂ ਬਿਟੋ ਵਾਰੇ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਨ ਜਾਂਦੀ ਆ, ਨੀ ਨੇਤਰੀ ਜਗਤ ਨਿਹਾਲਿਆ। ਖਸਮ ਛੋਟ ਦੂਜੇ ਲੱਗੇ ਡੂਬੇ ਸੇ ਬਣ ਜਾ ਰਿਹਾ, ਸਤਿਗੁਰੂ ਹੈ ਬੋਹੇ ਥਾ।

ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੀ ਦਸਾਈ ਕਰ ਕਰਾਏ ਸੀ ਸੋ ਸੇਵ ਸੇਵਾ ਕਰੇ ਇਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਪਾਵੇ ਸੋ ਕਰੇ ਮਨ।

ਜਿੱਥੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇੰਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ, ਵੱਡੋ ਵਟਾਵਟ ਮੇਦਰੀ ਸਿਰੇ ਸਿਰ ਧੰਦਿਆ ਲਾਇੰਦਾ, ਨਗਰ ਪੱਠੀ ਜੇਕਰੇ ਸੁਲਤਾਨਾ ਘਾਹ ਕਰਾਇੰਦਾ,

ਪਾਣੀ ਪਾਉਣਗੇ ਘਰ ਰੰਗੀਆਂ ਨੂੰ ਸਵਾਰਿਆ, ਕੋਠੇ ਮੰਡਪ ਮਾੜੀਆਂ ਲਾ ਬੈਠੇ ਘਰ ਪਸਾਰਿਆ, ਚੀਜ਼ ਕਰਨ ਮਨ ਭਾਗਦੇ ਹਰ ਬੁੱਝਣ ਨਾਹੀਂ ਹਾਰਿਆ, ਕਰ ਫਰਮੈਸ਼ ਖਾਇਆ ਵੇਖ ਮੈਂ

ਸਤਿਗੁਰ ਵੱਡਾ ਕਾਸਾ ਲਾਹੀਆ, ਜਿਸ ਵਿੱਚ ਵੱਡੀਆਂ ਵਡਿਆਈਆਂ ਸਭ ਮਿਲਤ ਨਦਰੀਆਂ ਆਈਆਂ, ਜਾਂ ਤਿਸ ਬਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤ ਕਹਾ ਤਾਰ ਵਿੱਚ ਮਾਰ।

0: ਸਜਾਏ ਮਹਲਾ ਪਹਿਲਾ।
1: ਅੰਦਰੋਂ ਝੂਠੇ ਪੈਰ ਬਾਹਰ ਦੁਨੀਆਂ ਅੰਦਰ ਪੈਰ ਆਸਰ ਤੀਰਥੇ ਨਾਵੇ ਤਰ ਨਾਹੀ ਮੈਲ ਜਿਨ ਪਟ ਅੰਦਰ ਬਾਹਰ ਗੁਜ਼ਰਦੇ ਭਲੇ।

ਆਪ ਹੀ ਕਰਨਾ ਕੀ ਉਹ ਕਲਾਪ ਹੀ ਤੇ ਸਾਰੀ ਹੈ ਦੇਖਿਆ ਕਿ ਤਾਂ ਆਪਣਾ ਘਰ ਪੱਕੀ ਕੱਚੀ ਧਾਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੁਝ ਆਈ ਵਾਰੀ ਹੈ ਜਿਸ ਕੇ ਜੀ ਪ੍ਰਾਣ ਹੈ ਚੋ ਸਾਹਿਬ ਮਨੋ ਵਸਾਰੀ ਹੈ।

ਸਾਡੀ ਜਿੱਥੇ ਵੀ ਸੁੱਖ ਪਾਈਏ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਏ ਆਪਣਾ ਸਾਕਾਲ ਬੁਰੀ ਕਿਉਂ ਘਾਲੀਐ ਬੰਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨਿਹਾਲੀਐ ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ

0: ਥੋੜੀ ਵੱਡੇ ਕੀਆਂ ਵਡਿਆਈਆਂ ਕਿ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਦੀਆਂ ਰਿਜਕ ਸੰਭਾਹੇ ਸਾਈ ਘਰ ਕਮਾਮੀ ਤੁਰ ਛੋਟੀ ਦਿਨੇ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੋ ਕਰੇ ਜਿਤ ਸਹਿਰ ਜਾਏ ਸੋ ਕਰੇ ਜਿਤ ਸਹਿਰ ਜਾਏ ਸੁਧ
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਪਿਛਲੇ ਦਿਨਾਂ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਉੱਦਮ ਸਦਕਾ ਸਰੀ ਤੋਂ ਗੁਰਦੁਆਰਾ ਸਾਹਿਬ ਸਿੰਘ ਸਭਾ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇੱਕ ਨਵਾਂ ਸਰੂਪ ਆਪਾਂ ਲੈ ਕੇ ਆਏ ਸੀ। ਉਹਨਾਂ ਦੀ ਇੱਕ ਹਦਾਇਤ ਸੀ, ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਨ ਤੋਂ ਪਹਿਲਾਂ ਸਹਿਜ ਪਾਠ ਕਰਨਾ ਜ਼ਰੂਰੀ ਹੈ। ਸੋ ਪਿਛਲੇ ਸਮਿਆਂ ਦੇ ਵਿੱਚ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਸਹਿਜ ਪਾਠ ਪ੍ਰਾਰੰਭ ਕੀਤਾ ਸੀ, ਸੰਪੂਰਨ ਹੋ ਚੁੱਕੇ ਹੈ। ਇਸ ਵੇਲੇ ਭੋਗ ਪੈਣਾ ਸ਼ੁਰੂ ਹੋਣ ਲੱਗਾ। ਅੰਮ੍ਰਿਤਮਈ ਬਾਣੀ ਦੇ ਨਾਲ ਜੁੜ ਕੇ ਆਪਾਂ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ ਸਰਵਣ ਕਰਾਂਗੇ ਜੀ। ਹੁਕਮਨਾਮਾ ਸਾਹਿਬ ਤੋਂ ਉਪਰੰਤ ਨੌਵੇਂ ਪਾਤਸ਼ਾਹ ਦੇ ਸਲੋਕ ਬੜੇ ਪਿਆਰ ਦੇ ਨਾਲ ਸਰਵਣ ਕਰਨੇ। ਸਤਨਾਮ ਸ੍ਰੀ ਵਾਹਿਗੁਰੂ ਜੀ।

निर्मल जन सोई। वाहिगुरु जी का खालसा, वाहिगुरु जी की।

ਸ੍ਰੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੁਖ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ
1: ਬਾਰਿਕ

ਵਾਹਿਗੁਰੂ ਵਾਹਿਗੁਰੂ ਜੀ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਹ ਜਿਠਾਂ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਨਕ ਦਾਵੇ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਆਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕੁਮਾਰੀ ਦਾ ਧਿਆਨ ਰੱਖੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਗੇਸਾਂ ਸਵਾ ਸਵੰਗ ਨਿਭਾਉਣਾ ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਤਾ ਵੈ ਜਿਤਾ ਉਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਦੇਖ ਦੇਖ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਕਰ ਆਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪਾਨਸ ਦੇ ਸਦਾ ਸਾਈ ਦਾ ਦਾਰ ਜੀ ਸ੍ਰੀ ਨਨਕਾਣਾ ਸਾਹਿਬ ਜੀ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਾ ਦੇ ਮਾਣ ਨੇਤਾਣਾ ਦੇ ਤਾਣ ਨੇ ਓਟਿਆਂ ਦੀ ਓਟ ਸੱਜ ਪਿਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਸੋਹਣੇ ਪਾਵਨ ਚਰਨਾਂ ਕੋਲਾਂ ਵਿੱਚ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀ ਦੀ ਸੇਵਾ ਹੋਈ ਹਫ਼ਤਾ ਭਰੀ ਸਮਾਗਮ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੀ ਰੱਬੀ ਬਾਣੀ ਆਸਤਾ ਕੀ ਵਾਰ ਦਾ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਸੱਚੇ ਪਾਤਸ਼ਾਹ ਜੀ ਉਹ ਕੀਰਤਨ ਹੋਇਆ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਅੱਗੇ ਤੋਂ ਸਮਤ ਬਖਸ਼ਣੀ ਸ਼ੁੱਧ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ ਦਾਤਾ ਜੀ ਉਹ ਆਪ ਜੀ ਦੀ ਬੜੀ ਮਹਾਨ ਕਿਰਪਾ ਸਦਕਾ ਪਿਛਲੇ ਸਮੇਂ ਦੇ ਵਿੱਚ ਆਪ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਪਾਤਸ਼ਾਹ ਜੀ ਉਹ ਸੰਗਤਾਂ ਨੂੰ ਸੇਵਾ ਬਖਸ਼ਿਸ਼ ਕੀਤੀ ਆ ਆਪ ਜੀ ਦਾ ਪਾਵਨ ਪਵਿੱਤਰ ਸਰੂਪ ਸਰੀ ਤੋਂ ਵਿਲੀਅਮ ਲੇਕ ਵਿਖੇ ਸੰਗਤਾਂ ਪ੍ਰੇਮ ਸਹਿਤ ਸ਼ਰਧਾ ਭਾਵਨਾ ਦੇ ਨਾਲ ਲੈ ਕੇ ਆਈਆਂ ਪਾਤਸ਼ਾਹ ਜੀ ਉਹ ਉਪਰੰਤ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਸਹਿਜ ਪਾਠ ਆਰੰਭ ਕੀਤੇ ਗਏ ਸਨ ਸਤਿਗੁਰੂ ਜੀਓ ਆਪ ਜੀ ਦੀ ਮਿਹਰ ਸਦਕਾ ਸੰਪੂਰਨਤਾ ਹੋਈ ਹੈ ਆਪ ਜੀ ਦੇ ਪਿਆਰਾਂ ਨੇ ਰਲ ਮਿਲ ਕੇ ਬਾਣੀ ਦਾ ਜਾਪ ਕੀਤਾ ਆਪ ਜੀ ਦੀ ਅਗਾਧ ਬੋਧ ਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਅੱਗੇ ਤੋਂ

ਤੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ, ਆਉਣ ਵਾਲਾ ਸਮਾਂ ਜੀ ਦੇ ਹੁਕਮ ਅੰਦਰ ਸੁੱਖ ਦਾ ਬਤੀਤ ਕਰਨਾ ਜੀ। ਸਮੂਹ ਸੰਗਤਾਂ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਹਾਵਲ ਕੜਾਹ ਪ੍ਰਸ਼ਾਦੀ ਦੇਖ ਸਕ ਕੇ ਹਾਜ਼ਰਾ ਦਰ ਪਰਿਵਾਰ ਹੋਵੇ, ਪਰਿਵਾਰ ਹੋਇਆ ਪ੍ਰਸ਼ਾਦ ਪਿਆਰੀ ਸੰਗਤ ਵਿੱਚ ਵਰਤੇ। ਜੋ ਜੀ ਸਕੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਜਪੇ, ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ। ਸਹੀ ਪਿਆਰੇ ਮਿਲ ਕਰਾਉਣੇ ਜਿਹਨਾਂ ਮਿਲਿਆ ਪਵਿੱਤਰ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾਤਾ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੋ, ਹਮੇਸ਼ਾ ਦੀ ਤਰ੍ਹਾਂ ਭਾਗਾਂ ਵਾਲੇ ਹਾਂ ਕਿ ਪਰਮਾਤਮਾ ਨੇ ਸਾਨੂੰ ਅੱਜ ਦਾ ਦਿਨ ਵੀ ਬਖਸ਼ਿਸ਼ ਕੀਤਾ ਹੈ। ਉਦੋਂ ਵੱਡੇ ਭਾਗ ਨੇ ਸਾਡੇ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗਿਆਨੀ ਜੀ ਹੋਣਾ ਕੋਲੋਂ ਅਤੇ ਲੋਕਲ ਕੀਰਤਨ ਜਥੇ ਕੋਲੋਂ ਆਸਾ ਕੀ ਵਾਰ ਦੇ ਸਰਵਣ ਕੀਤੇ ਹਨ ਅਤੇ ਕੁਛ ਦਿਨਾਂ ਤੋਂ ਜੋ ਆਪਣੇ ਸਹਿਜ ਪਾਠ ਆਰੰਭ ਕੀਤਾ ਗਿਆ ਸੀ ਗਿਆਨੀ ਜੀ ਹੋਣਾ ਨੇ ਅਤੇ ਹੋਰ ਜਿਹਨਾਂ ਵੀ ਸੰਗਤਾਂ ਨੇ ਪਾਠ ਕੀਤੇ ਹਨ, ਬਹੁਤ ਬਹੁਤ ਧੰਨਵਾਦ। ਗੁਰੂ ਦੀ ਗੱਲ ਸੁਣਨੀ, ਸੁਣ ਕੇ ਮੰਨਣੀ, ਮੰਨ ਕੇ ਚੱਲਣਾ। ਅਸੀਂ ਤਾਂ ਹਮ ਕੁੱਕਰ ਪਾਏ ਦਰਬਾਰ ਕੇ ਭੌਕੇ ਆਗਨ ਆਗੇ ਬਦਨ ਪਸਾਰ, ਮੇਰੀ ਮੱਤ ਥੋੜ੍ਹੀ ਰਾਮ। ਅਸੀਂ ਤਾਂ ਕੁੱਕਰ ਹਾਂ ਗੁਰੂ ਪਾਤਸ਼ਾਹ ਦੇ। ਜਦੋਂ ਬੱਚਿਆਂ ਨੂੰ ਕੱਲ੍ਹ ਪਿੱਛੇ ਐਤਵਾਰ ਬੇਨਤੀ ਕੀਤੀ ਸੀ ਕਿ ਫ੍ਰੀ ਬੱਚਿਓ ਤਕਰੀਬ ਤੁਸੀਂ ਬੋਲਣਾ ਨਹੀਂ, ਔਰ ਬਿਨਾਂ ਭੈਣਾਂ ਨੇ ਮਾਪਿਆਂ ਨੇ ਬੜੀ ਤਰ੍ਹਾਂ ਸਮਝਾ ਕੇ ਲਿਆਂਦਾ ਉਹਨਾਂ ਨੂੰ, ਕੋਈ ਵੀ ਅੱਜ ਬੱਚਾ ਨਹੀਂ ਮੈਂ ਦੇਖਿਆ ਕਿਤੇ ਆਵਾਜ਼ ਨਹੀਂ ਆਈ। ਪਰ ਅਸੀਂ ਚੰਗੇ ਭਲੇ ਬੰਦੇ ਥੱਲੇ ਦਰਬਾਰ 'ਚ ਬੈਠੇ ਹਾਂ, ਜਦਕਿ ਥੱਲੇ ਜਿਹੜੀ ਆ ਲੰਗਰੂ ਕੇ ਲੰਗਰ ਵਿੱਚ ਜਦੋਂ ਦਰਬਾਰ ਲਗਾਇਆ, ਜਿਹਨੇ ਚਾਹ ਪਾਣੀ ਛਕਣਾ ਛੱਕ ਕੇ ਟਾਈਮ ਨਾਲ ਆ ਕੇ ਦਰਬਾਰ ਵਿੱਚ ਬੈਠਿਆ ਕਰੀਏ, ਥੱਲੇ ਬੈਠ ਕੇ ਜ਼ਿਆਦਾ ਗੱਲਾਂ ਨਾ ਕਰਿਆ ਕਰੀਏ। ਕਿਉਂਕਿ ਫਾਇਦਾ ਤਾਂ ਤਦੇ ਹੀ ਹੋਣਾ ਆ ਜੇ ਅਸੀਂ ਸਕੂਲੇ ਗਏ, ਸਕੂਲ 'ਤੇ ਜਾ ਕੇ ਕੁਛ ਸਿੱਖਿਆ, ਕੁਛ ਪੜ੍ਹਿਆ, ਅਤੇ ਜੇ ਉੱਥੇ ਸਿਰਫ ਲੰਗਰ ਦੇ ਵਿੱਚ ਥੱਲੇ ਦੋ ਹੀ ਬੱਚਿਆਂ ਦੀ ਲੋੜ ਆ, ਦੋ ਜਾਂ ਤਿੰਨ ਜਾਂ ਤੋਂ ਜ਼ਿਆਦਾ ਅਬਲਾ ਤਾਂ ਇੱਕੋ ਹੀ, ਪਲੀਜ਼ ਮੇਰੀ ਦੋਨੇ ਹੱਥ ਜੋੜ ਕੇ ਬੇਨਤੀ ਆ, ਜਦੋਂ ਵੀ ਅਸੀਂ ਆਉਂਦੇ ਹਾਂ ਦਰਬਾਰ 'ਚ ਬੈਠਿਆ ਕਰੀਏ, ਚਾਹ ਪਾਣੀ ਛਕਣਾ ਅਤੇ ਪਹਿਲਾਂ ਆ ਕੇ ਚਾਹ ਪਾਣੀ ਛਕੀਏ, ਜਦੋਂ ਅਰਦਾਸ ਹੋਣ ਲੱਗੀ ਉਸ ਵੇਲੇ ਅਸੀਂ ਚਾਹ ਪਾਣੀ ਛਕਦੇ ਹਾਂ, ਉਹ ਵੀ ਚੰਗਾ ਨਹੀਂ ਲੱਗਦਾ। ਫਿਰ ਦੁਬਾਰਾ ਹੱਥ ਜੋੜ ਕੇ ਬੇਨਤੀ ਆ ਕਿ ਦਰਬਾਰ ਵਿੱਚ ਪਹੁੰਚਿਆ ਕਰੀਏ। ਗੁਰੂ ਦੀ ਬਾਣੀ ਹਰ ਵੇਲੇ ਸਾਨੂੰ ਸਮਝਾਉਂਦੀ ਹੈ, ਸੰਤੋ ਮਨ ਪਵਣੇ ਸੁਖ ਬਣਿਆ, ਕੁਛ ਜੋ ਪ੍ਰਾਪਤ ਗਣਿਆ। ਪਵਨ ਵਰਗਾ, ਹਵਾ ਵਰਗਾ ਰੰਗ ਮਨ ਜਿਹੜਾ ਮੇਰਾ ਦੌੜਾ ਫਿਰਦਾ ਸੀ, ਸੁੱਖ ਬਣਿਆ, ਸੁੱਖ ਵਿੱਚ ਸਹਿਜ ਵਿੱਚ ਟਿਕ ਗਿਆ। ਪਰ ਅਸੀਂ ਤਾਂ ਟਿਕਦੇ ਨਹੀਂ ਕਿਉਂਕਿ ਅਸੀਂ ਗੱਲ ਸੁਣਦੇ ਨਹੀਂ ਹੈਗੇ। ਜਦੋਂ ਸੁਣਾਂਗੇ ਮੰਨਾਂਗੇ ਫਿਰ ਹੀ ਟਿਕਾਂਗੇ। ਇਸ ਕਰਕੇ ਅਸੀਂ ਫਿਰ ਦੁਬਾਰਾ ਬੇਨਤੀ ਆ, ਪਲੀਜ਼ ਉੱਪਰ ਦਰਬਾਰ 'ਚ ਬੈਠਿਆ ਕਰੀਏ, ਚੰਗਾ ਨਹੀਂ ਲੱਗਦਾ। ਕਿਉਂਕਿ ਗੁਰੂ ਦੇ ਦਰਬਾਰ ਵਿੱਚ ਇੱਕ ਕਚਹਿਰੀ ਵਿੱਚ ਵੀ ਜਦੋਂ ਜਾਂਦੇ ਆ, ਉੱਥੇ ਵੀ ਜਿੰਨੀ ਮਰਜ਼ੀ ਜੰਗ ਹੁੰਦੀ ਉੱਥੇ ਕੋਈ ਬੈਠ ਬੋਲਦਾ ਨਹੀਂ ਆ। ਇਹ ਤਾਂ ਦਰਬਾਰ ਸਭ ਤੋਂ ਉੱਚਾ ਦਰਬਾਰ ਆ ਜਿੱਥੇ ਅਸੀਂ ਬੈਠ ਕੇ ਗੁਰੂ ਦੀਆਂ ਗੱਲਾਂ ਸੁਣਨੀਆਂ ਨੇ। ਹੁਣ ਕੁਛ ਬੇਨਤੀਆਂ ਨੇ। ਜਸਵਿੰਦਰ ਕੌਰ ਰਾਏ ਪਰਿਵਾਰ ਵੱਲੋਂ ਧੂਤ ਪਰਿਵਾਰ ਦੀ, ਜਿੱਦਾਂ ਉਹਨਾਂ ਦੇ ਸਵਰਗਵਾਸ ਹੋ ਗਏ ਸਨ, ਉਹਨਾਂ ਵੱਲੋਂ ਗਿਆਨੀ ਹੋਣਾ ਨੇ ਸਹਿਜ ਪਾਠ ਕੀਤੇ ਹਨ। ਅਗਲੇ ਹਫ਼ਤੇ ਉਹ ਸਹਿਜ ਪਾਠ ਦਾ ਭੋਗ ਪਾਇਆ ਜਾਏਗਾ। ਅਤੇ 23, 24, 25 ਤਰੀਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਗੁੱਤਾ ਗੱਦੀ ਦਿਵਸ ਮਨਾਇਆ ਜਾਏਗਾ। ਆਪਾਂ ਸਾਰਿਆਂ ਨੇ ਰਲ ਮਿਲ ਕਰਕੇ ਸਵਾਵਾਂ ਕਰਨੀਆਂ ਹਨ ਅਤੇ ਰੌਲਾ ਲਾਉਣੀਆਂ ਹਨ। ਸਾਰੇ ਭੈਣ ਬੀਨਾ ਭੈਣਾਂ ਨੂੰ ਬੇਨਤੀ ਆ ਕਿ ਸਾਰੇ ਆਪਾਂ ਰਲ ਮਿਲ ਕੇ ਹਮੇਸ਼ਾ ਦੀ ਤਰ੍ਹਾਂ ਜਿੱਦਾਂ ਸਵਾਵਾਂ ਕਰਦੇ ਹਨ, ਸਾਰੀਆਂ ਸਵਾਵਾਂ ਨਿਭਾਈਏ। ਇਸੇ ਤਰ੍ਹਾਂ ਧੂਤ ਪਰਿਵਾਰ ਵੱਲੋਂ ਵੀ ਬੇਨਤੀ ਆ ਕਿ ਸਾਰੇ ਸੰਗਤ ਆ ਕੇ ਸਵਾਵਾਂ ਕਰਕੇ ਲੰਗਰਾਂ ਵਿੱਚ ਆਪਣੇ ਜੀਵਨ ਨੂੰ ਸਫਲਾ ਕਰੀਏ। ਹੁਣ ਦੇਗ ਪਰਤਾਈ ਜਾਏਗੀ ਔਰ ਲੰਗਰ ਤਿਆਰ ਹਨ, ਛੱਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Thank you for listening to CISK Sikh Radio 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada ton. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: ਇਹ ਆਰਡਰ ਕੀਤਾ ਸੀ ਕਿ ਜੋ ਵਜੀਦ ਖਾਨ ਨੇ ਸੂਬੇ ਸਰਹੰਦ ਨੇ ਕਿ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਸ਼ਹੀਦ ਕੀਤਾ ਜਾਵੇ, ਸੋ ਮੈਂ ਉਸ ਜਿਨ੍ਹਾਂ ਨੇ ਦਿੱਲੀ ਦੇ ਤਖ਼ਤ ਤੇ ਔਰੰਗਜ਼ੇਬ ਨੇ ਰਾਜ ਕੀਤਾ, ਅੰਗਰੇਜ਼ਾਂ ਨੇ ਰਾਜ ਕੀਤਾ, ਸੋ ਮੈਂ ਕਿਸੇ ਵਿਅਕਤੀ ਦੀ ਬਾਤ ਨਹੀਂ ਕਰ ਰਿਹਾ, ਉਹ ਤਖ਼ਤ ਦੀ ਬਾਤ ਹੀ ਕਰ ਰਿਹਾ। ਕੋਈ ਤਖ਼ਤ ਦੇ ਹੇਠਾਂ ਹੀ ਪਤਾ ਨਹੀਂ ਕਿਸੇ ਦਾ ਤਕੜਾ ਗੱਡਿਆ ਹੈਗਾ, ਜਿਹੜਾ ਉੱਥੇ ਆ ਕੇ ਬਹਿ ਜਾਂਦਾ ਉਹ ਪੰਜਾਬੀਆਂ ਨਾਲ ਉਹਦੀ ਸਸਰੀ ਪੈਂਦੀ ਨਹੀਂ। ਸਹੀ ਗੱਲ ਹੈ, ਚਾਹੇ ਕਿੰਨੀ ਵੀ ਕੁਰਬਾਨੀ ਹੈ, ਕਿਉਂ ਨਹੀਂ ਕੀਤੀ ਅਸੀਂ। ਮੈਂ ਇੱਥੇ ਅਰਜ਼ ਕਰਦਾ ਤਵੱਜੋ ਦੇਣ,
4: ਸਿੰਘਾਂ ਦਿੱਲੀ ਖਾਤਰ ਲੱਖਾਂ ਸੀ ਸੁਧ ਪੇ, ਸਿੰਘਾਂ ਦਿੱਲੀ ਖਾਤਰ ਲੱਖਾਂ ਸੀ ਸੁਧ ਪੇ, ਤੇ ਮਾਲਕ ਦਿੱਲੀ ਦੇ ਸਾਨੂੰ ਵੰਗਾਰ ਦੇ ਰਹਿ।
3: ਫੇਰ ਲਿਖ ਲਓ ਜੀ ਪ੍ਰਧਾਨ ਸਾਹਿਬ, ਫੇਰ ਸੁਣ ਲਓ ਤੁਹਾਡੇ ਕੰਮ ਦਾ।
4: ਸਿੰਘਾਂ ਦਿੱਲੀ ਖਾਤਰ ਲੱਖਾਂ ਸੀਸ ਦਿੱਤੇ, ਤੇ ਮਾਲਕ ਦਿੱਲੀ ਦੇ ਸਾਨੂੰ ਵੰਗਾਰ ਦੇ ਰਹੇ। ਕਦੀ

ਦਸਾਂ ਗੁਰੂਆਂ ਦੀ ਜੋਤ ਸਰਵਰੇ ਕਾਇਨਾਤ ਵਾਲੀਏ ਦੋ ਜਹਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਕੀ ਸਾਜੀ ਨਵਾਜ਼ੀ ਪਿਆਰੀ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਵੱਲੋਂ ਫਤਿਹ ਦਾ ਆਵਾਜ਼ਾ ਨਹੀਂ ਆਇਆ। ਜਦੋਂ ਸਾਰੀ ਸੰਗਤ ਵੱਲੋਂ ਆਵਾਜ਼ਾਂ ਨਾ ਫਤਿਹ ਦਾ ਆਵੇ ਮੈਂ ਦਿਲ ਵਿੱਚ ਮਹਿਸੂਸ ਕਰਨ ਲੱਗ ਜਾਣਾ, ਪਤਾ ਨਹੀਂ ਮੈਂ ਮੁਸਲਮਾਨ ਹਾਂ ਤਾਂ ਕਰਕੇ ਆਵਾਜ਼ਾਂ ਨਹੀਂ ਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਵਡਭਾਗੀ ਹੋ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅੱਜ ਤੁਸੀਂ ਜਨਮ ਦਿਹਾੜਾ ਜੋ ਮਨਾ ਰਹੇ ਹੋ। ਸਾਰੀ ਸਾਧ ਸੰਗਤ ਨੂੰ ਮੇਰੇ ਵੱਲੋਂ, ਦਾਸ ਵੱਲੋਂ, ਨਚੀਜ ਵੱਲੋਂ, ਇਸ ਦਰ ਦੇ ਕੂਕਰ ਵੱਲੋਂ ਲੱਖ ਲੱਖ ਵਧਾਈ ਹੋਵੇ। ਬਹੁਤ ਸਾਰੀ ਸੰਗਤ ਇਹ ਸੋਚਦੀ ਹੋਵੇਗੀ ਕਿ ਸਾਬਰ ਸੈਨ ਤੋਂ ਪਹਿਲਾਂ ਗੁਰਬਾਣੀ ਦਾ ਕੀਰਤਨ ਹਜ਼ੂਰੀ ਰਾਗੀ ਭਾਈ ਦਿਆਲ ਸਿੰਘ ਜੀ ਪਾਸੋਂ ਸੁਣ ਰਹੇ ਸੀ, ਬੜਾ ਆਨੰਦ ਆ ਰਿਹਾ ਸੀ। ਇਹ ਉਹਨਾਂ ਤੋਂ ਬਾਅਦ ਇੱਕ ਹੋਰੀ ਟੋਪੀ ਜੀ ਵਾਲਾ ਮੁਸਲਮਾਨ ਲਿਆ ਕੇ ਖੜਾ ਕਰ ਦਿੱਤਾ, ਚਾਵੜਾ ਸਾਹਿਬ ਨੇ ਪਤਾ ਨਹੀਂ ਕੀ ਸੁਣਾਊਗਾ। ਸਤਸੰਗ ਜੀ, ਮੇਰੇ ਸ਼ਹਿਨਸ਼ਾਹ ਦੇ ਦਰ ਨਾਲ ਜਾਤ ਪਾਤ ਦਾ ਕੋਈ ਤਲਕ ਨਹੀਂ, ਸਭ ਦਾ ਸਾਂਝਾ ਦਰ ਹੈ। ਅਕੀਦੇ ਅਤੇ ਵਿਸ਼ਵਾਸ ਦੀ ਜ਼ਰੂਰਤ ਹੈ। ਦਾਸ ਦਾ ਨਾਚੀਜ਼ ਦਾ ਵੀ ਇਸ ਦਰ ਘਰ ਨਾਲ ਬਚਪਨ ਤੋਂ ਲਿਵ ਹੈ। ਮੈਨੂੰ ਇੱਕ ਪਰਿਵਾਰ ਤੋਂ ਬਿਨਾਂ ਸਾਰੀ ਸੰਗਤ ਨਹੀਂ ਜਾਣਦੀ, ਇੱਕ ਪਰਿਵਾਰ ਜ਼ਰੂਰ ਮੇਰੀ ਹਿਸਟਰੀ ਤੋਂ, ਮੇਰੀ ਕਲਮ ਤੋਂ, ਮੇਰੀ ਆਵਾਜ਼ ਤੋਂ ਜ਼ਰੂਰ ਵਾਕਫ ਹੈ। ਦੂਸਰੀ ਸੰਗਤ ਵਾਸਤੇ ਮੈਂ ਅਜਨਬੀ ਦੇ ਤੌਰ 'ਤੇ ਇੱਥੇ ਹਾਜ਼ਰ ਹੋਇਆ। ਉਹ ਪਰਿਵਾਰ ਹੈ ਰੁਪਿੰਦਰ ਸਿੰਘ ਜੀ, ਸਿੱਧੂ, ਭੁਪਿੰਦਰ ਸਿੰਘ ਜੀ, ਰਾਣਾ ਸਾਹਿਬ ਬੈਠੇ ਨੇ। ਮੈਂ ਉਹਨਾਂ ਦੇ ਮੁਤਾਲਕ ਜ਼ਿਆਦਾ ਕੁਛ ਕਹਾਂ ਤਾਂ ਉਹਨਾਂ ਨੇ ਮਨਾ ਕੀਤਾ ਹੈ, ਕਹਿੰਦੇ ਵੀ ਸਾਡਾ ਜ਼ਿਕਰ ਵੀ ਨਹੀਂ ਕਰਨਾ। ਇੰਨੇ ਸ਼ਬਦ ਮੈਂ ਜ਼ਰੂਰ ਕਹਾਂਗਾ ਕਿ ਉਹਨਾਂ ਨਾਲ ਮੇਰਾ ਮੁਕਤਸਰ ਸਾਹਿਬ ਵਿੱਚ ਉਹਨਾਂ ਦੀ ਕੋਠੀ ਦੇ ਨਾਲ ਮੇਰੀ ਵੀ ਝੌਂਪੜੀ ਸੀ, ਉੱਥੇ ਮੈਨੂੰ ਰਹਿਣ ਦਾ ਮੌਕਾ ਮਿਲਿਆ। ਔਰ ਉਹਨਾਂ ਦੀ ਖਿਦਮਤ ਵਿੱਚੋਂ ਮੈਂ ਸਮਝਦਾ ਕਿ ਮੈਂ ਇਲਾਕੇ ਦੀ ਖਿਦਮਤ 'ਚੋਂ ਪੰਜ ਦੀਆਂ ਸਟੇਜਾਂ ਤੋਂ ਇਹ ਦਾਤ ਬਖਸ਼ੀ ਹੈ ਮੇਰੇ ਸ਼ਹਿਨਸ਼ਾਹ ਨੇ। ਤੋ ਇੰਨੀ ਜ਼ਰੂਰ ਕਹਾਂ

ਲਾ ਕੇ ਚਾਵਲਾ ਸਾਹਿਬ ਨੂੰ ਉਹ ਕਹਿ ਗਏ ਨੇ ਕਿ ਮੈਨੂੰ ਉਹਨਾਂ ਦੇ ਮੁਤਲਕ ਨਹੀਂ ਪਤਾ, ਇੰਨਾ ਹੀ ਕਹਿਣ ਵਾਸਤੇ ਮੈਂ ਤਿਆਰ ਹਾਂ। ਗੁਰੂ ਮਹਾਰਾਜ ਦੀ ਹਜ਼ੂਰੀ 'ਚ ਜ਼ਿਆਦਾ ਕੁਛ ਨਹੀਂ ਆਪਣੇ ਮੁਤਲਕ ਕਹਿਣਾ ਕਿ ਮੇਰਾ ਇਸ ਡਰ ਨਾਲ ਮੈਂ ਵੀ ਆਪਣੇ ਘਰ ਦੇ ਜੋ ਰਸਮ ਰਿਵਾਜ਼ ਹਨ ਇਸੇ ਰੂਪ ਵਿੱਚ ਰਹਿੰਦਾ ਗੁਰੂ ਮਹਾਰਾਜ ਦਾ ਆਸਰਾ ਲੈ ਕੇ ਕਰਦਾ। ਸੰਨ ਖੇਤਰ ਵਿੱਚ ਬੇਟੀ ਦੀ ਸ਼ਾਦੀ ਸੀ, ਲੜਕਾ ਡਾਕਟਰ ਸੀ, ਉਹਨਾਂ ਨਾਲ ਇੱਕ ਗੱਲ ਦਾ ਸਾਡਾ ਰਿਕਾ ਪੈ ਗਿਆ ਕਿ ਕੱਟੜ ਜੇ ਮੁਸਲਮਾਨ ਸੀ, ਉਹਨਾਂ ਨਾਲ ਗੱਲਬਾਤ ਹੋਈ, ਤੁਹਾਡਾ ਲੜਕਾ ਡਾਕਟਰ ਹੈ, ਤੁਸੀਂ ਦੱਸੋ ਡਿਮਾਂਡ ਕੀ ਤੁਹਾਡੀ। ਉਹਨਾਂ ਨੇ ਆਪਣੀ ਡਿਮਾਂਡ ਦੱਸੀ, ਮੈਂ ਕਿਹਾ ਤੁਹਾਡੀ ਸਾਰੀ ਡਿਮਾਂਡ ਜੋ ਮਨਜ਼ੂਰ ਕੀਤੀਆਂ ਮੇਰੀ ਇੱਕੋ ਡਿਮਾਂਡ ਪੂਰੀ ਕਰਨੀ ਪਊ। ਕਹਿੰਦੇ ਦੱਸੋ ਜੀ ਤੁਸੀਂ ਦੱਸੋ, ਅਸੀਂ ਤਾਂ ਸਾਰੀਆਂ ਪੂਰੀਆਂ ਕਰਾਂਗੇ, ਤੁਸੀਂ ਸਾਡੀਆਂ ਸਾਰੀਆਂ ਮੰਨ ਲਈਆਂ। ਮੈਂ ਕਿਹਾ ਮੇਰੀ ਇੱਕੋ ਬੇਨਤੀ ਹੈ ਕਿ ਮੈਂ ਆਪਣੀ ਬੇਟੀ ਦਾ ਆਨੰਦ ਕਾਰਜ ਕਰਾਂਗਾ ਗੁਰੂ ਮਹਾਰਾਜ ਦੇ ਪ੍ਰਕੰਮਿਆਂ ਲੈ ਕੇ, ਜੇ ਤੁਹਾਨੂੰ ਮਨਜ਼ੂਰ ਆ ਤਾਂ ਆਪਣੀ ਅੱਗੇ ਗੱਲ ਚੱਲਦੀ ਹੈ। ਨਿਤਨੀ ਹੁਣ ਲੜਕਾ ਤੋਂ ਕਹਿਣ ਦਾ ਭਾਵ ਹੈ ਕਿ ਅਕੀਦੇ ਦੇ ਵਿਸ਼ਵਾਸ ਦੀ ਜ਼ਰੂਰਤ ਹੈ। 6 ਮਹੀਨੇ ਗੁਜ਼ਰ ਚੁੱਕੇ ਨੇ, ਉਦੋਂ ਤੋਂ ਚਲੇ ਗਏ ਸਾਨੂੰ ਠੁਕਰਾ ਕੇ ਇਸ ਬਾਤ ਨੂੰ। ਮੇਰੇ ਘਰ ਵਾਲੀ ਮੇਰੇ ਨਾਲ ਰੋਜ਼ ਕਲੇਸ਼ ਕਰਿਆ ਕਰੇ, ਰਵਿੰਦਰ ਨੂੰ ਪਤਾ ਹੈ ਵੀ ਤੁਸੀਂ ਚੰਗੇ ਬੰਦੇ ਹੋ, ਚੰਗਾ ਭਲਾ ਲੜਕਾ ਡਾਕਟਰ MBBS ਲੱਗਿਆ, ਡਾਕਟਰ ਮਿਲਦਾ ਸੀ, ਸਾਰੇ ਰਿਸ਼ਤੇਦਾਰ ਪਾਕਿਸਤਾਨ ਚਲੇ ਗਏ, ਨਕਾਬ ਵਿੱਚ ਨੰਦਕਾਰ ਵਿੱਚ ਕੀ ਫਰਕ। ਮੈਂ ਕਿਹਾ ਜੇ ਤੁਹਾਡਾ ਗੁਰੂ ਘਰ ਤੇ ਵਿਸ਼ਵਾਸ ਹੈ, ਤੁਸੀਂ ਗੁਰੂ ਨਾਨਕ ਦੇ ਮਿਸ਼ਨ ਨਾਲ ਪਿਆਰ ਕਰਦੇ ਹੋ, ਗੁਰੂ ਗੋਬਿੰਦ ਸਿੰਘ ਤੇ ਤੁਸੀਂ ਭਰੋਸਾ ਰੱਖਦੇ ਹੋ, ਫਿਰ ਇਹੋ ਲੜਕਾ ਆਊਗਾ ਔਰ ਆਨੰਦ ਕਾਰਜ ਹੋਊਗਾ। 6 ਮਹੀਨੇ ਬਾਅਦ ਸਤਸੰਗ ਜੀ ਬਿਲਕੁਲ ਹਕੀਕਤ ਹੈ ਕਿ ਉਸ ਲੜਕੇ ਦੀ ਖੁਦ ਚਿੱਠੀ ਆਈ ਕਿ ਸਾਨੂੰ ਆਨੰਦ ਕਾਰਜ ਮਨਜ਼ੂਰ ਹੈ ਤੇ ਤੁਸੀਂ ਆਪਣੀ ਗੱਲਬਾਤ ਅੱਗੇ ਵਾਸਤੇ ਵਧਾਓ। ਸੱਚੇ ਪਾਤਸ਼ਾਹ ਨੇ ਪਾਰ ਕਿਰਪਾ ਕੀਤੀ ਉਸ ਮੁਕਤਸਰ ਵਿੱਚ, ਆਨੰਦ ਕਾਰਜ ਹੋਇਆ ਔਰ ਬੜੀ ਉਹ ਸ਼ਾਦੀ, ਮੈਂ ਤਾਂ ਉਸਦੇ ਕਾਬਿਲ ਨਹੀਂ ਸੀ, ਉਹ ਸੰਗਤ ਨੇ ਕੀਤੀ ਬੜੀ ਧੂਮਧਾਮ ਨਾਲ। ਹੁਣ ਵੀ ਸੰਗਤ ਦਾ ਆਸਰਾ ਹੈ ਜਾਂ ਗੁਰੂ ਮਹਾਰਾਜ ਦਾ ਆਸਰਾ, ਮੇਰੇ ਪਾਸ ਨਾ ਕੋਈ ਸਾਜ਼ ਹੈ, ਨਾ ਸਰੰਗੀ ਹੈ, ਨਾ ਤਬਲਾ, ਨਾ ਢੋਲਕਾ, ਨਾ ਵਾਜਾ ਆਵਾਜ਼ ਜਾਂ ਕੋਈ ਛੋਟੇ ਮੋਟੇ ਲਫ਼ਜ਼। ਮੈਨੂੰ ਲਿਖਣ ਦੀ ਆਦਤ ਹੈ, ਇਤਿਹਾਸ ਲਿਖਣ ਦੀ। ਪੰਜਾਬੀ ਸੂਬੇ ਮੋਰਚੇ ਵਿੱਚ ਮੇਰੀ 6-6.5 ਮਹੀਨੇ ਦੀ ਜੇਲ੍ਹ ਯਾਤਰਾ ਵੀ ਹੈ। ਹੁਣ ਤਾਂ ਮਰੇਲਕੇ ਵਾਲੇ ਕੋਟਲੇ ਵਾਲੇ ਮੁਸਲਮਾਨ ਮਿਨਿਸਟਰੀ ਵੀ ਬਣੇ ਫਿਰਦੇ, ਅਕਾਲੀ ਦਲ 'ਚ MLA ਵੀ ਬਣੇ ਫਿਰਦੇ ਆ, ਲੇਕਿਨ ਉਦੋਂ ਮੈਂ ਇਕੱਲਾ ਇੱਕ ਮੁਸਲਮਾਨ ਸੰਘ ਜਿਹੜਾ ਆਪਣਾ ਪੰਜਾਬੀ ਸੂਬੇ 'ਚ ਜਲਸਾ ਲੱਗਿਆ ਸੀ ਔਰ ਸਾਰੀ ਪੰਜਾਬ ਦੇ ਲੋਕਾਂ ਨੂੰ ਪਤਾ ਹੈ। ਮੈਂ ਛੋਟੀ ਜਿਹੀ ਕਵਿਤਾ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ 'ਤੇ ਪੇਸ਼ ਕਰਾਂਗਾ। ਉਸ ਤੋਂ ਪਹਿਲਾਂ ਮੇਰੇ ਸ਼ਹਿਨਸ਼ਾਹ ਦੇ ਹਜ਼ੂਰ ਨੂੰ ਮੁਖਾਤਬ ਕਰਕੇ ਦੱਸਾਂ ਗੁਰੂਆਂ ਦੀ ਜੋਤ ਸਰਵੇ ਕਾਇਨਾਤ ਵਾਲੀਏ ਦੋ ਜਹਾਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਜ਼ੂਰੀ ਨੂੰ ਮੁਖਾਤਬ ਕਰਕੇ ਕੁਛ ਫੇਰ ਅਰਜ਼ ਕਰਦਾ ਹਾਂ। ਸਤਿ ਸੰਗਤ ਜੀ ਤਵੱਜੋ ਦੇਣਾ।

0: ਦਸਾਂ ਗੁਰੂਆਂ ਦੀ ਜੋਤ ਪ੍ਰਣਾਮ ਤੈਨੂੰ ਤੇਰਾ ਨੂਰ ਹਰ ਜਗ੍ਹਾ ਸਾਕਾਰ ਦਿਸੈ ਜਿਹੜਾ ਤੇਰੇ ਹਜ਼ੂਰ ਵਿੱਚ ਕਰੇ ਸਜਦਾ ਉਸਦੇ ਸਜਦੇ ਵਿੱਚ ਖੜਾ ਸੰਸਾਰ ਦਿਸਦਾ ਜਿਹੜਾ ਤੇਰੇ ਹਜ਼ੂਰ ਵਿੱਚ ਕਰੇ ਸਜਦਾ ਉਸਦੇ ਸਜਦੇ ਵਿੱਚ ਖੜਾ ਸੰਸਾਰ ਦਿਸਦਾ ਤੇਰੀ ਮਾਈ ਦੇ ਆਸਰੇ ਖਿਲਦਾ ਜੋ ਪਉ ਸਾਜ ਵਿੱਚੋਂ ਪਾਰ ਦਿਸਦਾ ਸੱਚੇ ਪਾਤਸ਼ਾਹ ਤੇਰਾ ਦੀਦਾਰ ਕਰਕੇ ਤੇ ਦਸਾਂ ਗੁਰੂਆਂ ਦਾ ਮੈਨੂੰ ਦੀਦਾਰ ਦਿਸਦਾ ਸੱਚੇ ਪਾਤਸ਼ਾਹ ਤੇਰਾ ਦੀਦਾਰ ਕਰਕੇ ਤੇ ਦਸਾਂ ਗੁਰੂਆਂ ਦਾ ਮੈਨੂੰ ਦੀਦਾਰ ਦਿਸਦਾ
1: ਸਤਸੰਗ ਜੀ ਮੇਰੇ ਸ਼ਹਿਨਸ਼ਾਹ ਦਾ ਦਰ ਹੈ ਇੱਥੇ ਗੌਰਵ ਕਰਨਾ
0: ਸ਼ਰਦਾਨਾ ਜੋ ਤੇਰੇ ਦਰਬਾਰ ਆਵੇ ਉਸਦੇ ਭਾਗ ਦੀਆਂ ਕਲੀਆਂ ਖਿਲਦੀਆਂ ਨੇ ਸ਼ਰਦਾਨਾ ਜੋ ਤੇਰੇ ਦਰਬਾਰ ਆਵੇ ਉਸਦੇ ਭਾਗ ਦੀਆਂ ਕਲੀਆਂ ਖਿਲਦੀਆਂ ਨੇ ਦਰਸ਼ਨ ਕੀਤਿਆਂ ਤੋਂ ਭੁੱਖਾਂ ਲੈਂਦੀਆਂ ਨੇ ਤੇ ਬਿਨਾਂ ਮੰਗਿਆਂ ਬਖਸ਼ਿਸ਼ਾਂ ਮਿਲਦੀਆਂ ਨੇ ਦਰਸ਼ਨ ਕੀਤਿਆਂ ਤੋਂ ਭੁੱਖਾਂ ਲੈਂਦੀਆਂ ਨੇ ਤੇ ਬਿਨਾਂ ਮੰਗਿਆਂ ਬਖਸ਼ਿਸ਼ਾਂ ਮਿਲਦੀਆਂ ਨੇ ਫੋਨ ਲੱਗੋ ਬੇੜੀਆਂ ਤੇਰੇ ਆਸਰੇ ਜਿਹੜੀਆਂ ਖਿਲਦੀਆਂ ਏ ਦਾਤਾ ਤੇਰੇ ਹਜ਼ੂਰ ਫਰਿਆਦ ਕਰਕੇ ਤੇਰੀ ਜਾਂ ਪੂਰੀਆਂ ਹੁੰਦੀਆਂ ਦਿਲ ਦੀਆਂ ਨੇ ਸਤਿਗੁਰ ਤੇਰੇ ਹਜ਼ੂਰ ਫਰਿਆਦ ਕਰਕੇ ਤੇਰੀ ਜਾਂ ਪੂਰੀਆਂ ਹੁੰਦੀਆਂ ਦਿਲ ਦੀਆਂ ਨੇ
1: ਸਤਿ ਸ੍ਰੀ ਅਕਾਲ ਨਨਕਾਣਾ ਸਾਹਿਬ ਦੀ ਸਮ੍ਰਿਤਿ ਧਰਤੀ ਨੂੰ ਮੁਖਾਤਬ ਕਰਕੇ ਅਰਜ਼ ਕਰ ਰਿਹਾ ਹਾਂ ਇੱਕ ਜਥਾ ਜਾ ਰਿਹਾ ਸੀ ਨਨਕਾਣਾ ਸਾਹਿਬ ਦੀ ਯਾਤਰਾ ਵਾਸਤੇ ਤੇ ਦਾਸ ਨੂੰ ਹੁਕਮ ਕੀਤਾ ਕਿ ਸਾਬਰ ਸੈਨ ਜੀ ਕੋਈ ਨਨਕਾਣਾ ਸਾਹਿਬ ਤੋਂ ਚੀਜ਼ ਮੰਗਾ ਲਓ ਇੱਕ ਸ਼ੇਰ ਲਿਖ ਕੇ ਦਿੱਤਾ ਸੀ ਉਸ ਜਥੇ ਨੂੰ ਮੈਂ ਅਰਜ਼ ਕਰ ਲਗਾ
0: ਨਨਕਾਰੇ ਵੱਲ ਜਾਂਦੇ ਸਿੰਘਾ ਤੇ ਮੇਰਾ ਲੈ ਜਾਈ ਇੱਕ ਸੁਨੇਹਾ ਨਨਕਾਰੇ ਵੱਲ ਮੇਰਾ ਲੈ ਜਾਈ ਇੱਕ ਸੁਨੇਹਾ ਜਾਇਆ ਖੀਲ ਉੱਥੇ ਮੇਰੇ ਪ੍ਰੀਤਮ ਨੂੰ ਇੱਥੇ ਚਿੱਤ ਨਹੀਂ ਲੱਗਦਾ ਮੇਰਾ ਨਨਕਾਣੇ ਵੱਲ

0: ਰੂਪ ਕਿਸ ਦਾ ਤੇਰੇ ਕੋਲ ਪਛਾਣਨ ਦੀ ਅੱਖ ਨੀ ਮੇਰੇ ਵੀਰੇ ਦੀ ਨਜ਼ਰ ਦੇ ਵਿੱਚ ਬਾਪੂ ਦੁਨੀਆ ਖਾਕ ਵੀ ਨੀ ਦੌਲਤ ਕੱਖ ਵੀ ਨਹੀਂ ਸੌਦੇ ਪਿਆਰਾਂ ਦੇ ਆਇਆ ਕਰਨ ਜਿਹੜਾ ਉਹ ਕੀ ਜਾਣਦਾ ਕਿਸੇ ਵਪਾਰ ਦੀ ਗੱਲ ਵੰਡੇ ਦੁਨੀਆ ਨੂੰ ਰਿਸਕ ਨਿਗਾਹ ਜਿਸ ਦੀ ਉਹਨੂੰ ਕੌਣ ਸਿਖਾਵੇ ਰੁਜ਼ਗਾਰ ਦੀ ਗੱਲ ਤੈਨੂੰ ਇਸ ਗੱਲ ਚ ਗੁੱਸਾ ਆ ਗਿਆ ਏ ਤੈਨੂੰ ਇਸ ਗੱਲ ਚ ਗੁੱਸਾ ਆ ਗਿਆ ਏ ਕਿ ਵੀਰਾ ਤੇਰੇ ਰੁਪਈਏ ਗਵਾਇਆ ਤੂੰ ਨਹੀਂ ਜਾਣਦਾ ਤੈਨੂੰ ਇਤਿਹਾਸ ਅੰਦਰ ਸਦਾ ਵਾਸਤੇ ਅਮਰ ਬਣਾਇਆ ਕੌਤਕ ਕਿੰਨੇ ਤੂੰ ਵੀਰੇ ਦੇ ਆਪ ਵੇਖੇ ਐ ਪਰ ਅਜੇ ਨੀ ਤੈਨੂੰ ਵੀ ਨਹੀਂ ਗਿਆਨ ਆਇਆ ਤੈਨੂੰ ਕੌਣ ਸਮਝਾਵੇ ਕੇ ਕਰੇ ਤੇਰੇ ਨਾਨਕ ਵੀਰਾ ਨੀ ਆਇਆ ਭਗਵਾਨ ਆਇਆ
1: ਕੋਈ ਚੰਗਾ ਜਿਹਾ ਸ਼ੇਰ ਆ ਜਾ ਕਰੇ ਭਵਾਂ ਜਕਾਰਾ ਲਾ ਲਿਆ ਕਰੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਬੜਾ ਖੁਸ਼ੀ ਦਾ ਦਿਹਾੜਾ ਬੋਲੋ
0: ਕੌਤਕ ਕਿੰਨੇ ਤੂੰ ਵੀਰੇ ਦੇ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅੱਜ ਵੀ ਅੰਮ੍ਰਿਤਸਰ ਦੀ ਐਟ ਐਟ ਮੂੰਹੋਂ ਬੋਲਦੀ ਅੱਜ ਵੀ ਅੰਮ੍ਰਿਤਸਰ ਦੀ ਐਟ ਐਟ ਮੂੰਹੋਂ ਬੋਲਦੀ ਧੰਨ ਗੁਰੂ ਰਾਮਦਾਸ ਜੀ ਦੁਖੀਆਂ ਦੇ ਪਰ ਉਪਕਾਰੀ ਧੰਨ ਗੁਰੂ ਰਾਮਦਾਸ ਜੀ ਦੁਖੀਆਂ ਦੇ

ਸਤਿਗੁਰ ਪਾਤਸ਼ਾਹ ਜੀ ਦੇ ਪਿਆਰੇ ਦਰਬਾਰ ਅੰਦਰ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਬਹੁਤ ਹੀ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਇੱਕ ਵਾਰੀ ਫੇਰ ਗੁਰੂ ਨੇ ਆਪਾਂ ਸਾਰਿਆਂ ਨੂੰ ਹੀ ਗੁਰ ਸੰਗਤ ਅੰਦਰ ਜੁੜਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ, ਕਿਉਂਕਿ ਗੁਰੂ ਕੇ ਸਿੱਖੋ ਗੁਰਬਾਣੀ ਦਾ ਮਹਾਨ ਫੈਸਲਾ ਹੈ ਕਿ ਸੰਗਤ ਜਿਹੜੀ ਹੈ ਗੁਰੂ ਦੀ, ਉਹਦੀ ਜਿਹੜੀ ਪ੍ਰਾਪਤੀ ਹੈ ਉਹ ਭਾਗਾਂ ਤੋਂ ਬਿਨਾਂ ਹੋ ਨਹੀਂ ਸਕਦੀ। ਕਈ ਵਾਰੀ ਬੰਦੇ ਦਾ ਗੁਰੂ ਘਰ ਦੀ ਕੰਧ ਦੇ ਨੇੜੇ ਘਰ ਹੁੰਦਾ ਹੈ। ਆਪਣੇ ਪਿੰਡਾਂ ਦੇ ਅੰਦਰ ਕਈ ਵਾਰੀ ਗੁਰੂ ਘਰ ਦੀ ਕੰਧ ਨਾਲ ਸਾਂਝੀ ਕੰਧ ਹੁੰਦੀ ਹੈ ਬੰਦੇ ਦੀ, ਪਰ ਬਿਲਕੁਲ ਨੇੜੇ ਵੱਸਦਾ ਹੋਇਆ ਬੰਦਾ ਵੀ ਗੁਰੂ ਘਰ ਨਹੀਂ ਆ ਸਕਦਾ ਹੁੰਦਾ ਤੇ ਬਹੁਤ ਦੂਰ ਦਰਾਜ ਤੋਂ ਸੰਗਤ ਚੱਲ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਜਾਂਦੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰੇ, ਆਪ ਹੀ ਆਵਾਜ਼ ਮਾਰੇ, ਆਪ ਹੀ ਬਾਂਹ ਫੜ ਕੇ ਆਪਾਂ ਨੂੰ ਆਪਣੇ ਵੱਲ ਨੂੰ ਲੈ ਕੇ ਆਵੇ ਤੇ ਆਪਾਂ ਆ ਸਕਦੇ ਹਾਂ। ਜਿੰਨੇ ਸਰੀਰ ਜਿੰਨੀਆਂ ਰੂਹਾਂ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠੀਆਂ ਹਨ ਜਾਂ ਗੁਰਦੁਆਰਾ ਸਾਹਿਬ ਜੀ ਦੀ ਪਾਕ ਹਦੂਦ ਅੰਦਰ ਉੱਪਰ ਜਾਂ ਨੀਚੇ ਥੱਲੇ ਲੰਗਰ ਦੇ ਅੰਦਰ ਸੇਵਾ ਕਰ ਰਹੀਆਂ ਹਨ, ਇਹਦਾ ਮਤਲਬ ਹੈ ਕਿ ਆਪਾਂ ਸਾਰੇ ਭਾਗਾਂ ਵਾਲੇ ਹਾਂ। ਇਸੇ ਕਰਕੇ ਹੀ ਸਤਿਗੁਰੂ ਜੀ ਨੇ ਸਾਨੂੰ ਹਿੰਮਤ ਦਿੱਤੀ, ਸਾਡਾ ਇਹ ਫੁਰਨਾ ਬਣਿਆ ਕਿ ਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਬੈਠਣਾ ਚਾਹੀਦਾ, ਸੇਵਾ ਕਰਨੀ ਚਾਹੀਦੀ ਹੈ। ਨਹੀਂ ਤਾਂ ਬਹੁਤ ਸਾਰੇ ਲੋਕ ਨਿਤਨੇਮ ਦੇ ਟਾਈਮ ਵੀ ਪਾਰਕਾਂ ਵਿੱਚ ਬੈਠੇ ਗੱਪਾਂ ਮਾਰ ਰਹੇ ਹੁੰਦੇ ਹਨ ਜਾਂ ਇੱਧਰ ਉੱਧਰ ਆਪਣਾ ਟਾਈਮ ਪਾਸ ਕਰ ਰਹੇ ਹੁੰਦੇ ਹਨ, ਕਿਉਂਕਿ ਗੁਰੂ ਨੇ ਉਹਨਾਂ ਦੇ ਉੱਪਰ ਕਿਰਪਾ ਹੀ ਨਹੀਂ ਕੀਤੀ, ਉਹਨਾਂ ਨੂੰ ਆਪਣੇ ਚਰਨਾਂ ਅੰਦਰ ਬੈਠਣ ਦਾ ਸੁਭਾਗ ਨਹੀਂ ਦਿੱਤਾ। ਇਸ ਕਰਕੇ ਗੁਰੂ ਕੇ ਸਿੱਖੋ ਆਓ, ਜਿੱਥੇ ਆਪਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਭਾਗਾਂ ਵਾਲੇ ਬੈਠੇ ਹਾਂ, ਚੰਗੇ ਕਰਮਾਂ ਵਾਲੇ ਬੈਠੇ ਹਾਂ, ਉੱਥੇ ਆਪਾਂ ਸਾਰਿਆਂ ਨੇ ਸਤਿਗੁਰੂ ਜੀ ਦੇ ਹੁਕਮ ਦੀ ਤਾਮੀਲ ਵੀ ਕਰਨੀ ਹੈ, ਸਤਿਗੁਰੂ ਜੀ ਦਾ ਹੁਕਮ ਵੀ ਮੰਨਣਾ ਹੈ। ਆਪ ਜੀ ਜਿਹੜੇ ਦੇਸ਼ਾਂ ਦੇ ਅੰਦਰ, ਜਿਹੜੀ ਕੰਟਰੀਜ਼ ਦੇ ਅੰਦਰ ਰਹਿੰਦੇ ਹੋ, ਇੱਥੇ ਦੇ ਕਾਨੂੰਨ ਜਿਹੜੇ ਨੇ ਉਹ ਹਰ ਬੰਦਾ ਬੜੀ ਮੁਸਤੈਦੀ ਦੇ ਨਾਲ ਪਾਲਣਾ ਕਰਦਾ ਹੈ। ਆਪ ਜੀ ਸੜਕ ਪਾਰ ਕਰਨ ਲੱਗੋ ਤੇ ਜਦ ਤੱਕ ਅੱਗੋਂ ਤੁਹਾਨੂੰ ਗ੍ਰੀਨ ਸਿਗਨਲ ਨਹੀਂ ਮਿਲਦਾ, ਆਪਾਂ ਸੜਕ ਤੇ ਕਦਮ ਨਹੀਂ ਰੱਖ ਸਕਦੇ, ਕਿਉਂਕਿ ਕਾਨੂੰਨ ਹੈ। ਔਰ ਕਾਨੂੰਨ ਜਿਹੜੇ ਹਨ ਉਹ ਦੁਨੀਆਂ ਦੇ ਅੰਦਰ ਅਮਨ ਕਾਇਮ ਬਣਿਆ ਰਹੇ, ਦੁਨੀਆਂ ਦੇ ਅੰਦਰ ਅਨੁਸ਼ਾਸਨ ਬਣਿਆ ਰਹੇ, ਇਸ ਕਰਕੇ ਸਰਕਾਰਾਂ ਕਾਨੂੰਨ ਬਣਾਉਂਦੀਆਂ ਹਨ। ਤੇ ਗੁਰੂ ਕੇ ਸਿੱਖੋ ਆਓ, ਜਿੱਥੇ ਸਰਕਾਰ ਨੇ ਕਾਨੂੰਨ ਬਣਾਇਆ ਤੇ ਉੱਥੇ ਉਸ ਕਾਨੂੰਨ ਨੂੰ ਲਾਗੂ ਕਰਨ ਵਾਸਤੇ ਜਦੋਂ ਲੋਕ ਕਾਨੂੰਨ ਨੂੰ ਨਾ ਮੰਨਣ, ਫਿਰ ਸਰਕਾਰਾਂ ਕਈ ਵਾਰੀ ਫੋਰਸ ਦੀ ਵਰਤੋਂ ਵੀ ਕਰਦੀਆਂ ਨੇ। ਇੱਥੇ ਅਸੀਂ ਜਿਹੜੇ ਦੁਨੀਆਂ ਦੇ ਬਣਾਏ ਹੋਏ ਕਾਨੂੰਨ ਹਨ, ਦੁਨਿਆਵੀ ਸਰਕਾਰਾਂ ਦੇ ਬਣਾਏ ਹੋਏ ਕਾਨੂੰਨ ਹਨ, ਉਹ ਬੰਦਾ ਬੜੀ ਖੁਸ਼ੀ ਨਾਲ ਮੰਨ ਲੈਂਦਾ ਹੈ, ਕਿਉਂਕਿ ਪਤਾ ਹੈ ਜੇਕਰ ਅੱਗੇ ਰੈੱਡ ਸਿਗਨਲ ਹੈ, ਸੜਕ ਤੇ ਗੱਡੀ ਪਾ ਲਈ ਜਾਂ ਮੈਂ ਪੈਦਲ ਤੁਰਿਆ ਜਾ ਰਿਹਾ ਹਾਂ, ਅੱਗੋਂ ਸਿਗਨਲ ਨਹੀਂ ਮਿਲਿਆ, ਲੰਘਣ ਦਾ ਯਤਨ ਕੀਤਾ, ਫਾਈਨ ਪਏਗਾ, ਪਨਿਸ਼ਮੈਂਟ ਹੋਏਗੀ। ਮਤਲਬ ਕਿ ਸਾਨੂੰ ਜਿਹੜਾ ਸਾਡੇ ਨੇੜੇ ਦੀ ਗੱਲ ਜਾਪਦੀ ਹੈ ਉਹਦੇ ਤੋਂ ਆਪਾਂ ਡਰਦੇ ਹਾਂ। ਇਸ ਕਰਕੇ ਹਰ ਕਾਨੂੰਨ ਜਿਹੜਾ ਹੈ ਉਹਨੂੰ ਆਪਾਂ ਮੰਨਣ ਦਾ ਯਤਨ ਕਰਦੇ ਹਾਂ, ਉਹਨੂੰ ਨਿਭਾਉਣ ਦਾ ਯਤਨ ਕਰਦੇ ਹਾਂ। ਹਾਲਾਂਕਿ ਇਹ ਕਾਨੂੰਨ ਜਿਹੜੇ ਨੇ ਜੀ, ਇਹ ਦੁਨਿਆਵੀ ਸਰਕਾਰਾਂ ਦੇ ਬਣਾਏ ਹੋਏ ਹਨ, ਪਰ ਆਪਾਂ ਮੰਨਦੇ ਹਾਂ। ਤੇ ਜਿਹੜੇ ਕਾਨੂੰਨ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਗਿਆ ਦੇ ਨਾਲ, ਕਿਰਪਾ ਦੇ ਨਾਲ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਣਾਏ, ਉਹਨਾਂ ਨੂੰ ਮੰਨਣ ਤੋਂ ਆਪਾਂ ਟਾਲ ਮਟੋਲ ਕਰਦੇ ਹਾਂ, ਬਹਾਨੇ ਕਰਦੇ ਹਾਂ। ਮਤਲਬ ਕਿ ਦੁਨੀਆਂ ਦੇ ਕਾਨੂੰਨ ਜਿਹੜੇ ਹੈ
ਉਹਨਾਂ ਨੂੰ ਬੰਦਾ ਇੰਪੋਰਟੈਂਸ ਦਿੰਦਾ ਹੈ, ਪਰ ਜਿਹੜੇ ਕਾਨੂੰਨ ਗੁਰੂ ਨੇ ਬਣਾਏ ਹਨ ਉਹਨਾਂ ਨੂੰ ਆਪਾਂ ਲੱਖਾਂ ਬਹਾਨੇ ਮਾਰ ਕੇ ਉਹਨਾਂ ਤੋਂ ਜਾਨ ਬਚਾਉਣ ਦਾ ਯਤਨ ਕਰਦੇ ਹਾਂ, ਖਹਿੜਾ ਛਡਾਉਣ ਦਾ ਯਤਨ ਕਰਦੇ ਹਾਂ, ਕਈ ਬਹਾਨੇ ਮਾਰਦੇ ਹਾਂ। ਬੇਨਤੀ ਇਸ ਕਰਕੇ ਕੀਤੀ ਹੈ ਕਿ ਜੋ ਇਹ ਪਿਛਲੇ ਕਈ ਦਿਨਾਂ ਤੋਂ ਜਦੋਂ ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ, ਉਹਨਾਂ ਦੇ ਆਉਣ ਤੋਂ ਪਹਿਲਾਂ ਗਿਆਨੀ ਨਰਿੰਦਰ ਸਿੰਘ ਜੀ ਕਥਾ ਦੀ ਸੇਵਾ ਨਿਭਾਉਂਦੇ ਸਨ, ਉਹ ਵੀ ਲਗਾਤਾਰ ਬੇਨਤੀ ਕਰਦੇ ਸਨ ਕਿ 17 ਤਰੀਕ ਨੂੰ ਜਿੱਥੇ ਨਿਸ਼ਾਨ ਸਾਹਿਬ ਜੀ ਦੇ ਚੋਲਾ ਸਾਹਿਬ ਦੀ ਬਦਲੀ ਹੋਣੀ ਹੈ, ਉੱਥੇ ਅੰਮ੍ਰਿਤ ਦੀ ਦਾਤ ਵੀ ਗੁਰੂ ਜੀ ਦੇ ਚਰਨਾਂ ਵਿੱਚ ਤਿਆਰ ਹੋਣੀ ਹੈ। 5 ਪਿਆਰੇ ਸਾਹਿਬਾਨ ਉਹਨਾਂ ਨੇ ਅੰਮ੍ਰਿਤ ਦੀ ਦਾਤ ਸੰਗਤ ਨੂੰ ਦੇਣੀ ਹੈ, ਤੇ ਜਿਹੜੀਆਂ ਸੰਗਤਾਂ ਨੇ ਅਜੇ ਤੱਕ ਵਾਂਝੀਆਂ ਹਨ, ਅੰਮ੍ਰਿਤ ਦੀ ਦਾਤ ਨਹੀਂ ਲਈ, ਉਹ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲੇ ਬਣਨ ਦਾ ਯਤਨ ਕਰੋ ਜੀ। ਤੇ ਗੁਰੂ ਕੇ ਸਿੱਖੋ ਆਓ, ਹੁਣ ਇਹ ਜਿਹੜਾ ਕਾਨੂੰਨ ਹੈ ਕਿ ਹਰ ਸਿੱਖ ਵਾਸਤੇ, ਜਿਵੇਂ ਸਰਕਾਰਾਂ ਕਹਿੰਦੀਆਂ ਨੇ, ਹਰ ਬੰਦੇ ਵਾਸਤੇ ਕਾਨੂੰਨ ਮੰਨਣਾ ਜ਼ਰੂਰੀ ਹੈ, ਤੇ ਇਸੇ ਤਰ੍ਹਾਂ ਗੁਰੂ ਦੀ ਵੀ ਤਾਕੀਦ ਹੈ ਕਿ ਜਿਹੜੇ ਕਾਨੂੰਨ ਗੁਰੂ ਨੇ ਬਣਾਏ ਹਨ ਉਹਨਾਂ ਨੂੰ ਮੰਨਣਾ ਹਰ ਸਿੱਖ ਵਾਸਤੇ ਜ਼ਰੂਰੀ ਹੈ। ਅਸੀਂ ਦੁਨਿਆਵੀ ਸਰਕਾਰਾਂ ਦੇ ਕਾਨੂੰਨ ਮੰਨਦੇ ਹਾਂ, ਪਰ ਗੁਰੂ ਦੇ ਕਾਨੂੰਨਾਂ ਲਈ ਅਸੀਂ ਤਾਲ ਮਟੋਲ ਕਰਦੇ ਹਾਂ। ਗੁਰੂ ਕੇ ਸਿੱਖੋ, ਕਈ ਵਾਰੀ ਸਾਡੀ ਜ਼ਿੰਦਗੀ ਦੇ ਅੰਦਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਹੁੰਦੀਆਂ ਹਨ, ਕੰਮ ਕਾਰ ਨੂੰ ਲੈ ਕੇ ਜਾਂ ਹੋਰ ਕੰਮਾਂ ਨੂੰ ਲੈ ਕੇ, ਉਦੋਂ ਬੰਦਾ ਬਹਾਨੇਬਾਜ਼ੀ ਕਰਦਾ, ਪਰ ਬਹੁਤੇ ਬੰਦੇ ਤੇ ਸਮੱਸਿਆ ਹੁੰਦੀ ਵੀ ਕੋਈ ਨਹੀਂ ਤਾਂ ਵੀ ਕਰਦੇ ਆ। ਬੱਚਾ ਜਦੋਂ ਛੋਟਾ ਬੱਚਾ ਹੁੰਦਾ ਹੈ ਉਦੋਂ ਮਾਂ ਬਹਾਨੇ ਕਰਦੀ ਹੈ ਕਿ ਕੇਸ ਵੱਡਾ ਹੋ ਕੇ ਰੱਖ ਲਊ, ਤੇ ਜਿੰਨੇ ਕੁ ਵੱਡੇ ਰੱਖਦੇ ਨੇ ਜੀ ਆਲੇ ਦੁਆਲੇ ਝਾਤੀ ਮਾਰਿਓ, ਸਾਨੂੰ ਪਤਾ ਲੱਗ ਜਾਏਗਾ ਕਿ ਵੱਡੇ ਹੋ ਕੇ ਕਿੰਨੇ ਕੁ ਰੱਖਦੇ ਨੇ। ਛੋਟਿਆਂ ਦੇ ਮਾਵਾਂ ਨੇ ਨਹੀਂ ਰੱਖੇ, ਵੱਡਾ ਹੋ ਕੇ ਆਪ ਨਹੀਂ ਰੱਖੇ, ਤੇ ਬਜ਼ੁਰਗ ਹੋਇਆ ਬੰਦਾ ਵੀ ਬਹਾਨੇ ਮਾਰਦਾ ਰਹਿੰਦਾ। ਤੇ ਗੁਰੂ ਕੇ ਸਿੱਖੋ ਆਓ, ਗਿਆਨੀ ਸ਼ੇਰ ਸਿੰਘ ਜੀ ਕੇਸਾਂ ਦੀ ਗੱਲ ਕਰ ਰਹੇ ਸਨ, ਭਾਈ ਤਾਰੂ ਸਿੰਘ ਸਾਹਿਬ ਜੀ ਦੀ ਉਦਾਹਰਣ ਦੇ ਕੇ ਗਏ ਨੇ। ਕੇਸ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਆਪਣੀ ਮੋਹਰ ਕਿਹਾ, ਕੇਸ ਗੁਰੂ ਦੀ ਮੋਹਰ ਨੇ, ਸਾਡਾ ਵਿਸ਼ਵਾਸ ਹੈ ਕੇਸ ਗੁਰੂ ਦੀ ਮੋਹਰ ਨੇ। ਪਰ ਗੁਰੂ ਕੇ ਸਿੱਖੋ, ਜੇਕਰ ਆਪਾਂ ਕੇਸਾਂ ਨੂੰ ਧਰਮ ਤੋਂ ਲਾਂਭੇ ਰੱਖ ਕੇ ਵੀ ਦੇਖੀਏ ਤੇ ਇਹ ਹਰ ਬੰਦੇ ਵਾਸਤੇ ਜ਼ਰੂਰੀ ਨੇ। ਧਰਮ ਦੀ ਜੇਕਰ ਨਿਗਾਹ ਤੋਂ ਦੇਖੋ ਤੇ ਕੇਵਲ ਸਿੱਖ ਹੀ ਨਹੀਂ, ਕਿਸੇ ਵੀ ਧਰਮ ਦਾ ਰਹਿਬਰ ਜਿਹੜਾ ਹੈ ਉਹਨੇ ਕੇਸਾਂ ਦੀ ਬੇਅਦਬੀ ਨਹੀਂ ਕੀਤੀ। ਆਪ ਜੀ ਹਿੰਦੂ ਦੇਵੀ ਦੇਵਤਿਆਂ ਵੱਲ ਤੱਕੋ, ਰਾਮ ਜੀ, ਕ੍ਰਿਸ਼ਨ ਜੀ, ਸ਼ਿਵ, ਉਹਨਾਂ ਸਾਰਿਆਂ ਦੇ ਹੀ ਸਿਰਾਂ ਉੱਤੇ ਕੇਸ ਨੇ, ਪਰ ਹਿੰਦੂ ਕਮਿਊਨਿਟੀ ਜਿਹੜੀ ਹੈ ਟੋਟਲ ਹੀ ਕੇਸਾਂ ਤੋਂ ਮੁਨਕਰ ਹੈ। ਇਹਦਾ ਮਤਲਬ ਹੈ ਕਿ ਅਸੀਂ ਜਿਨ੍ਹਾਂ ਨੂੰ ਮੰਨਦੇ ਹਾਂ ਉਹਨਾਂ ਦੀ ਸੂਰਤ ਨੂੰ ਪ੍ਰਵਾਨ ਕਰਨ ਨੂੰ ਤਿਆਰ ਨਹੀਂ। ਮੁਹੰਮਦ ਸਾਹਿਬ ਕੇਸਾਧਾਰੀ ਨੇ, ਮੁਹੰਮਦ ਸਾਹਿਬ ਜੀ ਦੇ ਪਾਵਨ ਕੇਸਾਂ ਦੀ ਇਸਲਾਮ ਦੇ ਅੰਦਰ ਬਹੁਤ ਕਦਰ ਹੈ, ਬੜਾ ਸਤਿਕਾਰ ਹੈ, ਪਰ ਇਸਲਾਮੀ ਭਾਈਚਾਰਾ ਮੁਹੰਮਦ ਸਾਹਿਬ ਜੀ ਦੇ ਕੇਸਾਂ ਦਾ ਸਤਿਕਾਰ ਤੇ ਕਰਦਾ, ਆਪ ਕੇਸ ਰੱਖਣ ਨੂੰ ਤਿਆਰ ਨਹੀਂ। ਆਪ ਜੀ ਈਸਾਈ ਬਹੁਗਿਣਤੀ ਕੰਟਰੀ ਵਿੱਚ ਰਹਿੰਦੇ ਹੋ, ਈਸਾ ਜੀ ਕੇਸਾਧਾਰੀ ਨੇ, ਈਸਾ ਜੀ ਦਾ ਦਾੜਾ ਵੀ ਸਾਬਤ ਹੈ, ਉਹਨਾਂ ਦੇ ਕੇਸ ਵੀ ਸਾਬਤ ਨੇ, ਪਰ ਈਸਾਈ ਕਮਿਊਨਿਟੀ ਉਹ ਕੇਸਾਂ ਤੋਂ ਬਾਗੀ ਹੈ। ਤੇ ਗੁਰੂ ਕੇ ਸਿੱਖੋ ਆਓ, ਜਿਹੜਾ ਇੱਕ ਇਮਾਨਦਾਰ ਉਮਤੀ ਹੈ, ਉਮਤੀ ਮਤਲਬ ਕਿ ਆਪਣੇ ਰਹਿਬਰ ਨੂੰ ਮੰਨਣ ਵਾਲਾ, ਮੁਹੰਮਦ ਸਾਹਿਬ ਨੂੰ ਮੰਨਣ ਵਾਲਾ ਮੁਸਲਮਾਨ ਮੁਹੰਮਦ ਸਾਹਿਬ ਦਾ ਉਮਤੀ ਹੈ, ਈਸਾ ਜੀ ਨੂੰ ਮੰਨਣ ਵਾਲਾ ਈਸਾਈ ਵੀਰ ਉਹ ਈਸਾ ਜੀ ਦਾ ਉਮਤੀ ਹੈ, ਤੇ ਗੁਰੂ ਨਾਨਕ ਪਾਤਸ਼ਾਹ ਤੇ ਵਿਸ਼ਵਾਸ ਰੱਖਣ ਵਾਲਾ ਸਿੱਖ ਉਹ ਗੁਰੂ ਨਾਨਕ ਦਾ ਉਮਤੀ ਹੈ, ਤੇ ਜਿਹੜਾ ਮੰਨਣ ਵਾਲਾ ਉਮਤੀ ਹੈ ਉਹਦੀ ਸੂਰਤ ਜਿਹੜੀ ਹੈ ਜਿਹਨੂੰ ਉਹ ਮੰਨ ਰਿਹਾ ਉਹਦੇ ਵਰਗੀ ਹੋਣੀ ਚਾਹੀਦੀ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਕਈ ਵਾਰੀ ਬੜੇ ਸਖ਼ਤ ਲਫ਼ਜ਼ ਸਾਨੂੰ ਸਮਝਾਉਣ ਵਾਸਤੇ ਵਰਤਿਆ ਕਰਦੇ ਸਨ ਕਿ ਪੁੱਤ ਦੀ ਸ਼ਕਲ ਪਿਓ ਨਾਲ ਮਿਲਣੀ ਜ਼ਰੂਰੀ ਹੈ, ਪੁੱਤ ਦੀ ਸ਼ਕਲ ਪਿਓ ਨਾਲ ਮਿਲਣੀ ਜ਼ਰੂਰੀ ਹੈ, ਤੇ ਸਾਡੇ ਜਿਹੜੇ ਅਧਿਆਤਮਿਕ ਪਿਤਾ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਆਹ ਗੁਰੂ ਕੇ ਸਿੱਖੋ, ਉਹਨਾਂ ਵਰਗੀ ਸ਼ਕਲ ਉਹਨਾਂ ਦੇ ਬੱਚਿਆਂ ਦੀ ਹੋਣੀ ਜ਼ਰੂਰੀ ਹੈ ਕਿ ਨਹੀਂ ਜੀ? ਫਿਰ
ਆਓ ਅਸੀਂ ਕੇਸਾਂ ਤੋਂ ਬਾਗੀ ਕਿਉਂ ਹਾਂ, ਦਸਤਾਰ ਤੋਂ ਬਾਗੀ ਕਿਉਂ ਹਾਂ। ਸਾਡੇ ਕਈ ਵਾਰੀ ਕੰਮ ਵੀ ਸੌਖੇ ਨੇ, ਕੋਈ ਬਹੁਤੀ ਸਮੱਸਿਆ ਨਹੀਂ। ਚੰਗੇ ਭਲੇ ਬੰਦੇ ਬਿਨਾਂ ਵਜ੍ਹਾ ਹੀ ਬਹਾਨੇ ਮਾਰੀ ਜਾਂਦੇ। ਤੇ ਗੁਰੂ ਕੇ ਸਿੱਖੋ ਆਓ, ਜੇਕਰ ਬਹਾਨੇ ਮਾਰਿਆ ਦੁਨਿਆਵੀ ਕਾਨੂੰਨ ਜਿਹੜੇ ਹੈ ਉਹਨਾਂ ਤੋਂ ਨਹੀਂ ਬਚਿਆ ਜਾਂਦਾ, ਆਪ ਜੀ ਬਚ ਨਹੀਂ ਸਕਦੇ ਬਹਾਨੇ ਮਾਰ ਕੇ ਕਾਨੂੰਨ ਤੋਂ, ਤੇ ਰੱਬ ਦੇ ਕਾਨੂੰਨ ਤੋਂ ਅਸੀਂ ਬਹਾਨੇ ਮਾਰ ਕੇ ਕਿਵੇਂ ਬਚ ਸਕਦੇ ਹਾਂ। ਇਸ ਕਰਕੇ ਆਓ 17 ਤਰੀਕ ਦਾ ਲਾਹਾ ਲਈਏ, ਖੰਡੇ ਕੀ ਪਹੁਲ, ਪੰਜ ਪਿਆਰੇ ਸਾਹਿਬਾਨ, ਪੰਚਮ ਜਿਹੜੀ ਪੰਚਾਇਤ ਹੈ ਪੰਜਾਂ ਦੀ, ਉਹ ਸਾਡੇ ਵਾਸਤੇ ਗੁਰੂ ਹੈ, ਗੁਰੂ ਗੋਬਿੰਦ ਸਿੰਘ ਹੈ। ਜਦੋਂ ਗੱਲ ਚੱਲਦੀ ਹੈ ਨੇ ਕਿ ਪੰਜਾਂ ਕੋਲੋਂ ਅੰਮ੍ਰਿਤ ਲੈਣਾ, ਉਹਦੇ ਅਰਥ ਹੁੰਦੇ ਨੇ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲੋਂ ਅੰਮ੍ਰਿਤ ਲੈਣਾ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਸਾਡੀ ਸਰੀਰਕ ਅਗਵਾਈ ਹੈ ਨਾ ਪੰਥ ਦੀ, ਉਹ ਪੰਜਾਂ ਨੂੰ ਦਿੱਤੀ ਹੈ। ਜਿੱਥੇ ਪੰਜ ਸਿੰਘ ਜੁੜ ਕੇ ਉਹ ਕੋਈ ਫੈਸਲਾ ਕੌਮ ਨੂੰ ਦਿੰਦੇ ਹੈ, ਉਹ ਫੈਸਲਾ ਵਕਤੀ ਵੀ ਹੋ ਸਕਦਾ ਜੀ, ਮਤਲਬ ਕਿ ਇੱਥੇ ਕੋਈ ਸਾਡਾ ਪ੍ਰੋਗਰਾਮ ਬਣਨਾ ਤੇ ਇੱਥੋਂ ਹੀ ਪੰਜ ਸਿੰਘ ਚੁਣ ਕੇ ਉਹਨੂੰ ਫਾਈਨਲ ਕੀਤਾ ਜਾ ਸਕਦਾ। ਮਤਲਬ ਕਿ ਜਿੱਥੇ ਪੰਜ ਅੰਮ੍ਰਿਤਧਾਰੀ ਸਿੰਘ ਉਹ ਕੋਈ ਫੈਸਲਾ ਕਰਦੇ ਹੈ, ਉਹ ਫੈਸਲਾ ਜਿਹੜਾ ਜੀ ਗੁਰੂ ਦਾ ਫੈਸਲਾ ਸਮਝਿਆ ਜਾਂਦਾ। ਬੇਸ਼ੱਕ ਤੁਹਾਡੇ ਵਰਤਮਾਨ ਦੇ ਅੰਦਰ ਰਾਜਨੀਤਿਕ ਲੋਕਾਂ ਦਾ, ਜਦੋਂ ਤੋਂ ਤੁਹਾਡੀਆਂ ਜਿਹੜੀਆਂ ਸੁਪਰੀਮ ਸੰਸਥਾਵਾਂ ਨੇ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਬਾਕੀ ਤਖ਼ਤ ਸਾਹਿਬਾਨ ਨੇ, ਜਦੋਂ ਦਾ ਰਾਜਨੀਤਿਕ ਲੋਕਾਂ ਦਾ ਕਬਜ਼ਾ ਉਹਨਾਂ ਉੱਤੇ ਹੋਇਆ, ਉਦੋਂ ਦੀ ਜਿਹੜੀ ਪ੍ਰਭੂ ਸੱਤਾ ਹੈ ਸਾਡੇ ਤਖ਼ਤਾਂ ਦੀ, ਉਹ ਵੀ ਉਹਨਾਂ ਨੇ ਰੋਲਣ ਦੇ ਯਤਨ ਕੀਤੇ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜਥੇਦਾਰੀ ਦੀ ਪਦਵੀ ਬੜੀ ਮਹਾਨ ਹੈ ਪੰਥ ਦੇ ਅੰਦਰ, ਬਹੁਤ ਉੱਚਾ ਰੁਤਬਾ ਹੈ ਪੰਥ ਦੇ ਅੰਦਰ, ਤੇ ਉਸ ਜਥੇਦਾਰੀ ਦੇ ਰੁਤਬੇ ਦੀ ਦੁਰਵਰਤੋਂ ਜਿਹੜੇ ਰਾਜਨੀਤਿਕ ਲੋਕ ਨੇ, ਪੰਥਕ ਰਾਜਨੀਤੀ ਦੇ ਉੱਤੇ ਕਬਜ਼ਾ ਕਰਕੇ ਬੈਠੇ ਹੋਏ ਲੋਕ ਨੇ, ਉਹ ਤੇ ਬੜੇ ਚਿਰ ਦੀ ਕਰਦੇ ਆ ਰਹੇ ਨੇ। ਅਕਾਲ ਤਖ਼ਤ ਸਾਹਿਬ ਜੀ ਦੀ ਦੁਰਵਰਤੋਂ ਬੜੇ ਲੰਬੇ ਸਮੇਂ ਤੋਂ ਹੁੰਦੀ ਆ ਰਹੀ ਹੈ, ਪਰ ਵਰਤਮਾਨ ਦੇ ਅੰਦਰ ਜਦੋਂ ਪਿਛਲੇ ਸਮੇਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਦੀ ਧਰਤੀ ਉੱਤੇ ਇੱਕ ਦੋ ਲਗਾਤਾਰ 12-13 ਸਰੂਪਾਂ ਦੇ ਪਾਵਨ ਪੱਤਰੇ ਪਾੜੇ ਗਏ, ਖੰਡਿਤ ਕੀਤੇ ਗਏ, ਉਹਨਾਂ ਤੋਂ ਬਾਅਦ ਜਿਹੜੀ ਇੱਕੋ ਇੱਕ ਸੰਸਥਾ ਤੁਹਾਡੀ ਬਚੀ ਸੀ, ਪੰਜ ਪਿਆਰੇ ਸਾਹਿਬਾਨ ਗੁਰੂ ਕੇ ਸਿੱਖੋ, ਉਹਨਾਂ ਨੂੰ ਵੀ ਹੱਥ ਲਫਾਫਿਆਂ ਵਿੱਚੋਂ ਜੰਮਦੇ ਨੇ, ਜਿਹੜੇ ਜਥੇਦਾਰ ਲਫਾਫਿਆਂ ਚੋਂ ਜੰਮਦੇ ਨੇ ਗੁਰੂ ਕੇ ਸਿੱਖੋ, ਉਹਨਾਂ ਨੇ ਪੰਜ ਪਿਆਰੇ ਸਾਹਿਬਾਨ ਦੇ ਮਹਾਨ ਰੁਤਬੇ ਨੂੰ ਵੀ ਚੈਲੰਜ ਕੀਤਾ। ਕਹਿੰਦੇ ਅਸੀਂ ਸਸਪੈਂਡ ਕਰਦੇ ਹਾਂ ਇਹਨਾਂ ਨੂੰ, ਅਸੀਂ ਕੱਢ ਦਿਆਂਗੇ ਇਹਨਾਂ ਨੂੰ। ਤੇ ਗੁਰੂ ਕੇ ਸਿੱਖੋ ਆਓ, ਪੰਜ ਪਿਆਰੇ ਦਾ ਮਤਲਬ ਕੋਈ ਬੰਦਾ ਨਹੀਂ ਹੈ, ਇਹ ਨਹੀਂ ਕਿ ਉਹ ਪੰਜ ਪਿਆਰੇ ਜਿਹੜੇ ਉੱਥੇ ਸੇਵਾ ਕਰਦੇ ਨੇ ਉਹਨਾਂ ਤੋਂ ਮਤਲਬ ਹੈ ਪੰਜ ਪਿਆਰਿਆਂ ਦਾ। ਪੰਜ ਪਿਆਰਿਆਂ ਦਾ ਮਤਲਬ ਤੇ ਉਹ ਪਾਵਨ ਰੁਤਬਾ ਹੈ, ਉਹ ਮਹਾਨ ਰੁਤਬਾ ਹੈ ਜਿਹੜਾ ਪੰਜਾਂ ਨੂੰ ਗੁਰੂ ਨੇ ਦਿੱਤਾ। ਤੇ ਜਦੋਂ ਕੋਈ ਪੰਜ ਫੈਸਲਾ ਕਰਦੇ ਨੇ ਉਹਦਾ ਮਤਲਬ ਹੁੰਦਾ ਕਿ ਇਹ ਫੈਸਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੈ। ਤੇ ਰਾਜਨੀਤਿਕ ਲੋਕਾਂ ਦੇ ਲਫਾਫੇ ਵਿੱਚੋਂ ਨਿਕਲੇ ਹੋਏ ਪ੍ਰਧਾਨ ਉਹਨਾਂ ਨੇ ਤੁਹਾਡੀ ਜਿਹੜੀ ਇਹ ਪੰਜਾਂ ਦੀ ਮਰਿਆਦਾ ਸੀ ਗੁਰੂ ਕੇ ਸਿੱਖੋ, ਉਹਨਾਂ ਨੂੰ ਵੀ ਹੱਥ ਪਾਇਆ। ਤਾਂ ਉਹ ਪੰਜਾਂ ਨੂੰ ਹੱਥ ਪਾਉਣ ਦਾ ਮਤਲਬ ਹੈ ਗੁਰੂ ਗੋਬਿੰਦ ਸਿੰਘ ਨੂੰ ਹੱਥ ਪਾਇਆ, ਇਹਦੇ ਅਰਥ ਇਹ ਨੇ। ਤੇ ਗੁਰੂ ਕੇ ਸਿੱਖੋ ਆਓ, ਜਿੱਥੇ ਆਪਾਂ ਪੰਜਾਂ ਦੇ ਮਹਾਨ ਰੁਤਬੇ ਤੋਂ ਅਵੇਸਲੇ ਹਾਂ, ਅਸੀਂ ਇੰਪੋਰਟੈਂਸ ਨਹੀਂ ਸਮਝਦੇ, ਮਹਾਨਤਾ ਨਹੀਂ ਸਮਝਦੇ ਕਿ ਪੰਜਾਂ ਕੋਲੋਂ ਅੰਮ੍ਰਿਤ ਲੈਣ ਦੀ ਮਹਾਨਤਾ ਕੀ ਹੈ, ਉੱਥੇ ਅਸੀਂ ਜਿਹੜਾ ਪੰਜਾਂ ਦਾ ਸਤਿਕਾਰ ਹੈ ਉਹਦੇ ਤੋਂ ਵੀ ਅਵੇਸਲੇ ਹੋ ਗਏ। ਤਾਂ ਹੀ ਤੇ ਕੋਈ ਜਦੋਂ ਉਹਨਾਂ ਨੇ ਪੰਜਾਂ ਨੂੰ ਚੈਲੰਜ ਕੀਤਾ, ਕੌਮ ਵਿੱਚੋਂ ਕੋਈ ਬਹੁਤਾ ਵੱਡਾ ਰਿਐਕਸ਼ਨ ਨਹੀਂ ਹੋਇਆ ਜੀ। ਕੁਝ ਇੱਕ ਹਲਕਿਆਂ ਵਿੱਚੋਂ ਥੋੜੀਆਂ ਬਹੁਤੀਆਂ ਸੰਸਥਾਵਾਂ ਨੇ ਜ਼ਰੂਰ ਬਿਆਨਬਾਜ਼ੀ ਜਾਂ ਥੋੜੇ ਬਹੁਤ ਪ੍ਰੋਟੈਸਟ ਕੀਤੇ, ਪਰ ਪੰਥ ਦਾ ਵੱਡਾ ਹਲਕਾ ਜਿਹੜਾ ਹੈ ਉਹ ਪੰਜਾਂ ਨੂੰ ਹੱਥ ਪਾਉਣ ਤੋਂ ਬਾਅਦ ਵੀ ਸੁੱਤਾ ਰਿਹਾ। ਇਸ ਕਰਕੇ ਗੁਰੂ ਕੇ ਸਿੱਖੋ, ਇਹ ਨਿਸ਼ਾਨੀਆਂ ਨੇ ਅਸੀਂ ਆਪਣੇ ਸਿਧਾਂਤ ਤੋਂ ਤੇ ਗੁਰੂ ਦੇ ਕਾਨੂੰਨ ਤੋਂ ਕਿੰਨਾ ਦੂਰ, ਕਿੰਨਾ ਪਿੱਛੇ ਜਾ ਚੁੱਕੇ ਹਾਂ। ਤੇ ਪੰਜ ਪਿਆਰੇ ਸਾਹਿਬਾਨ ਕੋਲੋਂ ਅੰਮ੍ਰਿਤ ਲੈਣ ਦਾ ਮਤਲਬ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲੋਂ ਅੰਮ੍ਰਿਤ ਲੈਣਾ। ਤੇ ਜਦੋਂ ਕੋਈ ਸਿੱਖ ਗੁਰੂ ਕੇ ਸਿੱਖੋ ਪੰਜਾਂ ਨੂੰ ਗੁਰੂ ਸਮਝ ਕੇ ਪੇਸ਼ ਹੁੰਦਾ ਹੈ, ਤੇ ਕੀ ਸਿੱਖ ਨੂੰ ਇੱਕ ਰੂਹਾਨੀ ਖੁਸ਼ੀ ਨਹੀਂ ਮਿਲਦੀ ਜੀ?
ਮਤਲਬ ਕਿ ਗੁਰੂ ਗੋਬਿੰਦ ਸਿੰਘ ਸਾਹਮਣੇ ਖੜੇ ਨੇ, ਸਿੱਖ ਇਹ ਮਹਿਸੂਸ ਕਰਕੇ ਜਦੋਂ ਪੰਜਾਂ ਦੇ ਸਨਮੁਖ ਹੋਵੇ ਤੇ ਮੇਰਾ ਨਹੀਂ ਖਿਆਲ ਕਿ ਕੋਈ ਵੀ ਸਿੱਖ ਪਿੱਛੇ ਰਹੇਗਾ, ਜਦੋਂ ਉਹ ਮਹਿਸੂਸ ਕਰੇਗਾ, ਫੀਲ ਕਰੇਗਾ ਕਿ ਪੰਜ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਦਾ ਰੂਪ ਨੇ, ਤੇ ਕੋਈ ਵੀ ਸਿੱਖ ਅਖਵਾਉਣ ਵਾਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਹਮਣੇ ਜਾਣ ਤੋਂ ਮੈਨੂੰ ਨਹੀਂ ਲੱਗਦਾ ਕਿ ਗੁਰੇਜ਼ ਕਰੇਗਾ। ਇਸ ਕਰਕੇ ਗੁਰੂ ਕੇ ਸਿੱਖੋ ਆਓ, ਪੰਜਾਂ ਦੀ ਮਹਾਨਤਾ ਨੂੰ ਸਮਝੀਏ। ਸਤਿਗੁਰੂ ਜੀ ਨੇ ਉਹਨਾਂ ਪੰਜਾਂ ਵਿੱਚ ਆਪਣਾ ਵਾਸਾ ਕਿਹਾ ਤੇ ਸਮੁੱਚੇ ਖਾਲਸੇ ਨੂੰ ਆਪਣਾ ਰੂਪ ਕਿਹਾ। ਸੋ ਹਰ ਰੋਜ਼ ਹੀ ਗੁਰੂ ਕੇ ਵਿਦਵਾਨ ਗ੍ਰੰਥੀ ਸਿੰਘ ਵੀ ਹਰ ਰੋਜ਼ ਹੀ ਬੇਨਤੀ ਕਰਦੇ ਹਨ 17 ਤਰੀਕ ਨੂੰ, ਤੇ ਆਓ ਲਾਹਾ ਲਈਏ। ਜਿਹੜੇ ਵੀ ਹੁਣ ਤੱਕ ਦੀ ਜ਼ਿੰਦਗੀ ਆਪਣੀ ਬਹਾਨਿਆਂ ਵਿੱਚ ਗੁਜ਼ਰੀ ਹੈ, ਬਈ ਰੱਖ ਲਵਾਂਗੇ ਕਿਹੜੀ ਅਜੇ ਕਿਹੜੀ ਉਮਰ ਹੈ, ਤੇ ਗੁਰੂ ਕੇ ਸਿੱਖੋ ਇੱਥੇ ਕੋਈ ਵੀ ਬੰਦਾ ਨਾ 100 ਸਾਲ ਦਾ ਸਰਟੀਫਿਕੇਟ ਲੈ ਕੇ ਨਹੀਂ ਆਇਆ। ਸਤਿਗੁਰੂ ਪਾਤਸ਼ਾਹ ਤੇ ਕਹਿੰਦੇ ਨੇ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੌਤ ਨਾ ਜਾਣਾ। ਇੱਕ ਸਾਹ ਦਾ ਵੀ ਪਤਾ ਨਹੀਂ, ਕਹਿੰਦੇ ਅੰਦਰ ਗਿਆ ਬਾਹਰ ਆਉਣਾ ਕਿ ਨਹੀਂ, ਬਾਹਰ ਗਿਆ ਅੰਦਰ ਜਾਣਾ ਕਿ ਨਹੀਂ, ਤੇ ਆਪਾਂ ਤੇ ਬਹਾਨੇ ਮਾਰਦੇ ਰਹਿੰਦੇ ਹਾਂ ਬਈ ਛਕ ਲਾਂਗੇ ਅਜੇ ਕਿਹੜੀ ਉਮਰ ਹੋਈ ਹੈ। ਕਿਸੇ ਦੀ ਜੇਬ ਵਿੱਚ ਸਰਟੀਫਿਕੇਟ ਨਹੀਂ ਹੈ ਬਈ ਤੂੰ 100 ਸਾਲ ਜੀਉ ਕੇ ਇੱਥੋਂ ਜਾਣਾ। ਇਸ ਕਰਕੇ ਗੁਰੂ ਕੇ ਸਿੱਖੋ ਆਓ, ਸਾਨੂੰ ਸਖ਼ਤ ਹਦਾਇਤ ਹੈ ਕਿ ਨਿਗੁਰੇ ਕਾ ਹੈ ਨਾਉ ਬੁਰਾ, ਨਿਗੁਰੇ ਪੁਣੇ ਦੀ ਜੂਠ ਲਾ ਕੇ ਗੁਰੂ ਦੇ ਚਰਨਾਂ ਵਿੱਚ ਆਈਏ, ਗੁਰੂ ਦੀ ਸ਼ਰਨ ਵਿੱਚ ਆਈਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਉੱਤੇ ਕਿਰਪਾ ਭਰੇ, ਰਹਿਮਤ ਭਰੇ ਹੱਥ ਰੱਖਣ। ਆਓ ਫਤਿਹ ਦੀ ਸਾਂਝ ਪਾਈਏ, ਉਸ ਤੋਂ ਬਾਅਦ ਆਪਾਂ ਇਤਿਹਾਸ ਦੀਆਂ ਗੱਲਾਂ ਜਿਹੜੀਆਂ ਹਨ ਜਿਵੇਂ ਗੁਰੂ ਰਹਿਮਤ ਕਿਰਪਾ ਕਰਕੇ ਕਰਵਾਉਣਗੇ, ਕਰਨ ਦਾ ਯਤਨ ਕਰਾਂਗੇ। ਸਾਰੀ ਸੰਗਤ ਬੇਨਤੀ ਨੂੰ ਕਰੋ ਜੀ ਪ੍ਰਵਾਨ ਤੇ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵੇਰ ਦੇ ਦੀਵਾਨ ਦੇ ਅੰਦਰ ਆਪਾਂ ਪਾਉਂਟਾ ਸਾਹਿਬ ਜੀ ਦੀ ਲੜੀ ਤੋਂ ਆਰੰਭ ਕੀਤੀ ਹੋਈ ਗੱਲ ਦਾ ਅਗਲਾ ਪੜਾਅ ਉਹਨੂੰ ਲੈ ਕੇ ਅਗਲਾ ਸਫ਼ਰ ਕਰ ਰਹੇ ਸਾਂ। 2 ਜੰਗਾਂ ਤੋਂ ਬਾਅਦ ਆਓ, ਇਹ ਦੋਵੇਂ ਜੰਗਾਂ ਜਿਹੜੀਆਂ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਜ਼ਿੰਦਗੀ ਦੀਆਂ, ਇਹ ਅਨੰਦਪੁਰ ਸਾਹਿਬ ਤੋਂ ਬਾਹਰ ਹੋਈਆਂ ਨੇ। ਪਹਿਲੀਆਂ ਦੋਵੇਂ ਜੰਗਾਂ ਇੱਕ ਪੰਘਾਣੀ ਦੀ ਧਰਤੀ ਉੱਤੇ ਤੇ ਦੂਸਰੀ ਮਦਾਉਣ ਦੀ ਧਰਤੀ ਉੱਤੇ, ਰਿਆਸਤ ਕਹਿਲੂਰ ਦੇ ਅੰਦਰ। ਤਾਂ ਹੁਣ ਦੂਸਰੀ ਜੰਗ ਤੋਂ ਬਾਅਦ ਕਰੀਬ 4 ਸਾਲ ਜੰਗ ਦਾ ਕੋਈ ਮਾਹੌਲ ਨਹੀਂ ਬਣਿਆ ਕਿਸੇ ਪ੍ਰਕਾਰ ਦੀ ਜਿਹੜੀ ਹਕੂਮਤ ਵੱਲੋਂ ਵੀ, ਕਿਉਂਕਿ ਔਰੰਗਜ਼ੇਬ ਵੀ ਦਿੱਲੀ ਨਹੀਂ ਸੀ। ਇਸ ਕਰਕੇ ਕੋਈ ਵੀ ਐਸਾ ਘਟਨਾ ਜਿਹੜੀ ਹੈ ਨਾ ਵਾਪਰੀ। ਇਹਨਾਂ 4 ਸਾਲਾਂ ਦਾ ਸਤਿਗੁਰੂ ਜੀ ਨੇ ਫਾਇਦਾ ਉਠਾਇਆ 88 ਤੋਂ ਲੈ ਕੇ 92 ਤੱਕ, 1688 ਤੋਂ ਲੈ ਕੇ 1692 ਤੱਕ। ਐਸੀ ਕੋਈ ਗੱਲ ਦੋਹਾਂ ਧਿਰਾਂ ਵੱਲੋਂ, ਤਿੰਨਾਂ ਧਿਰਾਂ ਵੱਲੋਂ, ਨਾ ਪਹਾੜੀ ਰਾਜਿਆਂ ਵੱਲੋਂ, ਨਾ ਮੁਗਲ ਸਲਤਨਤ ਵੱਲੋਂ, ਤੇ ਨਾ ਗੁਰੂ ਘਰ ਵੱਲੋਂ, ਐਸੀ ਕੋਈ ਵੀ ਘਟਨਾ ਜਿਹੜੀ ਨਹੀਂ ਵਾਪਰੀ ਜਿਹਦੇ ਨਾਲ ਕੋਈ ਟਕਰਾਓ ਦਾ ਮਾਹੌਲ ਪੈਦਾ ਹੁੰਦਾ। ਆਓ ਹੁਣ 1692 ਤੋਂ ਬਾਅਦ ਹੁਣ ਐਸਾ ਮਾਹੌਲ ਜਿਹੜਾ ਹੈ ਉਹ ਬਣਨਾ ਆਰੰਭ ਹੋਇਆ। ਇਹ ਵੀ ਤਾਂ ਬਣਿਆ ਜੀ ਕਿ ਕਹਿਲੂਰ ਵਾਲਾ ਜਿਹੜਾ ਭੀਮ ਚੰਦ ਹੈ, ਪਹਾੜੀ ਰਾਜਿਆਂ ਦਾ ਕਮਾਂਡਰ ਸੀ, ਉਹਦੀ ਮੌਤ ਹੋ ਗਈ। ਉਹਦਾ ਪੁੱਤ ਅਜਮੇਰ ਚੰਦ ਕਹਿਲੂਰ ਦੇ ਤਖ਼ਤ ਉੱਤੇ ਬੈਠਾ। ਜਵਾਨੀ ਦੇ ਜੋਸ਼ ਦੇ ਅੰਦਰ ਹੀ ਉਹਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਵੰਗਾਰਨਾ ਸ਼ੁਰੂ ਕਰ ਦਿੱਤਾ। ਇਹ ਲਾ ਲਾ ਕੇ ਮਸਾਲੇ ਝੂਠੀਆਂ ਦਿੱਤੀਆਂ ਰਿਪੋਰਟਾਂ ਔਰੰਗਜ਼ੇਬ ਨੂੰ। ਔਰੰਗਜ਼ੇਬ ਨੇ, ਕਿਉਂਕਿ ਉਹ ਘਬਰਾਇਆ ਹੋਇਆ, ਭਾਰਤ ਦੇ ਅੰਦਰ ਕਈ ਥਾਵਾਂ ਉੱਤੇ ਬਗਾਵਤ ਹੋ ਚੁੱਕੀ ਹੈ, ਸਾਊਥ ਦੇ ਅੰਦਰ ਮਰਹੱਟੇ ਬਗਾਵਤ ਕੀਤੀ ਬੈਠੇ ਨੇ, ਇੱਧਰ ਪੰਜਾਬ ਦੀ ਧਰਤੀ ਵੱਲ ਜਾਟ ਬਗਾਵਤ ਉੱਤੇ ਉਤਰੇ ਹੋਏ ਨੇ, ਤੇ ਹੁਣ ਜਿਹੜਾ ਭਾਰਤ ਦਾ ਬਾਦਸ਼ਾਹ ਹੈ, ਪ੍ਰਧਾਨ ਮੰਤਰੀ ਹੈ ਔਰੰਗਜ਼ੇਬ, ਉਹ ਹੁਣ ਬਿਲਕੁਲ ਵੀ ਰਿਸਕ ਲੈਣ ਨੂੰ ਤਿਆਰ ਨਹੀਂ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਘਰ ਦੇ ਅੰਦਰ ਵੀ ਜੰਗੀ ਅਭਿਆਸ ਹੁੰਦੇ ਆ, ਉਹ ਨਗਾਰੇ ਖੜਕਾਉਂਦਾ ਹੈ, ਉਹ ਤੀਰ ਅੰਦਾਜ਼ੀਆਂ ਤਲਵਾਰਬਾਜ਼ੀਆਂ ਦਾ ਅਭਿਆਸ ਉਹਦੇ ਸਿੱਖ ਕਰਦੇ ਹੈ, ਤੇ ਕੱਲ੍ਹ ਨੂੰ ਉਹ ਵੀ ਪੱਕਾ ਬਗਾਵਤ ਉੱਤੇ ਉਤਰਨਗੇ। ਇਸ ਗੱਲ ਨੂੰ ਮੁੱਖ ਰੱਖਦਿਆਂ ਉਹਨੇ ਪਹਿਲਾਂ ਤੇ ਲਾਹੌਰ ਦਾ ਸੂਬੇਦਾਰ ਤਬਦੀਲ ਕੀਤਾ, ਦਿਲਾਵਰ ਖਾਨ ਦੀ ਜਗ੍ਹਾ ਇਬਰਾਹਿਮ ਖਾਨ ਨੂੰ ਲਿਆਂਦਾ ਹੈ। ਤੇ ਆਓ, ਇਹ ਬੈਠਾ ਜੀ ਸਾਊਥ ਦੇ ਅੰਦਰ ਹੈਦਰਾਬਾਦ ਦਾ ਇਲਾਕਾ, ਕਿਲਕਲਾ ਨਾਮ ਦੇ ਸਥਾਨ ਤੋਂ ਇਹਨੇ ਜਿਹੜੀ ਪਹਿਲੀ ਚਿੱਠੀ ਇਬਰਾਹਿਮ ਖਾਨ ਨੂੰ ਲਿਖੀ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਖਿਲਾਫ਼ ਕਾਰਵਾਈ ਕਰੋ, ਉਹ ਜਮੀਅਤ ਕਿਉਂ ਕਰ ਰਿਹਾ, ਫੌਜਾਂ ਜਮ੍ਹਾਂ ਕਿਉਂ ਕਰ ਰਿਹਾ, ਉਹ ਜੰਗੀ ਅਭਿਆਸ ਕਿਉਂ ਕਰ ਰਿਹਾ, ਨਗਾਰੇ ਕਿਉਂ ਖੜਕਾਉਂਦਾ ਹੈ।
ਫੌਜਾਂ ਨਾਲ ਇੱਕ ਫਕੀਰ ਦਾ ਕੀ ਲੈਣ ਦੇਣਾ। ਇਬਰਾਹਿਮ ਖਾਨ ਨੂੰ ਇਹਨੇ ਪਹਿਲੀ ਚਿੱਠੀ ਜਿਹੜੀ ਹੈ ਜੀ ਸਾਊਥ ਵਿੱਚੋਂ ਦੱਖਣ ਵਿੱਚੋਂ ਲਿਖੀ ਹੈ। ਇਸ ਚਿੱਠੀ ਦੇ ਅੰਦਰ ਇਹਨੇ ਇਹ ਸਾਰੀਆਂ ਹਦਾਇਤਾਂ ਕੀਤੀਆਂ ਨੇ 20 ਨਵੰਬਰ 1693 ਨੂੰ। ਪਹਿਲੀ ਚਿੱਠੀ ਔਰੰਗਜ਼ੇਬ ਹੈਦਰਾਬਾਦ ਦੇ ਇਲਾਕੇ ਚੋਂ ਆਪਣੇ ਸੂਬੇਦਾਰ ਲਾਹੌਰ ਇਬਰਾਹਿਮ ਖਾਨ ਨੂੰ ਲਿਖਦਾ। ਇਬਰਾਹਿਮ ਖਾਨ ਨੇ ਤਕਰੀਬਨ 3-3.5 ਮਹੀਨੇ ਇਸੇ ਤਰ੍ਹਾਂ ਹੀ ਕੱਢ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ਼ ਇਹਨੇ ਕੋਈ ਵੱਡਾ ਐਕਸ਼ਨ ਨਹੀਂ ਕੀਤਾ, ਕਿਉਂਕਿ ਇਹ ਜਰਨੈਲ ਜਿੱਥੇ ਜਾਬਰ ਬੜਾ ਸੀ, ਜਿੱਥੇ ਤਵਸਵੀ ਬੜਾ ਸੀ, ਅਤਿਆਚਾਰੀ ਬੜਾ ਸੀ, ਉੱਥੇ ਇਹ ਸਿਆਣਾ ਵੀ ਬੜਾ। ਸੂਝ ਬੂਝ ਤੋਂ ਕੰਮ ਲੈਣ ਵਾਲਾ, ਜੋਸ਼ ਦੇ ਨਾਲ ਹੋਸ਼ ਦੀ ਵਰਤੋਂ ਕਰਨ ਵਾਲਾ ਹੈ। ਤੇ ਪਹਿਲੀਆਂ ਦੋ ਜੰਗਾਂ ਦੇ ਅੰਦਰ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਤਾਕਤ ਦੇਖ ਚੁੱਕੇ ਨੇ, ਇਸ ਕਰਕੇ ਇਹ ਜਾਣਦਾ ਹੈ ਕਿ ਗੁਰੂ ਨੂੰ ਐਵੇਂ ਹੀ ਤੱਤ ਭੜੱਤੀ ਦੇ ਅੰਦਰ ਹੱਥ ਪਾ ਲਵਾਂ, ਫਿਰ ਹਾਰ ਹੋ ਜਾਏ, ਬੇਇੱਜ਼ਤੀ ਹੋਵੇ। ਇਸ ਕਰਕੇ ਇਹ ਬੜੇ ਟਰਾਮੇ ਦੇ ਨਾਲ ਤੇ ਪੂਰੀ ਤਿਆਰੀ ਦੇ ਨਾਲ ਆਨੰਦਪੁਰ ਸਾਹਿਬ ਵੱਲ ਨੂੰ ਵਧਣਾ ਚਾਹੁੰਦਾ ਸੀ। ਇਸ ਕਰਕੇ ਜਿਹੜੀ ਪਹਿਲੀ ਚਿੱਠੀ ਆਈ ਹੈ ਜੀ ਔਰੰਗਜ਼ੇਬ ਦੀ 20 ਨਵੰਬਰ 1683 ਨੂੰ 93 ਨੂੰ, ਇਹਨੇ ਨਾ ਤੇ ਉਹਦਾ ਕੋਈ ਮੋੜਵਾਂ ਜਵਾਬ ਔਰੰਗਜ਼ੇਬ ਨੂੰ ਦਿੱਤਾ, ਨਾ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ਼ ਕੋਈ ਵੱਡੀ ਕਾਰਵਾਈ ਕੀਤੀ ਹੈ। ਇਹ ਤਿਆਰੀ ਵਿੱਚ ਜੁਟਿਆ ਰਿਹਾ। ਇਹ ਆਪਣੇ ਤਰੀਕੇ ਦੇ ਨਾਲ ਇਹ ਫੌਜਾਂ ਨੂੰ ਤਿਆਰ ਕਰਦਾ ਰਿਹਾ। ਹਿੰਦੂ ਪਹਾੜੀ ਰਾਜਿਆਂ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਡਾਇਰੀਆਂ ਲੈਂਦਾ ਰਿਹਾ। ਇਹ ਰਿਪੋਰਟਾਂ ਸਾਰੀਆਂ ਇਕੱਠੀਆਂ ਕਰਦਾ ਰਿਹਾ ਕਿ ਗੁਰੂ ਕੋਲ ਤਾਕਤ ਕਿੰਨੀ ਹੈ, ਕਿਹੜੇ ਤਰੀਕੇ ਨਾਲ, ਕਿੱਥੇ ਉਹਦੇ ਨਾਲ ਨਜਿੱਠਿਆ ਜਾਏ। ਆਓ, ਕਰੀਬ 3 ਕੁ ਮਹੀਨੇ ਦਾ ਇਹ ਜਿਹੜਾ ਸਮਾਂ ਸੀ ਜੀ ਉਹ ਲੰਘਿਆ, ਤੇ 3-3.5 ਮਹੀਨੇ ਬਾਅਦ ਔਰੰਗਜ਼ੇਬ ਨੇ ਦੁਬਾਰਾ ਫਿਰ ਇੱਕ ਚਿੱਠੀ ਇਹ ਕਿਲਕਲਾ ਨਾਮ ਦੇ ਸਥਾਨ ਤੋਂ ਲਿਖੀ ਹੈ 13 ਫਰਵਰੀ 1694 ਨੂੰ। ਇਬਰਾਹਿਮ ਖਾਨ ਦੇ ਨਾਮ ਦੂਜੀ ਚਿੱਠੀ ਲਿਖ ਕੇ ਔਰੰਗਜ਼ੇਬ ਨੇ ਕਾਰਨ ਪੁੱਛਿਆ ਹੈ ਕਿ ਮੇਰੇ ਪਹਿਲੇ ਖਤ ਦਾ ਜਿਹੜਾ ਜਵਾਬ ਹੈ ਉਹ ਕੋਈ ਕਿਉਂ ਨਹੀਂ ਦਿੱਤਾ ਗਿਆ। ਇਹਨੇ ਰਿਪੋਰਟ ਤਲਬ ਕੀਤੀ ਹੈ ਕਿ ਮੇਰੀਆਂ ਹਦਾਇਤਾਂ ਜਿਹੜੀਆਂ ਇਬਰਾਹਿਮ ਖਾਨ ਮੈਂ ਤੈਨੂੰ ਭੇਜੀਆਂ ਨੇ ਉਹਨਾਂ ਦਾ ਕੀ ਬਣਿਆ, ਗੁਰੂ ਗੋਬਿੰਦ ਸਿੰਘ ਦੇ ਖਿਲਾਫ਼, ਆਨੰਦਪੁਰ ਦੇ ਖਿਲਾਫ਼ ਤੁਸੀਂ ਕੀਤਾ ਕੀ ਹੈ, ਮੈਨੂੰ ਛੇਤੀ ਤੋਂ ਛੇਤੀ ਰਿਪੋਰਟ ਦਿਓ। ਤੇ ਆਓ ਹੁਣ ਜਦੋਂ ਦੂਸਰੀ ਚਿੱਠੀ ਇਬਰਾਹਿਮ ਖਾਨ ਦੇ ਕੋਲ ਔਰੰਗਜ਼ੇਬ ਦੀ ਪਹੁੰਚਦੀ ਹੈ, ਤੇ ਹੁਣ ਕਿਉਂਕਿ ਦੂਸਰੀ ਚਿੱਠੀ ਹੈ, ਹੁਣ ਇਹਦੇ ਕੋਲੋਂ ਟਾਲ ਮਟੋਲ ਕਰਨ ਦਾ ਜਾਂ ਹੋਰ ਟਾਈਮ ਦਾ ਸਮਾਂ ਨਹੀਂ ਸੀ। ਇਸ ਕਰਕੇ ਹੁਣ ਦੂਸਰੀ ਚਿੱਠੀ ਦੇ ਅੰਦਰ ਸਖ਼ਤ ਹਦਾਇਤਾਂ ਔਰੰਗਜ਼ੇਬ ਨੇ ਫਿਰ ਕੀਤੀਆਂ ਨੇ, ਬਈ ਆਨੰਦਪੁਰ ਕੀ ਹੋ ਰਿਹਾ, ਇੱਕ ਫਕੀਰ ਨੂੰ ਫੌਜਾਂ ਦੀ ਕੀ ਲੋੜ ਹੈ, ਕੀ ਗੁਰੂ ਸਾਡੀ ਹਕੂਮਤ ਦੇ ਅੰਦਰ ਇੱਕ ਹੋਰ ਹਕੂਮਤ ਖੜੀ ਕਰ ਰਿਹਾ, ਉਹਨੂੰ ਸਖਤੀ ਦੇ ਨਾਲ ਰੋਕੋ, ਜੇ ਤੇ ਗੁਰੂ ਪਰਜਾ ਬਣ ਕੇ ਸਾਡੇ ਹੁਕਮ ਦੇ ਅੰਦਰ ਰਹਿੰਦਾ ਜਿਵੇਂ ਬਾਕੀ ਪਰਜਾ ਰਹਿੰਦੀ ਹੈ, ਜੇ ਤੇ ਗੁਰੂ ਉਸੇ ਤਰ੍ਹਾਂ ਰਹਿਣ ਨੂੰ ਤਿਆਰ ਹੈ ਫਿਰ ਤੇ ਠੀਕ ਹੈ, ਪਰ ਜੇਕਰ ਗੁਰੂ ਗੱਲ ਨਹੀਂ ਮੰਨਦਾ ਉਹਦੇ ਖਿਲਾਫ਼ ਸਖ਼ਤ ਕਾਰਵਾਈ ਕਰੋ। ਤਾਂ ਗੁਰੂ ਕੇ ਸਿੱਖੋ, ਜਦੋਂ ਅਜਮੇਰ ਚੰਦ ਨੇ ਰਿਪੋਰਟ ਦਿੱਤੀ ਸੀ ਨਾ ਬਈ ਗੁਰੂ ਦੇ ਘਰ ਵਿੱਚ ਆਹ ਹੋ ਰਿਹਾ, ਤੀਰ ਅੰਦਾਜ਼ੀਆਂ, ਤਲਵਾਰਬਾਜ਼ੀਆਂ, ਘੋੜ ਸਵਾਰੀਆਂ, ਨਗਾਰੇ, ਜੈਕਾਰੇ, ਸਾਰਾ ਕੁਝ ਗੁਰੂ ਦੇ ਘਰ ਵਿੱਚ ਹੋ ਰਿਹਾ, ਤੇ ਔਰੰਗਜ਼ੇਬ ਨੇ ਉਦੋਂ ਤਮਾਮ ਭਾਰਤ ਦੀ ਜਨਤਾ ਇੱਕ ਰਾਜਪੂਤਾਂ ਨੂੰ ਛੱਡ ਕੇ, ਰਾਜਪੂਤ ਹਿੰਦੂਆਂ ਨੂੰ ਛੱਡ ਕੇ ਬਾਕੀ ਤਮਾਮ ਭਾਰਤ ਦੀ ਜਨਤਾ ਉੱਤੇ ਸ਼ਸਤਰ ਪਹਿਨਣ ਤੇ ਪਾਬੰਦੀ ਲਾ ਦਿੱਤੀ ਹੈ ਕਿ ਕੋਈ ਵੀ ਸਰਕਾਰੀ ਮੁਲਾਜ਼ਮ ਤੋਂ ਬਿਨਾਂ, ਜਿਹੜੇ ਫੌਜ ਵਿੱਚ ਨੇ ਉਹਨਾਂ ਤੋਂ ਬਿਨਾਂ ਤੇ ਹਿੰਦੂਆਂ ਵਿੱਚੋਂ ਹਿੰਦੂ ਰਾਜਪੂਤਾਂ ਤੋਂ ਬਿਨਾਂ ਕੋਈ ਵੀ ਬੰਦਾ ਤਲਵਾਰ ਨਹੀਂ ਫੜ ਸਕਦਾ, ਸ਼ਸਤਰ ਪਹਿਨ ਨਹੀਂ ਸਕਦਾ। ਤੇ ਗੁਰੂ ਕੇ ਸਿੱਖੋ, ਆਓ ਹੁਣ ਜਦੋਂ ਇਹ ਹੁਕਮ ਨਾਜ਼ਲ ਕੀਤੇ ਗਏ ਨੇ, ਹੁਕਮ ਜਾਰੀ ਕਰ ਦਿੱਤੇ ਔਰੰਗਜ਼ੇਬ ਨੇ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਤੇ ਗੱਲ ਹੀ ਤਲਵਾਰਾਂ ਦੀ ਹੋ ਰਹੀ ਸੀ ਜੀ, ਜਿੱਥੇ ਰੱਬੀ ਬਾਣੀ ਦਾ ਕੀਰਤਨ, ਢਾਡੀ ਸਿੰਘ, ਕਵੀ ਸਿੰਘ ਵਾਰਾਂ ਗਾਉਂਦੇ ਨੇ ਸੂਰਬੀਰਾਂ ਦੀਆਂ, ਉੱਥੇ ਗੁਰੂ ਕਾ ਸਿੱਖ ਰੋਜ਼ ਜੰਗੀ ਅਭਿਆਸ ਵੀ ਕਰਦਾ ਸੀ। ਇਸ ਕਰਕੇ ਹੁਣ ਇਹ ਜਿਹੜਾ ਹੁਕਮ ਹੈ ਕਿ ਕੋਈ ਵੀ ਗੈਰ ਹਕੂਮਤੀ ਬੰਦਾ ਇੱਕ ਹਿੰਦੂ ਰਾਜਪੂਤਾਂ ਨੂੰ ਛੱਡ ਕੇ ਕੋਈ ਤਲਵਾਰ ਫੜੀ ਨਹੀਂ ਸਕਦਾ, ਇਹਦਾ ਮਤਲਬ ਹੈ ਕਿ ਇਹ ਹੁਕਮ ਗੁਰੂ ਗੋਬਿੰਦ ਸਿੰਘ ਉੱਤੇ ਵੀ ਲਾਗੂ ਸਮਝੇ ਜਾ ਰਹੇ ਸਨ। ਮੁਗਲ ਹਕੂਮਤ ਦੇ ਇਹ ਹੁਕਮ ਗੁਰੂ ਘਰ ਉੱਤੇ ਵੀ ਲਾਗੂ ਸਨ, ਪਰ ਗੁਰੂ ਘਰ ਨੇ ਇਹਨਾਂ ਹੁਕਮਾਂ ਦੀ ਕੋਈ ਪਰਵਾਹ ਨਹੀਂ ਕੀਤੀ। ਇਹ ਹੁਕਮ ਜਦੋਂ ਪਹੁੰਚੇ ਨੇ ਜੀ ਇਬਰਾਹਿਮ ਖਾਨ ਦੇ ਕੋਲ, ਔਰੰਗਜ਼ੇਬ ਨੇ ਰਿਪੋਰਟ ਮੰਗੀ ਹੈ ਵੀ ਕੀਤਾ ਕੀ ਹੈ, ਮੇਰੀਆਂ ਪਹਿਲੀਆਂ ਹਦਾਇਤਾਂ ਦੇ ਮੁਤਾਬਕ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ।
ਕੀ ਕੀਤਾ ਜੇ ਕੁਝ ਕੀਤਾ ਤੇ ਮੈਨੂੰ ਉਹਦੀ ਰਿਪੋਰਟ ਛੇਤੀ ਤੋਂ ਛੇਤੀ ਦੱਖਣ ਨੂੰ ਭੇਜੋ। ਹੁਣ ਇਬਰਾਹਿਮ ਖਾਨ ਦੇ ਕੋਲ ਇਹ ਦੂਸਰੀ ਚਿੱਠੀ ਜਿਹੜੀ ਹੈ ਜੀ ਉਹ ਫਰਵਰੀ 1913 ਫਰਵਰੀ 1693 ਨੂੰ 94 ਨੂੰ ਪਹੁੰਚੀ। ਹੁਣ ਇਬਰਾਹਿਮ ਖਾਨ ਨੇ ਇਹ ਵੀ ਚਿੱਠੀ ਜਿਹੜੀ ਔਰੰਗਜ਼ੇਬ ਦੀ ਆਈ ਹੈ ਉਹ ਵੀ ਚਿੱਠੀ ਨਾਲ ਤੇ ਆਪਣੇ ਵੱਲੋਂ ਇੱਕ ਚਿੱਠੀ ਸਖ਼ਤ ਸ਼ਬਦਾਂ ਦੇ ਅੰਦਰ ਹੋਰ ਲਿਖੀ ਹੈ। ਉਹਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਸਾਰਾ ਦਬਾਉਣ ਵਾਲੇ ਲਫ਼ਜ਼ ਲਿਖੇ ਗਏ ਨੇ ਕਿ ਆਹ ਗੱਲਾਂ ਬੰਦ ਕਰ ਦਿਓ, ਸ਼ਸਤਰਾਂ ਉੱਤੇ ਪਾਬੰਦੀ ਹੈ, ਤੁਹਾਡੇ ਸਾਰੇ ਸਿੱਖ ਜਿਹੜੇ ਸ਼ਸਤਰ ਪਹਿਨ ਕੇ ਤੁਰੇ ਫਿਰਦੇ ਨੇ ਇਹਨਾਂ ਦੀਆਂ ਤਲਵਾਰਾਂ ਜਿਹੜੀਆਂ ਹਨ ਉਹ ਗਲਾਂ ਵਿੱਚੋਂ ਹੁਣ ਉਤਰਵਾ ਦਿਓ, ਇਹ ਦੁਆਰਾ ਦਿਖਣੀਆਂ ਨਹੀਂ ਚਾਹੀਦੀਆਂ, ਨਗਾਰਿਆਂ ਉੱਤੇ ਪਾਬੰਦੀ ਹੈ, ਨਗਾਰੇ ਬੰਦ ਕਰੋ, ਉੱਚੀ ਜੈਕਾਰੇ ਛੱਡਣੇ ਬੰਦ ਕਰੋ, ਬਿਲਕੁਲ ਫਕੀਰ ਯੋਗੀ ਜਿਵੇਂ ਰਹਿੰਦੇ ਨੇ ਉਸੇ ਤਰ੍ਹਾਂ ਰਹੋ, ਗੱਲ ਠੀਕ ਹੈ, ਨਹੀਂ ਤੇ ਤੁਹਾਡੇ ਖਿਲਾਫ਼ ਬੜਾ ਤਕੜਾ ਐਕਸ਼ਨ ਉਹ ਦਿੱਲੀ ਸਲਤਨਤ ਵੱਲੋਂ ਹੋ ਸਕਦਾ ਹੈ। ਇਹ ਧਮਕੀਆਂ ਭਰੀ ਚਿੱਠੀ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੀ। ਆਓ ਗੁਰੂ ਕੇ ਸਿੱਖੋ, ਸਤਿਗੁਰੂ ਜੀ ਨੇ ਚਿੱਠੀ ਪੜ੍ਹੀ, ਪੜ੍ਹਨ ਤੋਂ ਬਾਅਦ ਪਾਤਸ਼ਾਹ ਜੀ ਨੇ ਇਸ ਚਿੱਠੀ ਦਾ ਬੜਾ ਸਖ਼ਤ ਸ਼ਬਦਾਂ ਵਿੱਚ ਜਵਾਬ ਦਿੱਤਾ। ਇਸ ਚਿੱਠੀ ਦਾ ਜਵਾਬ ਸਤਿਗੁਰੂ ਜੀ ਨੇ ਇਬਰਾਹਿਮ ਖਾਨ ਨੂੰ ਭੇਜਿਆ ਕਿ ਸੂਬੇਦਾਰ ਲਾਹੌਰ, ਜੋ ਕੁਝ ਗੁਰੂ ਨਾਨਕ ਇਹ ਆਨੰਦਾਂ ਦੀ ਪੁਰੀ ਹੈ, ਪਹਿਲੀ ਗੱਲ ਆਨੰਦਪੁਰੀ ਉੱਤੇ ਤੁਹਾਡਾ ਹੱਕ ਕੋਈ ਨਹੀਂ, ਕਿਉਂਕਿ ਇਹ ਸਾਡੇ ਗੁਰੂ ਪਿਤਾ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਮਾਇਆ ਪੰਥ ਦੀ ਮਾਇਆ ਖਰਚ ਕੇ ਇਹ ਆਨੰਦਪੁਰ ਦੀ ਧਰਤੀ ਖਰੀਦ ਕੇ ਇਹਦੇ ਉੱਤੇ ਇਹ ਆਨੰਦਾਂ ਦੀ ਪੁਰੀ ਵਸਾਈ ਹੈ। ਇਸ ਕਰਕੇ ਇਹ ਤੁਹਾਡੀ ਜਗੀਰ ਨਹੀਂ, ਇਹ ਗੁਰੂ ਪੰਥ ਦੀ ਜਗੀਰ ਹੈ ਤੇ ਸਾਡੀ ਜਗੀਰ ਉੱਤੇ ਦਿੱਲੀ ਦਾ ਕੋਈ ਹੁਕਮ ਜਿਹੜਾ ਉਹ ਲਾਗੂ ਹੋਣ ਦਾ ਮਤਲਬ ਹੀ ਨਹੀਂ। ਸਾਡਾ ਸਿੱਖ ਇਹ ਜੰਗੀ ਅਭਿਆਸ ਕਰਦਾ ਹੈ ਤੇ ਕਰਦਾ ਰਹੇਗਾ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਜਵਾਬ ਦਿੱਤਾ, ਇਬਰਾਹਿਮ ਖਾਨ ਇਹ ਜਿਹੜੀਆਂ ਤਲਵਾਰਾਂ ਗੁਰੂ ਨਾਨਕ ਦੇ ਘਰ ਵਿੱਚ ਖੜਕਦੀਆਂ ਨੇ, ਇਹ ਜਿਹੜੀਆਂ ਢਾਲਾਂ ਗੁਰੂ ਨਾਨਕ ਦੇ ਘਰ ਵਿੱਚ ਚਮਕਦੀਆਂ ਨੇ, ਇਹ ਨਗਾਰੇ ਜਿਹੜੇ ਗੁਰੂ ਨਾਨਕ ਦੇ ਘਰ ਵਿੱਚ ਵੱਜਦੇ ਹੈ, ਇਹਨਾਂ ਦਾ ਮਤਲਬ ਕੋਈ ਛੋਟਾ ਨਹੀਂ, ਇਹ ਕੋਈ ਵਕਤੀ ਕਹਾਣੀ ਨਹੀਂ ਹੈ, ਇਹ ਬੜੇ ਲੰਬੇ ਸਮੇਂ ਤੱਕ ਵੱਜਣੇ ਨੇ। ਉਦੋਂ ਤੱਕ ਵੱਜਣਗੇ ਇਬਰਾਹਿਮ ਖਾਨ ਜਦੋਂ ਤੱਕ ਭਾਰਤ ਦੀ ਧਰਤੀ ਵਿੱਚੋਂ ਤੁਹਾਡੀ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਨਹੀਂ ਪੱਟ ਦਿੰਦੇ। ਇਹ ਗੁਲਾਮੀ ਗਲੋਂ ਲਾਉਣ ਦੀ ਲੜਾਈ ਹੈ, ਇਸ ਕਰਕੇ ਇਹ ਕਦੇ ਵੀ ਨਗਾਰੇ ਤੇ ਤਲਵਾਰਾਂ ਗੁਰੂ ਦੇ ਘਰ ਵਿੱਚੋਂ ਬੰਦ ਨਹੀਂ ਹੋ ਸਕਦੀਆਂ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਬਰਾਹਿਮ ਖਾਨ ਦੀ ਚਿੱਠੀ ਦਾ ਜਵਾਬ ਜਿਵੇਂ ਬੜੀ ਬੇਬਾਕੀ ਦੇ ਨਾਲ ਦਿੱਤਾ, ਬੈਂਤ ਛੰਦ ਵਿੱਚ ਮੇਰੇ ਸਾਥੀ ਇਉਂ ਕਹਿਣ ਲੱਗੇ।

ਪਾਤਸ਼ਾਹ ਜੀ ਬੜੀ ਬੇਬਾਕੀ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਇਬਰਾਹਿਮ ਖਾਨ ਦੀ ਚਿੱਠੀ ਦਾ ਦੇ ਕੇ ਜਵਾਬ ਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਕਿ ਮੌਕਾ ਜਿਹੜਾ ਹੈ ਉਹ ਬੜਾ ਨੇੜੇ ਆਉਣ ਵਾਲਾ ਹੈ। ਪਹਿਲੀਆਂ ਜਿਹੜੀਆਂ ਝੜਪਾਂ ਨੇ, ਲੜਾਈਆਂ ਨੇ, ਉਹ ਅਨੰਦਪੁਰ ਸਾਹਿਬ ਤੋਂ ਦੂਰ ਹੋਈਆਂ ਨੇ, ਪਰ ਜਿਹੜੀ ਆਉਣ ਵਾਲੀ ਲੜਾਈ ਹੈ ਉਹ ਅਨੰਦਪੁਰ ਹੀ ਹੋਵੇਗੀ, ਜਦੋਂ ਵੀ ਹੁੰਦੀ ਹੈ ਉਹ ਅਨੰਦਪੁਰ ਹੀ ਹੋਣੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਪਿੱਛੇ ਇਹ ਤਿਆਰੀਆਂ ਆਰੰਭ ਕੀਤੀਆਂ ਤੇ ਗੁਰੂ ਕੇ ਸਿੱਖੋ ਜੰਗੀ ਨੁਕਤਾ ਨਿਗਾਹ ਤੋਂ ਮੈਂ ਸਵੇਰ ਦੇ ਦੀਵਾਨ ਅੰਦਰ ਵੀ ਬੇਨਤੀ ਕੀਤੀ ਸੀ ਕਿ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਸਤਿਗੁਰੂ ਜੀ ਨੇ ਚਾਰੇ ਪਾਸਿਓਂ ਸਿਕਿਓਰ ਬੜੀ ਮੁਸਤੈਦੀ ਦੇ ਨਾਲ ਪਹਿਲਾਂ ਹੀ ਕਰ ਲਿਆ ਹੋਇਆ ਸੀ। ਸਤਲੁਜ ਦਰਿਆ ਇੱਕ ਪਾਸੇ ਅਨੰਦਪੁਰ ਸਾਹਿਬ ਜੀ ਨੂੰ ਸਿਕਿਓਰ ਕਰਦਾ ਸੀ, ਘੇਰੀ ਬੈਠਾ ਹੈ, ਤੇ ਸਤਲੁਜ ਦਰਿਆ ਤੋਂ ਲੈ ਕੇ ਅਨੰਦਪੁਰ ਸਾਹਿਬ ਜੀ ਦੇ ਅੰਦਰ ਸਤਿਗੁਰੂ ਜੀ ਨੇ ਜਿਹੜੇ ਕਿਲੇ ਉਸਾਰੇ, ਇਹਨਾਂ ਵਿੱਚ ਕਿਲਾ ਹੋਲਗੜ, ਲੋਹਗੜ, ਕਿਲਾ ਕੇਸਗੜ, ਕਿਲਾ ਫਤਿਹਗੜ, ਕਿਲਾ ਆਨੰਦਗੜ, ਇਸ ਆਦਿਕ ਜਿਹੜੇ ਕਿਲੇ ਨੇ ਜੀ, ਇਹ ਸਤਿਗੁਰੂ ਜੀ ਨੇ ਜੰਗੀ ਨੁਕਤਾ ਨਿਗਾਹ ਨੂੰ ਦੇਖ ਕੇ ਹੀ ਉਸਾਰ ਲਏ ਸਨ। ਪਹਿਲਾਂ ਹੀ ਤਿਆਰੀ ਕਰ ਲਈ ਸੀ ਕਿਉਂਕਿ ਸਤਿਗੁਰੂ ਜਾਣਦੇ ਸਨ ਕਿ ਹਕੂਮਤ ਦੇ ਨਾਲ ਜਿਹੜੀ ਹੁਣ ਹਥਿਆਰਬੰਦ ਲੜਾਈ ਗੱਲ ਸ਼ੁਰੂ ਹੋ ਚੁੱਕੀ ਹੈ, ਉਹ ਹੁਣ ਨੇੜੇ ਨਹੀਂ ਰੁਕਣ ਵਾਲੀ। ਇਸ ਕਰਕੇ ਸਾਰੀਆਂ ਤਿਆਰੀਆਂ ਜਿਹੜੀਆਂ ਇੱਕ ਹਕੂਮਤ ਕਰਦੀ ਹੈ ਆਪਣੇ ਰਾਜ ਨੂੰ ਸਿਕਿਓਰ ਰੱਖਣ ਲਈ, ਇਹ ਸਾਰੀਆਂ ਤਿਆਰੀਆਂ ਸਤਿਗੁਰੂ ਜੀ ਨੇ ਅਨੰਦਪੁਰ ਧਰਤੀ ਦੀ ਰਾਖੀ ਵਾਸਤੇ ਵੀ ਸਾਰੀਆਂ ਪਹਿਲਾਂ ਕਰ ਲਈਆਂ ਨੇ। ਇਸ ਕਰਕੇ ਗੁਰੂ ਕੇ ਸਿੱਖੋ ਆਹ ਹੁਣ ਇਬਰਾਹਿਮ ਖਾਨ ਦੇ ਖੱਤ ਦਾ, ਚਿੱਠੀ ਦਾ ਜਵਾਬ ਦੇਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੰਗ ਦੀਆਂ ਅਗਲੇਰੀਆਂ ਤਿਆਰੀਆਂ ਵਾਸਤੇ ਕੁਝ ਹੁਕਮਨਾਮੇ ਸਤਿਗੁਰੂ ਜੀ ਨੇ ਲਿਖਤੀ ਭੇਜੇ ਨੇ। ਅਲੱਗ ਅਲੱਗ ਪਿੰਡਾਂ ਸ਼ਹਿਰਾਂ ਦੇ ਅੰਦਰ ਜਿਹੜੇ ਮਸੰਦ ਸਨ, ਜਥੇਦਾਰ ਸਨ, ਉਹਨਾਂ ਨੂੰ, ਪਿੰਡਾਂ ਦੀਆਂ ਸੰਗਤਾਂ ਪਿਆਰ ਕਰਨ ਵਾਲੀਆਂ ਗੁਰੂ ਨੂੰ, ਉਹਨਾਂ ਨੂੰ ਕਿ ਜਿੰਨੀ ਛੇਤੀ ਹੋ ਸਕਦਾ ਜਿੰਨੇ ਜਿੰਨੇ ਇਲਾਕੇ ਵਿੱਚੋਂ ਘੋੜੇ ਤੇ ਲੜਾਕੇ ਭੇਜ ਸਕਦੇ ਹੋ ਉਹ ਅਨੰਦਪੁਰ ਸਾਹਿਬ ਭੇਜਣ ਦਾ ਜਿਹੜਾ ਹੈ ਛੇਤੀ ਤੋਂ ਛੇਤੀ ਯਤਨ ਕਰੋ। ਤੇ ਗੁਰੂ ਕੇ ਸਿੱਖੋ ਆਪ ਵੀ ਸਤਿਗੁਰੂ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਤੋਂ ਇੱਕ ਦੌਰੇ ਉੱਤੇ ਨਿਕਲੇ ਨੇ ਕਿਉਂਕਿ ਔਰੰਗਜ਼ੇਬ ਬੜਾ ਸਖ਼ਤ ਹੁਕਮ ਜਿਹੜਾ ਹੈ ਪਰਜ਼ਾ ਉੱਤੇ ਲਾਗੂ ਕਰ ਦਿੱਤਾ ਗਿਆ ਸੀ ਕਿ ਜਿਹੜੀ ਸਰਕਾਰੀ ਅਹੁਦੇਦਾਰਾਂ ਤੋਂ ਬਿਨਾਂ, ਸਰਕਾਰੀ ਫੌਜ ਤੋਂ ਬਿਨਾਂ ਕੋਈ ਬੰਦਾ ਸ਼ਸਤਰ ਪਹਿਨ ਹੀ ਨਹੀਂ ਸਕਦਾ, ਲੋਕਾਂ ਨੂੰ ਨਿਹੱਥੇ ਕਰ ਦਿੱਤਾ ਗਿਆ ਸੀ ਤੇ ਦੁਨੀਆਂ ਭਾਰਤ ਦੇ ਲੋਕ ਡੋਲ ਨਾ ਜਾਣ, ਘਬਰਾ ਨਾ ਜਾਣ, ਉਹਨਾਂ ਨੂੰ ਜਿੰਨਾ ਕੁ ਹੁਣ ਤੱਕ ਤਕੜਿਆਂ ਕਰ ਚੁੱਕੇ ਹਾਂ ਉਹਨਾਂ ਦਾ ਹੌਸਲਾ ਡਿੱਗ ਨਾ ਪਵੇ। ਇਸ ਕਰਕੇ ਸਤਿਗੁਰੂ ਜੀ ਆਪ ਵੀ ਜਥੇ ਸਮੇਤ ਅਨੰਦਪੁਰ ਸਾਹਿਬ ਤੋਂ ਨਿਕਲੇ ਹੈ, ਅਲੱਗ ਅਲੱਗ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਜਾ ਕੇ ਸੰਗਤ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਪ੍ਰੇਰਣਾ ਦਿੰਦੇ ਹੈ ਕਿ ਮੁਗਲ ਹਕੂਮਤ ਦੀਆਂ ਜੜ੍ਹਾਂ ਬੇਸ਼ੱਕ ਸਦੀਆਂ ਪਹਿਲਾਂ ਭਾਰਤ ਉੱਤੇ ਲੱਗੀਆਂ ਨੇ ਪਰ ਭਾਰਤ ਵਾਸੀਓ ਹੁਣ ਇਸ ਮੁਗਲ ਸਲਤਨਤ ਦਾ ਅੰਤ ਬਹੁਤੀ ਦੂਰ ਨਹੀਂ, ਇਹ ਜ਼ੁਲਮ ਉੱਤੇ ਉਤਰੇ ਹੋਏ ਹੈ ਤੇ ਜ਼ੁਲਮ ਹੀ ਹਕੂਮਤਾਂ ਦੇ ਅੰਤ ਦਾ ਕਾਰਨ ਬਣਦਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਬਾਬਰ ਨੂੰ ਮਿਲੇ ਸਨ ਅਹਿਮਦਾਬਾਦ ਦੀ ਧਰਤੀ ਤੇ, ਸਤਿਗੁਰੂ ਜੀ ਨੂੰ ਚੱਕੀਆਂ ਪੀਸਣ ਵਾਸਤੇ ਆਖੀਆਂ, ਜੇਲ੍ਹ ਵਿੱਚ ਬੰਦ ਕੀਤਾ, ਪਰ ਜਦੋਂ ਗੁਰੂ ਨਾਨਕ ਦੀ ਪਹਿਚਾਣ ਬਾਬਰ ਨੂੰ ਹੋਈ ਉਹਦੇ ਤੋਂ ਬਾਅਦ ਅਧੀਨ ਕੀ ਮੰਨੀ। ਬੜੇ ਨਿਮਰ ਸੁਭਾਅ ਦੇ ਨਾਲ ਬਾਬਰ ਨੇ ਸਵਾਲ ਕੀਤਾ ਸੀ ਕਿ ਸਤਿਗੁਰੂ ਰਾਜ ਬਣਦੇ ਕਿਵੇਂ ਨੇ ਤੇ ਜਾਂਦੇ ਕਿਵੇਂ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਕਿ ਜਬ ਛੁੱਟੇ ਨਿਆਉ ਹੋਏ ਬੇਅਦਲ, ਹੋਏ ਬੇਅਦਲ ਰਾਜ ਹੋਏ ਬਦਲ। ਜਦੋਂ ਹਕੂਮਤਾਂ ਨਿਆਂ ਨਹੀਂ ਕਰਦੀਆਂ, ਨਿਆਂ ਛੱਡ ਕੇ ਬੇਅਦਲੀ ਕਰਦੀਆਂ ਨੇ, ਧੱਕੇਸ਼ਾਹੀ ਕਰਦੀਆਂ ਨੇ, ਅਨਿਆਂ ਕਰਦੀਆਂ ਨੇ, ਉਦੋਂ ਅਕਾਲ ਪੁਰਖ ਆਪਣੇ ਆਪ ਹੀ ਐਸੀਆਂ ਹਕੂਮਤਾਂ ਨੂੰ ਤਬਦੀਲ ਕਰਦਾ, ਬਦਲ ਦਿੰਦਾ। ਤੇ ਭਾਰਤ ਵਾਸੀਓ ਇਹ ਮੁਗਲ ਹਕੂਮਤ ਵੀ ਹੁਣ ਨਿਆਂ ਛੱਡ ਕੇ ਅਨਿਆਂ ਉੱਤੇ ਉੱਤਰ ਆਈ ਹੈ। ਇਹ ਬਿਲਕੁਲ ਇਹਦੀਆਂ ਅਦਾਲਤਾਂ ਦੇ ਅੰਦਰ ਬੇਅਦਲੀ ਹੁੰਦੀ ਹੈ, ਧੱਕੇਸ਼ਾਹੀ ਹੁੰਦੀ ਹੈ ਤੇ ਸਭ ਤੋਂ ਵੱਡੀ ਨਿਸ਼ਾਨੀ ਹਕੂਮਤਾਂ ਦੇ ਬਰਬਾਦ ਹੋਣ ਦੀ ਇਹੀ ਹੁੰਦੀ ਹੈ। ਇਸ ਕਰਕੇ ਹੁਣ ਬਹੁਤਾ ਲੰਬਾ ਸਮਾਂ ਨਹੀਂ ਜਦੋਂ ਮੁਗਲ ਹਕੂਮਤ ਦੀਆਂ ਜੜ੍ਹਾਂ ਭਾਰਤ ਦੀ ਧਰਤੀ ਤੋਂ ਪੱਟੀਆਂ ਜਾਣਗੀਆਂ। ਇਸ ਕਰਕੇ ਘਬਰਾਓ ਨਾ, ਆਓ ਸਾਰੇ ਰਲ ਕੇ ਮੁਗਲ ਹਕੂਮਤ ਦੀਆਂ ਜੜ੍ਹਾਂ ਪੱਟਣ ਵਾਸਤੇ ਜਿਹਾਦ ਵਿੱਚ ਸ਼ਾਮਲ ਹੋਈਏ, ਸੰਘਰਸ਼ ਵਿੱਚ ਸ਼ਾਮਲ ਹੋਈਏ।

0: ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਆਓ ਪਿੰਡਾਂ ਸ਼ਹਿਰਾਂ ਵਿੱਚ ਕਰਕੇ ਭਾਰਤੀਆਂ ਨੂੰ ਇਕੱਠਿਆਂ, ਜਿਹੜੀਆਂ ਇਹਨਾਂ ਨੂੰ ਤਕੜਿਆਂ ਕਰਨ ਵਾਸਤੇ ਤੇ ਮੁਗਲ ਹਕੂਮਤ ਦੇ ਖਿਲਾਫ ਇਸ ਫੈਸਲਾ ਕੁੰਨ ਲੜਾਈ ਵਿੱਚ ਸ਼ਾਮਲ ਹੋਣ ਵਾਸਤੇ ਜਿਹੜੀਆਂ ਤਕਰੀਰਾਂ ਸਤਿਗੁਰੂ ਪਾਤਸ਼ਾਹ ਜੀ ਆਮ ਆਵਾਮ ਨੂੰ, ਲਤਾੜੇ ਹੋਏ ਲੋਕਾਂ ਨੂੰ, ਲੁੱਟੇ ਤੇ ਕੁੱਟੇ ਜਾ ਰਹੇ ਲੋਕਾਂ ਨੂੰ ਤਕੜਿਆਂ ਕਰਨ ਵਾਸਤੇ ਕਰਦੇ ਹੈ, ਸਤਿਗੁਰੂ ਪਾਤਸ਼ਾਹ ਜੀ ਦੇ ਉਹਨਾਂ ਬਚਨਾਂ ਨੂੰ ਦਾਸ ਦੀ ਕਲਮ ਨੇ ਕਵਿਤਾ ਦਾ ਰੂਪ ਇਉਂ ਦਿੱਤਾ ਬਈ।
1: ਯਾਦਗਾਰ ਮੂੰਹ ਮਨਾਤੇ ਔਰੰਗੇ ਹੁਕਮ

ਔਰੰਗਜ਼ੇਬ ਸਰਕਾਰ ਭਾਰਤੀਆਂ ਨੂੰ ਕਾਇਰ ਤੇ ਡਰਪੋਕ ਬਣਾਉਣ ਦੇ ਯਤਨ ਕਰ ਰਹੀ ਸੀ। ਉਹ ਤਲਵਾਰਾਂ ਲਵਾਉਣ ਦੀ ਗੱਲ, ਨਿਹੱਥੇ ਕਰਨ ਦੀ ਗੱਲ ਕਰ ਰਹੀ ਸੀ ਤੇ ਗੁਰੂ ਨਾਨਕ ਦਾ ਘਰ ਭਾਰਤੀਆਂ ਨੂੰ ਸ਼ਸਤਰਧਾਰੀ ਹੋਣ ਦੀ ਪ੍ਰੇਰਣਾ ਦੇ ਰਿਹਾ ਸੀ। ਇਸ ਕਰਕੇ ਗੁਰੂ ਕੇ ਸਿੱਖੋ, ਮੁਗਲ ਸਲਤਨਤ ਅਤੇ ਗੁਰੂ ਨਾਨਕ ਦੇ ਘਰ ਦੇ ਅੰਦਰ ਟਕਰਾਓ ਹੋਣਾ ਉਹ ਕੁਦਰਤੀ ਗੱਲ ਸੀ। ਅੱਗੇ ਕੀ ਹੋਇਆ, ਕਿਵੇਂ ਸਤਿਗੁਰੂ ਪਾਤਸ਼ਾਹ ਜੀ ਲੋਕਾਂ ਨੂੰ ਪ੍ਰੇਰਦੇ ਰਹੇ ਤੇ ਗੁਰੂ ਨਾਨਕ ਦੇ ਘਰੋਂ ਅਣਖ ਤੇ ਗੈਰਤ ਦੀ ਗੱਲ ਜਿਹੜੀ ਹੈ ਉਹ ਕਿਵੇਂ ਚੱਲਦੀ ਰਹੀ, ਮੁਗਲ ਹਕੂਮਤ ਯਤਨਾਂ ਵਿੱਚ ਕਿਵੇਂ ਲੱਗੀ ਰਹੀ ਕਿ ਗੁਰੂ ਨਾਨਕ ਦੇ ਘਰੋਂ ਉੱਠਦੀ ਇਹ ਤੌਹੀਦ ਕੀ ਸਦਾ, ਜਿਹਨੂੰ ਇਕਬਾਲ ਕਹਿੰਦਾ ਹੈ ਹੱਕ ਸਖਤ ਸੱਚ ਦੀ ਆਵਾਜ਼, ਉਹਨੂੰ ਬੰਦ ਕਰ ਦਿੱਤਾ ਜਾਏ। ਅੱਗੇ ਇਸ ਪ੍ਰਸੰਗ ਦੀ ਲੜੀ ਦੇ ਅੰਦਰ ਕੀ ਹੋਇਆ ਆਪਾਂ ਕੱਲ ਦੇ ਦੀਵਾਨਾਂ ਦੇ ਅੰਦਰ ਵਾਚਣ ਦਾ ਯਤਨ ਕਰਾਂਗੇ, ਕਿਉਂਕਿ ਸਮਾਂ ਸਮਾਪਤੀ ਦਾ ਹੋ ਗਿਆ। ਤੇ ਗੁਰੂ ਕੇ ਸਿੱਖੋ, ਆਓ, ਜਿਹੜਾ ਇਤਿਹਾਸ ਹੁੰਦਾ ਹੈ, ਕੋਈ ਵੀ ਲੜੀ ਹੋਵੇ, ਇਤਿਹਾਸ ਦੀ ਕੋਈ ਵੀ ਪੰਨਾ ਹੋਵੇ, ਉਹ ਕੌਮ ਦਾ ਇਤਿਹਾਸ ਕੌਮ ਵਾਸਤੇ ਸ਼ੀਸ਼ਾ ਹੁੰਦਾ ਹੈ। ਜਿਵੇਂ ਆਪਾਂ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਦਸਤਾਰ ਸਜਾਉਣ ਲਈ ਸ਼ੀਸ਼ੇ ਮੂਹਰੇ ਖੜਦੇ ਹਾਂ, ਆਪਣੇ ਆਪ ਨੂੰ ਦੇਖਣ ਲਈ ਸ਼ੀਸ਼ੇ ਮੂਹਰੇ ਖੜਦੇ ਹਾਂ, ਇਸੇ ਤਰ੍ਹਾਂ ਕੌਮਾਂ ਨੇ ਆਪਣਾ ਚਿਹਰਾ ਮੋਹਰਾ ਉਹ ਇਤਿਹਾਸ ਰੂਪੀ ਸ਼ੀਸ਼ੇ ਚੋਂ ਦੇਖਣਾ ਹੁੰਦਾ ਹੈ। ਇਤਿਹਾਸ ਨਾ ਤੇ ਕੇਵਲ ਸਾਡੇ ਗਾਉਣ ਲਈ ਹੈ ਤੇ ਨਾ ਕੇਵਲ ਤੁਹਾਡੇ ਸੁਣਨ ਲਈ ਹੈ, ਇਤਿਹਾਸ ਆਪਣੇ ਸਾਰਿਆਂ ਦੇ ਸਿੱਖਣ ਲਈ ਹੈ। ਇਸ ਕਰਕੇ ਆਓ, ਸੁਣਿਆ ਵੀ ਕਰੀਏ ਤੇ ਉਹਦੇ ਉੱਤੇ ਅਮਲ ਵੀ ਕਰੀਏ, ਇਤਿਹਾਸ ਦੀ ਤਾਮੀਲ ਵੀ ਕਰੀਏ। ਗੁਰੂ ਰਹਿਮਤ ਕਰੇ, ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਸੋ ਖਾਲਸਾ ਜੀ, ਆਓ, ਪਾਤਸ਼ਾਹ ਜੀ ਦੀ ਇਸ ਪ੍ਰੇਰਣਾ ਦੇ ਨਾਲ ਬਹੁਤ ਸਾਰੇ ਕਾਇਰ ਤੇ ਡਰਪੋਕ ਲੋਕਾਂ ਦੇ ਹੌਸਲੇ ਵੱਜੇ, ਵਹੀਰਾਂ ਕੱਟ ਕੇ ਪਿੰਡਾਂ ਸ਼ਹਿਰਾਂ ਵਿੱਚੋਂ ਸ਼ਸਤਰਧਾਰੀ ਹੋ ਕੇ ਲੋਕ ਅਨੰਦਪੁਰ ਸਾਹਿਬ ਵੱਲ ਨੂੰ ਤੁਰ ਪਏ ਤੇ ਇੱਕ ਤਕੜੀ ਫੌਜ ਜਿਹੜੀ ਹੈ ਅਨੰਦਪੁਰ ਦੀ ਧਰਤੀ ਤੇ ਉਹ ਮੁਗਲ ਹਕੂਮਤ ਦੇ ਨਾਲ ਟੱਕਰ ਲੈਣ ਲਈ ਗੁਰੂ ਪਾਤਸ਼ਾਹ ਜੀ ਦੀ ਕਮਾਂਡ ਥੱਲੇ ਇਕੱਠੀ ਹੋ ਗਈ। ਇਸ ਤੋਂ ਅੱਗੇ ਇਬਰਾਹਿਮ ਖਾਨ ਦੇ ਹੁਕਮ ਦੇ ਨਾਲ ਦਿਲਾਵਰ ਖਾਨ ਫੌਜਾਂ ਲੈ ਕੇ ਤੇ ਰਾਤ ਦੇ ਵੇਲੇ ਇਹ ਅਚਨਚੇਤ ਹਮਲਾ ਅਨੰਦਪੁਰ ਸਾਹਿਬ ਉੱਤੇ ਕਿਵੇਂ ਕਰਦਾ ਹੈ ਆਪਾਂ ਅਗਲੀ ਲੜੀ ਦੇ ਅੰਦਰ ਦੇਖਣ ਦਾ ਯਤਨ ਕਰਾਂਗੇ। ਸੋ ਇਸ ਦੀਵਾਨ ਦੇ ਅੰਦਰ ਇੰਨੀ ਕੁ ਹੀ ਸੇਵਾ ਕਬੂਲਿਓ ਜੀ। ਇਤਿਹਾਸ ਦੀ ਸਾਂਝ ਪਾਉਂਦਿਆਂ, ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਹੋ ਸਕਦੀਆਂ ਹਨ। ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਗੁਰੂ ਦੀਆਂ ਸਿਆਣੀਆਂ ਸੰਗਤਾਂ ਬਖਸ਼ਣ ਯੋਗ ਹੋ ਜੀ, ਬਖਸ਼ ਲੈਣਾ। ਬੇਅੰਤ ਸਤਿਕਾਰ ਆਪ ਸਰਬੱਤ ਸੰਗਤਾਂ ਵੱਲੋਂ ਮਾਇਆ ਦੇ ਰੂਪ ਵਿੱਚ ਆਇਆ, ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਤੇ ਆਓ ਖਾਲਸਾ ਜੀ, ਹੁਣ ਫਤਿਹ ਤੋਂ ਬਾਅਦ ਆਨੰਦ ਸਾਹਿਬ ਜੀ ਦਾ ਜਾਪ ਹੋਣਾ। ਆਨੰਦ ਸਾਹਿਬ ਜੀ ਤੋਂ ਬਾਅਦ ਅਰਦਾਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਹੋਣੀ ਹੈ। ਸੋ ਆਓ ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

you fetch love. ਜਿਹੜਾ ਕਦੀ ਗੁਰੂ ਨਾਨਕ ਨੇ ਦਿੱਤਾ ਤੇ ਰੱਬ ਦੀ ਪਰਿਭਾਸ਼ਾ ਆਰੰਭ ਕਰਨ ਲੱਗਿਆਂ ਉਸ ਮੂਲ ਦੀ ਗੱਲ ਕਰਨ ਲੱਗਿਆਂ ਪਹਿਲਾਂ ਏਕਾ ਪਾ ਦਿੱਤਾ। ਏਕਾ ਇੱਕ ਹਿੰਸਾ ਹੈ, ਅੱਖਰ ਨਹੀਂ। ਇਹਨਾਂ ਦੋਹਾਂ ਵਿੱਚ ਫਰਕ, ਏਕਾ ਇੱਕ ਗਿਣਤੀ ਦਾ ਹਿੱਸਾ ਹੈ, ਹਿੰਸਾ ਹੈ, ਅੱਖਰ ਨਹੀਂ। ਅੱਗੇ ਅੱਖਰ ਸ਼ੁਰੂ ਹੁੰਦੇ ਨੇ ਓਮਕਾਰ ਤੋਂ। ਜਿੰਨੀਆਂ ਮੂਲ ਦੀਆਂ ਗੱਲਾਂ ਕੀਤੀਆਂ ਨੇ, ਜਿੰਨੀ ਸਿਫਤ ਸਲਾਹ ਮੂਲ ਦੀ ਕੀਤੀ ਨੇ, ਉਹਦੇ ਅਰਬ ਵਿੱਚ ਸਭ ਤੋਂ ਪਹਿਲਾਂ ਏਕਾ ਪਾ ਕੇ ਇੱਕ ਫੈਸਲਾ ਕਰ ਦਿੱਤਾ ਨੇ ਕਿ ਜੋ ਕੁਛ ਮੈਂ ਆਖ ਰਿਹਾ ਇਸ ਏਕੇ ਦੇ ਸੰਬੰਧ ਵਿੱਚ ਆਖ ਰਿਹਾ। ਗੁਰੂ ਨਾਨਕ ਦਾ ਫੈਸਲਾ ਦੋ ਸਦੀਆਂ ਬਾਅਦ ਚੱਲਦਾ ਜਦੋਂ ਸੰਪੂਰਨਤਾ ਦੇ ਪੜਾਅ ਤੇ ਪੁੱਜਿਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫੈਸਲਾ। ਉੱਥੇ ਵੀ ਇਹੋ ਗੱਲ ਆਖ ਦਿੱਤੀ

0: ਉੱਥੇ ਵੀ ਇਹੋ ਫੈਸਲਾ। ਪਰ ਇੱਕ ਖਿਆਲ ਕਰਿਓ, ਇਹ ਫੈਸਲਾ ਕੇਵਲ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੀ ਨਹੀਂ, ਇਹ ਫੈਸਲਾ 200 ਸਾਲ ਪਹਿਲਾਂ ਦਾ ਬਾਬਾ ਨਾਮਦੇਵ ਜੀ ਦਾ ਵੀ, ਜੋ ਅੱਜ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਬਾਬਾ ਨਾਮਦੇਵ ਜੀ ਗੁਰੂ ਨਾਨਕ ਤੋਂ ਵੀ 200 ਵਰ੍ਹਾ ਪਹਿਲਾਂ ਹੋਏ ਨੇ, 200 ਸਾਲ ਦਾ ਵਕਫਾ ਹੈ। ਤੇ ਬਾਬਾ ਨਾਮਦੇਵ ਜੀ ਵੀ ਇੱਕ ਖਿਆਲ ਦਿੰਦੇ ਨੇ, ਔਰ ਕਿੰਨੀ ਜੁੜਤਾ ਨਾਲ ਦਿੰਦੇ ਨੇ। ਅੱਜ 700 ਵਰ੍ਹੇ, 725 ਵਰ੍ਹੇ ਬਾਅਦ ਗੁਰੂ ਨਾਨਕ ਦੇ ਬਚਨਾਂ ਤੋਂ ਵੀ 525 ਵਰ੍ਹੇ ਬਾਅਦ ਸਿੱਖੀ ਸੰਪੂਰਨਤਾ ਦੇ ਵੀ 325 ਵਰ੍ਹੇ ਬਾਅਦ ਅਜੇ ਤੱਕ ਵੀ ਕੋਈ ਭੁਲੇਖਾ ਰੱਖੇ ਖੌਰੇ ਸਿੱਖ ਥਾਂ ਥਾਂ ਚੁੱਕ ਸਕਦਾ। ਵੱਖ ਵੱਖ ਦੇਵੀ ਦੇਵਤਿਆਂ ਦਾ ਪੁਜਾਰੀ ਹੋ ਸਕਦਾ, ਇਹਨੂੰ ਗੁੰਮਰਾਹ ਕੀਤਾ ਜਾ ਸਕਦਾ। ਹਾਂ, ਇੱਕ ਗੱਲ ਵੱਖਰੀ ਹੈ ਕਿ ਸੰਸਾਰ ਅੰਦਰ ਜਿੰਨੇ ਧਰਮ ਨੇ ਉਹ ਦਰਿਆ ਦੇ ਆਹਮੋ ਸਾਹਮਣੇ ਦੋ ਕਿਨਾਰਿਆਂ ਵਾਂਗੂ ਰਹਿ ਸਕਦੇ ਨੇ। ਜਿੰਨੇ ਵਿਸ਼ਵਾਸ ਨੇ ਇੱਕ ਦੂਜੇ ਦਾ ਵਿਰੋਧ ਨਹੀਂ, ਟਕਰਾਓ ਨਹੀਂ। ਧਰਮ ਹਰ ਕਿਸੇ ਨੂੰ ਜੀਓ ਤੇ ਜੀਉਣ ਦਿਓ ਦੀ ਸੋਚ ਦਿੰਦਾ, ਉਹ ਮੁਲਾਇਮਤਾ ਤੇ ਕੋਮਲਤਾ ਦਿੰਦਾ। ਬਲਕਿ ਜਿੰਨੇ ਵੱਖ ਵੱਖ ਵਿਸ਼ਵਾਸ ਆਪਣੀ ਆਪਣੀ ਥਾਵੇਂ ਜਿਉਂਦੇ ਰਹਿਣ ਨਾ, ਉਹਨਾਂ ਸੰਸਾਰ ਖੂਬਸੂਰਤ ਬਣਦਾ। ਮੈਂ ਇੱਕ ਵਾਰ ਕੀਤੀ ਸੀ, ਹਰ ਇੱਕ ਫੁੱਲ ਦੀ ਆਪਣੀ ਵੈਲਿਊ ਹੈ, ਪਰ ਜਦੋਂ ਬਹੁਤ ਸਾਰੇ ਫੁੱਲਾਂ ਦਾ ਇੱਕ ਗੁਲਦਸਤਾ ਬਣ ਜਾਂਦਾ ਹੈ ਨਾ, ਉਹਦੀ ਸ਼ੋਭਾ ਉਹਦੀ ਸੁੰਦਰਤਾ ਵੱਖ ਵੱਖ ਫੁੱਲਾਂ ਨਾਲੋਂ ਵੀ ਵੱਧ ਜਾਂਦੀ। ਪਰ ਕਿਉਂ ਵੱਧਦੀ? ਕਿਉਂਕਿ ਫੁੱਲ ਆਪਣੀ ਆਪਣੀ ਆਇਡੈਂਟਿਟੀ ਕਾਇਮ ਰੱਖਦੇ ਨੇ, ਇਕੱਠੇ ਹੋ ਕੇ ਵੀ ਕਾਇਮ ਰੱਖਦੇ ਨੇ। ਜੇ ਭਲਾ ਗੁਲਦਸਤਾ ਬਣ ਜਾਏ, ਉਹਦੇ ਵਿੱਚ ਕੋਈ ਚੰਬੇਲੀ ਦਾ ਫੁੱਲ ਵੀ ਰੱਖ ਦੇਵੇ, ਉਹਦੇ 'ਚ ਕੋਈ ਗੁਲਾਬ ਦਾ ਫੁੱਲ ਵੀ ਟਿਕਾ ਦੇ, ਉਹਦੇ 'ਚ ਕੋਈ ਗੇਂਦੇ ਦਾ ਫੁੱਲ ਵੀ ਟਿਕਾ ਦੇ, ਇਕੱਠੇ ਹੋਣ ਦੇ ਬਾਵਜੂਦ ਕਦੇ ਕਿਸੇ ਗੇਂਦੇ ਨੇ ਕੋਸ਼ਿਸ਼ ਨਹੀਂ ਕੀਤੀ ਮੈਂ ਗੁਲਾਬ ਨੂੰ ਬਦਲ ਕੇ ਆਪਣੇ ਵਰਗਾ ਬਣਾ ਲਾਂ। ਕਦੇ ਗੁਲਾਬ ਨੇ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਇਹਨੂੰ ਨੀਵਾਂ ਦਿਖਾ ਕੇ ਇਹਦੇ ਵਿੱਚ ਪਰਿਵਰਤਨ ਲਿਆ ਕੇ ਇਹਨੂੰ ਆਪਣਾ ਰੰਗ ਰੂਪ ਦੇ ਦਿਆਂ ਤਾਂ ਕਿ ਮੇਰੀ ਗਿਣਤੀ ਵੱਧ ਜਾਏ, ਇਹਦੀ ਗਿਣਤੀ ਖਤਮ ਹੋ ਜਾਏ, ਕਿਉਂਕਿ ਹੁਣ ਇਹ ਵੀ ਆਪਣੇ ਰੂਪ ਵਿੱਚ ਬੈਠਾ ਇਸ ਗੁਲਦਸਤੇ ਵਿੱਚ। ਬਸ ਜਿਹੜੀ ਉਹਨਾਂ ਦੀ ਸਾਂਝੀ ਸੋਚ ਹੈ ਨਾ, ਜਿਹੜੀ ਉਹਨਾਂ ਫੁੱਲਾਂ ਦੀ ਵਿਸ਼ਾਲ ਸੋਚਣੀ ਹੈ, ਬਸ ਇਹੋ ਹੀ ਉਸ ਗੁਲਦਸਤੇ ਦੀ ਕੀਮਤ ਹੈ, ਖੂਬਸੂਰਤੀ ਹੈ। ਸੰਸਾਰ ਵਿੱਚ ਵੀ ਐਸੇ ਸੋਚ ਦੇ ਡਿਵੈਲਪ ਕਰਨ ਦੀ ਲੋੜ ਹੈ, ਪਰ ਐਸਾ ਹੋ ਨਹੀਂ ਰਿਹਾ। ਸਦੀਆਂ ਬਾਅਦ ਵੀ ਅੱਜ ਇੱਕ ਦੌੜ ਲੱਗੀ ਹੋਈ ਹੈ, ਭਾਵੇਂ ਦੇਸ਼ ਦੇ ਵਤਨ ਦੇ ਧਰਤੀ ਦੇ ਕਿਸੇ ਕਿਨਾਰੇ ਗੋਪੋਸ਼ ਦੇਖ ਲਓ। ਮੈਨੂੰ ਕੱਲ ਇਹ ਪ੍ਰੇਰਨਾ ਮਿਲੀ ਸੀ ਕਿ ਅੱਜ ਇਸ ਤਰ੍ਹਾਂ ਪ੍ਰਤੀ ਕੁਝ ਸਾਂਝਾ ਕਰਾਂ, ਇਸ ਲਈ ਇਸ ਸਬਜੈਕਟ ਨੂੰ ਲਿਆ। ਅੱਜ ਇਸ ਧਰਤੀ 'ਤੇ ਦੌੜ ਲੱਗ ਗਈ ਔਰ ਉਹਦਾ ਨਤੀਜਾ ਹੈ ਧਰਤੀ ਦੇ ਹਰ ਹਿੱਸੇ ਵਿੱਚ ਕੋਈ ਟਕਰਾਓ ਹੈ, ਤੇ ਹੈ ਧਰਮ ਦੇ ਨਾਮ ਤੇ, ਹੈ ਵਿਸ਼ਵਾਸ ਤੇ ਧਰਮ ਵਿਸ਼ਵਾਸ ਦੇ ਨਾਮ ਤੇ। ਭਾਵੇਂ ਕ੍ਰਿਸਚਨ ਦਾ ਤੇ ਹਿੰਦੂਇਜ਼ਮ ਦਾ, ਬ੍ਰਾਹਮਣਿਜ਼ਮ ਦਾ ਜੋ ਉੜੀਸਾ ਵਿੱਚ ਹੋ ਰਿਹਾ,
1: ਅਨੇਕਾਂ ਚਰਚਾਂ ਨੂੰ ਢਾਹ ਦਿੱਤਾ ਗਿਆ, ਪਾਦਰੀ ਵੀ ਮਾਰੇ ਗਏ, ਪਰਿਵਾਰ ਵੀ ਉਹਨਾਂ ਨਾਲ ਵੀ ਜ਼ੁਲਮ ਹੋਏ। ਭਾਵੇਂ ਹਿੰਦੂਇਜ਼ਮ ਅਤੇ ਇਸਲਾਮ ਦਾ ਟਕਰਾਓ ਹੈ ਬਾਬਰੀ ਮਸਜਿਦ ਦੇ ਵਿਸ਼ੇ 'ਤੇ, ਭਾਵੇਂ ਪੰਜਾਬ ਦੀ ਧਰਤੀ 'ਤੇ ਕਦੀ ਬਲੂ ਸਟਾਰ ਹੋਇਆ, ਆਖਿਰ ਦੇ ਪਿਛੋਕੜ ਵਿੱਚ ਇੱਕ ਧਰਮ ਵਿਸ਼ਵਾਸਾਂ ਦੀ ਸ਼ਕਤੀ ਹੀ ਖਲੋਤੀ ਹੈ। ਤਾਂ ਕਿ ਧਰਮ ਗੁਨਾਹ ਹੈ, ਜ਼ੁਲਮ ਪੈਦਾ ਕਰਦਾ, ਧਰਮ ਗੁਨਾਹ ਹੈ, ਪਾਪ ਹੈ, ਜਿਹਦੇ ਨਾਲ ਮਨੁੱਖੀ ਟਕਰਾਓ ਪੈਦਾ ਹੁੰਦਾ, ਜਿਸ ਨਾਲ ਬੇਚੈਨੀ ਪੈਦਾ ਹੁੰਦੀ ਹੈ, ਜਿਸ ਨਾਲ ਤਣਾਓ ਪੈਦਾ ਹੁੰਦਾ ਹੈ, ਜਿਸ ਨਾਲ ਫਿਕਰ ਵਧਦੇ ਨੇ। ਇਸ ਗੱਲ ਨਹੀਂ, ਧਰਮ ਹੀ ਇੱਕ ਐਸੀ ਚੀਜ਼ ਹੈ ਜਿਹੜੀ ਸੰਸਾਰ ਨੂੰ ਜਿਉਂਦਾ ਰੱਖ ਰਹੀ ਹੈ ਆਤਮਿਕ ਤੌਰ ਤੇ। ਤਾਂ ਫਿਰ ਆਖਿਰ ਧਰਮ ਦੇ ਨਾਮ ਥੱਲੇ ਕਿਉਂ? ਉਹਦਾ ਕਾਰਨ ਕੇਵਲ ਤੇ ਕੇਵਲ ਇਹ ਹੈ ਕਿ ਧਰਮ ਤੇ ਵਿਸ਼ਵਾਸ ਕਰਨ ਵਾਲੇ ਲੋਕ ਜਿਹੜੇ ਨੇ ਉਹ ਧਰਮ ਦੇ ਅੰਦਰਲੇ ਸਬਕ ਨੂੰ ਪ੍ਰਾਪਤ ਨਹੀਂ ਕਰ ਸਕੇ। ਵਿਸ਼ਵਾਸ ਇੱਕ ਹੋਰ ਚੀਜ਼ ਹੈ, ਕੇਵਲ ਵਿਸ਼ਵਾਸ ਜਿਹੜਾ ਹੈ ਉਹ ਤੇ ਅੰਧਾ ਹੁੰਦਾ ਹੈ। ਲੋਕ ਆਖਦੇ ਨੇ ਕੇਵਲ ਵਿਸ਼ਵਾਸ, ਕੇਵਲ ਸ਼ਰਧਾ ਅੰਧੀ ਹੁੰਦੀ ਹੈ। ਤੇ ਮੈਂ ਸਵੇਰੇ ਵੀ ਸ਼ਾਹ ਸਾਹਿਬ ਨਾਲ ਗੱਲ ਸਾਂਝੀ ਕਰ ਰਿਹਾ ਸਾਂ ਕਿ ਜਿੰਨੇ ਧਰਮ ਨੇ ਸਾਰੇ ਵਿਸ਼ਵਾਸ ਤੇ ਸ਼ਰਧਾ ਤੇ ਖਲੋਤੇ ਨੇ, ਇੱਕੋ ਇੱਕ ਧਰਮ ਹੈ ਜਿੰਨੇ ਗੁਰੂ ਨੇ ਆਖਿਆ ਨਹੀਂ, ਜਹਾਂ ਗਿਆਨ ਤੇ ਧਰਮ ਹੈ। ਇਹ ਧਰਮ ਗਿਆਨ ਤੇ ਖਲੋਤ ਹੈ, ਸ਼ਰਧਾ ਤੇ ਨਹੀਂ। ਇਹ ਗੱਲ ਵੱਖਰੀ ਹੈ ਕਿ ਅੱਜ ਸਾਡੇ ਵਿੱਚ ਵੀ ਕੁਛ ਐਸੇ ਹਾਲਾਤ ਪੈਦਾ ਹੋ ਗਏ, ਬਹੁਤ ਸਾਰੇ ਸਾਡੇ ਵੀਰ ਅੱਜ ਇਸ ਧਰਮ ਨੂੰ, ਗਿਆਨ ਦੇ ਧਰਮ ਨੂੰ ਵੀ ਵਿਸ਼ਵਾਸ ਦੇ ਘੇਰੇ ਵਿੱਚ ਲਈ ਆਉਣਾ ਜੀ। ਗੁਰਦੁਆਰੇ ਮੱਥਾ ਟੇਕਣ ਜਾਣਾ ਸਾਨੂੰ ਕੀ? ਸਾਨੂੰ ਕੀ ਵਾਜ ਲੈਣਾ ਹੈ ਇਸ ਵਿਸ਼ਵਾਸ ਨੇ? ਗਿਆਨ ਇਹ ਗੱਲ ਨਹੀਂ ਸਿਖਾਉਂਦਾ। ਤਾਂ ਮਿਹਨਤ ਕਰੇ ਸਰ, ਉਹਦਾ ਨਤੀਜਾ ਇਹ ਹੈ ਕਿ ਗਿਆਨ ਦਾ ਧਰਮ ਨਾ ਹੋਣ ਕਰਕੇ ਧਰਮ ਵਿਸ਼ਵਾਸੀਆਂ ਦੇ ਮਨ ਵਿੱਚ ਇੱਕੋ ਖਿਆਲ ਹੈ ਕਿ ਦੂਜੇ ਦੇ ਧਰਮ ਨੂੰ, ਦੂਜੇ ਦੇ ਧਰਮ ਵਿਸ਼ਵਾਸ ਨੂੰ ਪਰਿਵਰਤਨ ਕਰਕੇ ਆਪਣੇ ਵਿੱਚ ਸਮੇਟ ਲਿਆ ਜਾਏ। ਹੁਣ ਧਰਮ ਵਿਸ਼ਵਾਸ ਕੀ ਖਿਆਲ ਹੈ? ਆਖਿਰ ਤਾਂ ਸਿੱਖਿਆ ਦਾ ਨਾਂ ਹੀ ਧਰਮ ਵਿਸ਼ਵਾਸ ਹੈ। ਹੁਣ 500 ਵਰੇ ਬਾਅਦ ਵੀ ਅਜੇ ਜੇ ਕੋਈ ਕੋਸ਼ਿਸ਼ ਕਰੇ ਗੁਰੂ ਨਾਨਕ ਦੇ ਸਿੱਖਿਆ ਦੇ ਚਰਨਾਂ ਵਿੱਚ ਰੋਜ਼ ਨਮਸਕਾਰ ਕਰਨ ਤੋਂ ਬਾਅਦ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਨਮਸਕਾਰ ਕਰਨ ਤੋਂ ਬਾਅਦ ਜਦੋਂ ਉਹ ਸਿੱਖ ਨੇੜੇ ਹੁੰਦਾ ਤੇ ਸਭ ਤੋਂ ਪਹਿਲਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਾ, ਉਹਦੀ ਨਿਗਾਹ ਵਿੱਚ ਏਕਾ ਪੈਂਦਾ। ਪੁਜਾਰੀ ਦਸਮ ਪਾਤਸ਼ਾਹ ਜੀ ਨੇ ਵੀ ਇੱਥੇ ਦਾ ਪੁਜਾਰੀ ਬਣਾਇਆ। ਤੇ ਫਿਰ ਜੇ 500 ਵਰੇ ਬਾਅਦ ਅਜੇ ਕੋਈ ਕੋਸ਼ਿਸ਼ ਕਰੇ ਕਿ ਸਿੱਖ ਨੂੰ ਏਕੇ ਨਾਲੋਂ ਤੋੜ ਕੇ 33 ਕਰੋੜ ਨਾਲ ਜੋੜ ਦਿੱਤਾ ਜਾਏ, ਸੰਸਾਰ ਤੇ ਨਿਰੰਕਾਰ ਵਿੱਚ ਅੰਤਰ ਕੀ ਹੈ? ਸੰਸਾਰ ਬਹੁ ਗਿਣਤੀ ਹੈ, ਨਿਰੰਕਾਰ ਬਹੁ ਗਿਣਤੀ ਹੈ, ਰੱਬ ਕੇਵਲ ਇੱਕ ਹੈ। ਨਾ ਉਹ ਮਰੇ, ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਾ ਹੀ ਕੋਈ, ਉਹਦੇ ਵਰਗਾ ਰੱਬ ਹੋਰ ਕੋਈ ਨਹੀਂ। ਇਹ ਨਹੀਂ ਕਿ ਅੱਜ ਕੋਈ ਨਹੀਂ, ਨਾ ਕੋ ਹੋਆ ਅੱਗੇ ਵੀ ਕੋਈ ਨਹੀਂ। ਇਹ ਨਹੀਂ ਕਿ ਚਲੋ ਆਉਣ ਵਾਲੇ ਸਮੇਂ ਵਿੱਚ ਹੀ ਉਹਦੇ ਵਰਗੇ ਕਿਸੇ ਰੱਬ ਨੂੰ ਪੈਦਾ ਕਰਨ ਜੇ ਕੋਈ ਚੰਦ ਸੈਕਿੰਡ ਲੱਗੇ, ਨਾ ਕੋ ਹੋਏ ਗੁਣੇ ਹੋ ਹੋਰ ਨਹੀਂ, ਨਾ ਕੋ ਹੋਆ ਨਾ ਕੋ ਹੋਏ। ਹੁਣ ਇਹਨਾਂ ਗੱਲਾਂ ਤੇ ਵਿਸ਼ਵਾਸ ਕਰਨ ਵਾਲਾ ਤੇ ਜਾਣ ਲੈਣ ਵਾਲਾ ਸਿੱਖ ਭਲਾ 33 ਕਰੋੜ ਦੇਵਤੇ ਦਾ ਪੁਜਾਰੀ ਕਿਵੇਂ ਹੋਵੇ? ਉਹ ਵੱਖ ਵੱਖ ਪੱਥਰ ਦੀਆਂ ਮੂਰਤੀਆਂ ਦੇ ਸਾਹਮਣੇ ਤੇ ਵੱਖ ਵੱਖ ਦੇਵੀ ਦੇਵਤਿਆਂ ਦੇ ਸਾਹਮਣੇ ਸਿਰ ਝੁਕਾ ਕੇ ਉਹਨਾਂ ਦਾ ਪੁਜਾਰੀ ਕਿਵੇਂ ਬਣੇ? ਲਓ ਇਸ ਗੱਲ ਦਾ ਜਵਾਬ ਬਾਬਾ ਨਾਮਦੇਵ ਜੀ ਨੇ 200 ਵਰ੍ਹਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਮਦ ਤੋਂ 200 ਵਰ੍ਹਾ ਪਹਿਲਾਂ ਦਿੱਤਾ। ਬੜੇ ਸੋਹਣੇ ਢੰਗ ਨਾਲ ਸਮਝਾ ਕੇ ਦਿੱਤਾ।

ਕਹਿਣ ਲੱਗੇ ਦੁਨੀਆਂ ਦੇ ਲੋਕੋ ਮੈਨੂੰ ਕੋਈ ਮੇਰਾ ਇੱਕ ਰੱਬ ਦੇ ਦੇਵੇ ਬਸ। ਜਿੰਨੇ ਬਾਕੀ ਦੇਵੀ ਦੇਵਤੇ ਨੇ ਸਾਰੇ ਮੈਂ ਬਦਲੇ ਵਿੱਚ ਦੇਣ ਲਈ ਤਿਆਰ ਹਾਂ, ਮੈਨੂੰ ਇਹਨਾਂ ਦੀ ਲੋੜ ਨਹੀਂ। ਕਰਿਆ ਸਰ ਫੈਸਲੇ ਮੈਂ ਆਪਣੇ ਨਹੀਂ ਦਿੰਦਾ, ਜਿੰਦੇ ਅੱਗੇ ਸਿਰ ਝੁਕਾਉਂਦੇ ਹਨ। ਜੇ ਆਪਾਂ ਇਹਦੀ ਗੱਲ ਤੇ ਵੀ ਵਿਸ਼ਵਾਸ ਨਾ ਕਰੀਏ ਤੇ ਸਾਡਾ ਸਿਰ ਝੁਕਾਉਣਾ ਬੇਅਰਥ ਹੋ ਜਾਂਦਾ, ਉਹਦਾ ਕੋਈ ਮਕਸਦ ਨਹੀਂ ਰਹਿ ਜਾਂਦਾ। ਵੀ ਅਸੀਂ ਮੱਥਾ ਤੇ ਟੇਕੀਏ ਪਰ ਗੱਲ ਨਾ ਮੰਨੀਏ। ਤੇ ਇਹਦੇ ਵਿੱਚ ਗੁਰੂ ਨਾਨਕ ਵੀ ਬੈਠੇ, ਇਹਦੇ ਵਿੱਚ ਬਾਬਾ ਨਾਮਦੇਵ ਬਾਬਾ ਕਬੀਰ ਭਗਤ ਵੀ ਬੈਠੇ ਨੇ, ਸਾਰਿਆਂ ਨੂੰ ਮੱਥਾ ਟੇਕਣੇ। ਹੁਣ ਗੱਲ ਬਾਬਾ ਨਾਮਦੇਵ ਜੀ ਦੇ ਖਿਆਲ ਦੀ ਹੈ, ਔਰ ਕਿੰਨੀ ਦ੍ਰਿੜਤਾ ਨਾਲ ਤੇ ਕਿੰਨਾ ਲੌਜਿਕ ਖਿਆਲ ਦਿੱਤਾ ਕਹਿੰਦੇ ਜੀ।

ਕਹਿਣ ਲੱਗੇ ਜਿਹੜੇ ਸ਼ਿਵਾ ਦੀਆਂ ਮੂਰਤੀਆਂ ਦੇ ਸਾਹਮਣੇ ਪੂਜਾ ਕਰਦੇ ਨੇ ਉਹਨਾਂ ਦਾ ਧਿਆਨ ਧਰਦੇ ਨੇ। ਮੈਂ ਸੋਚਿਆ ਜੇ ਮੈਂ ਵੀ ਸ਼ਿਵਾ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੀ ਸ਼ਕਲ ਕੀ ਸਰੀਰ ਤੇ ਸੁਆਹ ਮਿਲਦੇ। ਤੁਹਾਡੇ ਗੱਲ ਵਿੱਚ ਮੁੰਡ ਮਾਲਾ ਭਾਵ ਮਰੇ ਹੋਏ ਮਨੁੱਖਾਂ ਦੇ ਸਿਰਾਂ ਦੀ ਮਾਲਾ ਪਰੋ ਕੇ ਗੱਲ ਵਿੱਚ ਪਾਈ ਹੋਈ ਹੈ। ਸੋਚਿਓ ਜੇ ਪਤਾ ਐਸਾ ਮਨੁੱਖ ਕੋਈ ਭਲਾ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਦੇਰ ਸਵੇਰ ਸਾਡੇ ਕੋਲ ਇਕੱਲਿਆਂ ਕੋਲ ਆ ਜਾਏ, ਮੈਨੂੰ ਨਾ ਕਰੇ ਭਲਾ ਛੇ ਵੀ ਪ੍ਰਗਟ ਹੋ ਜਾਏ ਘਰ ਵਿੱਚ ਮੁਰਦਿਆਂ ਦੇ ਸਰੀਰ ਸਿਰਾਂ ਦੀ ਮਾਲਾ ਪਾਈ ਹੋਵੇ, ਸਰੀਰ ਤੇ ਸੁਆਹ ਮਲੀ ਹੋਵੇ, ਹੱਥ ਵਿੱਚ ਤਰਸੂਲ ਫੜੀ ਹੋਵੇ ਤੇ ਦੇਰ ਸਵੇਰ ਰਾਤ ਬਰਾਤੇ ਕਿਤੇ ਸਾਡੇ ਸਾਹਮਣੇ ਆ ਜਾਏ, ਛੇ ਵੀ ਪ੍ਰਗਟ ਹੋ ਜਾਏ, ਭਲਾ ਸਾਡੀ ਹਾਲਤ ਕੀ ਉਤਰਾ ਨਿਕਲ ਜਾਏ। ਕਿਹੜੀ ਡਰਾਉਣੀ ਸੂਰਤ ਤੇ ਬਲਦ ਦੀ ਸਵਾਰੀ ਕਰਦਾ, ਬੈਲ ਦੀ ਸਵਾਰੀ ਕਰਦਾ, ਫੈਸਲਾ ਮੇਰਾ ਨਹੀਂ ਸ਼ਾਸਤਰ ਦਾ। ਜਿਹੜੇ ਸ਼ਿਵਾਂ ਦੀ ਪੂਜਾ ਕਰਦੇ ਨੇ ਉਹਨਾਂ ਕੋਲੋਂ ਹੀ ਪੁੱਛ ਲਿਓ ਵੀ ਭਲਾ ਇਹ ਗੱਲਾਂ ਸੱਚੀਆਂ ਨੇ ਜਾਂ ਝੂਠੀਆਂ ਨੇ। ਬਾਬਾ ਨਾਮਦੇਵ ਜੀ ਦਾ ਫੈਸਲਾ ਕਹਿਣ ਲੱਗੇ ਸੇਵ ਸੇਵ ਕਲ ਤੇ ਜੋ ਨਾਲ ਦਿਹਾਵੇ ਸੇਵ ਸੇਵ ਕਲ

ਤਨ ਨੂੰ ਕੋਈ ਇਤਰਾਜ਼ ਨਹੀਂ। ਜਿਹੜਾ ਆਪਣੇ ਮਨ ਨਾਲ ਕੋਈ ਫੈਸਲਾ ਕਰਕੇ ਪ੍ਰਵਾਨ ਕਰ ਲੈਂਦਾ ਕਿ ਮੈਨੂੰ ਆਹ ਸ਼ਕਲ ਪ੍ਰਵਾਨ ਹੈ, ਮੈਨੂੰ ਬਣਨ ਨੂੰ ਵੀ, ਹਾਲਾਂਕਿ ਉਹਨਾਂ ਨੂੰ ਆਖੋ ਨਾ ਬਣਨ ਵਾਸਤੇ ਬਿਲਕੁਲ ਤਿਆਰ ਨਹੀਂ। ਹੋ ਸਕਦਾ ਰਾਤ ਬਰਾਤ ਦੇਖਣ ਲਈ ਵੀ ਤਿਆਰ ਨਾ ਹੋ। ਸਾਨੂੰ ਜਿਨ੍ਹਾਂ ਕੋਲ ਖੂਬਸੂਰਤ ਸ਼ਕਲ ਹੈ, ਸੋਹਣੇ ਨੱਕ ਜਿਨ ਲੰਬੜੇ ਵਾਲਾ ਵਾਲੀ ਖੂਬਸੂਰਤ ਸ਼ਕਲ, ਸਾਬਤ ਸੂਰਤ ਦਸਤਾਰ ਸਿਰਾ ਵਾਲੀ ਖੂਬਸੂਰਤ ਸ਼ਕਲ, ਨੀਲੇ ਘੋੜੇ ਦੇ ਅਸਵਾਰ ਵਾਲੀ ਖੂਬਸੂਰਤ ਅਸਵਾਰੀ, ਇਸ ਖੂਬਸੂਰਤੀ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ। ਤੇ ਉਹ ਤਾਂ ਹੀ ਮਿਲਣੀ ਹੈ ਜੇ ਸਾਡਾ ਧਿਆਨ, ਸਾਡੀ ਪੂਜਾ ਕੇਂਦਰਿਤ ਹੋਵੇਗੀ ਇੱਕ ਰੱਬ ਨਾਲ,

0: ਸਿਧਾਂਤ ਨਾਲ ਜੋੜਦੇ ਹੋ। ਕਹਿਣ ਲੱਗੀ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ। ਪਰਚਾ ਦਾ ਮਤਲਬ ਹੁੰਦਾ ਪਰਿਚੈ, ਜਾਣਕਾਰੀ, ਗਿਆਨ। ਕਿਸੇ ਨਾਲ ਪਰਿਚੈ ਕਰਾਉਣਾ, ਜਾਣਕਾਰੀ ਦੇਣੀ, ਪਰਚਾ ਦੇਣਾ, ਜੋ ਕੁਝ ਪੜ੍ਹਿਆ, ਜੋ ਕੁਛ ਜਾਣਿਆ, ਉਹਦਾ ਪਰਿਚੈ। ਕਹਿਣ ਲੱਗੇ ਪਰਿਚੈ ਕੇਵਲ ਸ਼ਬਦ ਕੋਲੋਂ ਲੈਣਾ, ਅਗਵਾਈ ਗਿਆਨ ਕੇਵਲ ਸ਼ਬਦ ਕੋਲੋਂ ਲੈਣਾ। ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਤੇ ਕਹਿਣ ਲੱਗੇ ਦਰਸ਼ਨ ਖਾਲਸੇ ਦਾ। ਜਿਸ ਦੀ ਸ਼ਕਲ, ਜਿੰਦੀ ਅਕਲ, ਜਿੰਦੀ ਸੋਚ, ਜਿੰਦੀ ਸੂਰਤ ਤੇ ਸੀਰਤ ਦੋਨੋਂ ਚੀਜ਼ਾਂ ਗੁਰੂ ਨਾਲ ਮਿਲਦੀਆਂ ਹੋਣ। ਕਹਿਣ ਲੱਗੇ ਇਹ ਤਿੰਨ ਚੀਜ਼ਾਂ ਦਾ ਇੱਕ ਐਸਾ ਸਿਧਾਂਤ ਹੈ ਜਿਹਦੇ ਘੇਰੇ ਵਿੱਚ ਆ ਕੇ ਸਿੱਖੀ ਹਮੇਸ਼ਾ ਹਮੇਸ਼ਾ ਸੁਰੱਖਿਅਤ ਰਹਿੰਦੀ ਹੈ। ਗੁਰੂ ਦਾ ਇਹ ਬਚਨ ਆਪਾਂ ਹਿਰਦੇ ਵਿੱਚ ਯਕੀਨ ਤੇ ਦ੍ਰਿੜਤਾ ਨਾਲ ਧਾਰਨ ਕਰਕੇ ਅੱਜ ਦੇ ਇਸ ਸਮਾਜ ਵਿੱਚ ਵਿਚਰਨਾ ਹੈ, ਜਿਸ ਸਮਾਜ ਵਿੱਚ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਸਾਨੂੰ ਇਸ ਘੇਰੇ ਵਿੱਚੋਂ ਕੱਢ ਕੇ ਮੂਰਤੀ ਪੂਜਾ ਵੱਲ ਲਾਉਣਾ ਚਾਹੁੰਦੇ। ਦ੍ਰਿੜਤਾ ਨਾਲ ਅਸੀਂ ਗੁਰੂ ਦੇ ਇਹਨਾਂ ਬਚਨਾਂ ਨੂੰ ਤੇ ਪਹਿਰਾ ਦੇਣਾ ਹੈ ਤਾਂ ਕਿ ਸਿੱਖੀ ਅਡੋਲ ਬਣੀ ਰਹੇ ਇਹਨਾਂ ਸ਼ਬਦਾਂ ਨਾਲ। ਖਿਮਾਦਾ ਜਾ ਚਿਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3872.

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜਿਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਸਨ ਦਾ ਜਨ ਨਾਨਕ ਜਿਹਾ ਤੂੰ ਕਰਾਏ, ਤੇਹਾ ਹਉ ਕਰੀ ਬਖਿਆਨ। ਸਨਮਾਨ ਯੋਗ ਗੁਰੂ ਸਵਾਰੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਪਾਓ ਔਰ ਰਸਨਾ ਨੂੰ ਕਰੋ ਪਵਿੱਤਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਮਾਈ ਭਾਈ ਸਰਬੱਤ ਸੰਗਤ ਬਹੁਤ ਵਡਭਾਗੀ ਹੋ ਜੋ ਵਿਲਾ ਨਾਗਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਮਰਸ ਭਿੰਨਾ ਗੁਰੂ ਕੇ ਅੰਮ੍ਰਿਤ ਰੂਪ ਵਚਨਾਂ ਦਾ ਕੀਰਤਨ ਸਰਵਣ ਕਰਦੇ ਹੋ, ਉਪਰੰਤ ਇਸ ਪਾਵਨ ਸਥਾਨ ਦੇ ਉੱਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਨਿਯਤ ਸਮੇਂ ਅਨੁਸਾਰ ਗੁਰੂ ਕੀ ਹਜ਼ੂਰੀ

ਵਿੱਚ ਸੁਭਾਇਮਾਨ ਹੋ ਕਰਕੇ ਹਰ ਰੋਜ਼ ਹੀ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਬਖਸ਼ਿਸ਼ ਕੀਤੇ ਹੋਏ ਮੁੱਖ ਵਾਕ ਦੀ ਵਿਚਾਰ ਸੁਣਨ ਲਈ ਗੁਰੂ ਕੀ ਹਜ਼ੂਰੀ ਸਾਵਧਾਨ ਹੋ ਕੇ ਸੱਜ ਜਾਂਦੇ ਹੋ। ਆਓ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਰਮ ਕਿਰਪਾਲੂ ਸਮਰੱਥ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਇਹ ਮੁੱਖ ਵਾਕ ਸੋਢੀ ਸੁਲਤਾਨ ਸੋਢੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜਿਸ ਸਤਿਗੁਰੂ ਜੀ ਦੇ ਸੰਬੰਧ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਪਰਮ ਕਿਰਪਾਲੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਹ ਅੰਮ੍ਰਿਤ ਬਚਨ ਇਹ ਮੁੱਖ ਵਾਕ ਤਲੰਗ ਰਾਗ ਅੰਦਰ ਬਖਸ਼ਿਸ਼ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 725 ਤੋਂ ਆਰੰਭ ਹੋ ਕੇ 26 ਤੇ ਜਾ ਕੇ ਇਹ ਸੰਪੂਰਨ ਹੁੰਦਾ ਹੈ। ਆਓ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਆਪਾਂ ਨੇ ਸਰਵਣ ਕਰਨੀ ਹੈ। ਇਸ ਸ਼ਬਦ ਦੇ ਹੁਕਮਨਾਮੇ ਦੇ ਆਰੰਭ ਅੰਦਰ ਗੁਰਦੇਵ ਨੇ ਕਥਾ ਦੀ ਗੱਲ ਕੀਤੀ ਹੈ। ਆਰੰਭ ਵਿੱਚ ਕਥਾ ਵੀ ਮਿੱਤਰ ਗੁਰੂ ਦੇ ਸੁਣਾਉਣ ਦੀ ਗੱਲ ਸੁਣਾਈ ਹੈ। ਸਤਿਗੁਰੂ ਸਾਹਿਬ ਜੀ ਨੇ ਜਿੱਥੇ ਗੁਰੂ ਦੁਆਰਾ ਕਥਾ ਸੁਣਨ ਦਾ ਜ਼ਿਕਰ ਕੀਤਾ ਉੱਥੇ ਨਾਲ ਗੁਰਸਿੱਖ ਦੀ ਗੱਲ ਵੀ ਸਤਿਗੁਰੂ ਜੀ ਨੇ ਇਸ ਸ਼ਬਦ ਅੰਦਰ ਕੀਤੀ ਹੈ। ਸਤਿਗੁਰੂ ਸਾਹਿਬ ਜੀ ਦਾ ਗੁਰਸਿੱਖਾਂ ਨਾਲ ਕਿਤਨਾ ਪਿਆਰ ਹੈ, ਸਤਿਗੁਰੂ ਸਾਹਿਬ ਜੀ ਦੀ ਮਹਾਨ ਬਖਸ਼ ਗੁਰਸੰਗਤ ਜੀ ਇਹ ਗੁਰੂ ਕਾਲ ਤੋਂ ਲੈ ਕੇ ਕਥਾ ਦੀ ਮਰਜ਼ਾਦਾ ਚੱਲੀ ਆਉਂਦੀ ਹੈ। ਜੈਸੇ ਆਪ ਹਰ ਰੋਜ਼ ਹੀ ਇਸ ਪਾਵਨ ਸਥਾਨ ਦੇ ਉੱਤੇ ਜਿੱਥੇ ਅੰਮ੍ਰਿਤ ਵੇਲੇ ਗੁਰੂ ਕੇ ਮੁੱਖ ਵਾਕ ਦੀ ਕਥਾ ਸੁਣਦੇ ਹੋ, ਉੱਥੇ ਸ਼ਾਮਾਂ ਨੂੰ ਗੁਰੂ ਕੇ ਇਤਿਹਾਸ ਦੀ ਕਥਾ ਵੀ ਬਹੁਤ ਸਾਰੇ ਗੁਰਮੁਖ ਮਾਈ ਭਾਈ ਸਰਵਣ ਕਰਦੇ ਹੋ। ਕਥਾ ਮਹਾਨ ਹੈ। ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਕਥਾ ਕੀਰਤਨ ਸੁਖਦਾਇ ਕਿਹਾ। ਹਰ ਰੋਜ਼ ਕੀਰਤਨ ਵੀ ਸੁਣਦੇ ਹੋ, ਸੁਭਾਗੇ ਗੁਰਮੁਖ ਮਾਈ ਭਾਈ ਗੁਰੂ ਕੀ ਕਥਾ ਵੀ ਸੁਣਦੇ ਹੋ। ਇਹ ਕਥਾ ਕਿਹੜੀ ਹੈ? ਵਾਹਿਗੁਰੂ ਜੀ ਦੀ ਕਥਾ, ਜਿਸ ਨੂੰ ਸਤਿਗੁਰੂ ਜੀ ਨੇ ਕਿਹਾ ਹੈ ਹਰ ਹਰ ਕਥਾ ਨਿਰਾਲੀ। ਸੋ ਆਓ ਵਿਸਥਾਰ ਚ ਨਾ ਜਾਈਏ, ਮਨ ਵਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਸ਼ਬਦ ਦੀ ਵਿਚਾਰ ਸ਼ਬਦ ਦੇ ਆਰੰਭਤਾ ਤੋਂ ਸ੍ਰਵਣ ਕਰੀਏ।

0: ਅਗੰਦਰ, ਚੌਥੇ ਗੁਰਦੇਵ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਹੈ। ਹਜ਼ੂਰ ਫਰਮਾਉਂਦੇ ਨੇ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹੇ ਭਾਈ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਜੋ ਕਥਾ ਕਹਾਣੀਆਂ ਹਨ, ਉਹ ਮਿੱਤਰ ਗੁਰੂ ਸਾਹਿਬ ਜੀ ਨੇ ਸਾਨੂੰ ਸੁਣਾਈਆਂ ਹਨ। ਕਥਾ ਤੇ ਕਹਾਣੀ ਦੋ ਸ਼ਬਦ ਇੱਥੇ ਆਏ ਹਨ। ਵਿਦਵਾਨਾਂ ਨੇ ਉਦਾਂ ਕਥਾ ਦਾ ਨਿਰਣਾ ਕਰਦਿਆਂ ਤੇ ਕਹਾਣੀ ਦਾ ਨਿਰਣਾ ਕਰਦਿਆਂ ਕਥਨ ਕੀਤਾ ਹੈ। ਕਥਾ ਹੁੰਦੀ ਹੈ ਸ਼ਾਸਤਰਕ ਕਥਾ, ਕਹਾਣੀ ਹੁੰਦੀ ਹੈ ਲੋਕ ਬਾਣੀ। ਕਹਿ ਦਿਓ ਸ਼ਾਸਤਰਕ ਕਥਾ ਤੇ ਲੋਕ ਗਾਥਾ। ਕਹਾਣੀ ਜਵਾਨੀ ਕਹੀ ਜਾਂਦੀ ਹੈ, ਕਥਾ ਸ਼ਾਸਤਰਾਂ ਦੁਆਰਾ ਕਥਨ ਕੀਤੀ ਹੋਈ ਉਹਦੀ ਵਿਚਾਰ ਕੀਤੀ ਜਾਂਦੀ ਆ। ਪਰ ਇੱਥੇ ਜੋ ਪ੍ਰਕਰਨ ਮੁਤਾਬਕ ਧੰਨ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਹੈ, ਇਹ ਨਾ ਕੋਈ ਸ਼ਾਸਤਰਕ ਕਥਾ, ਇਹ ਨਾ ਕੋਈ ਲੋਕ ਗਾਥਾ ਹੈ, ਲੋਕ ਕਹਾਣੀ ਹੈ। ਆਮ ਲੋਕ ਆਪਾਂ ਪੁਰਾਣੇ ਸਮੇਂ ਦੇ ਅੰਦਰ ਬਜ਼ੁਰਗਾਂ ਦੇ ਕੋਲੋਂ ਕਹਾਣੀਆਂ ਸੁਣਿਆ ਕਰਦੇ ਸਾਂ, ਉਹਨੂੰ ਲੋਕ ਕਹਾਣੀ ਵੀ ਕਹਿ ਦਿੰਦੇ ਨੇ, ਲੋਕ ਗਾਥਾ ਵੀ ਕਹਿ ਦਿੰਦੇ ਨੇ। ਇਹ ਨਾ ਹੀ ਉਹ ਲੋਕ ਗਾਥਾ ਲੋਕ ਕਹਾਣੀ ਹੈ, ਨਾ ਇਹ ਸ਼ਾਸਤਰਕ ਕਥਾ ਹੈ। ਇਹ ਤਾਂ ਜੋ ਹੈ ਨਾ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਇਹ ਤਾਂ ਸਭ ਤੋਂ ਉੱਤਮ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਥਾ ਹੈ। ਵੈਸੇ ਵਿਦਵਾਨਾਂ ਨੇ, ਸਿਆਣਿਆਂ ਨੇ ਇਸ ਤਰ੍ਹਾਂ ਵੀ ਇਸ ਦਾ ਵਿਚਾਰ ਸੁਣਾਉਣਾ ਕੀਤਾ ਹੈ। ਕਥਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਹਾਣੀ, ਜੋ ਵਾਹਿਗੁਰੂ ਜੀ ਨੇ ਕੋਈ ਕੌਤਕ ਕੀਤੇ ਜਿਵੇਂ ਪ੍ਰਹਿਲਾਦ ਦੀ ਰੱਖਿਆ ਕੀਤੀ, ਭਾਈ ਗੁਰਦਾਸ ਜੀ ਨੇ ਉਸ ਨੂੰ ਕਹਾਣੀ ਦੇ ਰੂਪ ਵਿੱਚ ਅੱਗੇ ਆਪਣੀਆਂ ਵਾਰਾਂ ਚ ਅੰਕਿਤ ਕੀਤਾ। ਧਾਰਮਿਕ ਗ੍ਰੰਥਾਂ ਦੇ ਅੰਦਰ ਉਹ ਕਹਾਣੀਆਂ ਪੜ੍ਹੀਆਂ ਜਾਂਦੀਆਂ। ਭਗਤ ਕਬੀਰ ਜੀ ਨੂੰ ਜੰਜੀਰ ਨਾਲ ਜਕੜ ਕੇ ਗੰਗਾ ਚ ਸਿੱਟਿਆ ਗਿਆ, ਉਹਦੀ ਕਹਾਣੀਆਂ ਅਨੇਕਾਂ। ਇਸ ਤਰ੍ਹਾਂ ਵੀ ਕਹਾਣੀ ਦਾ ਨਿਰਣਾ ਵਿਦਵਾਨਾਂ ਨੇ ਕੀਤਾ ਕਥਾ ਤੇ ਕਹਾਣੀ ਦਾ। ਰਹੋ ਵਿਚਾਰ, ਗੁਰਦੇਵ ਕਹਿੰਦੇ ਨੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਭਾਈ ਮਿੱਤਰ ਗੁਰੂ ਸਾਹਿਬਾਨਾਂ ਨੇ ਕਿਰਪਾ ਕਰਕੇ, ਸਾਡੇ ਮਿੱਤਰ ਗੁਰੂ ਨੇ ਸਾਨੂੰ ਹਰੀ ਦੀਆਂ ਕਥਾ ਕਹਾਣੀਆਂ ਸੁਣਾਈਆਂ। ਪ੍ਰੰਭ ਵਿੱਚ ਬੇਨਤੀ ਕੀਤੀ ਸੀ, ਗੁਰੂ ਕਾਲ ਤੋਂ ਇਹ ਕਥਾ ਕਹਾਣੀਆਂ ਗੁਰੂ ਨੇ ਸਾਡੇ ਤੇ ਬਖਸ਼ਿਸ਼ ਕੀਤੀਆਂ। ਪਰਮ ਕਿਰਪਾਲੂ ਗੁਰੂ ਨਾਨਕ ਜਗਤ ਜੀਆਂ ਨੂੰ ਤਾਰਨ ਆਏ। ਗੁਰ ਇਤਿਹਾਸ ਇਸ ਗੱਲ ਨੂੰ ਉਜਾਗਰ ਕਰਦਾ ਹੈ, ਕਰਤਾਰਪੁਰ ਦੀ ਧਰਤੀ ਦੇ ਉੱਤੇ ਸਭਾਏਮਾਨ ਹੋ ਕੇ ਮੇਰੇ ਸਮਰੱਥ ਗੁਰੂ ਜੀ, ਜਿੱਥੇ ਕੀਰਤਨ ਪਹਿਲਾਂ ਆਪਣੀ ਹਜ਼ੂਰੀ ਚ ਕਰਾਉਂਦੇ ਸਨ ਭਾਈ ਮਰਦਾਨਾ ਗੁਰੂ ਜੀ ਦੇ ਨਾਲ, ਗੁਰੂ ਨਾਨਕ ਆਪਣੀ ਪਾਵਨ ਰਚਨਾ ਤੋਂ ਬਖਸ਼ਿਸ਼ ਕਰਦੇ, ਫਿਰ ਨਾਲ ਕੀਰਤਨ ਤੋਂ ਉਪਰੰਤ ਸਤਿਗੁਰੂ ਜੀ ਸ਼ਬਦ ਦੀ ਵਿਚਾਰ ਕਥਾ ਵੀ ਸੁਣਾਇਆ ਕਰਦੇ ਸਨ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਉਤਾਰਦ ਦੇ ਅੰਦਰ ਇੱਕ ਪ੍ਰਸੰਗ ਆਉਂਦਾ ਹੈ, ਕਰਤਾਰਪੁਰ ਦੇ ਧਰਤੀ ਤੇ ਜਦੋਂ ਗੁਰਦੇਵ ਸਭਾਏਮਾਨ ਸਨ, ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਚ ਆਪ ਸੰਗਤਾਂ ਜੁੜ ਮਿਲ ਬੈਠੇ ਹੋ, ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਚ ਦੀਵਾਨ ਸਜਿਆ ਹੋਇਆ ਹੈ। ਗੁਰਦੇਵ ਗੁਰੂ ਨਾਨਕ ਦੇਵ ਜੀ ਪਾਵਨ ਸ਼ਬਦ ਦੀ ਵਿਚਾਰ ਕਥਾ ਸੰਗਤਾਂ ਨੂੰ ਸੁਣਾ ਰਹੇ ਨੇ। ਗੁਰਸੰਗਤ ਜੀ, ਸਤਿਗੁਰੂ ਦੀ ਕਥਾ ਤੇ ਆਮ ਵਿਅਕਤੀ ਦੀ ਕਥਾ ਕਰਨ ਵਿੱਚ ਬੜਾ ਹੀ ਅੰਤਰ ਹੈ, ਕਿਉਂਕਿ ਸਮਰੱਥ ਗੁਰੂ ਜੋ ਆਪਣੀ ਪਾਵਨ ਰਚਨਾ ਤੋਂ ਕਥਾ ਕਰਦੇ, ਉਹ ਵੱਖਰਾ ਹੀ ਆਨੰਦ। ਧੰਨ ਉਹ ਵਡਭਾਗੀ ਗੁਰਸਿੱਖ ਜੋ ਉਸ ਸਮੇਂ ਸੁਣਨ ਵਾਲੇ। ਇਤਿਹਾਸ ਅੰਦਰ ਜ਼ਿਕਰ ਹੈ, ਜਿੱਥੇ ਹੋਰ ਬੇਅੰਤ ਸੰਗਤਾਂ ਉਸ ਵੇਲੇ ਕਥਾ ਸੁਣਦੀਆਂ ਸਨ, ਇੱਕ ਦੋ ਗੁਰਸਿੱਖਾਂ ਦਾ ਨਾਮ ਇਤਿਹਾਸ ਅੰਦਰ ਵਿਸ਼ੇਸ਼ ਇੱਥੇ ਆਇਆ। ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਸੰਗਤ ਤੇਰ ਮਝਾਰਾ ਬੈਠੇ ਹੋਤੇ ਪ੍ਰਭ ਕਰ ਸ਼ਬਦ ਵਿਚਾਰਾ। ਗੁਰਦੇਵ ਬੈਠੇ ਸ਼ਬਦ ਦੀ ਵਿਚਾਰ ਸ਼ਬਦ ਦੀ ਕਥਾ ਕਰ ਰਹੇ ਸਨ। ਤਿਰਥਾ ਖੇਡਾ ਦਰਸ਼ਨ ਆਸੂ ਚੱਲ ਆਇਓ ਸ੍ਰੀ ਨਾਨਕ ਪਾਸੂ। ਜਿੱਥੇ ਹੋਰ ਸੰਗਤ ਆਈ ਹੋਰ ਕਥਾ ਸੁਣ ਰਹੇ ਸਨ, ਉੱਥੇ ਇੱਕ ਭਾਈ ਤਿਰਥਾ ਤੇ ਭਾਈ ਖੇਡਾ ਜੀ, ਉਹਨਾਂ ਨੇ ਵੀ ਆ ਕੇ ਗੁਰੂ ਦੇ ਦਰਸ਼ਨ ਕੀਤੇ। ਹੱਥ ਜੋੜ ਗੁਰੂ ਅੱਗੇ ਮੱਥਾ ਟੇਕ ਕੇ ਸੰਗਤ ਵਿੱਚ ਬੈਠ ਕੇ ਉਹਨਾਂ ਨੇ ਵੀ ਕਥਾ ਸੁਣੀ। ਹੁਣ ਦੇਖੋ, ਜਦੋਂ ਅਸੀਂ ਗੁਰੂ ਦੇ ਦਰਸ਼ਨ ਕਰਨ ਆਉਣੇ ਆ ਨਾ, ਗੁਰੂ ਕਾਲ ਵੇਲੇ ਗੁਰਸਿੱਖ ਆਉਂਦੇ ਸਨ, ਅੱਜ ਵੀ ਅਸੀਂ ਗੁਰੂ ਰਾਮਦਾਸ ਦੇ ਦਰਬਾਰ ਦੇ ਦਰਸ਼ਨ ਕਰਨ ਆਉਣੇ ਆ। ਕੁਝ ਲੋਕ ਦੂਰੋਂ ਸਮੇਂ ਬਾਅਦ ਆਉਂਦੇ ਨੇ, ਬੜੀਆਂ ਆਸ਼ਾਵਾਂ ਲੈ ਕੇ ਅਸੀਂ ਆਉਂਦੇ ਹਾਂ ਗੁਰੂ ਦੀ ਹਜ਼ੂਰੀ ਚ। ਜਦੋਂ ਸਿੱਖ ਆਉਂਦੇ, ਮਨ ਦੀਆਂ ਬੜੀਆਂ ਆਸ਼ਾਵਾਂ ਹੁੰਦੀਆਂ। ਭਾਈ ਤਿਰਥਾ ਤੇ ਖੇਡਾ ਆਏ ਨੇ, ਆਸ਼ਾਵਾਂ ਤਾਂ ਸਨ ਮਨ ਦੇ ਅੰਦਰ, ਪਰ ਗੁਰੂ ਦੀ ਕਥਾ ਸੁਣਦਿਆਂ ਉਹ ਆਸ਼ਾਵਾਂ ਖਤਮ ਹੋ ਗਈਆਂ। ਕਹਿੰਦੇ ਗੁਰੂ ਦੀ ਹਜ਼ੂਰੀ ਚ ਜਦੋਂ ਕਥਾ ਸੁਣੀ, ਸ਼ਬਦ ਵਿਚਾਰ ਸੁਣਿਓ ਜਬ ਦੋਈ, ਹਿਰਦੈ ਸ਼ਾਂਤ ਪ੍ਰਾਪਤ ਤਬ ਹੋਈ। ਦੋਵਾਂ ਦੇ ਹਿਰਦੇ ਦੇ ਅੰਦਰ ਠੰਡ ਵਰਤ ਗਈ, ਸ਼ਾਂਤੀ ਵਰਤ ਗਈ, ਸਾਰੀਆਂ ਇਸ਼ਾਵਾਂ ਖਤਮ ਹੋ ਗਈਆਂ। ਮੇਰੇ ਸਮਰੱਥ ਗੁਰੂ ਗੁਰੂ ਨਾਨਕ ਦੇਵ ਜੀ ਜਦੋਂ ਦੀਵਾਨ ਦੀ ਸਮਾਪਤੀ ਕੀਤੀ ਤੇ ਦੋਵੇਂ ਗੁਰਸਿੱਖ ਗੁਰੂ ਦੇ ਅੱਗੇ ਹੱਥ ਜੋੜ ਕੇ ਖੜੋ ਗਏ ਤੇ ਹਜ਼ੂਰ ਨੇ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਕਰਹੋ ਜਾਚਨਾ। ਮਹਾਰਾਜ ਕਹਿੰਦੇ ਭਾਈ ਜੀ, ਜੋ ਤੁਹਾਡੀ ਇੱਛਾ ਉਹ ਮੰਗੋ। ਪੂਰੀ ਕਰੇ ਸ੍ਰੀ ਹਰ ਕਰਤਾਰਾ ਮਾਲਕ, ਕਹਿੰਦੇ ਵਾਹਿਗੁਰੂ ਤੁਹਾਡੀ ਕਾਮਨਾ ਪੂਰੀ ਕਰੇਗਾ, ਵਾਹਿਗੁਰੂ ਬਖਸ਼ਿਸ਼ ਕਰੇਗਾ। ਅੱਗੋਂ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਸ੍ਰੀ ਸਤਿਗੁਰ ਜੇ ਕਰੋ ਕਰਨਾ, ਚਰਨ ਸ਼ਰਨ ਦੀਜਾ ਨਿਜ ਪਰਨਾ। ਮਹਾਰਾਜ ਆਸ਼ਾਵਾਂ ਤਾਂ ਬੜੀਆਂ ਸਨ, ਪਰ ਹੁਣ ਸਭ ਖਤਮ ਹੋ ਗਈਆਂ। ਹੁਣ ਤਾਂ ਇੱਕੋ ਇੱਛਾ ਹੈ, ਬਸ ਸਦੀਵੀ ਆਪਣਾ ਮਿਲਾਪ ਆਪਣੇ ਚਰਨ ਸ਼ਰਨ ਚ ਰੱਖੋ, ਹੁਣ ਆਪਣੇ ਕੋਲੋਂ ਦੂਰ ਨਾ ਸਾਨੂੰ ਕਦੇ ਕਰੋ। ਸ੍ਰੀ ਸਤਿਗੁਰ ਕਰੋ ਜੇ ਕਰਨਾ, ਚਰਨ ਸ਼ਰਨ ਦੀਜਾ ਨਿਜ ਪਰਨਾ। ਆਪਣੇ ਚਰਨਾਂ ਦੀ ਸ਼ਰਨ ਦਾ ਹੀ ਆਸਰਾ ਬਖਸ਼ ਦਿਓ। ਸਮਰੱਥ ਗੁਰੂ ਗੁਰੂ ਨਾਨਕ ਦੇਵ ਜੀ ਦੇ ਉਸ ਵੇਲੇ ਪਾਵਨ ਬੋਲ ਮੈਂ ਸੰਖੇਪ ਰੂਪ ਵਿੱਚ ਬੇਨਤੀ ਕਰ ਦੇਵਾਂ। ਗੁਰਦੇਵ ਕਹਿਣ ਲੱਗੇ, ਭਾਈ ਸਰਗੁਣ ਰੂਪ ਸਰੀਰ ਹਮਾਰਾ, ਸ਼ਬਦ ਰਿਦਾ ਮਮ ਨਿਰਗੁਣ ਜਾਨੋ। ਮਾਰੇ ਕਹਿੰਦੇ ਭਾਈ, ਆਹ ਜਿਹੜਾ ਸਾਡਾ ਪੰਜ ਭੌਤਿਕ ਸਰੀਰ ਹੈ ਤਾਂ ਸਰਗੁਣ ਸਰੂਪ ਹੈ, ਜਿਹੜਾ ਸ਼ਬਦ ਹੈ ਉਹ ਨਿਰਗੁਣ ਸਰੂਪ ਹੈ, ਸ਼ਬਦ ਸਾਡਾ ਹਿਰਦਾ ਉਹ ਨਿਰਗੁਣ ਸਰੂਪ ਹੈ। ਗੁਰੂ ਨਾਨਕ ਦੇਵ ਜੀ ਮਾਰੇ ਕਹਿੰਦੇ, ਮਿਲੇ ਸਰੀਰ ਵਿਚਰ ਤੇ ਜਾਮ ਹੈ, ਸ਼ਬਦ ਮਿਲੇ ਨਾ ਵਿਚਰਨ ਪਾਵੇਂ। ਗੁਰਸਿੱਖੋ, ਜਿਸ ਸ਼ਬਦ ਦੀ ਕਥਾ ਵਿਚਾਰ ਸੁਣ ਕੇ ਤੁਹਾਡੇ ਮਨ ਅੰਦਰ ਠੰਡ ਵਰਤਦੀ ਆ, ਤੁਹਾਡੀਆਂ ਇਸ਼ਾਵਾਂ ਸੰਸਾਰਿਕ ਖਤਮ ਹੋ ਗਈਆਂ, ਇਹ ਸ਼ਬਦ ਦਾ ਹੀ ਸਦੀਵੀ ਮਿਲਾਪ ਹੈ। ਆਹ ਸਾਡੇ ਪੰਜ ਭੌਤਿਕ ਸਰੀਰ ਦਾ ਸਦੀਵੀ ਮਿਲਾਪ ਨਹੀਂ ਹੈ, ਇਹ ਸਾਡਾ ਅਸਲ ਸਰੂਪ ਨਹੀਂ, ਸ਼ਬਦ ਦਾ ਸਦੀਵੀ ਮਿਲਾਪ ਹੈ। ਮਿਲੇ ਸਰੀਰ ਵਿਚਰ ਤੇ ਜਾਮ ਹੈ, ਸ਼ਬਦ ਮਿਲੇ ਨਾ ਵਿਚਰਨ ਪਾਮ ਹੈ। ਜਿੱਥੇ ਸਮਰੱਥ ਗੁਰੂ ਨੇ ਆਪ ਕਥਾ ਕਹਾਣੀਆਂ ਸੁਣਾਈਆਂ, ਦੇਖੋ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਵਾਈ ਮਾਨ ਉਕੇ ਸ਼ਹੀਦ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਨੂੰ ਲਿਖਾਰੀ ਲਗਾ ਕੇ ਸਮਰੱਥ ਗੁਰੂ ਨੇ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਲਿਖਾਇਆ ਤੇ ਆਪ ਗੁਰਬਾਣੀ ਦੀ ਕਥਾ ਵੀ ਸਾਰੀ ਸੁਣਾਈ ਹੈ। ਗੁਰਸਿੱਖਾਂ ਨੂੰ ਸਾਰੀ ਕਥਾ ਸੁਣਾਈ ਹੈ, ਹਰੀ ਦੀ ਕਥਾ, ਗੁਰਬਾਣੀ ਦੀ ਕਥਾ, ਹਰ ਹਰ ਕਥਾ ਨਿਰਾਲੀ ਸੁਣਾਈ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹੁਣ ਜੇ ਗੁਰੂ ਨੇ ਗੁਰਸਿੱਖਾਂ ਨੂੰ ਸੁਣਾਈਆਂ, ਅੱਗੇ ਗੁਰਸਿੱਖ ਮਿੱਤਰਾਂ ਨੂੰ ਗੁਰੂ ਨੇ ਕਥਾ ਸੁਣਾਵਣ ਦਾ ਹੁਕਮ ਵੀ ਕੀਤਾ। ਗੁਰੂ ਕਾਲ ਤੋਂ ਹੀ ਚੱਲਿਆ ਹੁੰਦਾ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਇਤਿਹਾਸ ਵਿੱਚੋਂ ਮੈਂ ਇੱਕ ਸੰਖੇਪ ਜੀ ਬੇਨਤੀ ਕਰ ਦੇਵਾਂ। ਗੋਇੰਦਵਾਲ ਉੱਤੇ ਧੰਨ ਗੁਰੂ ਅਮਰਦਾਸ ਜੀ ਸਵਾਹੇ ਮਾਣ ਨੇ, ਬੇਅੰਤ ਸੰਗਤਾਂ ਸਤਿਗੁਰੂ ਦੇ ਦਰਸ਼ਨ ਦਿਦਾਰੇ ਕਰਕੇ, ਗੁਰੂ ਕੇ ਲੰਗਰ ਵਿੱਚ ਸਵਾਵਾਂ ਕਰਕੇ ਲਾਹੇ ਪ੍ਰਾਪਤ ਕਰ ਰਹੀਆਂ ਹਨ। ਉਸ ਵੇਲੇ ਇੱਕ ਬ੍ਰਾਹਮਣ ਜਾਤੀ ਦੇ ਵਿੱਚੋਂ ਭਾਈ ਬੁੱਲਾ ਜੀ ਦਾ ਨਾਮ ਇਤਿਹਾਸ ਵਿੱਚ ਪਾਂਧਾ ਬੁੱਲਾ ਕਰਕੇ ਹੈ, ਕਹਿੰਦੀ ਉਹ ਗੁਰੂ ਅਮਰਦਾਸ ਜੀ ਦੇ ਕੇ ਹੱਥ ਜੋੜ ਕੇ ਖਲੋ ਗਿਆ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਪਾਂਧਾ ਬੂਲਾ ਜਿਸ ਨਾਮ ਨਮੋ ਥਾਨ ਆਇਓ ਗੁਰਸਾਮ। ਪਾਂਧਾ ਬੂਲਾ ਜੀ ਦਾ ਨਾਂ ਆ, ਗੁਰੂ ਜੀ ਨੂੰ ਨਮੋ ਨਮਸਕਾਰ ਕੀਤੀ, ਗੁਰੂ ਅਮਰਦਾਸ ਜੀ ਨੂੰ ਨਮੋ ਥਾਨ ਆਇਓ ਗੁਰਸਾਮ ਗੁਰੂ ਕੇ ਸ਼ਰਨ ਚ ਆਇਆ। ਕਹਿੰਦੇ ਉਸ ਵੇਲੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ, ਸਤਿਗੁਰੂ ਜੀ ਦੇ ਅੱਗੇ ਨਮੋ ਥਾਨ ਆਇਓ ਗੁਰਸਾਮ, ਕਹਿਤ ਭਇਓ ਸੇਵਾ ਨਹਿ ਹੋਏ। ਆ ਕੇ ਕਹਿਣ ਲੱਗਿਆ ਭਾਈ ਪਾਂਧਾ, ਕਹਿੰਦਾ ਮਹਾਰਾਜ ਬੜੇ ਗੁਰਸਿੱਖ ਤੁਹਾਡੀ ਹਜ਼ੂਰੀ ਦੇ ਅੰਦਰ ਕੋਈ ਲੰਗਰ ਚ ਭਾਂਡੇ ਮਾਂਜਦਾ, ਕੋਈ ਲੱਕੜਾਂ ਲੈ ਕੇ ਆਉਂਦਾ ਗਾ, ਕੋਈ ਜਲ ਢੋਂਦਾ ਗਾ, ਕੋਈ ਸੇਵਾ ਕਰ ਰਿਹਾ, ਮਹਾਰਾਜ ਮੈਥੋਂ ਸੇਵਾ ਨਹੀਂ ਹੋ ਆਉਂਦੀ। ਮਹਾਰਾਜ ਕਿਰਪਾ ਕਰੋ, ਕਹਿਤ ਪਿਓ ਸੇਵਾ ਨਾ ਹੋਏ। ਮਹਾਰਾਜ ਕਹਿੰਦੇ ਭਾਈ ਕਿਉਂ ਨੀ ਹੁੰਦੀ, ਸਰੀਰ ਤਾਂ ਤੇਰਾ ਬੜਾ ਤਕੜਾ ਦੀਦਾ ਗਾ, ਹਰ ਤਰ੍ਹਾਂ ਸਾਵਧਾਨਾ, ਤੂੰ ਨਰੋਆ ਤਰੀਰਾ। ਕਹਿਣ ਲੱਗਿਆ ਮਹਾਰਾਜ ਜਿਜ ਕਰ ਜਾਨ ਕਰਾਏ ਨਾ ਕੋਏ, ਮਹਾਰਾਜ ਜਨਮ ਬ੍ਰਾਹਮਣ ਘਰਾਣੇ ਵਿੱਚ ਆ, ਪੰਡਿਤ ਜਾਣ ਕੇ ਜਦੋਂ ਮੈਂ ਭਾਂਡੇ ਕੋਈ ਜੂਠੇ ਮਾਂਜਣ ਲਈ ਪੜਦਾ, ਗੁਰਸਿੱਖ ਕਹਿੰਦੇ ਨੇ ਪੰਡਿਤ ਜੀ ਬੈਠੋ ਤੁਸੀਂ, ਅਸੀਂ ਸੇਵਾ ਕਰਾਂਗੇ। ਮਹਾਰਾਜ ਇੱਕ ਬ੍ਰਾਹਮਣ ਜਾਣ ਕੇ ਕੋਈ ਸੇਵਾ ਕਰਨ ਨੀ ਦਿੰਦਾ, ਜੂਠੇ ਭਾਂਡੇ ਆਪਣੇ ਕੋਈ ਮਾਂਜਣ ਨੀ ਦਿੰਦੇ। ਮਹਾਰਾਜ ਭਾਂਡੇ ਮਾਂਜਣ ਨਾਲ ਹੀ ਮਨ ਮਾਂਜਿਆ ਜਾਣਾ, ਮਨ ਪਵਿੱਤਰ ਹੋਣਾ, ਤੁਸੀਂ ਇਹ ਬਖਸ਼ਿਸ਼ ਕਰਦੇ ਹੋ, ਪਰ ਮੇਰੇ ਤੇ ਕਿਵੇਂ ਕਿਰਪਾ ਹੋਊਗੀ? ਮਹਾਰਾਜ ਕਹਿਤ ਪਿਓ ਸੇਵਾ ਨਾ ਹੋਏ, ਜਿਜ ਕਰ ਜਾਣ ਕਰਾਏ ਨਾ ਕੋਏ, ਸਾਂਭਰੋ ਧੀ ਕਿਵੇਂ ਹੋਏ ਕਲਿਆਣ, ਆਪ ਕਰੋ ਉਪਦੇਸ਼ ਬਖਾਣ। ਮੇਰੇ ਕਿਵੇਂ ਉਧਾਰ ਹੋਵੇਗਾ, ਮੈਨੂੰ ਉਪਦੇਸ਼ ਦਿਓ। ਦੇਖੋ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਸਭ ਤੋਂ ਪਹਿਲਾਂ ਅੱਜ ਸਾਨੂੰ ਗੁਰੂ ਅਮਰਦਾਸ ਜੀ ਦੇ ਉਹ ਬੋਲ ਚੇਤੇ ਕਰਨੇ ਚਾਹੀਦੇ ਆ, ਜਿਹੜਾ ਵੀ ਤਖਤ ਆ ਕੋਈ ਕਥਾਕਾਰ ਆ। ਵੈਸੇ ਤਾਂ ਹਰ ਗੁਰੂ ਸਿੱਖ ਲਈ ਗੁਰੂ ਅਮਰਦਾਸ ਜੀ ਮਹਾਰਾਜ ਨੇ ਪਹਿਲਾ ਵਚਨ ਕੀਤਾ, ਮਹਾਰਾਜ ਕਹਿੰਦੇ ਭਾਈ ਪਾਂਧਾ ਕਰਿਓ ਵਚਨ ਪਸ ਸਤਿਗੁਰ ਬਾਣੀ। ਸਭ ਤੋਂ ਪਹਿਲਾਂ ਤਾਂ ਜੇ ਜੀਵਨ ਸਫਲਾ ਕਰਨਾ, ਮਹਾਰਾਜ ਕਹਿੰਦੇ ਗੁਰੂ ਕੀ ਬਾਣੀ ਪੜਿਆ ਕਰਿਓ ਵਚਨ ਪਸ ਸਤਿਗੁਰ ਬਾਣੀ। ਅੱਗੇ ਕੀ ਹੁਕਮ ਕੀਤਾ? ਤੀਜਾ ਹੈ ਕਥਾ ਪ੍ਰੇਮ ਕੋਠਾ ਨੀ। ਮਹਾਰਾਜ ਕਹਿੰਦੇ ਤੂੰ ਵਿਦਵਾਨ ਆ ਭਾਈ, ਤੈਥੋਂ ਸੇਵਾ ਦੂਜੀ ਲੈਂਦੇ ਆ, ਆ ਲੰਗਰ ਦੇ ਭਾਂਡੇ ਮਾਂਜਣ ਵਾਲੇ, ਲੱਕੜਾਂ ਢੋਣ ਵਾਲੇ ਬਹੁਤ ਗੁਰਸਿੱਖ ਨੇ, ਕੋਈ ਨਾ ਤੇਰੇ ਜੈਸੇ ਵੀ ਗੁਰਸਿੱਖਾਂ ਦੀ ਲੋੜ ਆ ਸੇਵਾ ਕਰਨ ਵਾਲਿਆਂ ਦੀ। ਮਹਾਰਾਜ ਕਹਿਣ ਲੱਗੇ ਕਰਿਓ ਵਚਨ ਪਾਠ ਸਤਿਗੁਰ ਬਾਣੀ, ਤੀਜਾ ਹੈ ਕਥਾ ਪ੍ਰੇਮ ਕੋਠਾ ਨੀ। ਮਹਾਰਾਜ ਕਹਿੰਦੇ ਪ੍ਰੇਮ ਨਾਲ ਕਥਾ ਕਰਿਆ ਕਰ, ਗੱਲ ਪ੍ਰੇਮ ਨਾਲ ਬਣਨੀ ਹੈ ਨਾ, ਫਿਰ ਕਥਾ ਕਰਨੀ ਕਿੱਥੇ ਆ? ਗੁਰੂ ਅਮਰਦਾਸ ਜੀ ਕਹਿੰਦੇ ਸਤ ਸੰਗਤ ਮੈਂ ਕਰੋ ਸੁਣਾਵਣ, ਕਥਾ ਇਕੱਲੇ ਨੀ ਕਰਨੀ। ਮਹਾਰਾਜ ਕਹਿੰਦੇ ਭਾਈ ਸਤ ਸੰਗਤ ਵਿੱਚ ਸੁਣਾਇਆ ਕਰ, ਸਤ ਸੰਗਤ ਮੈਂ ਕਰੋ ਸੁਣਾਵਣ, ਤੇ ਕਥਾ ਕਿਸ ਲਈ ਸੁਣਾਉਣੀ ਆ? ਗੁਰਮਤ ਸਿੱਖਣ ਕੋ ਸਖਰਾਵਣਾ, ਗੱਲ ਬਹੁਤ ਚੇਤੇ ਰੱਖਣ ਵਾਲੀ ਆ, ਧਿਆਨ ਦੇਣ ਵਾਲੀ ਗੱਲ ਆ। ਗੁਰੂ ਅਮਰਦਾਸ ਜੀ ਮਹਾਰਾਜ ਇੱਕ ਪੰਡਿਤ ਨੂੰ ਕਥਾ ਕਰਨ ਲਾ ਰਹੇ ਨੇ, ਪਰ ਕਥਾ ਕਰਨ ਲੱਗਿਆਂ ਨਾਲ ਸਾਵਧਾਨ ਕਰ ਰਹੇ ਨੇ। ਹਜ਼ੂਰ ਕਹਿਣ ਲੱਗੇ ਭਾਈ ਕਰਿਓ ਵਚਨ ਪਰ ਸਤਿਗੁਰ ਬਾਣੀ, ਤੀਜੇ ਕਥਾ ਪ੍ਰੇਮ ਕੋ ਠਾਨੀ, ਸਤ ਸੰਗਤ ਮੈਂ ਕਰੋ ਸੁਣਾਵਣ, ਗੁਰਮਤ ਸਿੱਖਣ ਕੋ ਸਖਰਾਵਣ। ਕਥਾ ਉਹ ਸੁਣਾਉਣੀ ਆ ਜਿਹੜੀ ਗੁਰੂ ਨਾਲ ਜੋੜ ਦੇਵੇ, ਗੁਰਮਤ ਸਿਖਾਉਣੀ ਆ ਗੁਰਸਿੱਖਾਂ ਨੂੰ। ਇਹ ਨੀ ਵੀ ਕੋਈ ਹੋਰ ਪੁਰਾਣੀਆਂ ਪੁਰਾਣਕ ਕਥਾਵਾਂ ਸੁਣਾਈ ਜਾਣੀਆਂ ਨੇ। ਅੱਜ ਕਈ ਵਾਰੀ ਦੇਖੀਦਾ ਸੁਣਾਉਂਦੇ ਗੁਰੂ ਕੀ ਹਜ਼ੂਰੀ ਚ ਕਥਾ, ਪਰ ਕਈ ਵਾਰੀ ਗੁਰੂ ਨਾਲ ਤੋੜਨ ਵਾਲੀਆਂ ਮਿਥਿਹਾਸਕ ਕਥਾਵਾਂ ਦੇ ਨਾਲ ਜੋੜਨ ਵਾਲੀਆਂ ਵੀ ਗੱਲਾਂ ਹੁੰਦੀਆਂ ਨੇ। ਧੰਨ ਗੁਰੂ ਅਮਰਦਾਸ ਜੀ ਕਿੰਨਾ ਉਹਨੂੰ ਸਾਵਧਾਨ ਕਰਦੇ ਨੇ। ਮਹਾਰਾਜ ਕਹਿੰਦੇ ਭਾਈ ਸਾਹਿਬ ਸੰਗਤ ਮੈਂ ਕਰੋ ਸੁਣਾਵਣ, ਗੁਰਮਤ ਸਿੱਖਣ ਕੋ ਸਖਰਾਵਣ, ਇੱਥੇ ਵਸ ਨਹੀਂ ਲਿਖੋ ਸਫਲ ਪੋਥੀ ਗੁਰਬਾਣੀ। ਮਹਾਰਾਜ ਕਹਿੰਦੇ ਭਾਈ ਗੁਰਬਾਣੀ ਦੀਆਂ ਪੋਥੀਆਂ ਲਿਖਿਆ ਕਰਨ ਨਾਲ, ਗੁਰੂ ਨਿਮਿਤ ਦੀਜੇ ਸਿੱਖ ਜਾਨੀ। ਮਹਾਰਾਜ ਕਹਿੰਦੇ ਫਿਰ ਭਾਈ ਗੁਰੂ ਨਿਮਿਤ ਪੋਥੀਆਂ ਲਿਖ ਕੇ ਵੰਡਿਆ ਕਰ। ਉਹਨਾਂ ਸਮਿਆਂ ਚ ਆ ਸਾਧਨ ਨਹੀਂ ਸੀ ਨਾ ਪ੍ਰੈਸਾਂ ਦੇ, ਨਾ ਗੁਰਬਾਣੀ ਦੇ ਗੁਟਕੇ, ਨਾ ਪੋਥੀਆਂ ਉਪਲਬਧ ਨਹੀਂ ਸਨ। ਉਦੋਂ ਗੁਰਸਿੱਖ ਹੱਥੀ ਲਿਖ ਕੇ ਸੇਵਾ ਕਰਿਆ ਕਰਦੇ। ਮਹਾਨ ਕੋਸ ਦੇ ਕਰਤਾ ਭਾਈ ਕਾਨ ਸਿੰਘ ਜੀ ਨਾਭੇ ਨੇ ਵੀ ਲਿਖਿਆ ਵੀ ਇਹ ਭਾਈ ਪਾਂਧਾ ਬੂਲਾ ਸੀ ਜਿਹੜਾ, ਇਹ ਲਿਖ ਲਿਖ ਕੇ ਗੁਰੂ ਕੀਆਂ ਪੋਥੀਆਂ ਬੜੀਆਂ ਗੁਰਸਿੱਖਾਂ ਨੂੰ ਦਿਆ ਕਰਦਾ, ਪਰ ਦੇਣੀ ਕਿਹਨੂੰ ਆ? ਲਿਖੋ ਸਫਲ ਪੋਥੀ ਗੁਰਬਾਣੀ, ਗੁਰੂ ਨਿਮਿਤ ਦੀਜੇ ਸਿੱਖ ਜਾਨੀ। ਸਿੱਖ ਜਾਣ ਕੇ ਜੇ ਕੋ ਆਪ ਦਰਬ ਦੇ ਜਾਏ, ਧਰ ਸੰਤੋਖ ਵਰਤੀਏ ਪਾਏ। ਮਹਾਰਾਜ ਕਹਿੰਦੇ ਤੈਂ ਮੰਗਣਾ ਨੀ ਕਿਸੇ ਤੋਂ ਕੁਝ ਵੀ, ਪੋਥੀਆਂ ਦੇਣੀਆਂ ਲਿਖ ਕੇ, ਤੇ ਜੇ ਆਪਣੇ ਆਪ ਕੋਈ ਧਨ ਦੇ ਦੂਗਾ ਤੂੰ ਸੰਤੋਖ ਧਾਰ ਕੇ ਉਹਨੂੰ ਵਰਤੀ। ਜੇ ਕੋ ਆਪ ਦਰਬ ਦੇ ਜਾਏ, ਧਰ ਸੰਤੋਖ ਵਰਤੀਏ ਪਾਏ, ਮੈਂ ਆਪ ਜਾਚੋ ਕੇ ਪਾਸੀ, ਇਹ ਸੇਵਾ ਵੱਡ ਫਲੇ ਪ੍ਰਕਾਸ਼ੀ। ਇਹ ਤੇਰੀ ਸੇਵਾ ਭਾਈ ਸਭ ਤੋਂ ਸਬਲੀ ਹੋਵੇਗੀ, ਇਹ ਬੜੀ ਫਲੀਭੂਤ ਹੋਵੇਗੀ, ਤੇਰਾ ਜੀਵਨ ਸਫਲਾ, ਲੋਕ ਪ੍ਰਲੋਕ ਸਵਰ ਜਾਵੇਗਾ। ਇਸ ਵਾਸਤੇ ਸਤਿਗੁਰੂ ਨੇ ਗੁਰਸਿੱਖਾਂ ਤੇ ਵੀ ਬਖਸ਼ਿਸ਼ ਕੀਤੀ ਹੈ ਕਥਾ ਕਹਾਣੀਆਂ ਕਰਨ ਦੀ, ਗੁਰੂ ਕਾਲ ਤੋਂ ਚੱਲੀ ਆਉਂਦੀ ਆ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਸਾਡੇ ਮਿੱਤਰ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਹਰੀ ਦੀਆਂ ਕਥਾ ਕਹਾਣੀਆਂ ਸਾਨੂੰ ਸੁਣਾਈਆਂ ਹਨ।
1: ਬਲਿਹਾਰੀ ਗੁਰ ਆਪਣੇ
0: ਗੁਰੂ ਸਾਹਿਬ ਜੀ ਤੋਂ ਅਸੀਂ ਭਾਈ ਬਲਿਹਾਰ ਜਾਂਦੇ ਹਾਂ,
1: ਕੋ ਬਲ ਜਾਈਆ
0: ਗੁਰੂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ।
1: ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ,
0: ਮੇਰੇ ਗੁਰੂ ਕੇ ਪਿਆਰੇ ਗੁਰਸਿੱਖ ਤੂੰ ਆ ਮਿਲ ਸਾਨੂੰ, ਤੇ ਛੇਤੀ ਆ ਕੇ ਭਾਈ ਤੂੰ ਸਾਨੂੰ ਹੈ ਗੁਰੂ ਕੇ ਸਿੱਖ ਮਿਲਣਾ ਕਰ। ਰਾਮ ਦੇ ਕੇ ਹਜੂਰ ਅੱਗੇ ਫਰਮਾਉਂਦੇ ਹਨ
1: ਹਰ ਕੇ ਗੁਣ ਹਰ ਭਾਵੰਦੇ,
0: ਹਰੀ ਵਾਹਿਗੁਰੂ ਜੀ ਦੇ ਜਿਹੜੇ ਗੁਣ ਨੇ ਨਾ ਉਹ ਹਰੀ ਜੀ ਨੂੰ ਭਾਉਂਦੇ ਨੇ, ਉਹ ਗੁਣ ਜਿਨ੍ਹਾਂ ਨੇ ਧਾਰਨ ਕੀਤੇ ਨੇ ਉਹ ਵਾਹਿਗੁਰੂ ਨੂੰ ਭਾ ਜਾਂਦੇ ਨੇ। ਹਰੀ ਦੇ ਗੁਣ ਕਹਿਣ ਤੋਂ ਪਰੇ ਆ, ਤੇਰੇ ਕਾਬਨ ਕਾਬਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੇ ਨਿਧਾਨਾ ਤੁਮਰੇ। ਗੁਰੂ ਜੀ ਕਹਿੰਦੇ ਜੇਵਾ ਏਕ ਕਾਵਨ ਗੁਣ ਕਹੀਏ, ਬੇਸੁਮਾਰ ਬੇਅੰਤ ਸਵਾਮੀ ਤੇਰੋ ਅੰਤ ਨ ਕਿਨ ਹੀ ਲਹੀਏ। ਇਸ ਵਾਸਤੇ ਹਰ ਕੇ ਗੁਣ ਹਰ ਭਾਮ ਦੇ, ਹਰੀ ਵਾਹਿਗੁਰੂ ਜੀ ਦੇ ਜਿਹੜੇ ਐਸੇ ਗੁਣ ਹਨ ਸੁਭ ਗੁਣ ਉਹ ਵਾਹਿਗੁਰੂ ਜੀ ਨੂੰ ਚੰਗੇ ਲੱਗਦੇ ਹਨ।
1: ਗੁਰੂ ਤੇ ਪਾਏ
0: ਉਹ ਭਾਈ ਸੁਭ ਗੁਣ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਗੁਰੂ ਪਾਸੋਂ ਹੀ ਪ੍ਰਾਪਤ ਹੁੰਦੇ ਨੇ, ਉਹ ਗੁਰੂ ਪਾਸੋਂ ਪਾਏ ਹਨ।
1: ਗੁਰ ਕਾ ਭਾਣਾ ਮੰਨਿਆ,
0: ਜਿਨ੍ਹਾਂ ਗੁਰੂ ਕੇ ਪਿਆਰਿਆਂ ਗੁਰਸਿੱਖਾਂ ਨੇ ਵਾਹਿਗੁਰੂ ਜੀ ਦਾ ਗੁਰੂ ਦਾ ਭਾਣਾ ਮੰਨਿਆ, ਗੁਰੂ ਦੀ ਰਜ਼ਾ ਚ ਚੱਲਣਾ ਕੀਤਾ ਹੈ,
1: ਘੁੰਮ ਘੁੰਮ ਜਾਏ।
0: ਹਜ਼ੂਰ ਕਹਿੰਦੇ ਨੇ ਅਸੀਂ ਵਾਰ ਵਾਰ ਉਹ ਤੋਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਜਿਹਨੂੰ ਗੁਰ ਕਾ ਭਾਣਾ ਮੰਨਿਆ, ਗੁਰੂ ਦਾ ਭਾਣਾ ਜਿਨ੍ਹਾਂ ਨੇ ਮੰਨਿਆ। ਰੂਪਵੰਤ ਤੋਂ ਚਤੁਰ ਸਿਆਣਾ ਜਿਨ ਜਨ ਮੰਨਿਆ, ਪ੍ਰਭ ਕਾ ਭਾਣਾ ਮਾਰੇ ਕਹਿੰਦੇ ਉਹ ਸਭ ਤੋਂ ਸੁੰਦਰ ਹੈ, ਰੂਪਵੰਤ ਹੈ ਉਹ ਚਤੁਰ ਹੈ, ਉਹ ਸਿਆਣਾ ਭਾਈ ਜਿਨ ਜਨ ਮੰਨਿਆ ਪ੍ਰਭ ਕਾ ਭਾਣਾ, ਨਹੀਂ ਤਾਂ ਅਤ ਸੁੰਦਰ ਕੁਲੀਨ ਚਤੁਰ ਮੁਖ ਮਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਰੂਪਵੰਤ ਤੋਂ ਚਤੁਰ ਸਿਆਣਾ ਜਿਨ ਜਨ ਮੰਨਿਆ ਪ੍ਰਭ ਕਾ ਭਾਣਾ, ਜਿਹਨੇ ਪ੍ਰਭੂ ਵਾਹਿਗੁਰੂ ਜੀ ਦਾ ਭਾਣਾ ਮਿੱਠਾ ਕਰਕੇ ਮੰਨਿਆ। ਸਮਰੱਥ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਧੰਨ ਧੰਨ ਸੋ ਗੁਰਸਿੱਖ ਕਹੀਏ ਜੋ ਸਤਿਗੁਰ ਚਰਨੀ ਜਾਏ ਪਿਆ, ਧੰਨ ਧੰਨ ਸੋ ਗੁਰਸਿੱਖ ਕਹੀਏ ਜਿਨ ਹਰ ਨਾਮਾ ਮੁਖ ਰਾਮ ਕਹਿਆ, ਧੰਨ ਧੰਨ ਸੋ ਗੁਰਸਿੱਖ ਕਹੀਏ। ਮਹਾਰਾਜ ਕਹਿੰਦੇ ਧੰਨ ਉਹ ਗੁਰਸਿੱਖ ਜਿਸ ਹਰ ਨਾਮ ਸੁਣਿਆ ਮਨ ਆਨੰਦ ਪਿਆ, ਧੰਨ ਧੰਨ ਸੋ ਗੁਰਸਿੱਖ ਕਹੀਏ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ, ਤਿਸ ਗੁਰਸਿੱਖ ਕੋ ਹਉ ਬਲਿਹਾਰੀ। ਮਹਾਰਾਜ ਕਹਿੰਦੇ ਜੇ ਗੁਰੂ ਦੇ ਸਿੱਖ ਨੇ ਗੁਰਭਾਣਾ ਮੰਨਣਾ ਕੀਤਾ, ਤਿਸ ਗੁਰ ਕੋ ਤਿਸ ਗੁਰਸਿੱਖ ਕੋ ਹੋ ਸਦਾ ਕੁਰਬਾਨੀ, ਜੋ ਗੁਰੂ ਦੇ ਭਾਣੇ ਚ ਚੱਲਦਾ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਧੰਨ ਧੰਨ ਸੋ ਗੁਰਸਿੱਖ ਕਹੀਏ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ, ਤਿਸ ਗੁਰਸਿੱਖ ਕੋ ਹੋ ਸਦਾ ਨਮਸਕਾਰੀ, ਜੋ ਗੁਰ ਕਾ ਭਾਣਾ ਹੈ ਗੁਰਸਿੱਖ ਚੱਲਿਆ। ਜਿਹੜਾ ਗੁਰਸਿੱਖ ਗੁਰੂ ਦੇ ਭਾਣੇ ਚ ਚੱਲਦਾ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਸਦਾ ਹੀ ਉਹਨੂੰ ਅਸੀਂ ਨਮਸਕਾਰ ਕਰਦੇ ਹਾਂ। ਤੁਹਾਡੀ ਸੁਲਤਾਨ ਇੱਥੇ ਸਤਿਗੁਰੂ ਜੀ ਕਹਿੰਦੇ ਨੇ ਜਿਨ ਗੁਰ ਕਾ ਭਾਣਾ ਮੰਨਿਆ ਤਿੰਨ ਧੁੰਮ ਘੁੰਮ ਜਾਏ, ਮਾਰੇ ਕਹਿੰਦੇ ਉਹ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ।
1: ਸਤਿਗੁਰ ਪਿਆਰਾ ਦੇਖਿਆ,
0: ਉਹਨਾਂ ਨੇ ਭਾਈ ਪਿਆਰੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹਨ, ਉਹਨਾਂ ਤੋਂ ਵੀ ਬਲਿਹਾਰ ਜਾਂਦੇ ਹਾਂ ਜਿਹੜੇ ਭਾਵਨਾ ਨਾਲ ਆਪ ਗੁਰੂ ਦੇ ਦਰਸ਼ਨ ਕਰਦੇ ਹੋ, ਸ਼ਰਧਾ ਨਾਲ ਗੁਰੂ ਦੇ ਦਰਸ਼ਨ ਕਰਦੇ ਹੋ, ਜਿਹਨੇ ਸਤਿਗੁਰ ਪਿਆਰਾ ਦੇਖਿਆ, ਜਿਨ੍ਹਾਂ ਨੇ ਪਿਆਰੇ ਸਤਿਗੁਰੂ ਨੂੰ ਸਰਗੁਣ ਸਰੂਪ ਵਿੱਚ ਵੀ ਦੇਖਿਆ। ਧੰਨ ਧੰਨ ਉਹ ਗੁਰੂ ਕੇ ਸਿੱਖ ਜਦੋਂ ਗੁਰੂ ਕਾਲ ਵੇਲੇ ਗੁਰੂ ਜੀ ਦੇ ਦਰਸ਼ਨ ਕਰਦੇ, ਜਿਹਨੇ ਸਤਿਗੁਰ ਪਿਆਰਾ ਦੇਖਿਆ। ਮਹਾਰਾਜ ਕਹਿੰਦੇ ਜਿਹਨਾਂ ਨੇ ਪਿਆਰੇ ਸਤਿਗੁਰੂ ਦੇ ਦਰਸ਼ਨ ਕੀਤੇ ਨੇ ਭਾਈ, ਜਿਹਨੇ ਸਤਿਗੁਰ ਪਿਆਰਾ ਦੇਖਿਆ ਤਿੰਨ ਕੋ ਹਉ ਵਾਰੀ, ਉਹਨਾਂ ਤੋਂ ਬਲਿਹਾਰ ਜਾਂਦੇ ਆ। ਇਤਿਹਾਸ ਜ਼ਿਕਰ ਆਉਂਦਾ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਾਰੀ ਪੁੱਛਿਆ ਵੀ ਭਾਈ ਕੋਈ ਐਸਾ ਹੈ ਸਿੰਘ ਜਿਹਨੇ ਚੋਜੀ ਪ੍ਰੀਤਮ ਮਰਦ ਗੰਬੜੇ ਸਹਿਬੇ ਕੁਮਾਰ ਸਰਵੰਸ ਦਾਨੀ ਅੰਮ੍ਰਿਤ ਦੇ ਦਾਤੇ ਸਮਰੱਥ ਗੁਰੂ ਕਲੰਗੀਧਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦਦਾਰੇ ਕੀਤੇ ਹਨ। ਇਸ ਵੇਲੇ ਕੋਈ ਮੌਜੂਦ ਹੈ? ਪੜਤਾਲ ਕੀਤੀ ਗਈ ਇੱਕ ਨਿਹੰਗ ਬਾਣੇ ਦੇ ਵਿੱਚ, ਦਮਾਲੇ ਸਜੇ ਚੱਕਰ ਸਜੇ ਸ਼ਾਸਤਰਾਂ ਨਾਲ ਸਨਤ ਬਲੱਧ ਹੋਇਆ, ਰੰਗ ਰਤੜਾ ਗੁਰੂ ਕੀ ਦਿਦਾਰ ਕਰਨ ਵਾਲਾ ਬਜ਼ੁਰਗ ਗੁਰ ਸਿੱਖ ਲੱਭ ਕੇ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਲਿਆਂਦਾ ਗਿਆ। ਬੜਾ ਸਤਿਕਾਰ ਕੀਤਾ, ਪੁੱਛਿਆ ਉਸ ਦੇ ਕੋਲੋਂ ਵੀ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਦੇ ਤੁਸਾਂ ਦੀਦਾਰ ਕੀਤੇ ਆ, ਉਹ ਸਮਰੱਥ ਗੁਰੂ ਦੀ ਕੋਈ ਗੱਲ ਸੁਣਾਓ, ਵਚਨ ਸੁਣਾਓ। ਜਦੋਂ ਕਹਿੰਦੇ ਸਮਰੱਥ ਗੁਰੂ ਦਾ ਨਾਂ ਲਿਆ ਨਾ, ਵੀ ਸੁਣਾਓ, ਨੇਤਰਾਂ ਚੋਂ ਹੰਝੂ ਭਰ ਆਏ ਉਸ ਦਿਓ। ਉਹਦਾ ਸਰੀਰ ਐਸਾ ਹੀ ਅਚਰਜ, ਗਲਾ ਭਰ ਆਇਆ, ਗਦ ਗਦ ਹੋ ਗਈ ਬਾਣੀ ਅਸ਼ਟ ਵਿਅਸ਼ਟ। ਐਸਾ ਸਰੂਰ, ਐਸਾ ਆਨੰਦ, ਕਲੰਗੀ ਧਰ ਦਾ ਨਾਮ ਸੁਣਦੇ ਜਿਹਨੇ ਪ੍ਰਤੱਖ ਗੁਰੂ ਦੇ ਦਰਸ਼ਨ ਕੀਤੇ, ਭਾਵਨਾ ਨਾਲ, ਸਰਧਾ ਨਾਲ ਦਰਸ਼ਨ ਤਾਂ ਨਹੀਂ ਸਤਿਗੁਰ ਨੂੰ, ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਜਿੱਥਿਆ ਮੁਕਤ ਨਾ ਹੋਵੇ ਜਿੱਥੇ ਸ਼ਬਦ ਨਾ ਕਰੇ ਵਿਚਾਰ, ਭਾਵਨਾ ਨਾਲ, ਜੇ ਭਾਵਨਾ ਨਾਲ ਕਰਦਿਆਂ ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਇਸ ਲਈ ਹਜ਼ੂਰ ਕਹਿੰਦੇ ਨੇ ਜਿਨ ਸਤਿਗੁਰ ਪਿਆਰਾ ਦੇਖਿਆ, ਤਿੰਨ ਕੋ ਹੋਂ ਵਾਰੀ ਭਾਈ ਉਹ ਤੋਂ ਬਲਿਹਾਰ ਜਾਂਦੇ ਹਾਂ।
1: ਗੁਰ ਕੇ ਚਾਕਰੀ,
0: ਗੁਰੂ ਕੀ ਚਾਕਰੀ ਸੇਵਾ ਕੀਤੀ ਆ, ਚਾਕਰੀ ਚਾ ਕਰੀ ਚਾਹ ਦੇ ਨਾਲ, ਉਤਸ਼ਾਹ ਦੇ ਨਾਲ ਜਿਹਨੇ ਗੁਰੂ ਕੀ ਚਾਕਰੀ ਸੇਵਾ ਕੀਤੀ ਹੈ,
1: ਸਦ ਬਲਿਹਾਰੀ
0: ਉਹ ਤੋਂ ਵੀ ਸਦਾ ਹਮੇਸ਼ਾ ਬਲਿਹਾਰ ਜਾਂਦੇ ਹਾਂ।
1: ਹਰ ਹਰ ਤੇਰਾ ਨਾਮ ਹੈ,
0: ਵਾਹਿਗੁਰੂ ਜੀ ਦਾ ਜੋ ਹਰ ਹਰ ਨਾਮ ਹੈ, ਹਰੀ ਦਾ
1: ਦੁੱਖ ਮੇਟਣ ਹਾਰਾ,
0: ਵਾਹਿਗੁਰੂ ਦਾ ਨਾਮ ਦੁੱਖ ਮੇਟਣ ਹਾਰਾ, ਦੁੱਖ ਮੇਟਣ ਵਾਲਾ। ਸੰਸਾਰ ਦੁਖੀ ਆ, ਪਰ ਦੁੱਖ ਮੇਟਣ ਵਾਲੀ ਔਸਧੀ ਤਾਂ ਵਰਤੇ ਕੋਈ। ਪੰਚਮ ਗੁਰਦੇਵ ਜੀ ਦੇ ਅੰਮ੍ਰਿਤ ਬਚਨ ਨੇ, ਬਾਵਨ ਅੱਖਰੀ ਦੇਂਦਰ ਲੱਲਾ ਲਾਵੋ ਔਖਦ ਜਾਹੂ, ਦੁੱਖ ਦਰਦ ਤੇ ਮਿਟਾ ਖਣਾਹੂ। ਨਾਮ ਔਖਦ ਘੇਰੇ ਦਾ ਹਟਾਵੇ, ਚਾਹੇ ਰੋਗ ਸੁਪਨਾ ਨਹੀਂ ਆਵੇ, ਉਹ ਤਾਂ ਸੁਪਨੇ ਮਾਤਰ ਨਹੀਂ ਕੋਈ ਨੇੜੇ ਰੋਗ ਦੁੱਖ ਆ ਸਕਦਾ। ਲੋੜ ਹੈ ਪਰ ਨਾਮ ਰੂਪ ਔਸਧੀ, ਹਰ ਹਰ ਨਾਮ ਤੇਰਾ ਨਾਮ ਹੈ ਵਾਹਿਗੁਰੂ, ਜਿਹੜਾ ਤੇਰਾ ਨਾਮ ਹੈ ਨਾ, ਹਰ ਹਰ ਤੇਰਾ ਨਾਮ ਹੈ, ਦੁੱਖ ਮੇਟਣ ਹਾਰਾ, ਸਾਰੇ ਦੁੱਖਾਂ ਨੂੰ ਕੱਟਣ ਵਾਲਾ ਹੈ ਤੇਰਾ ਨਾਮ।
1: ਸੇਵਾ ਤੇ ਪਾਈ ਹੈ,
0: ਗੁਰੂ ਦੀ ਸੇਵਾ ਕਰਕੇ ਜਦੋਂ ਗੁਰੂ ਬਖਸ਼ਿਸ਼ ਦੇ ਘਰ ਵਿੱਚ ਆਉਂਦੇ ਨੇ, ਫਿਰ ਐਸੀ ਬਖਸ਼ਿਸ਼ ਕਰ ਦਿੰਦੇ ਹਨ।
1: ਗੁਰਮੁਖ ਨੇ ਸਤਾਰਾ,
0: ਜਿਨ੍ਹਾਂ ਨੇ ਗੁਰੂ ਤੋਂ ਪਾਇਆ, ਗੁਰੂ ਦੀ ਬਖਸ਼ਿਸ਼ ਹਾਸਲ ਕਰ ਲਈ ਆ, ਉਹਨਾਂ ਗੁਰਮੁਖਾਂ ਦਾ ਨਿਸਤਾਰਾ, ਸੰਸਾਰ ਸਮੁੰਦਰ ਤੋਂ ਤਰਨਾ ਹੋਇਆ, ਉਹ ਨਿਤ ਪ੍ਰਪੰਚ ਰੂਪ ਸੰਸਾਰ ਤੋਂ ਤਰ ਗਏ ਹਨ।
1: ਹਰ ਨਾਮ ਧਿਆਏਂਦੇ,
0: ਵਾਹਿਗੁਰੂ ਜੀ ਦਾ ਨਾਮ ਧਿਆਉਂਦੇ ਹਨ,
1: ਇਹ ਜਨ ਪਰਵਾਨਾ,
0: ਉਹ ਸੰਸਾਰ ਦੇ ਅੰਦਰ ਪ੍ਰਵਾਨਿਕ ਹਨ ਜੋ ਹਰ ਨਾਮ ਧਿਆਏਂਦੇ, ਜੋ ਭਾਵਨਾ ਦੇ ਨਾਲ ਧਿਆਨ ਦੁਆਰਾ, ਧਿਆਨ ਸਾਧਨਾ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਨੇ। ਗੁਰਬਾਣੀ ਦੇ ਅੰਦਰ ਜਦੋਂ ਅਸੀਂ ਪੜ੍ਹਦੇ ਹਾਂ, ਧਿਆਉਣ ਦੀ ਗੱਲ ਆਈ ਆ, ਸਿਮਰਨ ਦੀ ਗੱਲ ਆਈ ਆ, ਜਪਣ ਦੀ ਗੱਲ ਆਈ ਆ, ਧਿਆਇਆ ਹਮੇਸ਼ਾ ਧਿਆਨ ਸਾਧਨਾ ਦੁਆਰਾ ਜਾਂਦਾ ਹੈ। ਜਿਹੜਾ ਜਪਿਆ ਜਾਂਦਾ ਹੈ ਉਹ ਮੁੱਖ ਜੀਭਾ ਦੁਆਰਾ, ਰਸਨਾ ਦੁਆਰਾ ਜਪਿਆ ਜਾਂਦਾ ਹੈ। ਜਿਹੜਾ ਸਿਮਰਨ ਆ ਉਹ ਮਨ ਦੇ ਚਿੰਤਨ ਦੁਆਰਾ, ਸਿਮਰਨ ਜਿਹੜਾ ਹੁੰਦਾ ਯਾਦ ਮਨ ਕਰਕੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰਦੇ ਹਨ, ਜਿਨ੍ਹਾਂ ਨੇ ਭਾਈ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਜੋ ਹਰ ਨਾਮ ਧਿਆਏਂਦੇ ਤੇ ਜਨ ਪ੍ਰਵਾਨਾ, ਉਹ ਪ੍ਰਵਾਨਿਕ ਹਨ, ਉਹਨਾਂ ਦਾ ਆਉਣਾ ਸੰਸਾਰ ਚ ਸਫਲਾ ਹੈ।
1: ਨਾਨਕ ਵਾਰਿਆ ਸਦਾ ਸਦਾ ਕੁਰਬਾਨਾ,
0: ਗੁਰਦੇਵ ਕਹਿੰਦੇ ਨੇ ਮੈਂ ਉਹਨਾਂ ਦੇ ਉੱਪਰੋਂ ਸਦਾ ਸਦਾ ਹੀ ਕੁਰਬਾਨ ਬਲਿਹਾਰ ਜਾਂਦਾ ਹਾਂ।
1: ਹਰ ਤੇਰੀ ਉਸਤਤ ਹੈ,
0: ਵਾਹਿਗੁਰੂ ਜੀ ਅਸਲ ਚ ਉਹ ਤੇਰੀ ਉਸਤਤੀ ਹੈ,
1: ਉਹ ਹਰ ਪ੍ਰਭ ਭਾਵ ਹੈ,
0: ਉਹ ਹਰੀ ਵਾਹਿਗੁਰੂ ਜੀ ਨੂੰ ਪਾਉਂਦੀ ਹੈ। ਉਸਤਤੀ ਤਾਂ ਬੇਅੰਤ ਉਹਦੀ ਕਰਦੇ ਨੇ, ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੇਕ ਪ੍ਰਕਾਰ, ਅਨੇਕ ਤਰ੍ਹਾਂ ਵਾਹਿਗੁਰੂ ਦੀ ਰਚਨਾ ਰਚੀ ਹੈ ਤੇ ਵਾਹਿਗੁਰੂ ਦੇ ਪਿਆਰੇ ਅਨੰਤ ਉਹਦੀ ਉਸਤਤੀ ਕਰਦੇ ਹਨ। ਪਰ ਜੋ ਹਰੀ ਵਾਹਿਗੁਰੂ ਨੂੰ ਪਾ ਜਾਵੇ ਉਹੀ ਕੀਤੀ ਹੋਈ ਉਸਤਤੀ ਸਫਲੀ ਹੈ।
1: ਗੁਰਮੁਖ ਪਿਆਰਾ ਸੇਵੰਦੇ,
0: ਜੋ ਗੁਰੂ ਦੇ ਸਨਮੁਖ ਗੁਰਮੁਖ ਪਿਆਰੇ ਵਾਹਿਗੁਰੂ ਜੀ ਨੂੰ ਸੇਵਦੇ ਹਨ,
1: ਹਰ ਫਲ ਪਾਵੇ,
0: ਉਹ ਹਰੀ ਦੀ ਪ੍ਰਾਪਤੀ ਰੂਪੀ ਫਲ ਪਾ ਲੈਂਦੇ ਹਨ।
1: ਹਰ ਸੇਤੇ ਤਿਰ ਹੜੀ,
0: ਹਰੀ ਵਾਹਿਗੁਰੂ ਜੀ ਦੇ ਨਾਲ ਪ੍ਰੀਤੀ ਲੱਗੀ ਹੈ,
1: ਜੀ ਪ੍ਰਭ ਨਾਲ,
0: ਭਾਈ ਉਹ ਜੀ ਕਰਕੇ ਦਿਲ ਕਰਕੇ ਪ੍ਰਭੂ ਨਾਲ ਜੁੜੇ ਰਹਿੰਦੇ ਹਨ।
1: ਜਪ ਜਪ
0: ਸਾਰੇ ਵਾਹਿਗੁਰੂ ਜੀ ਨੂੰ ਜਪ ਜਪ ਕੇ ਹੀ ਜਿਉਂਦੇ ਹਨ। ਆਖਾਂ ਜੀਵਾ ਵਿਸਰੇ ਮਰ ਜਾਓ ਵਾਲੀ ਅਵਸਥਾ ਹੈ।
1: ਨਾਮ ਸੰਭਾਲੇ
0: ਹਮੇਸ਼ਾ ਵਾਹਿਗੁਰੂ ਦੇ ਨਾਮ ਨੂੰ ਆਪਣੇ ਅੰਦਰ ਸੰਭਾਲਦੇ ਹਨ, ਯਾਦ ਰੱਖਦੇ ਹਨ।
1: ਗੁਰਮੁਖ ਪਿਆਰਾ ਸੇਵਿਆ,
0: ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਉਸ ਪਿਆਰੇ ਵਾਹਿਗੁਰੂ ਜੀ ਨੂੰ ਸੇਵਿਆ ਹੈ।
1: ਕੋ ਘੁੰਮ ਜਾਇਆ
0: ਭਾਈਓ ਤੋਂ ਅਸੀਂ ਬੁਲਿਹਾਰ ਕੁਰਬਾਨ ਜਾਂਦੇ ਹਾਂ।
1: ਆਪ ਛੁੱਟੇ ਪਰਿਵਾਰ,
0: ਆਪ ਪਰਿਵਾਰ ਸਮੇਤ ਛੁਟਕਾਰਾ ਪਾ ਗਏ ਨੇ, ਆਪ ਤਰੇ ਨੇ, ਆਪਣੇ ਪਰਿਵਾਰ ਨੂੰ ਵੀ ਤਾਰ ਲਿਆ ਹੈ।
1: ਆਪ ਜਗਤ ਛਡਾਇਆ,
0: ਸਾਰੇ ਜਗਤ ਦੇ ਅੰਦਰ ਜਗਤ ਜੀ ਜਿਹੜੇ ਉਹਨਾਂ ਦੀ ਜਿਨ੍ਹਾਂ ਨੇ ਸੰਗਤ ਕੀਤੀ ਉਹਨਾਂ ਨੂੰ ਵੀ ਛੁਡਾ ਦਿੱਤਾ ਦੁੱਖਾਂ ਤੋਂ, ਉਹਨਾਂ ਦਾ ਵੀ ਛੁਟਕਾਰਾ ਹੋ ਆਇਆ ਹੈ।
1: ਪਿਆਰਾ ਹਰ ਸੇਵਿਆ,
0: ਸਾਰੇ ਜਗਤ ਨੂੰ ਤਾਰਨ ਵਾਲਾ ਕੌਣ ਹੈ? ਉਹ ਪਿਆਰਾ ਗੁਰੂ ਹੈ। ਪਿਆਰੇ ਗੁਰੂ ਨੇ ਹਰੀ ਵਾਹਿਗੁਰੂ ਨੂੰ ਸੇਵਿਆ, ਗੁਰ ਪਿਆਰਾ ਹੈ ਹਰ ਸੇਵਿਆ। ਪਿਆਰੇ ਗੁਰੂ ਜੀ ਨੇ ਕਿਰਪਾ ਕਰਕੇ ਹਰੀ ਵਾਹਿਗੁਰੂ ਜੀ ਨੂੰ ਸੇਵਨਾ ਕੀਤਾ, ਗੁਰ ਪਿਆਰਾ ਹਰ ਸੇਵਿਆ। ਜਾਂ ਜਿਨ੍ਹਾਂ ਦੇ ਪਿਆਰੇ ਗੁਰੂ ਨੇ ਕਿਰਪਾ ਕੀਤੀ ਉਹਨਾਂ ਨੇ ਹਰੀ ਨੂੰ ਸੇਵਿਆ, ਅਸਲ ਚ ਗੁਰ ਪਿਆਰਾ ਹਰ ਸੇਵਿਆ। ਭਾਈ ਪਿਆਰੇ ਗੁਰੂ ਨੇ ਹਰੀ ਵਾਹਿਗੁਰੂ ਨੂੰ ਸੇਵਿਆ ਹੈ।
1: ਗੁਰ ਧੰਨ ਗੁਰ ਧੰਨੋ,
0: ਇਸ ਲਈ ਉਹ ਸਤਿਗੁਰੂ ਸਾਹਿਬ ਜੀ ਸਾਡੇ ਧੰਨ ਹਨ, ਧੰਨ ਹਨ ਗੁਰੂ ਸਾਹਿਬ ਜੀ।